0: ਆ ਕਿ ਉਹ ਫਿਰ ਉੱਥੇ ਤੁਹਾਡੀ ਆਪਣੀ ਸਪੇਸ ਬਣਾਉਣੀ ਤੁਹਾਨੂੰ ਔਖੀ ਹੋ ਜਾਂਦੀ ਆ ਉੱਥੇ, ਸੋ ਉੱਥੇ ਤੁਹਾਨੂੰ ਲੱਗਦਾ ਵਾ ਵੀ ਨਹੀਂ ਯਾਰ ਤੁਸੀਂ ਮਤਲਬ ਤੁਸੀਂ ਹਾਰਡ ਫੀਲ ਕਰ ਰਹੇ ਹੋ ਤੁਸੀਂ। ਜਿੱਦਾਂ ਇੱਕ ਘਰਾਂ ਦੀ ਗੱਲ ਜਿਹੜੀ ਕਰ ਰਹੇ ਤੁਸੀਂ, ਹੁਣ ਉਹ ਕੱਲ੍ਹ ਦੀ ਇੱਕ ਰਿਪੋਰਟ ਸੀ ਰੀਅਲ ਸਟੇਟ .com ਦੀ ਕਿ ਹੁਣ ਉਹ ਕੀਤਾ ਜਾ ਰਿਹਾ ਨਾ ਕਿ ਤੁਸੀਂ ਸ਼ੇਅਰਿੰਗ 'ਤੇ ਜਾਓ, ਤੁਸੀਂ ਤੁਸੀਂ ਆਪਣੇ ਮਾਂ ਪਿਓ ਦੇ ਨਾਲ ਚੱਲ ਜਾਓ, ਤੁਸੀਂ ਉਹਨਾਂ ਕੋਲ ਰੂਮ ਲੈ ਲਓ, ਹੈ ਨਾ, ਦਾਦੀ ਦਾਦੇ ਕੋਲ ਚੱਲ ਜਾਓ, ਉਹਨਾਂ ਕੋਲ ਰੂਮ ਲੈ ਲਓ। ਅਤੇ ਉਹਦੇ ਵਿੱਚ ਇਹ ਸੁਜੈਸਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਹੁਣ ਬੂਮਰਸ ਨੇ, ਬੇਬੀ ਬੂਮਰਸ ਨੇ, ਉਹਨਾਂ ਨੂੰ ਸੁਜੈਸਟ ਕੀਤਾ ਜਾ ਰਿਹਾ ਵੀ ਤੁਸੀਂ ਆਪਣੇ ਘਰ ਵੇਚ ਦਿਓ, ਇਸ ਰਾਈਟ ਟਾਈਮ ਟੂ ਸੈੱਲ, ਤੁਸੀਂ ਹੁਣ ਨਾਲ ਥੋੜ੍ਹੀ ਲੈ ਕੇ ਜਾਣੇ, ਸੈਂਸੋ ਦੀ ਇਹੋ ਹੀ ਵੀ ਉਹ ਵੇਚ ਦਿਓ। ਕਿਉਂ? ਕਿਉਂਕਿ ਉਹ ਵੱਡੇ ਘਰ ਨੇ, ਤੁਸੀਂ ਡਾਊਨ ਸਾਈਜ਼ ਕਰ ਲਓ। ਇਸ ਤਰੀਕੇ ਦੱਸੇ ਜਾ ਰਹੇ ਆ ਵੀ ਯਾਰ ਮਤਲਬ ਇੱਦਾਂ ਤੁਸੀਂ ਇੱਦਾਂ ਮੈਨੇਜ ਕਰੋ ਹੁਣ ਇਸ ਚੀਜ਼ ਨੂੰ ਲੈ ਕੇ, ਹੈ ਨਾ। ਅਤੇ ਉਸ ਰਿਪੋਰਟ ਦੇ ਵਿੱਚ ਇਹ ਵੀ ਦੱਸਣ ਡਿਆ ਸੀ ਕਿ ਜਿਹੜਾ ਕਿੰਨੇ ਕੁ ਪਰਸੈਂਟ ਘਰ ਨੇ, ਆਈ ਥਿੰਕ 60% ਘਰ ਜਿਨ੍ਹਾਂ ਦੇ ਕੋਲ ਮਤਲਬ ਦੋ ਰੂਮ ਵਿਹਲੇ ਨੇ, ਜਾਂ 35% ਜਿਹੜੇ ਨੇ ਉਹਨਾਂ ਕੋਲ ਇੱਕੋ ਇੱਕੋ ਕਮਰਾ ਓਕੂਪਾਈ ਆ, ਸਮਥਿੰਗ ਇੱਦਾਂ ਦਾ, ਹੈ ਨਾ। ਅਤੇ ਉਹ ਹੁਣ ਚੀਜ਼ਾਂ ਜੇ ਆਪਾਂ ਵੇਖੀਏ ਉਸ ਲਿਹਾਜ਼ ਦੇ ਨਾਲ, ਅਤੇ ਕੁੱਲ ਮਿਲਾ ਕੇ ਉਹ ਡਾਇਰੈਕਟਲੀ ਇਨਡਾਇਰੈਕਟਲੀ ਫਿਰ ਦੁਬਾਰਾ ਤੁਹਾਡੀ ਜਿਹੜੀ ਆ ਉਹ ਕਿਤੇ ਨਾ ਕਿਤੇ ਤੁਹਾਡੀ ਜੋੜਦੀਆਂ ਤਾਂ ਹੈਗੀਆਂ ਨੇ ਤੁਹਾਨੂੰ ਆਪਸ ਦੇ ਵਿੱਚ, ਪਰ ਸਵਾਲ ਇਹ ਆ ਕਿ ਹੁਣ ਦੇਰ ਨਹੀਂ ਹੋ ਗਈ ਜ਼ਿਆਦਾ?
1: ਹਾਂ, ਸਹੀ ਗੱਲ ਆ,
0: ਹੈ ਨਾ। ਇਹ ਐਡੀ ਛੇਤੀ ਤਾਂ ਨਹੀਂ ਫਿਰ ਇਹ ਚੀਜ਼ਾਂ ਇੱਦਾਂ ਕਿੱਦਾਂ ਹੋ ਜਾਣਗੀਆਂ? ਹਾਂ, ਕੋਈ ਮੰਨ ਲਓ ਕੋਈ ਅਪਾਰਟਮੈਂਟ 'ਚ ਰਹਿੰਦਾ, ਨਹੀਂ ਕਿਰਾਇਆ ਦਿੱਤਾ ਜਾ ਰਿਹਾ, ਦੁਬਾਲੇ ਨਿਕਲ ਗਿਆ, ਅਤੇ ਉਹਨੇ ਛੱਤ 'ਤੇ ਚਾਹੀਦੀ, ਉਹ ਤਾਂ ਆਜੂਗਾ ਵਾਪਸ, ਪਰ ਉੱਦਾਂ ਕੌਣ ਆਉਂਦਾ ਵਾ?
1: ਉੱਦਾਂ ਕੋਈ ਆ ਕੇ ਰਾਜੀ ਨਹੀਂ। ਇਹਦੇ ਅੰਦਰ ਇੱਕ ਇਹ ਵੀ ਆ ਗਿਆ ਨਾ, AISF ਦੀ ਜਿਹੜੀ ਰਿਪੋਰਟ ਆ ਉਹਦੇ ਅੰਦਰ ਉਹਨੇ ਦੱਸਿਆ ਕਿ ਇੱਕ ਐਵਰੇਜ ਆਸਟ੍ਰੇਲੀਅਨ ਨੂੰ ਇਨਹੈਰੀਟੈਂਸ ਜਿਹੜੀ ਮਿਲਦੀ ਹੈ ਆਪਣੇ ਮਾਂ ਬਾਪ ਤੋਂ, ਕਿਉਂਕਿ ਡੈਥ ਰੇਸ਼ੀਓ ਵਗੈਰਾ ਸਾਰਾ ਕੁਛ ਕੱਢ ਕੇ ਐਵਰੇਜ ਉਮਰ ਆ 50 ਸਾਲ, ਅਤੇ ਐਵਰੇਜ ਅਮਾਊਂਟ ਮਿਲਦੀ ਹੈ 1.25 ਲੱਖ ਤੋਂ 1.5 ਲੱਖ। ਸੋ ਹੁਣ ਉਸ ਰਿਪੋਰਟ ਦੇ ਅੰਦਰ ਮੇਨ ਸਾਈਟੇਸ਼ਨ ਇਹ ਆਈ ਹੈ ਕਿ ਇਹ ਜਿਹੜੇ ਵੀ ਮਾਂ ਬਾਪ ਨੇ ਇਹ ਅੱਜ ਦੇ ਆਪਣੇ 22-25 ਸਾਲ ਦੇ ਮੁੰਡੇ ਨੂੰ 40,000 ਦੇ ਦੇਣ, 50 ਦੀ ਉਮਰ ਤੱਕ ਨਾ ਵੇਟ ਕਰਾਂ, ਕਿਉਂਕਿ ਅੱਜ ਜੋ ਉਹਨੂੰ 30,000 ਜਾਂ 40,000 ਦੀ ਲੋੜ ਆ ਨਾ, ਜਾਂ ਫਿਰ ਉਦੋਂ ਇੱਕ ਪੇਮੈਂਟ ਪਲਾਨ 'ਤੇ ਲਿਆ, ਜਿਸ ਤੁਸੀਂ ਦੱਸਿਆ ਕਿ ਉਹਦੇ ਹਾਊਸ ਦੇ ਅੰਦਰ ਜੋ ਉਹਦੀ ਮੋਰਗੇਜ ਹੈ ਤਾਂ ਅੱਧਾ ਹਿੱਸਾ ਪਾ ਦਿਆ ਕਰਨ ਕਿ ਮੈਂ 1.5 ਲੱਖ ਜੋ ਇਕੱਠੇ ਦੇਣੇ ਇਹਨੂੰ ਮੈਂ ਤੋੜ ਤੋੜ ਕੇ ਦੇ ਦੇਵਾਂ, ਇਹਦੀ ਮੋਰਗੇਜ 'ਚ ਹਿੱਸਾ ਪਾ ਦਾਂ, ਜਾਂ ਇਹਦੇ ਰੈਂਟ 'ਚ ਪਾ ਦੇਵਾਂ, ਹੈ ਨਾ। ਕਿਉਂਕਿ ਚਲੋ ਸਟੱਡੀਜ਼ ਨੂੰ ਲੈ ਕੇ ਉਹਨਾਂ ਨੇ ਨਹੀਂ ਇਹ ਗੱਲ ਕੀਤੀ, ਪਰ ਆਹ ਸਭ ਚੀਜ਼ਾਂ ਨੂੰ ਲੈ ਕੇ ਕਿ ਇੱਕ ਅਡਲਟ ਜਿਹੜਾ ਕੰਮ ਵੀ ਕਰ ਰਿਹਾ ਤਾਂ ਉਹ ਇਕੱਠੀ ਨਾ ਵੇਟ ਕਰੇ ਕਿ ਟੁੱਟਵੀਂ ਟੁੱਟਵੀਂ ਕਿਸੇ ਤਰੀਕੇ ਨਾਲ ਮਦਦ ਇਨ ਟਰਮਸ ਆਫ ਇਨਹੈਰੀਟੈਂਸ ਤੁਸੀਂ ਹੁਣ ਹੀ ਦੇਣੀ ਸ਼ੁਰੂ ਕਰ ਦਿਉ, ਕਿ ਹੁਣ ਬਜ਼ੁਰਗਾਂ ਦੇ ਗੱਲਬਾਤ ਦੀ ਆ ਬਈ,
0: ਅਨੇ ਹੁਣ ਉਹਨਾਂ ਦੇ ਸੂਈ ਧਰ ਰਹੇ ਆ। ਉਹ ਮੈਨੂੰ ਉਹਦੀ ਵੀ ਸੈਂਸ ਇਹੋ ਹੀ ਲੱਗੀ ਸੀ,
1: ਇਹੀ ਪੁਆਇੰਟ ਹੈ।
0: ਸੋ ਉਹਦੇ 'ਚ
1: ਤੁਸੀਂ ਇੰਜੋਏ ਕਰ ਲਿਆ ਬਈ ਲਾਈਫ ਨੂੰ,
0: ਪਰ ਮੈਨੂੰ ਇਹ ਲੱਗਦਾ ਯਾਰ ਇਸ ਸਿਨੈਰੀਓ 'ਚ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਨਾ ਆਸ ਹੀ ਬੜੀ ਹੁੰਦੀ ਆ। ਮੰਨ ਲਓ ਮੈਨੂੰ ਪਤਾ ਨਾ ਕਿ ਮੈਨੂੰ 1.5 ਲੱਖ ਮਿਲਣਾ ਵਾ, ਭਾਵੇਂ 10 ਸਾਲਾਂ ਨੂੰ ਮਿਲਣਾ ਵਾ, 20 ਨੂੰ ਮਿਲਣਾ ਵਾ, ਉਹ ਆਸ ਹੀ ਤੁਹਾਨੂੰ ਜਿਉਂਦਾ ਰੱਖਦੀ
1: ਹੈ।
0: ਜ਼ਰੂਰੀ ਨਹੀਂ ਹੁੰਦਾ ਵੀ ਉਹ 1.5 ਚ ਮੈਨੂੰ ਹੁਣੇ 50 ਦਿਓ ਅਤੇ ਫਿਰ ਮੈਂ ਸੌਖਾ
1: ਨਹੀਂ। ਪੜ੍ਹਦੇ ਸੋਚੇ ਮੈਂ ਕਿ ਬੜੀ ਯਾਰ ਇਹ ਤਾਂ ਬੜੀ ਬਦਤਮੀਜ਼ੀ ਜੀ ਵਾਲੀ ਗੱਲ ਕਰਦੇ ਪਏ ਆ ਬੰਦੇ,
0: ਹੈ ਨਾ। ਇਹਦੇ 1.5 ਲੱਖ ਵਾਲਾ ਉਹ ਵੀ ਹੈ ਨਾ ਜਿਹਦਾ ਕੋਈ ਪਤਾ ਨਹੀਂ ਹੁੰਦਾ, ਜਿੱਦਾਂ ਇਰਾਦਾ ਬਦਲ ਜੇ ਸਾਲ,
1: ਸਹੀ ਗੱਲ,
0: ਜਿਹੜਾ ਕਵੇ ਵੀ ਸੋਰੀ ਮੈਂ ਆਈ ਹੈਵ ਨਿਊ ਗਰਲਫ੍ਰੈਂਡ, 6-4-5 ਤੁਸੀਂ ਆਉਂਦੇ ਰਹੋ ਜੀ, 645 ਤੁਸੀਂ ਆਉਂਦੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਬਾਈ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
2: ਦੋਨਾਂ ਭਾਈਆਂ ਨੂੰ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ।
2: ਬਾਈ ਜੀ ਮੈਂ ਨਾ 2 ਮਿੰਟ ਦੇ ਦੱਸਦਾ, 2 ਤਰੀਕਿਆਂ ਨਾਲ ਵੀ ਆਪਣਾ ਇੰਡੀਆ ਦਾ ਮਾਹੌਲ ਤੇ ਉਰੇ ਦਾ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਪਹਿਲਾਂ ਵੀ ਅੱਜ ਤੋਂ 10-15 ਸਾਲ ਮਾਹੌਲ ਬੱਸਾਂ ਦੇ ਟ੍ਰੇਨਾਂ ਚ ਕਿਵੇਂ ਸੀ
0: ਜੀ।
2: ਪਹਿਲਾਂ ਮੈਂ ਇੰਡੀਆ ਦੀ ਗੱਲ ਕਰੀਏ ਨਾ ਆਪਾਂ, ਜਿਵੇਂ ਆਪਾਂ ਪਿੰਡਾਂ ਚੋਂ ਆਏਗੇ, ਜੇ ਆਪਣੇ ਯਾਦ ਹੋਊਗਾ ਨਾ ਆਪਾਂ ਪਿੰਡਾਂ ਚ ਜਦੋਂ ਖੇਡਦੇ ਹੁੰਦੇ ਸੀ, ਜਿਹੜੇ ਬਜ਼ੁਰਗ ਸਖਤ ਚ ਬੈਠੇ ਹੁੰਦੇ ਸੀ, ਤਾਂ ਸਕੂਲ ਖੇਡਦੇ ਗੱਲਾਂ ਬਾਤਾਂ ਕਰਦੇ, ਉੱਥੇ ਇੱਕ ਅੱਧੇ ਬੰਦੇ ਜਾਂ ਤਾਂ ਕਿਤਾਬ ਪੜ੍ਹਨ ਵਾਲਾ ਜਾਂ ਅਖਬਾਰ ਪੜ੍ਹਨ ਵਾਲਾ ਉਹ ਅੱਡ ਜੇ ਬੈਠਾ ਹੁੰਦਾ ਸੀ, ਠੀਕ ਹੈ। ਉਹਨੂੰ ਵਿੱਚ ਕਾਊਂਟ ਜੇ ਨੀ ਕਰਦੇ ਹੁੰਦੇ ਸੀ ਵੀ ਯਾਰ ਇਹ ਆਪਦੇ ਚ ਲੱਗਿਆ ਰਹਿੰਦਾ, ਤੇ ਉਹ ਦੂਜੇ ਲੋਕ ਪੂਰਾ ਫਲਨ ਕਰਦੇ ਸੀ, ਠੀਕ ਹੈ। ਫਿਰ ਉਹ ਐਵੇਂ ਟਾਈਮ ਬਦਲਦਾ ਗਿਆ। ਹੁਣ ਤੁਹਾਨੂੰ ਮੈਂ ਉਰੇ ਦੀ ਗੱਲ ਦੱਸ ਦੂੰ, ਜਿਵੇਂ 2006-07 ਚ ਆਪਾਂ ਆਏਗੇ, ਉਦੋਂ ਬੱਸਾਂ ਚ ਟਰੈਵਲ ਕਰਦੇ ਹੁੰਦੇ ਸੀ, ਉਹ 3-4 ਕੈਟਾਗਰੀਆਂ ਨੇ ਲੋਕਾਂ ਦੀਆਂ ਉਰੇ ਉਸ ਟਾਈਮ। ਉਹੀ ਇੱਕ ਤਾਂ ਸੀ ਜਿਹੜੇ ਕਿਤਾਬਾਂ ਪੜ੍ਹਨ ਵਾਲੇ ਬੱਸ, ਜਿਹੜੇ ਟਰਾਂਸਪੋਰਟ ਪਬਲਿਕ ਟਰਾਂਸਪੋਰਟ ਚ ਜਿਹੜੇ ਆਪਾਂ ਵੇਖਦੇ ਸੀ, ਇੱਕ ਤਾਂ ਕਿਤਾਬਾਂ ਪੜ੍ਹਨ ਵਾਲੇ, ਇੱਕ ਗਾਣੇ ਸੁਣਨ ਵਾਲੇ ਆਈਪੈਡ ਤੇ MP3 ਹੁੰਦੇ ਸੀ ਉਦੋਂ, ਤੀਜੇ ਗੱਲਾਂ ਮਾਰਨ ਵਾਲੇ, ਤੇ ਚੌਥੇ ਟੀਵੀ ਦੇਖਣ ਵਾਲੇ ਜਿਹੜੇ ਘਰੇ ਦੇਖ ਸਕਦੇ ਸੀ ਐਵੇਂ ਬਾਹਰ ਨੀ ਦੇਖ ਸਕਦੇ ਸੀ। ਠੀਕ ਹੈ ਜੀ। ਫਿਰ ਜਮਾਨਾ ਬਦਲਿਆ ਹੌਲੀ ਹੌਲੀ, ਕਿਤਾਬਾਂ ਆ ਗਈਆਂ, ਆਈਪੈਡ ਤੇ MP3 ਇਕੱਠੇ ਹੋ ਗਏ। ਠੀਕ ਹੈ ਜੀ। ਫਿਰ ਫੋਨ ਵੀ ਇਕੱਠਾ ਹੋ ਗਿਆ। ਹੁਣ ਉਹ ਜਿਹੜੇ ਸਿਰਫ ਗੱਲਾਂ ਮਾਰਨ ਵਾਲੇ ਆ ਉਹ ਪਰਸੈਂਟੇਜ ਘੱਟ ਗਈ। ਜਿਹੜੇ ਟੀਵੀ ਪਹਿਲਾਂ ਘਰੇ ਦੇਖਦੇ ਹੁੰਦੇ ਸੀ ਉਹ ਵੀ ਫੋਨ ਤੇ ਬੱਸ ਜਾਂ ਟ੍ਰੇਨ ਚ ਦੇਖਦੇ ਹੈਗੇ, ਜਿਹੜੇ ਕਿਤਾਬਾਂ ਪੜ੍ਹਨ ਵਾਲੇ ਸੀ ਉਹ ਆਡੀਓ ਬੁੱਕ ਚ ਚੱਲ ਗਏ। ਠੀਕ ਆ। ਤੇ ਬਾਕੀ ਗੱਲਾਂ ਮਾਰਨ ਵਾਲੇ ਉਹ ਕਹਿੰਦੇ ਹੁਣ ਅਸੀਂ ਕੀ ਕਰੀਏ, ਤੇ ਗਾਣੇ ਸੁਣਨ ਵਾਲੇ ਤਾਂ ਪਹਿਲਾਂ ਹੈਗੇ ਸੀ ਜੀ। ਸੋ ਕਹਾਣੀ ਇਹ ਆਪਾਂ ਨੂੰ ਸਾਰਿਆਂ ਨੂੰ ਨਾ ਇੱਕ ਚੀਜ਼ ਚ ਪਰੋਸ ਕੇ ਰੱਖਤਾ ਫੋਨ ਚ। ਉਹੀ ਜਿਵੇਂ ਤੁਸੀਂ ਕਹਿੰਦੇ ਹੋ ਨਾ, ਪਹਿਲਾਂ ਤੁਸੀਂ ਗੱਲ ਵੀ ਸੁਣਾ ਰਹੇ ਸੀ ਵੀ ਮੁੰਡਾ ਪੁੱਛਦਾ ਵੀ ChatGPT ਤੋਂ ਵੀ ਬਿਲਕੁਲ 80 ਵੀ ਨੰਬਰ ਕਿਉਂ ਨੀ ਦਿੱਤਾ। ਉਹੀ ਹੈ ਵੀ ਉਹ ਕਹਿੰਦੇ ਆ ਨਾ ਵੀ ਜੇ ਤੁਹਾਨੂੰ ਕੋਈ ਸਲਾਹ ਵੀ ਚਾਹੀਦੀ ਹੈ ਨਾ, ਰੀਲਾਂ ਵਾਲੇ ਬੈਠੇ ਨੇ ਬਾਬੇ। ਪਹਿਲੀ ਗੱਲ ਤਾਂ ਜੱਚਦੇ ਆ ਹਰੇਕ ਕੋਈ ਆਪਦੇ ਘਰ ਦਾ ਭੇਤ ਨੀ ਦੱਸਣਾ ਚਾਹੁੰਦਾ ਹੁੰਦਾ ਵੀ ਮੈਨੂੰ ਕਿਸ ਚੀਜ਼ ਦੀ ਲੋੜ ਆ, ਕਾਹਤੋਂ ਨੀਵਾਂ ਹੋਈਏ ਕਿਸੇ ਕੋਲੇ। ਤੇ ਉਹ ਇਸੇ ਕਰਕੇ ਨਾ ਵੀ ਲੋਕ ਘਟਦੇ ਘਟਦੇ ਜਾ ਰਹੇ ਆ, ਤੇ ਵੀ ਵੀ ਇੱਕ ਦੂਸਰਾ ਲੋਕਾਂ ਦੀ ਪੇਸ਼ੀਐਂਸ ਤੇ ਮਾਜਣਾ ਨਹੀਂ ਹੁੰਦਾ ਵੀ ਸੈਂਸ ਆਫ ਹਿਊਮਰ, ਉਹ ਤਾਂ ਖਾਤਮੇ ਹੋ ਗਿਆ।
1: ਹਾਂ ਇਹ ਗੱਲ।
2: ਮਤਲਬ ਇੱਕ ਚੀਜ਼ ਹੋਰ ਮੈਂ ਨਾਲ ਕਰੂੰਗਾ ਵੀ ਜੇ ਆਪਾਂ ਪੁਰਾਣੇ ਟਾਈਮਾਂ ਦੀ ਗੱਲ ਕਰੀਏ ਨਾ, ਵੀ ਪੁਰਾਣੇ ਟਾਈਮਾਂ ਚ ਕੌਣ ਲੋਕ ਰਾਜ ਕਰਦੇ ਸੀ, ਜਿਹੜੇ ਤਾਕਤਵਰ ਸੀ, ਜਿਹ ਚ ਰਾਜੇ ਜਾਂ ਲਾ ਲਓ ਕਬੀਲਿਆਂ ਦੇ ਉਹੀ ਲੋਕ ਤਾਕਤ ਕਰਦੇ ਸੀ ਨਾ, ਜਿਹਦੇ ਬਾਹਾਂ ਚ ਜ਼ੋਰ ਲਾ ਲਓ ਹਨਾ, ਉਹ ਚਾਹੇ ਉਹਦੇ ਨਾਲ ਚਾਹੇ ਸਿਆਣੇ ਬੰਦੇ ਜੁੜੇ ਹੋਣ, ਪਰ ਉਹਦੀ ਤਾਕਤ ਦੇ ਸਾਹਮਣੇ ਝੁਕੇ ਹੁੰਦੇ ਸੀ। ਠੀਕ ਆ। ਪਰ ਉਹ ਦਿਮਾਗ ਵਾਲੇ ਲੋਕਾਂ ਨੇ ਇਹੋ ਜਿਹਾ ਦਿਮਾਗ ਲਾਇਆ, ਉਹ ਤਾਕਤ ਵਾਲਿਆਂ ਨੂੰ ਛੱਡਤਾ ਪਿੱਛੇ, ਕਹਿੰਦੇ ਵੀ ਦਿਮਾਗ ਦਾ ਜ਼ੋਰ ਆ। ਠੀਕ ਆ। ਹੁਣ ਉਹ ਦਿਮਾਗ ਵਾਲੇ ਜ਼ੋਰ ਵੀ ਉਹੀ ਵੀ ਜਿਹੜੇ ਨਾ ਵੀ ਹੁਣ ਉਹ ਕਹਿੰਦੇ ਨੇ ਵੀ ਜਿਹੜਾ ਦਿਮਾਗ ਵਾਲਾ ਹੁੰਦਾ ਉਹ ਵੀ ਬੰਦਾ ਗੁੰਮ ਸੁੰਮ ਜੀ ਰਹਿੰਦਾ ਹੁੰਦਾ ਗਾ, ਬਸ ਉਹ ਗੁੰਮ ਸੁੰਮ ਆਪਾਂ ਨੂੰ ਬਣਾ ਕੇ ਰੱਖਤਾ ਇਹਨਾਂ ਨੇ, ਤੇ ਉਹ ਸਾਰੀ ਲੋਕ ਇਹਨਾਂ ਦੀ ਪ੍ਰਧਾਨਗੀ ਹੋ ਗਈ ਲੋਕਾਂ ਦੀ। ਜਿਹੜੇ ਲੋਕ ਚੁੱਪ ਚੁੱਪ ਰਹਿੰਦੇ ਸੀ ਉਹ ਕਿੱਥੇ ਘੱਟ ਆਬਾਦੀ ਸੀ, ਇਹਨਾਂ ਨੇ ਹੋਰ ਬਿਮਾਰ ਕਰੀ ਜਾ ਰਹੇ ਨੇ ਚੁੱਪ ਚੁੱਪ ਰਹਿਣਾ। ਤੇ ਬਸ
0: ਥੈਂਕ ਯੂ ਤੁਹਾਡੀ।
1: ਇੰਟਰਵਰਟ ਸਮਾਜ ਕੀ ਕਰ ਰਹੇ ਹੋ ਤੁਸੀਂ ਸਾਰੇ ਸਾਰੇ,
0: ਧੰਨਵਾਦ ਜੀ। ਤੇ ਗੁਰਜੀਤ ਜੀ ਕਹਿੰਦੇ ਕਿ ਹਾਂਜੀ ਤੜਕਾ ਹੀ ਤਿਆਰ ਕਰ ਰਹੀ ਆ, ਅੱਜ ਬਣੂਗੀ ਸੋਇਆਬੀਨ ਦੀ ਸਬਜ਼ੀ।
1: ਓ ਗੁੱਡ ਗੁੱਡ ਗੁੱਡ। ਹਾਈ ਪ੍ਰੋਟੀਨ।
0: ਹਾਂਜੀ
1: ਹਾਈ ਪ੍ਰੋਟੀਨ।
0: ਹਾਂ
1: ਅੱਜ ਕੱਲ ਇਹਦਾ ਵੀ ਬੜਾ
0: ਕੀ
1: ਪ੍ਰੋਟੀਨ
0: ਹਨਾ, ਪ੍ਰੋਟੀਨ ਵੱਧ ਤੋਂ ਵੱਧ ਖਾਓ,
1: ਹਰ ਚੀਜ਼ ਪ੍ਰੋਟੀਨ।
0: ਨੇ ਗੁੱਡ ਗੁੱਡ ਅਵੇਅਰਨੈਸ ਹੋ ਗਈ ਲੋਕਾਂ ਨੂੰ। ਯੈਸ ਕਹਿੰਦੇ ਕਿ ਆਈ ਹੈਵ ਬੀਨ ਦੇਅਰ ਐਂਡ ਹੈਵ ਸਕੈਂਡ। ਓਕੇ ਅੱਛਾ, ਇਹ ਤੁਹਾਡਾ ਦੂਜਾ ਹੈ ਜੀ ਇਹ ਮਸਲਾ, ਵੇਖੋ ਸਾਡਾ ਨਹੀਂ ਜੇ ਚੱਲਦੇ ਪ੍ਰੋਗਰਾਮ ਵਾਲਾ, ਅਤੇ ਇਹ ਮਸਲਾ ਤੁਸੀਂ ਜਾਂ ਤਾਂ ਪ੍ਰੋਗਰਾਮਾਂ ਤੋਂ ਬਾਅਦ ਭੇਜਿਆ ਕਰੋ, ਅਤੇ ਜਾਂ ਫਿਰ ਮੰਨ ਲਓ ਵੀ ਜਿੱਥੇ ਜਿਹੜੀ ਕਨਵਰਸੇਸ਼ਨ ਚੱਲ ਰਹੀ ਆ
1: ਉਹਦੇ ਆਸੇ ਪਾਸੇ
0: ਉੱਥੇ ਭੇਜਿਆ ਕਰੋ, ਉੱਥੇ ਹੀ ਰਿਪਲਾਈ ਕਰਿਆ ਕਰੋ, ਉੱਥੇ ਹੀ ਕਰਿਆ ਕਰੋ। ਤੁਸੀਂ ਮੈਨੂੰ ਘੇਰ ਲੈਂਦੇ ਜੇ ਇੱਥੇ, ਅਤੇ ਮੈਂ ਆਪਣਾ ਇਹ ਵਾਜਬ ਸਥਿਤੀ 'ਚ ਨਹੀਂ ਹੁੰਦਾ।
1: ਓਏ ਅੱਜ ਤਾਂ ਛਕੇ ਦੇ ਛਕੇ ਵਾਜਬ।
0: ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਨਾਈਸ ਡਿਸਕਸ਼ਨ ਅਤੇ ਵੈਰੀ ਇੰਪੋਰਟੈਂਟ। ਕਹਿੰਦੇ ਕਿ ਡਿਸਕਸ ਆਲਸੋ ਵਾਈ ਸੁਸਾਇਟੀ ਮਾਇੰਡ ਸੈਟ ਇਜ਼ ਚੇਂਜਿੰਗ ਸਪੈਸ਼ਲੀ ਆਸਟ੍ਰੇਲੀਆ, ਅਤੇ ਆਈ ਹੈਵ ਫਿਊ ਪੁਆਇੰਟਸ ਇਨ। ਅੱਛਾ ਕਾਲ ਤਾਂ ਹੈਗੇ ਹੀ ਹੋ ਤੁਸੀਂ ਤਾਂ, ਓਕੇ ਓਕੇ ਠੀਕ ਆ ਫਿਰ, ਅਤੇ ਓਕੇ ਰਿਪੋਰਟ ਆ, ਅਤੇ ਫਿਰ ਤਾਂ ਉਹ ਤੁਸੀਂ ਤੁਹਾਨੂੰ ਆਪਾਂ ਲੈ ਹੀ ਲੈਂਦੇ ਹਾਂ ਤੁਹਾਨੂੰ ਆਪਾਂ, ਅਤੇ ਫਿਰ ਕਦੀ
1: ਡਿਮਾਂਡ ਸਪਲਾਈ।
0: ਹਾਂਜੀ ਆਹ ਵੇਖੋ, ਮਤਲਬ ਆਹ ਤਾਂ ਉਹ ਹੁਣ ਹਾਲ ਹੋ ਗਿਆ ਵੀ ਬੰਦੇ ਨੇ ਗੱਲ ਕੀਤੀ ਅਤੇ ਨਾਲ ਦੀ ਨਾਲ ਹੀ ਉਹਨੂੰ ਤੁਸੀਂ ਚੁੱਕੇ ਅਤੇ ਪੱਟੇ 'ਤੇ ਚਾੜ ਲਿਆ। ਪਹਿਲੀਆਂ 'ਚ ਇੱਦਾਂ ਥੋੜ੍ਹੀ ਹੁੰਦਾ ਸੀ,
1: ਪੇਸ਼ੈਂਸ ਹੈ ਨਾ ਫਿਰ, ਨਹੀਂ ਹੈ ਨਾ
0: ਪਹਿਲੀਆਂ 'ਚ ਤਾਂ ਹੁੰਦਾ ਸੀ ਵੀ ਬੰਦੇ ਨੂੰ ਯਾਰ ਆਵਾਜ਼ ਮਾਰ ਕੇ ਲਿਆਓ ਘਰੋਂ, ਕੋਈ ਬੰਦਾ ਭੇਜੋ ਉਹਨੂੰ ਲਿਆਵੇ ਕਰੇ, ਉਹ ਅਗਲਾ ਪਰਨਾ ਬੱਧੂ ਬੰਨੂਗਾ, ਜੁੱਤੀ ਲੱਭੂਗਾ, ਆਊਗਾ, ਘੜੀ ਲੱਗੂਗੀ, ਹੈ
1: ਨਾ।
0: ਹੁਣ ਤਾਂ ਕਿ ਬਨੇਰੇ 'ਤੇ ਬੈਠਾ ਹੁੰਦਾ ਬੰਦਾ, ਉਹ ਆਵਾਜ਼ ਮਾਰੋ ਥੱਲੇ ਦਾ, ਹੈ ਨਾ।
3: ਖਾਸ ਕਰਕੇ ਕਈ ਵਾਰੀ ਬੰਦੇ ਨੇ ਸਿੱਕੀ ਮਾਰੀ ਹੁੰਦੀ ਜਮਾ ਹੀ ਵੇਲਾ ਹੁੰਦਾ।
0: ਹਾਂ ਵੇਖ ਵੇਖ ਲੋ
1: ਕੀ ਗੱਲ ਕੀਤੀ ਹੈ।
0: ਹੁਣ ਤੇ ਵੇਖੋ ਕੋਈ ਲੈਣ ਜਾਣਾ ਕਿਤੇ ਕੁਛ। ਹਾਂਜੀ
3: ਹੋਰ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ
1: ਅਕਾਲ ਕਿਸ਼ਨੇ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਭਾਜੀ, ਬਸ ਵਧੀਆ, ਤੁਸੀਂ ਸੁਣਾਓ? ਆਲ ਗੁੱਡ?
3: ਬਹੁਤ ਵਧੀਆ ਵਧੀਆ ਵਧੀਆ ਭਾਜੀ, ਫਸਟ ਕਲਾਸ ਹੈ ਨਾ। ਮੈਂ ਨਾ ਜਿਮ 'ਚ ਸੀਗਾ, ਉਹ ਗਰੇਵਾਲ ਭਾਜੀ ਕਹਿੰਦੇ ਜਿਹੜਾ ਬੰਦਾ ਜਿਮ 'ਚ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ, ਦੱਸ ਹੀ ਦਿੰਦਾ
0: ਯਾਰ। ਆ ਵੀ ਬੜਾ ਮਜ਼ਾ ਆਉਂਦਾ ਨਾ, ਜਿਹੜੇ ਜਿਮ ਜਾਂਦੇ ਉਹਨਾਂ ਨੂੰ ਬਹੁਤ ਮਜ਼ਾ ਆਉਂਦਾ ਆ ਦੱਸਣ 'ਚ, ਸਪੈਸ਼ਲੀ ਜਿਹਨਾਂ ਨੇ ਚਾਰ ਕੁ ਦਿਨ ਹੀ ਜਾਣਾ ਹੁੰਦਾ, ਸਪੈਸ਼ਲੀ ਜਿਹਨਾਂ ਨੇ ਨਿਕਲਦਾ ਵੀ ਨਹੀਂ ਮੁੱਲ ਮੋੜਨਾ ਹੁੰਦਾ, ਉਹ ਬਹੁਤ ਦੱਸਦੇ ਆ।
3: ਪੂਰਾ
0: ਮਤਲਬ

0: ਕਈਆਂ ਬਹੁਤ ਆਉਂਦੀਆਂ ਤੇ ਉੱਥੇ ਨਵੇਂ ਲੈ ਕੇ ਜਾਣਾ ਪੈਣਾ, ਬੁਰਾ ਲੱਗਦਾ ਬੰਦਾ।
1: ਇਹ ਐਕਚੁਅਲੀ ਸਿਮਰਨ ਭਾਅ ਜੀ ਉਹ 36% ਤੋਂ ਨੇ ਨਾ ਜਿਹੜੇ ਸਮਾਜ ਤੋਂ ਹਜੇ ਵੀ ਆਸ ਰੱਖ ਰਹੇ ਨੇ ਇਹ ਡਿਸਕਨੈਕਟ ਨਹੀਂ ਹੋਏ।
0: ਚਲੋ ਇਹ ਦੱਸਣਗੇ ਨਾ।
2: ਸੱਚੀ ਹਾਂ, ਮੈਂ ਬਾਕੀ ਪੁਆਇੰਟ ਤੇ ਲਿਆਇਆ ਕ੍ਰਿਸ਼ਨ ਸਰ, ਸੱਚੀ ਮੈਂ ਕਿਉਂਕਿ ਭਾਈ ਮੇਰਾ ਮੰਨਣਾ ਆਵੇ, ਹੋ ਸਕਦਾ ਡਿਸਐਗਰੀ ਹੋਣ ਸਾਰੇ, ਬਟ ਸੋਸਾਇਟੀ ਅਸੀਂ ਹਾਂ
1: ਜੀ,
2: ਹੈ ਨਾ, ਮੈਂ ਵੀ ਸੋਸਾਇਟੀ ਹਾਂ, ਤੁਸੀਂ ਵੀ ਸੋਸਾਇਟੀ ਹੋ। ਅੱਛਾ ਮੈਨੂੰ ਜਵਾਬ ਦਿਓ, ਜਿਹੜਾ ਕਾਫੀ ਵਾਲਾ ਬੰਦਾ ਤੁਹਾਨੂੰ ਬੋਲ ਗਿਆ, ਤੁਸੀਂ ਅਗਲੀ ਵਾਰ ਕੋਈ ਏਦਾਂ ਦਾ ਇੰਸੀਡੈਂਟ ਹੋਏਗਾ ਤੁਸੀਂ ਪਿੱਛੇ ਵਾਲੇ ਨੂੰ ਨਹੀਂ ਕਹੋਗੇ, ਦੁਬਾਰਾ ਕਹੋਗੇ ਕਿ ਕਹੋਗੇ ਕਿ ਨਹੀਂ ਕਹੋਗੇ? ਮੈਨੂੰ ਮੈਂ ਤੁਹਾਨੂੰ ਕੁਐਸਚਨ ਪੁੱਛ ਰਿਹਾ,
0: ਕਿੱਦਾਂ ਕਿੱਦਾਂ ਕਾਹਦਾ?
2: ਜਿਵੇਂ ਜਿਹੜਾ ਕਾਫੀ ਵਾਲਾ ਤੁਹਾਨੂੰ ਔਖਾ ਜਿਹਾ ਬੋਲ ਗਿਆ, ਹਾਂ ਯੈਸ, ਹੈ ਨਾ, ਤੇ ਅਗਲੀ ਵਾਰ ਇਹ ਇੰਸੀਡੈਂਟ ਕਿਸੇ ਕੋਈ ਹੋਰ ਖੜਾ ਹੋਗਾ, ਤੁਸੀਂ ਨਹੀਂ ਕਹੋਗੇ ਸੋਰੀ ਕਿ ਛੱਡ ਦੋਗੇ, ਤੁਸੀਂ ਨਹੀਂ ਬੁਲਾਓਗੇ ਪਿਛਲੀ ਅਗਲੀ ਵਾਰੀ ਬੰਦੇ ਨੂੰ?
0: ਇਹ ਡਿਪੈਂਡ ਕਰਦਾ, ਮੈਂ ਹੁਣ ਐਵੇਂ ਕੁਛ ਇੱਥੇ ਸਟੇਟਮੈਂਟ ਦੇ ਦਾਂ, ਉਦੋਂ ਡਿਪੈਂਡ ਕਰੂਗਾ ਮੂਡ ਤੇ ਅਗਲਾ। ਹੋ ਸਕਦਾ ਮੈਂ ਸਕੈਨਿੰਗ ਵੱਧ ਕਰਾਂ, ਪਹਿਲਾਂ ਮੈਂ ਘੁੰਮ ਕੇ ਵੇਖ ਲਾਂ ਵੀ ਕਿੱਦਾਂ ਸੜੀਅਲ ਜਿਹਾ ਵਾ ਕਿ ਕੀ ਆ, ਮਤਲਬ ਉਹ ਮੈਂ ਬਾਅਦ 'ਚ ਆਪਣੇ ਆਪ 'ਚ ਰਿਅਲਾਈਜ਼ ਕੀਤਾ ਵੀ ਵੈਸੇ ਉਹ ਵੇਸ਼ ਭੂਸ਼ਾ ਤੋਂ ਨਾ ਇਸ ਔਕਾਤ ਵਾਲਾ ਹੈ ਨਹੀਂ ਸੀ ਵੀ ਮੈਂ ਉਹਨੂੰ ਕਹਿੰਦਾ। ਕਈ ਵਾਰੀ ਆਪਾਂ
1: ਇੱਦਾਂ,
0: ਹਾਂ ਕਈ ਵਾਰੀ ਆਪਾਂ ਵੇਖ ਕੇ ਵੀ ਬੰਦੇ ਦਾ ਨਾ ਤੁਹਾਡਾ ਮੂਡ ਬਹੁਤ ਵਧੀਆ ਹੁੰਦਾ ਵਾ ਤੇ ਤੁਸੀਂ ਕਹਿੰਦੇ ਹੋ ਵੀ ਚਲੋ ਅੱਜ, ਤੁਹਾਨੂੰ ਪਤਾ ਵੀ ਹੁੰਦਾ ਵਾ ਵੀ ਇਹ ਖਰਚ ਜਿਹਾ ਹੀ ਲੱਗਦਾ, ਪਰ ਫਿਰ ਵੀ ਤੁਸੀਂ ਉਹਨੂੰ,
2: ਹੈਨਾ।
0: ਸੋ ਇਹ ਇੱਥੇ ਇੱਥੇ ਮੈਂ ਤੇ ਇਹ ਰਿਅਲਾਈਜ਼ ਕੀਤਾ, ਹਾਂ ਕੋਈ ਨਾਈਸ ਬੰਦਾ ਕੋਈ ਖੜਾ ਹੋਊਗਾ ਤੁਹਾਨੂੰ ਆਈਡੀਆ ਹੋ ਜਾਂਦਾ ਨਾ ਵੀ ਹਾਂ ਬੰਦਾ।
1: ਮੇਰੇ ਖਿਆਲ ਨਾਲ ਇਹਦਾ
0: ਆਈ ਥਿੰਕ ਮੈਂ
1: ਇਹਦਾ ਸਹੀ ਜਵਾਬ ਇਹ ਹੋਏਗਾ ਕਿ ਇੱਕ ਇੱਕ ਲੇਅਰ ਫਿਲਟਰ ਦੀ ਹੋਰ ਐਡ ਜ਼ਰੂਰ ਹੋਊਗੀ।
0: ਹਾਂ ਇੱਕ ਇੱਕ ਲੇਅਰ ਐਡ ਹੋਗੀ, ਹਾਂ ਬਸ
1: ਇਹ ਕਨਫਰਮਡ ਹੈ, ਬਾਕੀ ਦਾ ਪਤਾ ਨਹੀਂ।
2: ਬਸ ਭਾਜੀ ਆ ਜਵਾਬ ਹੈ, ਮਤਲਬ ਮੈਂ ਕੋਈ ਕਰੈਕਸ਼ਨ ਨਹੀਂ ਕੱਢ ਰਿਹਾ, ਬੜਾ ਹੀ ਜਵਾਬ ਆ ਕਿ ਸੋਸਾਇਟੀ ਏਦਾਂ ਹੀ ਹੋ ਰਹੀ ਹੈ, ਗੈਪ ਏਦਾਂ ਹੀ ਹੋ ਰਿਹਾ। ਹੁਣ ਮੈਂ ਤੁਹਾਨੂੰ ਦੱਸਦਾ ਇੱਕ ਐਗਜ਼ਾਮਪਲ ਹੀ ਦੇਣਾ, ਹੁਣ ਤੁਸੀਂ ਆ ਨਾ ਕਿ ਫਿਰ ਮੈਂ ਕੁੜੀ ਦੀ ਐਗਜ਼ਾਮਪਲ ਦੇਣ ਲੱਗਾ, ਬਟ ਤੇ ਮੇਰੇ ਨਾ ਬੱਸ ਚ ਸਾਡੀ ਆਦਤ ਹੁੰਦੀ ਹੈ ਕਿ ਅਸੀਂ ਬੁਲਾਉਂਦੇ ਹਾਂ, ਹੈ ਨਾ, ਜਦੋਂ ਬੱਸ ਚੱਲਦੀ ਹੁੰਦੀ ਤੁਸੀਂ ਦੇਖੋ ਕਿ ਡਰਾਈਵਰ ਦੂਜੇ ਡਰਾਈਵਰ ਨੂੰ ਹੱਥ ਮਾਰਦੇ, ਠੀਕ ਹੈ, ਇੱਕ ਕੁੜੀ ਇੱਥੇ ਚਲਾਉਂਦੀ ਹੈ ਤੇ ਉਹ ਗੁੜੀ ਆ, ਤੇ ਉਹ ਮੈਂ ਬੜੀ ਬੜੀ ਹੱਥ ਮਾਰੇ, ਉਹਨੇ ਨਹੀਂ ਮਾਰਦੇ, ਬਟ ਸਟਿਲ ਆਈ ਡੂ ਇਟ, ਮੇਰੀ ਆਦਤ ਆ, ਠੀਕ ਆ। ਉਦਾਂ ਵੀ ਜਦੋਂ ਅਸੀਂ ਲੰਚ ਰੂਮ ਚ ਹੁੰਦੇ ਹਾਂ, ਗੋਰਿਆਂ ਦਾ ਇੱਕ ਅਲੱਗ ਟੋਲਾ ਬੈਠਾ ਹੁੰਦਾ, ਠੀਕ ਆ,
0: ਮਤਲਬ ਹੱਥ ਨਾਲ, ਮਤਲਬ ਵੇਵ ਕਰਦੇ ਹੋ ਜਾਂ ਹੱਥ ਤੇ ਹੱਥ ਮਾਰਦੇ ਹੋ? ਅੱਛਾ ਦੂਰੋਂ ਦੂਰੋਂ,
2: ਮਤਲਬ ਬੱਸ ਚ, ਹਾਂਜੀ ਹਾਂਜੀ, ਆਪਾਂ ਆਮਣੋ ਸਾਹਮਣੋ ਜਦੋਂ ਬੱਸ ਜਾ ਰਹੀ ਹੁੰਦੀ ਸੀ, ਕਦੇ ਵੀ ਦੇਖੋ ਡਰਾਈਵਰ ਹੱਥ ਮਾਰੇਗਾ ਦੂਜੇ ਡਰਾਈਵਰ ਨੂੰ? ਇਟਸ ਜਸਟ ਅ ਜੈਸਚਰ ਹੈ, ਅ ਜੈਸਚਰ ਹੈ ਨਾ, ਐਕਨੋਲੇਜਮੈਂਟ ਹੈ। ਕਈ ਵਾਰੀ ਲੋਕੀ ਨਹੀਂ ਦੇਖਦੇ, ਹੋ ਸਕਦਾ ਉਹ ਰਹਿ ਜਾਏ, ਕਈ ਬੰਦੇ ਦਿੰਦੇ ਹੀ ਨਹੀਂ, ਹੈ ਨਾ, ਉਹ ਕੁੜੀ ਨਹੀਂ ਦਿੰਦੀ ਸੀਗੀ, ਇੰਟੈਂਸ਼ਨਲੀ ਨਹੀਂ ਦਿੰਦੀ ਸੀ। ਤੇ ਚਲੋ ਏਦਾਂ ਗੱਲ ਹੋ ਰਹੀ, ਇੱਕ ਦਿਨ ਨਾ ਦੋ ਕੁ ਮਹੀਨੇ ਹੋ ਗਏ, ਹੈ ਨਾ, ਕਿ ਏਦਾਂ ਹੋਇਆ, ਤੇ ਉਹ ਮੇਰੇ ਬੱਸ ਦੇ ਕੋਲ ਆ ਕੇ ਖੜੀ ਹੋ ਗਈ, ਕਹਿੰਦੀ ਹਾਏ, ਹੈ ਨਾ, ਕਹਿੰਦੀ ਯੂਰ ਨੇਮ ਇਜ਼ ਸਿਮ, ਮੈਂ ਕਿਹਾ ਹਾਂ, ਤੇ ਕਹਿੰਦੀ ਤੂੰ ਮੈਨੂੰ ਵੇਵ ਕਰਦਾ, ਤੂੰ ਦੇਖਿਆ ਹੋਣਾ, ਮੈਂ ਵੇਵ ਨਹੀਂ, ਮੈਨੂੰ ਲੱਗਿਆ ਮੈਂ ਤੈਨੂੰ ਕਹਿਣਾ ਚਾਹੀਦਾ, ਮੈਂ ਨਾ ਗੱਲ, ਤੈਨੂੰ ਮੇਰੇ ਨਾਲ ਗੱਲ ਕਰਨੀ ਚਾਹੀਦੀ ਆ, ਮੈਂ ਕਿਹਾ ਦੱਸ। ਕਹਿੰਦੀ ਮੈਂ ਨਾ ਜਦੋਂ ਇੱਥੇ ਆਉਂਦੀ ਸੀ ਨਾ, ਜਦੋਂ ਲੰਚ ਰੂਮ 'ਚ, ਤੇ ਕੋਈ ਇੰਡੀਅਨ, ਕਹਿੰਦੀ ਡੋਂਟ, ਮੈਨੂੰ ਆਹ ਨਾ ਮੰਨੀ ਕਿ ਮੈਂ ਰੇਸ਼ੀਅਸ ਹਾਂ, ਬਟ ਮੈਂ ਸਿਰਫ ਮੇਰੀ ਇੱਕ ਓਬਜ਼ਰਵੇਸ਼ਨ ਆ, ਕਿ ਜਦੋਂ ਮੈਂ ਇੰਡੀਅਨ ਨੂੰ ਕਹਿੰਦਾ, ਉਹਨਾਂ ਅੱਖਾਂ ਥੱਲੇ ਕਰਕੇ ਨਾ ਗੁੱਡ ਮਾਰਨਿੰਗ ਕਰਕੇ ਥੱਲੋਂ ਨਿਕਲ ਜਾਂਦਾ ਸੀ, ਤੇ ਅੱਗੇ ਜਾ ਕੇ ਆਪਣੀ ਸੋਸਾਇਟੀ 'ਚ ਬਹਿ ਕੇ ਤੇ ਉਹ ਹਾ ਹੀ ਹੂ ਹੂ ਕਰਦਾ ਹੁੰਦਾ ਸੀ, ਤੇ ਉਹ ਮਤਲਬ ਮੈਨੂੰ ਰਿਸਪੋਂਸ ਨਹੀਂ ਆਉਂਦਾ ਹੁੰਦਾ ਸੀ, ਤੇ ਮੈਂ ਕਿਹਾ ਮੈਂ ਕਹਿ ਮੰਨ ਨਹੀਂ ਸਕਦਾ ਕਿ ਖਾਸ ਕਰਕੇ ਆਪਣੇ ਪੰਜਾਬੀ ਦਾ ਕੁੜੀਆਂ ਨੂੰ ਦੇਖ ਕੇ ਸਗੋਂ ਵਾਸਤੇ ਪਰਤਾਂ ਖੋਲੀਆਂ। ਕਿਉਂ ਮੈਨੂੰ ਉਹ ਪਰਤਾਂ ਪਤਾ ਸੀਗੀਆਂ? ਕਿਉਂਕਿ ਮੈਂ ਕੋਈ ਘੈਂਟ ਨੀ, ਬਟ ਮੈਂ ਵਿਚਰ ਰਿਹਾ ਸੋਸਾਇਟੀ, ਆਸਟ੍ਰੇਲੀਅਨ ਨਾਲ ਵੀ, ਸਕੋਟਿਸ਼ ਨਾਲ ਵੀ, ਮੈਂ ਨਿਊਜ਼ੀਲੈਂਡਰ ਨਾਲ ਵੀ, ਅਫਗਾਨੀ ਨਾਲ ਵੀ, ਜੋ ਸਾਡਾ ਪੜੋਸ ਆ, ਜੋ ਕਿ ਮੈਨੂੰ ਦੱਸਦੇ ਆ। ਹੁਣ ਇਹਦੇ ਚ ਭਾਜੀ ਜਦੋਂ ਅਸੀਂ ਇੰਡੀਆ, ਜਿਹੜੇ ਵੀ ਭਾਜੀ ਕਹਿੰਦੇ ਨੇ, ਜਿਨ੍ਹਾਂ ਨੇ ਫੋਨ ਕੀਤੇ, ਮੈਂ ਮੰਨਦਾ ਕਿ ਸਾਰੇ ਪਹਿਲੇ ਸਤਿ ਸ੍ਰੀ ਅਕਾਲ ਬੋਲਦੇ ਹੋਣੇ ਆ, ਪਰ ਇਹਨਾਂ ਨੂੰ ਇਹ ਜਵਾਬ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਕਿ ਅਸੀਂ ਪਹਿਲ ਕਰਦੇ ਹਾਂ ਕਦੀ? ਕਿਉਂਕਿ ਇੰਡੀਆ 'ਚ ਸਾਨੂੰ ਨਹੀਂ, ਅਸੀਂ ਅਣਜਾਣ ਬੰਦੇ ਨੂੰ ਦੇਖ ਕੇ ਸਤਿ ਸ੍ਰੀ ਅਕਾਲ ਕਰਦੇ ਸੀ, ਜਦੋਂ ਅਸੀਂ ਆਸਟ੍ਰੇਲੀਆ ਆਏ ਤੇ ਇੱਥੇ ਇਹ ਆਦਤ ਸਾਨੂੰ ਪਈ, ਵਿਚ ਇਜ਼ ਗੁੱਡ। ਕੀ ਹੁਣ ਅਸੀਂ ਕਰਦੇ ਹਾਂ ਪਹਿਲ? ਰਿਸਪੋਂਸ ਆਏ ਨਾ ਆਏ, ਠੀਕ ਹੈ, ਮੰਨ ਗਿਆ, ਹੁਣ ਇੱਕ ਤੁਹਾਨੂੰ ਨੈਗੇਟਿਵ ਐਕਸਪੀਰੀਅੰਸ ਹੋ ਗਿਆ, ਮੰਨ ਗਿਆ, ਕੀ ਇਸ ਤੋਂ ਬਾਅਦ ਤੁਸੀਂ ਕਰੋਗੇ ਕਿ ਨਹੀਂ ਕਰੋਗੇ? ਜੇ ਹਟ ਗਏ ਤੇ ਲੇਅਰ ਐਡ ਹੋ ਗਈ, ਫਿਰ ਦੂਜੀ ਲੇਅਰ, ਫਿਰ ਤੀਜੀ ਲੇਅਰ, ਫਿਰ ਚੌਥੀ ਲੇਅਰ, ਪਰ ਜਿਹੜਾ ਪੰਜਵਾਂ ਘੈਂਟ ਬੰਦਾ ਨਾ, ਉਹਨੇ ਕਹਿ ਦੇਣਾ ਕਿ ਬਈ ਇੰਡੀਅਨ ਤਾਂ ਦੇਖ ਕੇ ਮੈਨੂੰ ਕਹਿੰਦੇ ਹੀ ਨਹੀਂ ਸਤਿ ਸ੍ਰੀ ਅਕਾਲ, ਇੰਡੀਅਨ, ਹੈ ਨਾ, ਜਾਂ ਪੱਗ ਬੰਨੀ ਆ ਮੈਂ ਤੇ ਸਰਦਾਰ, ਹੈ ਨਾ। ਮੇਰਾ ਮੰਨਣਾ ਹੈ, ਮੈਂ ਸਹੀ ਹੋ ਸਕਦਾ ਗਲਤ ਹੋ ਸਕਦਾ, ਬਟ ਮੈਂ ਇਸ ਫੰਡੇ ਤੇ ਕੰਮ ਕਰਦਾ ਭਾਜੀ, ਕਿ ਮੈਨੂੰ ਨੀ ਫਰਕ ਪੈਂਦਾ, ਮੈਂ ਬੁਲਾ ਦਿੰਦਾ ਹੁੰਦਾ ਫਤਿਹ, ਹਰ ਇੱਕ ਨੂੰ ਬੁਲਾਉਣਾ, ਤੇ ਮੈਂ ਗੋਰਿਆਂ 'ਚ ਬਹਿ ਕੇ ਉੱਠਦਾ ਬੈਠਦਾ, ਕਿਉਂਕਿ ਐਕਸਚੇਂਜ ਉੱਥੇ ਹੀ ਹੁੰਦਾ ਭਾਜੀ। ਮੈਨੂੰ ਸਮਰ ਨੂੰ, ਸਾਨੂੰ ਸਮਰ ਨੂੰ ਗਰੋ ਕਰਨ 'ਚ ਇੰਨੀ ਹੈਲਪ ਹੋਈ ਹੈ ਨਾ ਆਸਟ੍ਰੇਲੀਆ 'ਚ, ਕਿਉਂਕਿ ਅਸੀਂ ਇਹਨਾਂ ਲੋਕਾਂ ਨੂੰ ਵਿਚਰੇ, ਸਾਨੂੰ ਪਤਾ ਲੱਗਾ ਕਿ ਆਹ ਕਿੱਦਾਂ ਸੋਚਦੇ ਨੇ। ਆ ਨਹੀਂ ਹੈ ਕਿ ਉਹ ਸਾਰਾ ਕੁਛ ਸਹੀ ਸੋਚਦੇ ਆ ਸਾਡੇ ਅਕੋਰਡਿੰਗ,

0: ਨਾ ਅਸੀਂ ਉਹਨਾਂ ਦੇ ਅਕੋਰਡਿੰਗ ਸਹੀ ਸੋਚਦੇ ਹਾਂ। ਹੁਣ ਛੋਟਾ ਜਿਹਾ ਐਗਜ਼ਾਮਪਲ ਹੈ, ਹੁਣ ਜੈੱਟ ਅਸੀਂ ਯੂਜ਼ ਕਰਦੇ ਹਾਂ, ਪੇਪਰ ਟਾਵਲ ਯੂਜ਼ ਕਰਦੇ ਹਾਂ, ਆਹ ਇੱਕ ਬਹੁਤ ਵੱਡਾ ਡਿਫਰੈਂਸ ਆ, ਉਹਨਾਂ ਨੂੰ ਪਤਾ ਹੀ ਨਹੀਂ ਆ ਚੀਜ਼, ਹੈ ਨਾ, ਸਮਝੇ ਸੀ ਮੇਰੀ ਗੱਲ? ਹੁਣ ਏਦਾਂ ਹੀ ਭਾਜੀ ਸਾਡੀ ਸੋਚ ਦਾ ਵੀ ਹੈ ਫਰਕ ਬੱਚਿਆਂ ਦੇ ਪਾਲਣ ਕੋਲ, ਬਟ
1: ਉਹਨਾਂ ਨੂੰ ਕੀ ਲੱਗਦਾ ਵੀ ਇਹ ਸਬਜ਼ੀ ਧੋਣ ਲਈ ਰੱਖੇ ਦੁਕਾਨਾਂ ਤੇ
0: ਹੋ
1: ਸਕਦਾ ਉਹ ਬਾਥਰੂਮ ਹੀ ਧੋਂਦੇ ਹੋਣ, ਆਪਾਂ ਹੀ ਹੋਰ ਧੋਂਦੇ ਹੋਣ।
0: ਬਨਿੰਗ ਚ ਵਿਕਦਾ ਵੀ ਓਦਾਂ ਹੀ ਆ, ਉਹ ਬਾਥਰੂਮ ਧੋਣ ਦੇ ਹੀ ਆਉਂਦਾ, ਠੀਕ ਹੈ, ਤੇ ਅਸੀਂ ਯੂਜ਼ ਉਸ ਕਰਕੇ ਕਰਦੇ। ਮੈਂ ਤੁਹਾਨੂੰ ਸਿਰਫ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੱਤੇ, ਹੁਣ ਜਦੋਂ ਆਹ ਚੀਜ਼ਾਂ ਤੁਸੀਂ ਐਕਸਚੇਂਜ ਕਰੋਗੇ ਨਾ ਭਾਜੀ, ਤੇ ਤੁਹਾਨੂੰ ਸਮਝ ਆਏਗੀ, ਤੇ ਇਹ ਆਈ ਓਪਨਰ ਹੈ। ਹੁਣ ਸਭ ਤੋਂ ਪਹਿਲੀ ਗੱਲ ਹੈ ਕਿ
1: ਭਾਈ ਯਾਰ ਇਹ ਜਿਹੜਾ, ਸੋਰੀ ਸੋਰੀ ਮੈਨੂੰ ਸੱਚ ਚੇਤਾ ਆ ਗਿਆ, ਇਹ ਆਪਣੇ ਜਦੋਂ ਆਪਾਂ ਉਹ ਜਾਂਦੇ ਹਾਂ ਆਪਣੇ ਆਸ ਪਾ ਹੇਅਰ ਡਰੈਸਰਾਂ ਕੋਲ, ਤੇ ਉੱਥੇ ਵੀ ਤੇ ਉਹੀ ਲੱਗਦਾ ਸੇਮ ਹੀ ਆ ਹਨਾ, ਉਹ ਵਿੱਚੋਂ ਧੋ ਕੇ ਤੇ ਉਹਦੇ ਨਾਲ ਤੁਹਾਡਾ ਸਿਰ ਧੋ ਦਿੰਦੇ ਆ, ਸੇਮ ਹੀ ਚੀਜ਼ ਆ।
0: ਬਿਲਕੁਲ ਬਿਲਕੁਲ
2: ਬਿਲਕੁਲ ਯਾਰ, ਕੀ ਹੈ ਇਹ ਥੋੜੀ ਜਿਹੀ ਟੌਪਿਕ,
1: ਦੇਖੋ ਸਾਡੇ ਵਾਲ ਹੈਗੇ ਨਹੀਂ, ਅਸੀਂ ਕਿਸੇ ਨੂੰ ਉੱਦਾਂ ਦਾ ਰਹਿਣ ਨਹੀਂ ਦੇਣਾ, ਅੱਗੇ ਅੱਗੇ ਤੋਂ ਨੋ ਲਗੇ ਸੋਚਣਗੇ,
2: ਹੁਣ ਜਾ ਕੇ ਦਿਖਾਓ ਬਾਈ।
0: ਕੁੱਤੇ ਵੀ ਧੋਂਦੇ ਬਾਈ, ਕੁੱਤੇ ਨੂੰ ਵੀ ਨਵਾਉਂਦੇ ਆ ਹੀ ਹੁੰਦਾ, ਜਿਹੜਾ ਕੁੱਤੇ ਨੂੰ ਨਵਾਉਂਦੇ ਨਾ,
1: ਅੱਛਾ ਸੇਮ ਹੀ ਹੁੰਦਾ ਉੱਥੇ ਵੀ,
0: ਉਹ ਵੀ ਹਾਂ ਇਹੀ ਲਾਉਂਦੇ ਆ, ਸਮਝੋ ਹੁਣ ਉਹਦੀ ਯੂਸੇਜ ਅਲੱਗ ਹੈ, ਸਾਡੀ ਯੂਸੇਜ ਹੀ ਅਲੱਗ, ਅਸੀਂ ਸੋਚ ਹੀ ਨਹੀਂ ਸਕਦੇ ਉਹ ਯੂਸੇਜ।
1: ਆਹੋ ਨੀ ਆਪਾਂ ਇੱਥੇ ਫਰਕ ਪੈ ਜਾਂਦਾ ਨਾ, ਅਸੀਂ ਹੁਣ ਕਵਾਂਗੇ ਵੀ ਲੈ ਇਹਨਾਂ ਨੂੰ ਪਤਾ ਹੀ ਨੀ ਹੈ ਕਾਹਦੇ ਲਈ ਆ।
0: ਹਾਂ ਯੈਸ, ਸਿਰਫ ਆਪ ਗੱਲ ਪੜੀ, ਹੁਣ ਉਹ ਕੁੜੀ, ਹੁਣ ਉਹ ਕੁੜੀ ਨੇ ਮੈਨੂੰ ਇੱਕ ਦਿਨ ਮਿਲੀ, ਕਹਿੰਦੀ ਤੈਨੂੰ ਪਤਾ, ਮੈਂ ਕਹਿੰਦੀ ਉਸ ਤੋਂ ਬਾਅਦ ਮੈਂ ਹਰੀਕ ਨੂੰ ਹਾਏ ਕਰਦੀ ਹਾਂ, ਕੋਈ ਰਿਸਪੋਂਸ ਆਏ ਨਾ ਆਏ, ਮੈਂ ਕਿਹਾ ਬਟ ਸੱਚੀ ਦੱਸੀ ਆਈ ਯੂ ਗੈਟਿੰਗ ਰਿਸਪੋਂਸ, ਕਹਿੰਦੀ ਯੈਸ, ਮੈਂ ਕਿਹਾ ਦੈਟਸ ਇਟ, ਮੈਂ ਕਿਹਾ ਦੈਟਸ ਇਟ, ਹੈ ਨਾ, ਮਤਲਬ ਹੁਣ ਮੈਨੂੰ ਨਹੀਂ ਪਤਾ ਕਿ ਮੈਂ ਕੋਈ ਸਿਆਣੀ ਗੱਲ ਕੀਤੀ ਜਾਂ ਬੇਵਕੂਫੀ ਕੀਤੀ ਹੈ, ਜੋ ਵੀ ਕੀਤਾ ਕੋਈ ਹੋਰ ਹੁੰਦਾ ਕੀ ਕਰਦਾ, ਬਟ ਮੇਰਾ ਮੰਨਣਾ ਆਵੇ ਕਿ ਅਸੀਂ ਪਹਿਲ ਕੀਤੀ ਕਿਉਂਕਿ ਸਾਡੀ ਸੋਸਾਇਟੀ ਨੇ ਸਾਨੂੰ ਨਹੀਂ ਸਿਖਾਇਆ ਸੀਗਾ ਅਣਜਾਣ ਬੰਦੇ ਨੂੰ ਸਤਿ ਸ਼੍ਰੀ ਅਕਾਲ ਬੋਲਣਾ, ਇੱਥੇ ਸੋਸਾਇਟੀ ਨੇ ਸਿਖਾਇਆ, ਤੇ ਹੋ ਸਕਦਾ ਕਿ ਅਸੀਂ ਸ਼ਾਇਦ ਆਹ ਚੀਜ਼ ਖਤਮ ਕਰੀ ਜਾਂਦੇ। ਮੈਂ ਨਹੀਂ ਕਹਿੰਦਾ 100% ਸਹੀ ਨੇ, ਹੋਣਗੇ ਮਾੜੇ ਹੁਣ, ਕਿਉਂਕਿ ਹੁਣ ਜਦੋਂ ਟ੍ਰੇਨ ਸਫ਼ਰ ਕਰਦੇ, ਮੈਂ ਤਾਂ ਸਾਰਾ ਦਿਨ ਬੱਸ ਚਲਾਉਂਦਾ, ਮੈਂ ਦੇਖਦਾ ਮਤਲਬ ਕਿੰਨੇ ਬੰਦੇ ਉਤਰਦੇ ਚੜ੍ਹਦੇ ਨੇ, ਤੇ ਮੈਨੂੰ ਤਾਂ ਸੱਚੀ ਕਹਾਂ, ਮੈਨੂੰ 60% ਗੋਰੇ ਹੀ ਆ ਕੇ ਹੈ ਗੁੱਡ ਮਾਰਨਿੰਗ ਕਹਿੰਦੇ ਨੇ, ਆਪਣੇ ਨਹੀਂ ਕਹਿੰਦੇ।
1: ਕਈ ਘਰਾਂ ਦੇ ਵਿੱਚ ਹੈ ਹੀ ਨੀ, ਮੈਂ ਵੇਖਣਾ ਵਾ ਵੀ ਕਈਆਂ ਦੇ ਵਿੱਚ ਆਪਸ ਵਿੱਚ ਵੀ ਨੀ ਰਿਵਾਜ ਹੈਗਾ, ਦੂਸਰੇ ਨੂੰ ਤਾਂ ਉਹਨਾਂ ਨੇ ਕੀ ਬੁਲਾਉਣਾ,
2: ਆਪਸ ਵਿੱਚ ਵੀ ਸੈਂਸ ਆਫ ਗ੍ਰੀਟਿੰਗ ਹੀ ਨਹੀਂ ਹੈ ਨਾ।
1: ਹਾਂ
0: ਸੈਂਸ ਆਫ ਗ੍ਰੀਟਿੰਗ, ਕਿਉਂਕਿ ਕਿਉਂਕਿ ਕ੍ਰਿਸ਼ਨ, ਅਸੀਂ ਨਾ ਨਹੀਂ ਅਣਜਾਣ ਬੰਦੇ ਨੂੰ ਬੁਲਾਇਆ, ਤੂੰ ਸੋਚ ਕੇ ਦੇਖ, ਠੀਕ ਹੈ ਤੈਨੂੰ ਸਰਪੰਚ ਜਾਣਦਾ, ਸਰਪੰਚ ਨੂੰ ਸਤਿ ਸ਼੍ਰੀ ਅਕਾਲ ਕਰਤੀ, ਪਰ ਇੱਕ ਆਮ ਬੰਦਾ ਜਾ ਰਿਹਾ, ਮੈਂ ਥੋੜਾ ਉਹਨੂੰ ਬੁਲਾ ਰਿਹਾ, ਮੈਂ ਨਹੀਂ ਬੁਲਾ ਰਿਹਾ, ਇੱਥੇ ਬੁਲਾਉਣਾ ਹੈ। ਹੁਣ ਉਹ ਭਾਜੀ ਨੇ ਕਿਹਾ ਕਿ ਮੈਂ ਹਰ ਪੰਜਾਬੀ ਨੂੰ ਮਿਲਣਾ ਗੱਲਾਂ ਇੱਦਾਂ ਕਰਦਾ, ਗੋਰੇ ਨੂੰ ਵੀ ਕਰਦੇ ਹੋਣੇ ਮੈਨੂੰ ਲੱਗਦਾ ਉਹ ਭਾਜੀ, ਕਿਉਂਕਿ ਜਿਸ ਹਿਸਾਬ ਨਾਲ ਉਹ ਕਹਿੰਦੇ ਸੀਗੇ, ਮੈਨੂੰ ਵੀ ਆਦਤ ਹੈ, ਮੈਂ ਬੱਸ 'ਚ ਕੋਈ ਅੰਕਲ ਲਾਂਗੇ ਤਾਂ ਮੈਂ ਹੱਥ ਖੜਾ, ਉਹ ਨਹੀਂ ਕਰਦੇ, ਪਰ ਇਟ ਡਜ਼ਨਟ ਰੀਲੀ ਮੈਟਰ, ਠੀਕ ਹੈ, ਹੋ ਸਕਦਾ ਤੀਜਾ ਕਰ ਦੇਗਾ ਕੋਈ ਬੰਦਾ,
1: ਨਹੀਂ ਉਹ ਵੀ ਤਾਂ ਉੱਥੇ ਤਾਂ ਕਈ ਚੀਜ਼ਾਂ ਦੇ ਹਰਡਲ ਵੀ ਹੁੰਦੇ ਆ, ਹੋ ਸਕਦਾ ਪਤਾ ਨਹੀਂ ਕੀ ਅਗਲੇ ਦੇ ਮਨ ਦੇ ਵਿੱਚ ਚੱਲ ਰਿਹਾ ਉਹਨਾਂ ਨੂੰ ਨਾ, ਕਈ ਵਾਰੀ ਆਪਾਂ ਘਰਾਂ ਤੋਂ ਹੀ ਗਾਈਡੈਂਸ ਇੱਦਾਂ ਦੀ ਦੇ ਕੇ ਤੋਰਦੇ ਹਾਂ ਵੀ ਬਾਹਰ ਕਿਸੇ ਨੂੰ ਕਵਾਉਣਾ ਨਹੀਂ ਆ, ਹੈ ਨਾ, ਕੋਈ ਆਊਗਾ ਤੇ ਬੂਆ ਨਹੀਂ ਖੋਲਣਾ, ਉਹ ਉਹ ਫਿਰ 100% ਉਸ ਚੀਜ਼ ਨੂੰ ਲੋਕ ਹੀ ਲਾ ਦਿੰਦੇ ਆ।
0: ਆਪਾਂ ਜੀ ਸੱਚ ਹੈ, ਮੈਂ ਸਾਡੇ ਸਾਹਮਣੇ ਕ੍ਰੀਕ ਤੇ ਅੰਕਲ ਤੇ ਆਂਟੀ ਸੈਰ ਕਰਦੇ ਹੁੰਦੇ ਸੀ, ਬੜੀ ਵਾਰੀ ਦੇਖਿਆ, ਬੜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਇੱਕ ਵਾਰੀ ਮੈਂ ਕਿਹਾ ਚਾਹ ਜੋ ਚਾਹ ਪੀ ਲਓ, ਤੇ ਉਹ ਝਿਜਕਦੇ ਝਿਜਕਦੇ ਕਰਦੇ ਆ ਗਏ ਕਿ ਮੈਂ ਦੱਸਿਆ ਸੀ ਚੰਡੀਗੜ੍ਹ ਦੇ, ਥੋੜੀ ਕਨਵਰਸੇਸ਼ਨ ਸਟਾਰਟ ਹੋਈ, ਆ ਗਏ ਤੇ ਉਹਨਾਂ ਨੇ ਮੈਨੂੰ ਆਹੀ ਗੱਲ ਕਹੀ, ਕਹਿੰਦੇ ਬੇਟਾ ਸਾਨੂੰ ਨਾ ਬੱਚਿਆਂ ਨੇ ਕਿਹਾ ਹੋਇਆ ਕਿ ਏਦਾਂ ਉੱਦਾਂ ਨਹੀਂ ਇੱਥੇ, ਮੈਂ ਕਿਹਾ ਅੰਕਲ ਕਿਡਨੈਪ ਥੋੜਾ ਕਰ ਲੈਣਾ ਤੁਹਾਨੂੰ, ਚੋਕੇ ਕਹਿਣਾ ਕਿ ਨਹੀਂ ਹੁੰਦਾ ਇੱਦਾਂ, ਮੈਂ ਕਿਹਾ ਇੱਧਰ ਨਹੀਂ ਹੈਗਾ ਨਾ, ਹਨਾ, ਤੇ ਮਤਲਬ ਚੋਕੇ ਕਿ ਚਾਹ ਸਾਹਮਣੇ ਘਰ ਆ ਸਾਡਾ, ਚਾਹ ਬਣਨੀ ਹੈ ਤੁਸੀਂ ਬਾਹਰ ਬਹਿ ਕੇ ਪੀ ਲਓ ਜ਼ਿਆਦਾ, ਕਹਿੰਦੇ ਹੁਣ ਤੁਸੀਂ ਸ਼ਰਮਿੰਦਾ ਕਰੀ ਜਾਂਦਾ, ਇਟਸ ਇਟਸ ਲਾਈਕ ਦਿਸ, ਹੈ ਨਾ, ਮੈਨੂੰ ਨਹੀਂ ਪਤਾ, ਪਰ ਆਪ ਆਪਣੇ ਵੱਲੋਂ ਹੋਣੀ ਚਾਹੀਦੀ ਭਾਜੀ,
1: ਡਿਫਰੈਂਟ
0: ਸੋਸਾਇਟੀ, ਡਿਫਰੈਂਟ ਸੋਸਾਇਟੀ 'ਚ ਉੱਠਣਾ ਬੈਠਣਾ, ਵੈਲਕਮਿੰਗ ਹੋਣਾ, ਕਿਉਂਕਿ ਸਾਡੇ ਗੁਰਦੁਆਰੇ ਜਦੋਂ ਗੋਰਾ ਆਉਂਦਾ ਨਾ, ਅਸੀਂ ਭੰਗੜੇ ਪਾਉਂਦੇ ਹਾਂ, ਸਾਡੇ ਘਰ ਗੋਰਾ ਆਇਆ, ਯਾਦ ਆ ਭਾਜੀ ਤੁਸੀਂ ਸੁਣਾਇਆ ਸੀਗਾ, ਕੀ ਅਸੀਂ ਚਰਚ ਗਏ ਹਾਂ ਕਦੀ, ਕੀ ਅਸੀਂ ਚਰਚ ਗਏ ਹਾਂ, ਕੀ ਅਸੀਂ ਮੰਦਿਰ ਗਏ ਹਾਂ, ਬੀਂਗਨ ਸਰਦਾਰ, ਯਾਰ ਜਵਾਬ ਹੈ ਭਾਜੀ, ਆਹ ਜਵਾਬ ਆਪੇ ਦੇ ਲਓ, ਮਤਲਬ ਮੈਂ ਆਹ ਨਹੀਂ ਕਹਿੰਦਾ ਕਿ ਜਾਂਦੇ ਹੋਣਗੇ, ਪਰ ਆਹ ਜਵਾਬ ਹੈ ਭਾਜੀ, ਮੈਨੂੰ ਇਹ ਲੱਗਦਾ ਕਿ ਵੀ ਅਸੀਂ ਸੋਸਾਇਟੀ ਹਾਂ।
1: ਹਾਂ ਨਹੀਂ ਚਲੋ ਜਾਣ ਵਾਲੇ ਜਾਂਦੇ ਆ, ਪਰ ਇਹ ਗੱਲ ਵੱਖਰੀ ਆ ਵੀ ਉਹ ਕਿਹੜੀ ਸੈਂਸ ਦੇ ਵਿੱਚ ਬੰਦਾ ਜਾਂਦਾ ਵਾ, ਹਨਾ, ਤੇ
0: ਤੁਹਾਨੂੰ ਭੰਗੜੇ ਪੈ ਜਾਂਦੇ ਨੇ ਜਦੋਂ ਆਉਂਦੇ ਆ ਨਾ ਗੋਰੇ ਗੁਰਦੁਆਰੇ, ਮੈਨੂੰ ਪਤਾ ਕਿ ਮਤਲਬ ਉਹਨਾਂ ਨੂੰ ਇੱਕ ਡਿਫਰੈਂਟ ਉਹ ਦਿੰਦੇ ਨੇ, ਉਹ ਦਿੰਦੇ ਨੇ, ਪਰ ਅਸੀਂ ਕਿੰਨਾ ਕੁ ਸਾਨੂੰ ਕਿੰਨਾ ਪਤਾ, ਹੁਣ ਰਿਚਰਡ ਜੀ ਆ ਕੇ ਦੱਸਦੇ ਨੇ ਕ੍ਰਿਸਚੀਅਨਸ ਬਾਰੇ, ਚਰਚ ਬਾਰੇ ਇੰਨਾ ਕੁਛ, ਉਹ ਵੈਲਕਮਿੰਗ ਹੈ ਚੀਜ਼, ਉਹ ਉਹ ਇੱਕ ਐਕਸਚੇਂਜ ਪ੍ਰੋਗਰਾਮ ਆ, ਉਹ ਚੀਜ਼ ਉਹਨੇ ਸੋਸਾਇਟੀ ਬਣਾਉਣੀ ਆ,
3: हाँ मतलब गल सही है ना कि क्यूरियोसिटी हमेशा रहनी चाहिए है इंसान के अंदर मेजर तो यही पॉइंट है
1: ਨਹੀਂ ਆਪਾਂ ਜਾਣਨਾ ਵੀ ਨਹੀਂ ਨਾ ਚਾਹੁੰਦੇ ਆਪਾਂ ਤਾਂ ਕਹਿੰਦੇ ਵੀ ਨਹੀਂ ਸਾਨੂੰ ਅਸੀਂ ਜਾਣ ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਅਸੀਂ ਜਾਣਨਾ ਹੀ ਨਹੀਂ ਆ
3: ਸਾਨੂੰ ਕੋਲ ਬਹੁਤ ਵੱਡਾ ਮਾਈਨਸ
1: ਕਈ ਵਾਰੀ ਸਾਨੂੰ ਕੋਲ ਹੋ ਕੇ ਦੱਸਣ ਦੀ ਕੋਸ਼ਿਸ਼ ਕਰਦਾ ਨਾ ਵੀ ਆਹ ਚੀਜ਼ ਇੱਦਾਂ ਵਾ ਐਵੇਂ ਆ ਚਾਹੇ ਉਹ ਧਰਮ ਦੀ ਆ ਚਾਹੇ ਕੋਈ ਹੋਰ ਜਿਹੜੀ ਸਾਨੂੰ ਲੱਗਦਾ ਵੀ ਨਹੀਂ ਆ ਤੇ ਉਹ ਅਸੀਂ ਬਲੌਕ ਮਾਰਦੇ ਨੇ ਉੱਥੇ ਵੀ ਨਹੀਂ ਜੋ ਅਸੀਂ ਜਾਣਦੇ ਹਾਂ ਆਖਰੀ ਸੱਚ ਆ ਦੈਟਸ ਇਟ ਤੂੰ ਮਤਲਬ ਤੂੰ ਨਾ ਸਾਨੂੰ ਦੱਸ ਵੀ ਆਪਾਂ ਕੀ ਕਰ ਰਹੇ ਮੈਂ ਫਰਕ ਕੀ ਪੈਂਦਾ ਵਾ ਸੁਣ ਲਓ ਅਗਲੇ ਦੀ ਪੰਜ ਮਿੰਟ
0: ਨਾਲੇ ਅਗਲਾ ਵੀ ਬੰਦਾ ਇੰਟਰਸਟ ਲੈਂਦਾ ਤੁਹਾਡੇ ਚ ਮੇਰੀ ਸੁਣਨ ਤਾਂ ਦਿਆ ਭਾਵੇਂ ਸੁਣਿਆ ਵੀ ਨਾ ਪਰ ਸ਼ੋਅ ਤਾਂ ਕਰੋ ਮੈਂ ਸੁਣਦਾ ਪਿਆ ਮਤਲਬ ਕਿਉਂਕਿ ਕਨਵਰਸੇਸ਼ਨ ਤਦੀ ਵਧੇਗੀ ਭਾਜੀ ਕਨਵਰਸੇਸ਼ਨ ਤਦੀ ਵਧੇਗੀ ਮੈਨੂੰ ਮੇਰੀ ਜਨਾਨੀ ਬੜੀ ਵਾਰ ਸਮਝਾਉਂਦੀ ਸੀ ਮੈਂ ਨਹੀਂ ਸਮਝਦਾ ਸੀਗਾ ਰੇਡੀਓ ਨੇ ਸਮਝਾਇਆ ਤਾਂ ਮੈਨੂੰ ਸਮਝ ਆ ਗਈ ਹੌਲੀ ਹੌਲੀ ਕਿ ਵਾਕਈ ਤੁਹਾਡੀਆਂ ਜਿਹੜੀਆਂ ਗ੍ਰੈਸ ਜ਼ਿਆਦਾ ਕਰਦੇ ਹੋ ਤੁਸੀਂ ਤੇ ਫਿਰ ਉਸ ਤੋਂ ਬਾਅਦ ਕੰਟੈਂਟ ਵੀ ਹੁੰਦਾ ਫਿਰ ਤਾਂ ਕੋਈ ਕੰਟੈਂਟ ਲੋਜੀਕਲ ਹੁੰਦਾ ਮੈਨੂੰ ਆਹ ਥੋੜਾ ਜਿਹਾ ਕਾਫੀ ਇੱਕ ਪੁਆਇੰਟ
3: ਬਿਲਕੁਲ ਠੀਕ ਬਿਲਕੁਲ ਠੀਕ
0: ਥੈਂਕ ਯੂ ਬਾਈ
3: ਥੈਂਕ ਯੂ ਸਿਮਰਨ ਜੀ ਥੈਂਕ ਯੂ ਸੋ ਮਚ
0: ਓਕੇ ਸਤਿ ਸ਼੍ਰੀ ਅਕਾਲ
1: ਥੈਂਕ ਯੂ ਜੀ ਥੈਂਕ ਯੂ ਬਹੁਤ ਸੋਹਣੀ ਸਾਂਝ ਪਾਈ ਤੁਸੀਂ ਤੇ ਹੁਣ ਸਮਾਂ ਆ ਗਿਆ ਸਾਡਾ ਇੱਕ ਬ੍ਰੇਕ ਦਾ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਗੱਲਬਾਤ ਸਾਡੀ ਅੱਜ ਚੱਲ ਰਹੀ ਆ ਆਪਾਂ ਜਿਹੜਾ ਇਕੱਲੇ ਇਕੱਲੇ ਜੇ ਰਹਿਣ ਲੱਗ ਪਏ ਆਪਾਂ ਬਾਹਰ ਅੰਦਰ ਜਾਂਦੇ ਹਾਂ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਜਾਂ ਫਿਰ ਆਪਣੀ ਜਾਣ ਪਛਾਣ ਤੋਂ ਇਲਾਵਾ ਹੋਰ ਕਿਸੇ ਨਾਲ ਕੋਈ ਸਾਂਝ ਹੀ ਨਹੀਂ ਆਪਾਂ ਬਣਾ ਪਾ ਰਹੇ ਸੋ ਉਹ ਸਾਰੀ ਚੀਜ਼ ਜਿਹੜੀ ਆ ਉਹ ਸਾਡੇ ਉੱਤੇ ਕਿੱਦਾਂ ਇਫੈਕਟ ਕਰ ਰਹੀ ਆ ਕਿੱਦਾਂ ਦਿਨੋਂ ਦਿਨੇ ਵੱਧ ਰਹੀ ਆ ਸਾਡੇ ਸਮਾਜ ਦੇ ਉੱਤੇ ਕੀ ਇਫੈਕਟ ਕਰ ਰਹੀ ਆ ਸਾਡੀ ਮੈਂਟਲ ਹੈਲਥ ਦੇ ਉੱਤੇ ਕੀ ਇਫੈਕਟ ਕਰ ਰਹੀ ਹੈ ਸੋ ਆਪਾਂ ਉਹ ਚੀਜ਼ਾਂ ਵੇਖ ਰਹੇ ਹਾਂ ਕੁੱਲ ਮਿਲਾ ਕੇ ਜੇ ਆਪਾਂ ਗੱਲੀਂ ਬਾਤੀਂ ਵੇਖੀਏ ਅਤੇ ਫਿਰ ਸਾਨੂੰ ਇਹ ਚੀਜ਼ ਸਾਫ਼ ਸਮਝ ਆਉਂਦੀ ਹੈ ਵੀ ਸਾਨੂੰ ਚਾਹੀਦਾ ਵਾ ਇੱਕ ਦੂਸਰੇ ਨੂੰ ਬੁਲਾਉਣਾ ਅਤੇ ਬੜੀ ਵਧੀਆ ਗੱਲ ਆ
1: ਹਾਂ
0: ਪਰ ਜੇ ਆਪਾਂ ਇਹਨੂੰ ਪ੍ਰੈਕਟੀਕਲੀ ਵੇਖੀਏ ਅਤੇ ਫਿਰ ਆਪਾਂ ਜਦੋਂ ਖੁੱਲ੍ਹੇ ਸਮਾਜ ਦੇ ਵਿੱਚ ਜਾਂਦੇ ਫਿਰ ਅਸੀਂ ਕਹਿੰਦੇ ਨਹੀਂ ਯਾਰ ਇਹ ਔਖਾ ਕੰਮ ਐਡਾ ਕਿਹੜਾ ਨਖਰੇ ਚੱਲੇ ਨਹੀਂ ਤਾਂ ਨਾ ਸਹੀ ਨਹੀਂ ਤਾਂ ਨਾ ਸਹੀ ਵਾਲਾ ਕੰਮ ਹੈ ਸੋ ਨਹੀਂ ਤਾਂ ਨਾ ਸਹੀ ਵਾਲਾ ਕੰਮ ਉੱਪਰੇ ਬੰਦਿਆਂ ਨੂੰ ਤਾਂ ਛੱਡੋ ਉਹ ਤਾਂ ਸਾਡੇ ਆਪਣੇ ਜਾਣ ਪਛਾਣ ਵਾਲਿਆਂ ਨੂੰ ਲੈ ਕੇ ਵੀ ਸਾਡੇ 'ਚ ਆ ਗਿਆ ਬੜੀ ਵਾਰੀ ਤੁਸੀਂ ਵੇਖਿਆ ਹੋਊਗਾ ਆਪਾਂ ਇਹ ਜਿਹੜਾ ਹੋਊਗਾ ਨਾ ਹੌਲੀ ਹੌਲੀ ਫਿਰ ਸਰਕਲ ਜਿਹੜਾ ਹੌਲੀ ਹੌਲੀ ਸਕਵੀਜ਼ ਹੁੰਦਾ ਜਾਂਦਾ ਤੁਸੀਂ ਇੱਕ ਨੋਟ ਕੀਤਾ ਹੋਊਗਾ ਜਦੋਂ ਕਿਸੇ ਬੰਦੇ ਨਾਲ ਮਾੜੀ ਮੋਟੀ ਜੀ ਕੋਈ ਹੋਵੇ ਕੋਈ ਜਾਂ ਸਾਨੂੰ ਲੱਗਦਾ ਹੋਵੇ ਵੀ ਯਾਰ ਸਰਦਾ ਹੀ ਆ ਅਤੇ ਆਪਾਂ ਵੇਖ ਲਿਓ ਸਾਹਮਣੇ ਆ ਰਿਹਾ ਅਤੇ ਆਪਾਂ ਕਹਿੰਦੇ ਇੱਧਰੋਂ ਹੀ ਨਿਕਲ ਜਾਂਦੇ ਹਾਂ ਬੁਲਾਉਣਾ ਪੈਣਾ
1: ਬਿਲਕੁਲ ਠੀਕ ਹੁੰਦਾ
0: ਹੈ ਨਾ
1: ਯੂਜੂਅਲ ਜੀ ਗੱਲ ਆ
0: ਅਤੇ ਕਈ ਵਾਰੀ ਉਹਨੇ ਵੀ ਵੇਖ ਲਿਆ ਹੁੰਦਾ
1: ਬਿਲਕੁਲ ਠੀਕ ਗੱਲ ਆ
0: ਹੁੰਦਾ ਉਹ ਫਿਰ ਹੌਲੀ ਹੌਲੀ ਉਹ ਚੀਜ਼ ਜਿਹੜੀ ਉਹ ਤੁਹਾਡੇ ਲਾਗੇ ਆਉਣੀ ਸ਼ੁਰੂ ਹੋ ਜਾਂਦੀ
1: ਹਾਂ ਮੈਨੂੰ ਲੱਗਦਾ ਕਿ ਸ਼ਾਇਦ ਮਨ ਦੇ ਅੰਦਰ ਹੀ ਨਾ ਇੰਨੇ ਸਾਰੇ ਬਬਲਸ ਇਕੱਠੇ ਕੀਤੇ ਹੋਏ ਆ ਆਪਾਂ ਛੋਟੇ ਛੋਟੇ ਬੋਕਸ ਇਕੱਠੇ ਕੀਤੇ ਹੋਏ ਕਿ ਉਸ ਤੋਂ ਨਹੀਂ ਵੇਲ ਮਿਲਦਾ ਬੰਦੇ ਨੂੰ ਸ਼ਾਇਦ ਕਿ ਕਿਸੇ ਹੋਰ ਨੂੰ ਮੈਂ ਮਿਲਾਂਗਾ ਮੈਂ ਚੀਜ਼ ਨੋਟਿਸ ਕੀਤੀ ਹੈ ਕਾਫੀ ਜ਼ਿਆਦਾ ਨਾ ਕਿ ਬਹੁਤ ਵਾਰੀ ਸਾਡਾ ਆਪਣੇ ਆਪ ਨੂੰ ਲੈ ਕੇ ਬਹਾਨਾ ਹੁੰਦਾ ਯਾਰ ਮੈਨੂੰ ਨਾ ਕੰਮ ਬਹੁਤ ਹੈਗੇ ਆ ਮੈਂ ਹੋਰ ਵੀ ਬਹੁਤ ਚੀਜ਼ਾਂ ਕਰਨੀਆਂ ਹੁੰਦੀਆਂ ਮੈਂ ਫਲਾਂ ਫਲਾਂ ਨੂੰ ਬਾਅਦ 'ਚੋਂ ਮਿਲ ਲਵਾਂਗਾ ਯਾਰ ਕਾਲ ਬੈਕ ਮੈਂ ਬਾਅਦ 'ਚੋਂ ਕਰ ਲੈਂਦਾ ਹੈ ਨਾ ਕਿ ਮੈਂ ਹਜੇ ਥੋੜ੍ਹਾ ਜ਼ਿਆਦਾ ਬਿਜ਼ੀ ਹਾਂ ਇੱਧਰ ਹੀ ਸ਼ਾਇਦ ਬਿਜ਼ੀਨੈਸ ਹੁੰਦੀ ਨਹੀਂ ਕਿਸੇ ਦੇ ਅੰਦਰ ਵੀ ਕਿਸੇ ਨੂੰ ਮਿਲਣ ਤੋਂ ਜਾਂ ਉਹਦੇ ਅੰਦਰ ਇੱਕ ਉਹ ਆਪਾਂ ਆਪਣਾ ਮਨ ਹੁੰਦਾ ਨਾ ਕਿ ਮਨ ਨੂੰ ਵੀ ਤਾਂ ਚੋਰੀ ਰੱਖਣਾ ਨਾ ਕਿਸੇ ਤਰੀਕੇ ਕਿ ਨਹੀਂ ਮੈਂ ਇਹ ਚੀਜ਼ ਇਸ ਕਰਕੇ ਨਹੀਂ ਕਰ ਰਿਹਾ ਬਿਕੋਜ਼ ਆਈ ਐਮ ਡੂਇੰਗ ਦੀ ਅਦਰ ਥਿੰਗ ਉਹ ਅਦਰ ਥਿੰਗ ਕਰ ਨਹੀਂ ਰਹੇ ਹੁੰਦੇ ਆਪਾਂ ਪਰ
0: ਨਹੀਂ ਉਹ ਹੁੰਦਾ ਵੀ ਆ ਪਲੱਸ ਉਹਦਾ ਨਾ ਰੀਜ਼ਨ ਇੱਕ ਹੋਰ ਵੀ ਆ ਕਈ ਵਾਰੀ ਉਹ ਚੀਜ਼ ਸੱਚ ਵੀ ਹੁੰਦੀ ਆ ਡਾਇਰੈਕਟਲੀ ਨਹੀਂ ਪਰ ਇਨਡਾਇਰੈਕਟਲੀ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਉਸ ਮੌਕੇ ਇੰਨੇ ਬਿਜ਼ੀ ਨਹੀਂ ਹੁੰਦੇ ਪਰ ਤੁਹਾਡੇ ਦਿਮਾਗ 'ਚ ਬਹੁਤ ਕੁਛ ਚੱਲ ਰਿਹਾ ਹੁੰਦਾ ਉਹ ਚੀਜ਼ ਤੁਹਾਨੂੰ ਤੰਗ ਕਰਦੀ ਹੈ ਅਤੇ ਮੈਨੂੰ ਲੱਗਦਾ ਸਭ ਤੋਂ ਵੱਡਾ ਰੀਜ਼ਨ ਇਹੋ ਹੀ ਆ ਸਾਡਾ ਇੱਕ ਦੂਸਰੇ ਨਾਲੋਂ ਟੁੱਟਣ ਦਾ ਕਿਉਂਕਿ ਜਦੋਂ ਤੁਸੀਂ ਇੱਕ ਚੀਜ਼ ਸੋਚ ਕੇ ਵੇਖਿਓ ਕਦੋਂ ਤੁਸੀਂ ਕਿਸੇ ਨੂੰ ਵੀ ਹੱਸ ਕੇ ਬੁਲਾ ਲੈਂਦੇ ਹੋ ਕਿਉਂਕਿ ਇਨਸਾਨ ਹੈ ਨਾ ਜ਼ਰੂਰੀ ਨਹੀਂ ਆ ਵੀ ਇੱਕ ਬੰਦਾ ਵਾ ਹੁਣ ਮੈਂ ਹਾਂ ਅਤੇ ਮੈਂ ਜ਼ਰੂਰੀ ਨਹੀਂ ਆ ਵੀ ਹਰ ਇੱਕ ਵੇਲੇ ਹੀ ਹਰ ਇੱਕ ਨੂੰ ਲੰਘਦੇ ਨੂੰ ਹੱਸ ਕੇ ਬੁਲਾਊਂਗਾ ਪਰ ਇਹ ਵੀ ਨਹੀਂ ਆ ਵੀ ਆਲਵੇਜ਼ ਮੰਨ ਲਓ ਤੁਸੀਂ ਬਿਨਾਂ ਉਦੋਂ ਲੰਘ ਜਾਓਗੇ ਤੁਸੀਂ ਇੱਕ ਅੱਧੀ ਸੋਚ ਕੇ ਵੇਖੋ ਪ੍ਰੈਕਟੀਕਲੀ ਕਰਕੇ ਵੇਖਿਓ ਕਿ ਅੱਜ ਮੈਂ ਮੇਰਾ ਜੀ ਕੀਤਾ ਵਾ ਮੈਂ ਇਹਨੂੰ ਹੈਲੋ ਕੀਤੀ ਹੈ ਅੱਜ ਕੀ ਸੀ ਅਤੇ ਉਹਦਾ ਆਂਸਰ ਤੁਹਾਨੂੰ ਇਹ ਮਿਲੂਗਾ ਕਿ ਉਦਣ ਵੇਲ ਹੀ ਤੁਹਾਡੇ ਕੋਲ ਅਗਲੇ ਦਿਨ ਤੁਹਾਨੂੰ ਛੁੱਟੀ ਸੀ ਸ਼ਾਮਾਂ ਨੂੰ ਕਿਤੇ ਜਾਣ ਦਾ ਬੋਝ ਨਹੀਂ ਕੋਈ ਕਿਸੇ ਨੂੰ ਜਾ ਕੇ ਤੁਸੀਂ ਕੋਈ ਰਿਪਲਾਈ ਨਹੀਂ ਕਰਨਾ ਕੋਈ ਬਿੱਲ ਨਹੀਂ ਪੇ ਕਰਨੇ ਕੋਈ ਨੋਟਿਸ ਨਹੀਂ ਕੋਈ ਨਿਆਣੇ ਨੂੰ ਚੁੱਕਣਾ ਨਹੀਂ ਛੱਡਣਾ ਨਹੀਂ ਜਾਂ ਫਿਰ ਨਿੱਕੇ ਨਿੱਕੇ ਕੰਮ ਹੋਣਗੇ ਜਿਹੜੇ ਤੁਹਾਨੂੰ ਪਤਾ ਵਾ ਵੀ ਯਾਰ ਜਾਂਦੇ ਜਾਂਦੇ ਹੋ ਜਾਣੇ ਸੋ ਜਿਹੜੇ ਸਾਡੇ ਦਿਮਾਗ ਦੀ ਇੰਗੇਜਮੈਂਟ ਹੈ ਨਾ ਜਿਹੜਾ ਬੈਕ ਟੂ ਬੈਕ ਆਪਾਂ ਨੂੰ ਅਸਲ ਦੇ ਵਿੱਚ ਅਗਲੇ ਆਉਣ ਵਾਲੇ ਕੰਮ ਦੀ ਟੈਨਸ਼ਨ ਹੈ ਬਿਜ਼ੀ ਆਪਾਂ ਹੁੰਦੇ ਨਹੀਂ ਆ ਪਰ ਆਉਣ ਵਾਲੇ ਕੰਮ ਦੇ ਲਈ ਤੁਹਾਡਾ ਦਿਮਾਗ ਆਲਰੇਡੀ ਇੰਗੇਜ ਹੋ ਜਾਂਦਾ ਮੰਨ ਲਓ ਤੁਸੀਂ ਅੱਜ ਵਿਹਲਿਓ ਅਤੇ ਜ਼ਰੂਰੀ ਨਹੀਂ ਆ ਵੀ ਤੁਸੀਂ ਸਹੀ ਹੋ ਦਿਮਾਗੋਂ ਕਿਉਂਕਿ ਤੁਹਾਨੂੰ ਦਿਖ ਰਿਹਾ ਵਾ ਵੀ ਕੱਲ੍ਹ ਉਹ ਫਿਰ ਅਰਲੀ ਮੋਰਨਿੰਗ ਉੱਠ ਕੇ ਏਅਰਪੋਰਟ 'ਤੇ ਜਾਣਾ ਕਿਸੇ ਨੂੰ ਪਿੱਕ ਕਰਨਾ ਅਰਲੀ ਮੋਰਨਿੰਗ ਉੱਠ ਕੇ ਆਪਾਂ ਕੱਲ੍ਹ ਫਿਰ ਕੰਮ 'ਤੇ ਜਾਣਾ ਤੁਸੀਂ ਨੋਟ ਕੀਤਾ ਹੋਊਗਾ ਕਈ ਵਾਰੀ ਜਦੋਂ ਸਾਡਾ ਮੰਨ ਲਓ ਜਿਹੜਾ ਮੰਡੇ ਟੂ ਫਰਾਈਡੇ ਵਾਲਾ ਪੈਟਰਨ ਆ ਅਤੇ ਤੁਸੀਂ ਕਦੀ ਰਿਲਾਈਜ਼ ਕੀਤਾ ਹੋਊਗਾ ਫਰਾਈਡੇ ਤੁਹਾਡਾ ਮਾਹੌਲ ਹੋਰ ਹੁੰਦਾ
1: ਬਿਲਕੁਲ ਠੀਕ
0: ਕਿਉਂਕਿ ਤੁਹਾਨੂੰ ਸੈਚਰਡੇ ਦੀਦਾ ਅੱਗੇ ਸੰਡੇ ਤੁਹਾਡਾ ਮਾਹੌਲ ਹੋਰ ਹੁੰਦਾ ਵੈਸੇ ਤਾਂ ਸੰਡੇ ਛੁੱਟੀ ਆ ਪਰ ਸੰਡੇ ਤੁਸੀਂ ਨੋਟ ਕਰਿਓ ਵੀ ਸ਼ੁੱਕ 12 ਵਜੇ ਤੋਂ ਬਾਅਦ 1 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਕਿਉਂ ਕਿਉਂ ਐਵੇਂ ਖਿੱਚ ਚੜ੍ਹ ਲੱਗ ਪੈਂਦੀ ਉਦੋਂ ਫਿਰ ਨਹੀਂ ਤੁਸੀਂ ਬੁਲਾਉਂਦੇ ਕਿਸੇ ਨੂੰ ਫਿਰ ਉਸੇ ਅਵਸਥਾ 'ਚ ਆ
1: ਜਾਂਦੇ
0: ਆ ਜਾਂਦੇ ਨਾ ਉਸੇ ਅਵਸਥਾ 'ਚ
1: ਸਹੀ ਗੱਲ
0: ਕਿਉਂਕਿ ਤੁਹਾਨੂੰ ਸੋਮਵਾਰ ਦਿਖ ਰਿਹਾ ਫਿਰ
1: ਬਿਲਕੁਲ ਠੀਕ
0: ਸੋ ਮੇਰੇ ਖਿਆਲ ਦੇ ਨਾਲ ਆਪਣੀ ਜਿਹੜੀ ਤੁਸੀਂ ਬਿਜ਼ੀ ਨਹੀਂ ਵੀ ਹੋ ਪਰ ਜਿਹੜੀ ਉਹ ਆਉਣ ਵਾਲੇ ਤੁਹਾਡੇ ਬਿਜ਼ੀ ਸਕੈਜੂਲ ਦੀ ਜਿਹੜੀ ਤੁਹਾਡੇ ਸਿਰ ਦੇ ਉੱਤੇ ਸੋਚ ਹੈ ਨਾ ਉਹ ਵੀ ਤੁਹਾਨੂੰ ਇਗਨੋਰ ਮਰਾਉਂਦੀ ਆ ਆਸ ਪਾਸ ਤੋਂ
1: ਇੱਕ ਹੋਰ ਚੀਜ਼ ਆ ਜੋ ਮੈਂ ਨੋਟਿਸ ਕੀਤੀ ਐਂਡ ਮੇਰਾ ਇੱਥੇ ਆ ਕੇ ਨਾ ਸਰਕਲ ਇਸ ਤਰੀਕੇ ਦਾ ਬਣਿਆ ਕਿ ਬਹੁਤ ਡਾਇਨਾਮਿਕ ਹੈ। ਸੋ ਮੈਂ ਇੱਕ ਮਿਡ ਟਵੈਂਟੀਜ਼ ਅਰਲੀ ਟਵੈਂਟੀਜ਼ ਦੇ ਹੈ ਨਾ ਆਦਮੀ ਨੂੰ ਵੀ ਜਾਣਦਾ, ਆਦਮੀ ਤਾਂ ਨਹੀਂ ਕਹਾਂਗੇ ਪਰ ਇੱਕ ਯੰਗਸਟਰ ਨੂੰ ਜਾਣਦਾ ਹੈ ਨਾ, ਅਤੇ ਮਿਡ ਫੋਰਟੀਜ਼ 'ਚ ਵੀ, ਐਂਡ ਫਿਰ ਉਹ ਵੀਜ਼ਾ ਸਿਚੁਏਸ਼ਨ ਤੋਂ ਲੈ ਕੇ ਫੈਮਿਲੀ ਸਿਚੁਏਸ਼ਨ ਹਰ ਤਰ੍ਹਾਂ ਦੀ ਡਾਇਨਾਮਿਕਸ ਹੈ ਨਾ। ਇੱਕ ਚੀਜ਼ ਮੈਂ ਬਹੁਤ ਕੋਮਨ ਵੇਖਦਾ ਭਾਅ ਜੀ, ਤੁਸੀਂ ਆਪਣੀ ਲਾਈਫ 'ਚ ਕਿੰਨੇ ਲੋਕਾਂ ਨੂੰ ਮਿਲਦੇ ਹੋ, ਬਹੁਤ ਕੋਮਨ ਵੇਖਦੇ ਹੋਵੋਗੇ ਕਿ ਅਸੀਂ ਐਜ਼ ਅ ਸੁਸਾਇਟੀ ਜਦੋਂ ਵਿਚਰਦੇ ਹਾਂ ਇੱਕ ਦੂਸਰੇ ਦੇ ਨਾਲ, ਅਸੀਂ ਗੱਲਾਂ ਇੱਦਾਂ ਦੀਆਂ ਕਰਦੇ ਹਾਂ ਕਿ ਹੋਰ ਬਿਜ਼ੀ ਕਿੱਦਾਂ, ਹੋਰ ਬੰਦਾ ਬਿਜ਼ੀ ਕਿਸ ਤਰ੍ਹਾਂ ਹੋ ਸਕਦਾ, ਕਿ ਜੇ ਸਮਝੋ ਕੋਈ ਬੰਦਾ 5 ਦਿਨ ਕੰਮ ਕਰ ਰਿਹਾ ਨਾ, ਅਤੇ ਜੇ ਉਹ ਕਿਸੇ ਮਹਿਫਲ 'ਚ ਬੈਠਾ ਤਾਂ ਉਹਨੂੰ ਕਿਸ ਨਾ ਕਿਸੇ ਤਰੀਕੇ ਇਹ ਜਚਾ ਦਿੱਤਾ ਜਾਂਦਾ ਕਿ ਯਾਰ ਤੇਰੇ ਕੋਲ ਤਾਂ ਬਹੁਤ ਟਾਈਮ ਹੈ ਐਟ ਹੈਂਡ, ਤੂੰ ਆਹ ਸਾਈਡ 'ਤੇ ਆਹ ਚੀਜ਼ ਸ਼ੁਰੂ ਕਰ,
0: ਔਨਲਾਈਨ ਸ਼ੁਰੂ ਕਰ ਲਾ,
1: ਹੈ ਨਾ, ਕਿ ਕਿਸੇ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਟੈਲੈਂਟ ਹੈ, ਯਾਰ ਤੂੰ ਟੈਲੈਂਟ ਕਿਉਂ ਵੇਸਟ ਕਰਦਾ ਪਿਆ, ਇਹਨੂੰ ਮੋਨੀਟਾਈਜ਼ ਕਰ, ਹੈ ਨਾ, ਤੂੰ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਕਰ,
0: ਰੈਫਰੈਂਸ ਹੀ ਦੇਣੀ ਆ,
1: ਹਾਂ,
0: ਤੇਰੇ ਅਕਾਊਂਟ 'ਚ ਪਾ ਦੇਣੇ ਆ।
1: ਸੋ ਅਸੀਂ ਐਜ਼ ਅ ਸੁਸਾਇਟੀ ਵੀ ਇਸ ਤਰ੍ਹਾਂ ਦੇ ਹੋ ਗਏ ਕਿ ਨੰਬਰ ਗੇਮ ਹੋ ਗਈ ਆ, ਕਿ ਬਾਈ ਤੂੰ ਕਿੰਨਾ ਕੁ ਐਕਸਟਰਾ ਕੰਮ ਕਰ ਸਕਦਾ। ਫਿਰ ਮਤਲਬ ਉਹੀ ਹੈ ਨਾ ਕਿ ਉਹ ਜਿਸ ਤਰ੍ਹਾਂ ਭਾਈ ਨੇ ਕਿਹਾ ਨਾ ਕਿ ਦਿਮਾਗ ਵਾਲੇ ਬੰਦੇ ਆ ਗਏ ਤਰੀਕੇ, ਜਿਹਨਾਂ ਉਹਨਾਂ ਦਾ ਦਿਮਾਗ ਬਹੁਤ ਲਾਇਆ, ਤੁਹਾਨੂੰ ਗੱਲ ਇਹ ਹੋ ਗਈ ਕਿ ਤੁਸੀਂ ਕਿੰਨਾ ਕੁ ਆਪਣਾ ਦਿਮਾਗ ਐਟ ਰੈਸਟ ਨਹੀਂ ਰੱਖ ਸਕਦੇ
0: ਬੰਦਿਆਂ ਬੁੰਦਿਆਂ ਦੇ, ਵੇਖੋ ਫਿਰ,
1: ਖੈਰ ਦਿਮਾਗ ਤਾਂ ਹਰ ਕਿਸੇ
0: ਬੰਦਿਆਂ ਬੁੰਦਿਆਂ, ਕਿੰਨਾ ਨੇ ਦਿਮਾਗ ਲਿਆ ਕਿੰਨਾ ਨਹੀਂ, ਉਹਨਾਂ ਚੀਜ਼ਾਂ ਪਿੱਛੇ ਕੋਈ ਐਡਾ ਕੋਈ ਮਤਲਬ ਮਿਲਦਾ ਨਹੀਂ ਤੁਹਾਨੂੰ
1: ਰੀਜ਼ਨ,
0: ਉਹ ਬੰਦੇ ਜਿਹੜੇ ਨੇ ਘੁੰਮ ਘੁਮਾ ਕੇ ਅਸੀਂ ਆਪ ਹੀ ਹਾਂ,
1: ਹਾਂ ਐਬਸੋਲੂਟਲੀ,
0: ਅਸੀਂ ਆਪ ਹੀ ਫਸੇ ਹਾਂ। ਮੰਨ ਲਓ ਅਗਲੇ ਨੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਪਰੋਸ ਕੇ ਇੱਕ ਆਪਸ਼ਨ ਰੱਖਤੀ,
1: ਬਿਲਕੁਲ,
0: ਵੀ ਤੂੰ ਔਨਲਾਈਨ ਵੀ ਬਿਜ਼ਨਸ ਕਰ ਸਕਦਾ ਹੈ ਨਾ, ਘਰ ਬੈਠੇ ਵੀ ਕਰ ਸਕਦਾ, ਅਤੇ ਉਹਨੇ ਤਾਂ ਆਪਸ਼ਨ ਰੱਖੀ, ਫਿਰ ਆਪਾਂ ਇਹ ਥੋੜ੍ਹੀ ਕਹਾਂਗੇ ਵੀ ਉਹ ਜੀ ਸੁਸਾਇਟੀ ਨੇ ਸਾਨੂੰ ਇਸ ਪਾਸੇ ਤੱਕਤਾ ਤੋਰਤਾ। ਹਾਂ, ਬੜੀਆਂ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਸਾਨੂੰ ਉਸ ਹਿਸਾਬ ਦੇ ਨਾਲ, ਸਾਡੇ ਮਾਇੰਡ ਉਹ ਕੀਤੇ ਆ ਡਿਵਰਟ, ਪਰ ਇਹੋ ਤਾਂ ਚੀਜ਼ਾਂ ਜਿਹੜੀਆਂ ਆਪਾਂ ਬੈਲੈਂਸ ਕਰਕੇ ਚੱਲਣੀ।
1: ਐਬਸੋਲੂਟਲੀ, ਕਿ ਹੁਣ ਸੁਸਾਇਟੀ ਦਾ ਉਹ ਥਰੈਡ ਹੀ ਉਸ ਹਿਸਾਬ ਦਾ ਹੋ ਗਿਆ ਕਿ ਤੁਸੀਂ ਉਹ 'ਚੋਂ ਨਿਕਲ ਪਾਓ ਬੜਾ ਔਖਾ। ਇਹਦੇ ਅੰਦਰ ਇੱਕ ਹੋਰ
0: ਨਹੀਂ, ਇਸ ਤੋਂ ਪਹਿਲਾਂ ਆਪਾਂ ਅਗਲੇ ਪੁਆਇੰਟ 'ਤੇ ਚੱਲੀਏ। ਮੈਂ ਇਹ ਜਿਹੜਾ ਪੁਆਇੰਟ ਹੈ ਨਾ, ਇਹਦੇ 'ਚ ਦੋ ਪੱਖ ਨੇ। ਜਿਹੜਾ ਇਹ ਵਾਲਾ ਪੱਖ ਆ ਨਾ, ਇਹ ਹੈਗਾ ਵਾ ਮੋਨੀਟਰੀ, ਜਿਹਦੇ ਵਿੱਚੋਂ ਸਾਨੂੰ ਕਮਾਈ ਆਉਣੀ ਆ,
1: ਬਿਲਕੁਲ ਠੀਕ।
0: ਹੁਣ ਜਿਹਦੇ 'ਚੋਂ ਸਾਨੂੰ ਕਮਾਈ ਆਉਣੀ ਆ, ਉਹ ਤਾਂ ਆਪਾਂ ਹੋਰ ਵਧਾਉਣਾ ਚਾਹੁੰਦੇ ਹਾਂ,
1: ਬਿਲਕੁਲ ਠੀਕ,
0: ਉਹ ਤਾਂ ਇੰਚ ਇੰਚ ਆਪਾਂ ਓਕੂਪਾਈ ਰੱਖਣਾ ਚਾਹੁੰਦੇ ਹਾਂ। ਪਰ ਇਹਦਾ ਜਿਹੜਾ ਦੂਸਰਾ ਆਸਪੈਕਟ ਆ, ਉਹ ਤੁਸੀਂ ਵੇਖੋਗੇ ਜਿਹਦੇ ਜਿਹੜਾ ਕਿ ਜ਼ਿਆਦਾ ਕਲੋਜ਼ ਆ ਸਾਡੇ ਅੱਜ ਦੇ ਵਿਸ਼ੇ ਦੇ, ਉਹ ਇਹ ਆ ਕਿ ਉੱਥੋਂ ਆਪਾਂ ਘਟਾਉਣਾ ਚਾਹੁੰਦੇ ਹਾਂ। ਤੁਸੀਂ ਵੇਖੋਗੇ ਵੀ ਆਪਾਂ ਬਹੁਤ ਸਾਰੇ ਜਿਹੜੇ ਸਾਡੇ ਪ੍ਰੋਗਰਾਮ ਨੇ ਜਾਂ ਬਹੁਤ ਸਾਰੇ ਸਾਡੀਆਂ ਜਿਹੜੀਆਂ ਕਮਿਟਮੈਂਟਸ ਨੇ ਆਉਣ ਜਾਣਿਆ, ਆਪਾਂ ਉਹਨਾਂ 'ਚੋਂ ਆਪਣੇ ਆਪ ਨੂੰ ਕੱਢਣਾ ਚਾਹੁੰਦੇ ਹਾਂ ਕਿਸੇ ਤਰ੍ਹਾਂ, ਆਪਾਂ ਘਟਾਈਏ, ਹੈ ਨਾ, ਹੋਰ ਜ਼ਿਆਦਾ ਆਪਣੇ ਆਪ ਨੂੰ ਘਟਾਈਏ। ਅਸੀਂ ਬਹੁਤ ਜ਼ਿਆਦਾ ਓਕੂਪਾਈਡ ਹਾਂ ਆਪਾਂ ਉਸ ਚੀਜ਼ ਨੂੰ ਲੈ ਕੇ, ਆਪਣੇ ਕੰਮਾਂ ਕਾਰਾਂ ਨੂੰ ਲੈ ਕੇ, ਹੋਰ ਕਮਿਟਮੈਂਟਸ ਨੂੰ ਲੈ ਕੇ। ਸੋ ਬੇਸਿਕਲੀ ਆਪਾਂ ਇੱਧਰੋਂ ਵਧਾਈ ਜਾ ਰਹੇ ਹਾਂ, ਇੱਧਰੋਂ ਘਟਾਉਣ ਨੂੰ ਫਿਰਦੇ ਹਾਂ, ਇੱਧਰੋਂ ਘਟਦਾ ਨਹੀਂ ਆ, ਇੱਧਰੋਂ ਵਧੀ ਜਾਂਦਾ।
1: ਐਬਸੋਲੂਟਲੀ ਰਾਈਟ,
0: ਬੰਦਾ ਵਿੱਚ ਬਣ ਗਿਆ ਸੈਂਡਵਿਚ। ਹਾਂ,
1: ਉਹੀ ਗੱਲ ਆ। ਵੈਸੇ ਬਹੁਤ ਸਹੀ ਪੁਆਇੰਟ ਆ, ਹੈ ਨਾ, ਕਿ ਤੁਸੀਂ ਸੋਚਦੇ ਕੁਛ ਹੋ, ਹੁੰਦਾ ਕੁਛ ਹੈ, ਪਰ ਇਹ ਇੱਦਾਂ ਦਾ ਆਪਾਂ ਜੂਆ ਖੇਡਦੇ ਆਪਣੇ ਸਮੇਂ ਦੇ ਨਾਲ ਕਿ ਇਹਨੂੰ ਬੈਕ ਕਰਨਾ ਵੀ ਔਖਾ, ਕਿਉਂਕਿ ਤੁਹਾਡੀ ਇੱਕ ਇਨਵੈਸਟਮੈਂਟ ਸਮੇਂ ਦੇ ਨਾਲ ਨਾਲ, ਹੈ ਨਾ, ਪੈਸੇ ਦੇ ਵੀ, ਐਂਡ ਐਵਰੀਵਨ ਹੈਜ਼ ਅ ਫੈਮਿਲੀ ਟੂ ਫੀਡ ਐਂਡ ਆਲ।
0: ਹਾਂ, ਹੁਣ ਇਹਦੇ 'ਚ ਬੜੀ ਤੁਸੀਂ ਜੇ ਪਹਿਲੇ ਪੁਆਇੰਟ ਦੇ ਨਾਲ ਆਪਾਂ ਇਹਨੂੰ ਜੋੜੀਏ ਨਾ, ਜਿਹੜਾ ਉਹ ਐਤਵਾਰ ਵਾਲਾ ਜਿਹੜਾ ਸਨੈਰੀਓ ਆਪਾਂ ਡਿਸਕਸ ਕੀਤਾ ਸੀ, ਹੁਣ ਜੇ ਮੰਨ ਲਓ ਤੁਸੀਂ ਸ਼ਨੀਵਾਰ ਵੀ ਆਪਣਾ ਓਕੂਪਾਈ ਕਰ ਲਿਆ, ਦੈਨ ਤੁਸੀਂ ਦੱਸੋ ਵੀ ਤੁਹਾਡਾ ਸ਼ੁੱਕਰਵਾਰ ਸ਼ਾਮ ਅਤੇ ਸ਼ਨੀਵਾਰ ਵਾਲੀ ਰਿਲੈਕਸੇਸ਼ਨ ਤੁਹਾਡੀ ਕਿੱਥੇ ਗਈ। ਸੋ ਜੇ ਤੁਸੀਂ 5 ਦਿਨ ਵੀ ਕੰਮ ਕਰਦੇ ਹੋ ਨਾ, ਤਾਂ ਤੁਹਾਨੂੰ ਕੁੱਲ ਮਿਲਾ ਕੇ 1 ਦਿਨ ਸ਼ਨੀਵਾਰ ਵਾਲਾ ਅਤੇ ਸੈਟਰਡੇ ਦੁਪਹਿਰ ਤੋਂ ਬਾਅਦ, ਸੋਰੀ ਫਰਾਈਡੇ ਦੁਪਹਿਰਾਂ ਤੋਂ ਬਾਅਦ 1.5 ਕੁ ਦਿਨ ਮਿਲਦਾ ਤੁਹਾਨੂੰ ਰਿਲੈਕਸ ਮਾਇੰਡ, ਉਹ ਵੀ ਜੇ ਕੋਈ ਹੋਰ ਜਿਹਾ ਨਹੀਂ। ਅਤੇ ਮੰਨ ਲਓ ਜੇ ਤੁਸੀਂ ਆਪਣਾ ਐਤਵਾਰ ਵੀ ਬਿਜ਼ੀ ਕਰ ਲਿਆ ਜਾਂ ਫਿਰ ਉਹਦੀ ਸ਼ਨੀਵਾਰ ਵੀ ਬਿਜ਼ੀ ਕਰ ਲਿਆ, ਤਾਂ ਕਈ ਤਾਂ ਸੱਤੋ ਦਿਨ ਕੰਮ ਕਰ ਰਹੇ ਨੇ,
1: ਬਿਲਕੁਲ ਠੀਕ।
0: ਤੁਸੀਂ ਸੋਚੋ ਉਹਨਾਂ ਦੇ ਲਈ ਕਿਹੜਾ ਟਾਈਮ ਹੈ ਇਹੋ ਜਿਹਾ, ਉਹਨਾਂ ਨੂੰ ਕੋਈ ਸੋਝਦੀ ਆ ਵੀ ਆਸ ਪਾਸ ਕੌਣ ਕੋਈ ਤੁਰਿਆ ਫਿਰਦਾ ਉਹਨਾਂ ਦੇ ਪਰ ਦਫਾ ਹੋਵੇ।
1: ਸਹੀ ਗੱਲ,
0: ਇੱਦਾਂ ਹੀ ਕਰਦੇ ਹਾਂ,
1: ਬਿਲਕੁਲ ਬਿਲਕੁਲ।
0: ਮੈਨੂੰ ਤਾਂ ਕਾਹਲੀ ਆ, ਮੈਂ ਤਾਂ ਛੇਤੀ ਮੈਂ ਜਾਣਾ। ਸੋ ਬੇਸਿਕਲੀ ਕਾਹਲੀ ਉਹ ਇਹ ਨਹੀਂ ਆ ਵੀ ਉਹ ਐਕਚੁਅਲ ਦੇ ਵਿੱਚ ਉਹ ਬੰਦੇ ਨੇ ਮਤਲਬ ਜਾ ਕੇ ਕੁਛ ਕਰਨਾ, ਪਰ ਉਹ ਅਗਲਾ ਪ੍ਰੋਸੈਸ ਉਹਨੂੰ ਤੰਗ ਕਰ ਰਿਹਾ, ਫਿਊਚਰ ਪਲੈਨਿੰਗ ਤੰਗ ਕਰ ਰਹੀ ਹੈ,
1: ਫਿਊਚਰ ਪਲੈਨਿੰਗ ਤੰਗ ਕਰ ਰਹੀ ਹੈ।
0: ਸੋ ਕੁੱਲ ਮਿਲਾ ਕੇ ਆਪਾਂ ਇਹਨੂੰ ਇਨ ਸ਼ੋਰਟ ਕਹੀਏ ਤੇ ਸਾਡੇ ਰੁਝੇਵੇਂ ਅਤੇ ਸਾਡਾ ਆਪਣੇ ਆਪ ਨੂੰ ਓਵਰ ਓਕੂਪਾਈ ਰੱਖਣਾ, ਵੱਧ ਤੋਂ ਵੱਧ ਕੰਮ ਕਰਨਾ ਜਾਂ ਫਿਰ ਵੱਧ ਤੋਂ ਵੱਧ ਪੈਸੇ ਦੀ ਜਿਹੜੀ ਹੋੜ ਆ ਉਹਦੇ ਕਰਕੇ ਸਾਡੇ ਸਾਈਡ ਇਫੈਕਟ ਇਹ ਆ ਵੀ ਆਪਸੀ ਤਾਲਮੇਲ ਸਮਾਜ ਦੇ ਨਾਲ ਵੀ ਲਿੰਕ ਤੁਹਾਡਾ ਟੁੱਟਦਾ।
1: ਹਾਂ, ਬਿਲਕੁਲ ਸਹੀ ਗੱਲ ਆ, ਉਹ ਤਾਂ ਟੁੱਟਣਾ ਹੀ ਅਲਟੀਮੇਟਲੀ, ਹੈ ਨਾ, ਕਿਉਂਕਿ ਹਰ ਕੋਈ ਤਾਂ ਤੁਹਾਡੇ ਲਈ ਹੁਣ ਨੰਬਰ ਹੋ ਗਿਆ, ਹੁਣ ਹਰ ਚੀਜ਼ ਦੀ ਮੋਨੀਟਰੀ ਵੈਲਿਊ ਹੋ ਗਈ ਹੈ। ਮੈਂ ਇਹ ਪਰਸਨਲ ਐਕਸਪੀਰੀਅੰਸ ਹੈ, ਆਪਾਂ ਨਾ ਕਿਤੇ ਬੈਠੇ ਸੀਗੇ ਐਂਡ ਅਗੇਨ ਜਿਸ ਤਰ੍ਹਾਂ ਦੇ ਆਪਾਂ ਲੋਕਾਂ ਦੀ ਗੱਲ ਕਰਦੇ ਐਕਵਿੰਟੈਂਸ, ਸੋ ਐਕਵਿੰਟੈਂਸ ਸੀਗੇ ਜਨਾਬ ਸਾਡੇ ਨਾਲ ਬੈਠੇ ਪਏ, ਕੌਫੀ ਵਗੈਰਾ ਪੀਤੀ, ਅਤੇ ਅਸੀਂ ਇੱਕ ਮਿਊਚੁਅਲ ਬੰਦੇ ਨੂੰ ਮਿਲ ਰਹੇ ਸੀਗੇ, ਉਹ ਕੋਈ ਗੱਲਬਾਤ ਕਰਨ ਆਇਆ। ਸੋ ਉਹ ਜਿਹੜਾ ਜਿਸ ਬੰਦੇ ਬਾਰੇ ਮੈਂ ਗੱਲ ਕਰ ਰਿਹਾ ਨਾ, ਦਿੱਲੀ ਦੇ ਭਾਈ ਸਾਹਿਬ ਸੀਗੇ, ਸੋ ਬੜੀ ਰੁੱਖੀ ਜਿਹੀ ਹਿੰਦੀ ਬੋਲਦੇ ਆ। ਸੋ ਉਹ ਉਹਨਾਂ ਦਾ ਮਾਇੰਡ 'ਚ ਸੀ ਕਿ ਇਹ ਨੰਬਰ ਆ ਮੇਰੇ ਲਈ, ਕਿਸੇ ਤਰੀਕੇ ਨਾਲ ਨੰਬਰ ਆਏਗਾ ਜਾਏਗਾ, ਪਰ ਉਹ ਬੰਦਾ ਜਿਹੜਾ ਸਕੈਚਅਪ ਕਰ ਰਿਹਾ ਸੀਗਾ, ਗੱਲਬਾਤ ਕਿਹਦੀ ਕੁਛ ਕੀਤਾ, ਸਾਰਾ ਕੁਛ ਡਨ ਹੋ ਗਿਆ, ਬਾਏ ਬਾਏ ਟਾਟਾ ਕੀਤੀ, ਅਤੇ ਜਦੋਂ ਪੇ ਕਰਨ ਲੱਗਿਆ ਨਾ, ਕਹਿੰਦਾ ਚਲੋ ਯੇ ਤੋ ਦੀਆ ਹੀ ਦੀਆ, ਦਿੱਲੀ ਵਾਲੇ ਭਾਈ ਸਾਹਿਬ ਜਿਹੜੇ ਸਪੈਸ਼ਲੀ ਆਏ ਮਿਲਣ, ਯੇ ਤੋ ਦੀਆ ਹੀ ਦੀਆ, ਬੰਦੋ ਕੋ ਯੇ ਨਹੀਂ ਪਤਾ ਕਿ ਮੇਰੇ ਜੈਸੇ ਆਦਮੀ ਕਾ ਜੋ ਟਾਈਮ ਹੈ ਨਾ ਉਹ $200 ਪਰ ਆਵਰ ਕੇ ਹਿਸਾਬ ਸੇ ਹੈ, ਤੋ ਯਹੀ ਸਭ ਕਰਨਾ ਭਾਈ ਤੂੰ ਫੋਨ ਹੀ ਕਰ ਲਿੱਤਾ ਹੈ ਨਾ। ਅਗਲਾ ਚਲਾ ਗਿਆ ਪਿੱਠ ਪਿੱਛੇ ਕਹਿ ਰਿਹਾ, ਪਰ ਆਈ ਵਾਜ਼ ਲਾਈਕ ਕਿ ਯਾਰ ਇਹ ਜਿਹੜਾ ਪਰਾਵਰ ਵਾਲਾ ਵੀ ਚੱਕਰ ਹੈ ਨਾ, ਲੋਕਾਂ ਨੂੰ ਬਹੁਤ ਕੋਰਾ ਬਣਾਉਂਦਾ, ਬਹੁਤ ਰੁੱਖਾ ਬਣਾ ਦਿੰਦਾ।
0: ਤੁਸੀਂ ਨੋਟ ਕਰੋਗੇ ਕਿ ਤੁਸੀਂ ਨਾ ਉਹ ਚੀਜ਼ਾਂ ਕਹਿੰਦੇ ਨਹੀਂ ਆ, ਪਰ ਇਹ ਚੀਜ਼ਾਂ ਮੁੜ ਕੇ ਤੁਸੀਂ ਪਰਿਵਾਰ 'ਚ ਬੈਠੇ ਵੀ ਕੈਲਕੂਲੇਟ ਕਰਨ ਲੱਗ ਪੈਂਦੇ ਹੋ। ਮੰਨ ਲਓ ਤੁਹਾਨੂੰ ਜਦੋਂ ਇਹ ਪਤਾ ਲੱਗ ਗਿਆ ਨਾ, ਜਾਂ ਕਿਸੇ ਨੇ ਦੱਸਤਾ, ਜਾਂ ਤੁਸੀਂ ਆਪ ਅਵੈਲੂਏਟ ਕਰ ਲਿਆ ਵੀ ਮੇਰੀ $100 ਘੰਟਾ ਵਰਥ ਆ ਜਾਂ ਮੇਰੀ 200 ਘੰਟਾ ਵਰਥ ਹੈ ਮੇਰੀ, ਅਤੇ ਉਸ ਤੋਂ ਬਾਅਦ ਤੁਸੀਂ ਕਿਸੇ ਯਾਰ ਦੋਸਤ ਕੋਲ ਬੈਠੇ ਹੋਗੇ, ਤਾਂ ਉੱਥੇ ਵੀ ਤੁਹਾਨੂੰ ਲੱਗੋ ਯਾਰ ਮੈਂ ਵੇਸਟ ਕਿਉਂ ਕਰ ਰਿਹਾ ਟਾਈਮ ਆਪਣਾ, ਹੈ ਨਾ, ਮੈਂ ਤਾਂ $200 ਇੰਨੇ ਚਿਰ 'ਚ ਬਣਾ ਲੈਣਾ ਹੈ।
1: ਇਹੀ ਗੱਲ ਆ,
0: ਤੁਸੀਂ ਬੱਚੇ ਨੂੰ ਖਿਡਾਉਣ ਲੈ ਕੇ ਗਏ ਹੋ, ਤੁਸੀਂ ਉੱਥੇ ਪਾਰਕ 'ਚ ਵੀ ਤੁਹਾਡੇ ਦਿਮਾਗ 'ਚ ਚਲੀ ਜਾਣਾ, ਯਾਰ ਮਤਲਬ ਇੱਦਾਂ ਥੋੜ੍ਹੀ, ਮਤਲਬ ਇੱਦਾਂ $200 ਮੇਰਾ, ਮੇਰੀ 200 ਵਰਥ ਹੈ, ਮੈਂ $50 ਰੱਖ ਕੇ ਇੱਥੇ ਕਿਸੇ ਨੂੰ ਮੈਂ ਉਹਦੇ ਕੋਲ ਕਰਾ ਲਾਂ ਮੈਂ, ਪਰ ਹਰ ਇੱਕ ਚੀਜ਼ ਪੈਸੇ 'ਚ ਨਹੀਂ ਤੋਲੀ ਜਾ ਸਕਦੀ।
1: ਹਾਂ, ਖਾਸ ਕਰ ਥੈਂਕ ਯੂ ਤੁਸੀਂ ਇਸ ਰੁੱਖ ਲੈ ਕੇ ਆਏ, ਕਿਉਂਕਿ ਜਿਹੜਾ ਇਹਦੇ ਅੰਦਰ ਫਾਈਨਲ ਆਪਾਂ ਕਹਿ ਲਈਏ ਪੁਆਇੰਟ ਆ, ਹੈ ਨਾ, ਕਿ ਉਹ ਇਹ ਹੈ ਕਿ ਕਿਉਂਕਿ ਜਿਹੜੇ 35 ਤੋਂ 45 ਦੀ ਉਮਰ ਦੇ ਗੇੜ ਦੇ ਲੋਕ ਨੇ, ਜਿਹਨਾਂ ਕੋਲ ਬਿਲਕੁਲ ਹੁਣ ਸਮਾਂ ਨਹੀਂ ਆ, ਕਿ ਜਾਂ ਫਿਰ ਬਿਲਕੁਲ ਟਰਸਟ ਨਹੀਂ ਆ, ਜਾਂ ਫਿਰ ਇੰਟਰਸਟ ਵੀ ਨਹੀਂ ਆ ਸੁਸਾਇਟੀ ਦੇ ਅੰਦਰ ਉੱਠਣ ਬੈਠਣ ਵਿਚਰਨ ਦਾ, ਉਹਦੇ ਨਾਲ ਇਹ ਹੈ ਕਿ ਦੇ ਆਰ ਆਲਮੋਸਟ ਆਲ ਆਫ ਦੈਮ ਆਰ ਪੇਰੈਂਟਸ, ਹੈ ਨਾ, ਅਤੇ ਬੱਚੇ ਜੋ ਵੇਖਦੇ ਆ ਉਹੀ ਫੋਲੋ ਕਰਦੇ ਆ। ਸੋ ਇਹਦੇ ਅੱਗੇ ਹੁਣ ਗੱਲ ਇਹ ਆਉਂਦੀ ਪਈ ਹੈ ਕਿ ਹੌਲੀ ਹੌਲੀ ਜਿਹੜਾ ਬੱਚੇ, ਇੱਕ ਤਾਂ ਹੈਗਾ ਨਾ ਕਿ ਤੁਸੀਂ ਆਪ ਹੀ ਉਹ ਜਿਹੜਾ ਇੱਥੇ ਟਾਈਮਿੰਗ ਹੈ ਕਿ 5 ਤੋਂ 6 ਆ ਫਲਾਨੀ ਪ੍ਰੈਕਟਿਸ ਹੈ ਜੀ, ਹੈ ਨਾ, ਉਸ ਤੋਂ ਇਲਾਵਾ ਬੱਚਿਆਂ ਦੇ ਅੰਦਰ ਸੋਸ਼ਲਾਈਜੇਸ਼ਨ ਬਹੁਤ ਹਾਈ ਲੈਵਲ 'ਤੇ ਡੀਗ੍ਰੇਡ ਹੁੰਦਾ ਪਿਆ, ਡਿਕਲਾਈਨ ਹੁੰਦਾ ਪਿਆ, ਅਤੇ ਉਹ ਜੇ ਕਰਦੇ ਵੀ ਪਏ ਆ ਸੋਸ਼ਲਾਈਜ਼, ਤਾਂ ਉਹ ਕਰਦੇ ਪਏ ਆ ਔਨਲਾਈਨ ਗੇਮਸ 'ਚ, ਕਿਉਂਕਿ ਔਨਲਾਈਨ ਗੇਮਸ ਦੇ ਅੰਦਰ ਆਪਣੀ ਦੁਨੀਆ ਵੱਖਰੀ ਆ, ਰੋਬਲੋਕਸ ਹੋ ਗਿਆ, ਫੋਰਟਨਾਈਟ ਹੋ ਗਿਆ, ਇੱਦਾਂ ਦੀਆਂ ਇੱਕ ਦੋ ਹੋਰ ਗੇਮਾਂ ਹੋਣਗੀਆਂ ਜਿਨ੍ਹਾਂ ਬਾਰੇ ਮੈਨੂੰ ਬਹੁਤ ਹੀ ਨੌਲੇਜ ਹੈ, ਪਰ ਰੋਬਲੋਕਸ ਫੋਰਟਨਾਈਟ ਆਪਾਂ ਐਗਜ਼ਾਮਪਲ ਲੈ ਲਈਏ। ਕਹਿੰਦੇ ਨੇ ਕਿ ਜਿੰਨਾ ਆਈਡੈਂਟੀ ਥੈਫ ਅਤੇ ਜਿੰਨੇ ਪ੍ਰੈਡੇਟਰਸ ਇਸ ਵਕਤ ਰੋਬਲੋਕਸ ਵਰਗੀ ਗੇਮਾਂ 'ਤੇ ਨੇ, ਉਹ ਹੋਰ ਕਿਤੇ ਵੀ ਨਹੀਂ ਆ, ਅਤੇ ਆਲਮੋਸਟ ਆਹ 7 ਤੋਂ 15 ਦੀ ਉਮਰ ਦੇ ਜਿਹੜੇ ਇੰਪ੍ਰੈਸ਼ਨੇਬਲ ਮਾਇੰਡਸ ਆ ਉਹ ਇਹ ਗੇਮਾਂ ਖੇਡਦੇ ਆ, ਅਤੇ ਉਹਦੇ ਪਿੱਛੇ ਕਾਰਨ ਇਹ ਆ ਜਾਂਦਾ ਕਿ ਜਿਸ ਅਸੀਂ ਜਦੋਂ ਇਹ ਉਮਰਾਂ ਦੇ ਸੀਗੇ, ਆਪਾਂ ਤਾਂ ਆਪਣੀ ਗਲੀ ਤੋਂ ਖੇਡਣਾ ਸ਼ੁਰੂ ਕਰਨਾ, ਅਤੇ ਪਤਾ ਨਹੀਂ ਸਟੇਡੀਅਮ ਕਦੋਂ ਪਹੁੰਚ ਗਏ, ਹੈ ਨਾ, ਘਰ ਦੇ ਲੱਭਣ ਜਾਂਦੇ ਕਿ ਇੱਧਰ ਗਿਆ ਹੋਣਾ, ਪਰ ਅਗੇਨ ਉਹੀ ਗੱਲ ਕਿ ਵਿਰਲੇ ਲੋਕ ਸੀਗੇ, ਪਤਾ ਸੀਗਾ ਕਿ ਆਹੀ 10 ਮੁੰਡੇ ਆ ਇਹੀ ਖੇਡਦੇ ਆ, ਕਿਸੇ ਨਾ ਕਿਸੇ ਦੇ ਥਰੂ ਪਤਾ ਲੱਗ ਜਾਣਾ ਇੱਥੇ ਖੇਡਦੇ ਪਏ ਆ, ਘਰ ਦੇ ਅੰਦਰ ਇੱਕ ਕੀ ਆ ਜਾਂਦੀ ਸੀਗੀ ਕਿ ਬੱਚੇ ਕਿੱਥੇ ਗਏ, ਹੈ ਨਾ, ਉਹ ਵਾਲੀ। ਹੁਣ ਸ਼ਾਇਦ ਉਹ ਵਾਲਾ ਕੰਪਲੈਕਸ ਜਾਂ ਡਰ ਨਹੀਂ ਆ ਕਿ ਬੱਚੇ ਕਿੱਥੇ, ਬੱਚੇ ਤਾਂ ਬੈਠੇ ਪਏ ਆ, ਪਰ ਇਹ ਜ਼ਿਆਦਾ ਖਤਰਨਾਕ ਆ, ਕਿਉਂਕਿ ਬੱਚਾ ਗੱਲ ਕਿਹਦੇ ਨਾਲ ਕਰ ਰਿਹਾ,
0: ਜ਼ਿਆਦਾ ਖਤਰਨਾਕ ਵੀ ਬੱਚਾ ਬੈਠਾ ਹੀ ਪਿਆ।
1: ਹਾਂ, ਇੱਕ ਬੈਠਾ ਹੀ ਪਿਆ, ਅਤੇ ਕੋਈ ਗੱਲ ਕਿਹਦੇ ਨਾਲ ਕਰ ਰਿਹਾ, ਕਿਹਦੇ ਨਾਲ ਖੇਡ ਰਿਹਾ, ਉਹ ਬੰਦਾ ਸਲੋਵੈਕੀਆ 'ਚ ਹੈ ਕਿ ਉਹ ਡੈਨਮਾਰਕ 'ਚ ਹੈ ਕਿ ਉਹ ਪਰਥ 'ਚ ਹੈ ਕਿ ਉਹ ਕਿੱਥੇ ਬੈਠਾ, ਐਂਡ ਉਹ ਕੀ ਗੱਲ ਕਰ ਰਿਹਾ, ਦੇਰ ਇਜ਼ ਨੋ, ਕੋਈ ਉਹਦਾ ਤੁਸੀਂ ਕੱਢ ਨਹੀਂ ਸਕਦੇ, ਹੈ ਨਾ, ਅਤੇ ਜੋ ਇੰਪਰੈਸ਼ਨ ਬੱਚੇ ਨੂੰ ਉਸ ਤੋਂ ਮਿਲ ਜਾਣਾ, ਕਿਉਂਕਿ ਓਬਵੀਅਸਲੀ ਹੈ ਤਾਂ ਹਿਊਮਨ ਹੀ ਹੈ ਨਾ, ਸਾਨੂੰ ਦੂਸਰੇ ਦੀ ਗੱਲ ਬਹੁਤ ਵਧੀਆ ਲੱਗਦੀ ਹੈ, ਜੋ ਇੰਪਰੈਸ਼ਨ ਕੋਈ ਹੋਰ ਇੱਕ ਅਣਜਾਣ ਬੰਦਾ ਜਿਸਦਾ ਉਹਨੇ ਚਿਹਰਾ ਵੀ ਨਹੀਂ ਵੇਖਿਆ ਉਹਦੇ ਮਾਇੰਡ 'ਤੇ ਪਾ ਜਾਏਗਾ, ਤਾਂ ਤੁਸੀਂ ਤਾਂ ਇਸ ਚੀਜ਼ ਨੂੰ ਫੋਲੋਅਪ ਵੀ ਨਹੀਂ ਕਰ ਸਕਦੇ ਕਿ ਕਿੰਨਾ ਗੱਲ ਕੀਤੀ, ਕੀ ਹੋਇਆ, ਜੋ ਇੱਦਾਂ ਦਾ ਬਿਹੇਵੀਅਰ ਹੋ ਗਿਆ।
0: ਹਾਂ, ਕਿਉਂਕਿ ਉਸ ਬਾਰੇ ਤਾਂ ਤੁਹਾਨੂੰ ਵੀ ਨਹੀਂ ਨੌਲੇਜ।
1: ਹਾਂ,
0: ਨੌਲੇਜ ਬਾਹਰ ਵਾਲੇ ਬੰਦੇ ਬਾਰੇ ਤਾਂ ਤੁਸੀਂ, ਮੈਂ ਨਾ ਇੱਕ ਇੱਕ ਛੋਟਾ ਜਿਹਾ ਇੱਕ ਬੱਚਾ, ਮੈਨੂੰ ਲੱਗਦਾ 11-12 ਸਾਲ ਦਾ ਹੋਣਾ ਵਾ, 12 ਸਾਲ ਦਾ ਹੋਊਗਾ ਆਈ ਥਿੰਕ, ਅਤੇ ਉਹ ਗਰਾਊਂਡ ਮੈਂ ਕਈ ਵਾਰੀ ਜਾਵਾਂ ਅਤੇ ਉੱਥੇ ਮਿਲ ਪੈਂਦਾ ਵਾ, ਹੈ ਨਾ, ਅਤੇ ਉਹ ਜਿੱਦਾਂ ਹੈਲੋ ਹਾਏ ਜੀ ਵਧੀਆ ਦੇ ਨਾਲ ਚੱਲ ਪਈ, ਹੈ ਨਾ, ਵੀ ਲਗਭਗ ਉਹ ਮੈਂ ਵੇਹਨਾ ਵੀ ਉੱਥੇ ਹੁੰਦਾ, ਅਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਤੂੰ ਕੀ ਕਰਦਾ ਇੱਥੇ, ਕਈ ਵਾਰੀ ਤਾਂ ਉਹ ਕਿਸੇ ਦੇ ਨਾਲ ਹੁੰਦਾ ਵਾ, ਮੰਨ ਲਓ ਕਿਸੇ ਨਾਲ ਖੇਡ ਰਿਹਾ ਜਾਂ ਕਿੱਦਾਂ, ਅਤੇ ਹੁਣ ਇੱਕ ਦਿਨ ਮੈਂ ਮਿਲਿਆ ਤਾਂ ਇਕੱਲਾ ਹੀ ਉੱਥੇ, ਲਾਗੇ ਉਹਨੇ ਸਾਈਕਲ ਰੱਖਿਆ ਅਤੇ ਲਾਗੇ ਉਹ ਬੈਠਾ, ਅਤੇ ਪਹਿਲਾਂ ਮੈਨੂੰ ਪਤਾ ਨਹੀਂ ਕੀ ਕਰ ਰਿਹਾ, ਪਰ ਜਦੋਂ ਆਪਾਂ ਗਏ ਤਾਂ ਉਹ ਕਹਿੰਦਾ ਵੀ ਮੈਂ ਵੀ ਖੇਡ ਲਾਂ ਤੁਹਾਡੇ ਨਾਲ, ਅਤੇ ਮੈਂ ਉਹਨੂੰ ਪੁੱਛਿਆ, ਮੈਂ ਤੂੰ ਇਕੱਲਾ ਕੀ ਕਰ ਰਿਹਾ ਇੱਥੇ, ਅਤੇ ਕਹਿੰਦਾ ਬਸ ਮੰਮੀ ਮੇਰੀ ਕਹਿੰਦੀ ਤੂੰ ਘਰ ਨਹੀਂ ਦਿਖਣਾ ਚਾਹੀਦਾ ਮੈਨੂੰ, ਮੈਂ ਸਹੀ ਹੈ ਨਾ, ਤੇ ਮੈਂ ਕਿਹਾ ਯਾਰ ਫਿਰ ਮਤਲਬ ਉਹਦਾ ਫਿਰ ਮੈਂ ਨੋਟ ਕੀਤਾ ਉਹਦਾ ਪਿਛਲੇ ਵੀ ਸਾਰੇ ਸਾਰਾ ਪੈਟਰਨ ਹੈ ਨਾ, ਉਹ ਮੰਨ ਲਓ ਤੁਸੀਂ ਚਲੇ ਵੀ ਗਏ ਹੋ, ਦੂਸਰਾ ਕੋਈ ਆ ਗਿਆ ਤੇ ਉਹਨੇ ਉਹਨੂੰ ਜਾ ਕੇ ਪੁੱਛ ਲੈਣਾ
1: ਮੈਂ ਖੇਡਣਾ
0: ਤੁਹਾਡੇ ਨਾਲ ਹੈ ਨਾ। ਅਤੇ ਹੁਣ ਉਹਦੇ 'ਚ ਦੋ ਚੀਜ਼ਾਂ ਕੋਈ ਬੰਦਾ ਸੋਚ ਸਕਦਾ ਵੀ ਯਾਰ ਇੱਦਾਂ ਕਿੱਦਾਂ ਮਾਂ ਪਿਓ ਕਰ ਸਕਦਾ ਹੈ ਨਾ, ਵੀ ਇੱਥੇ ਇੱਦਾਂ ਕਿੱਦਾਂ ਵੀ ਸਿਕਿਓਰ ਨਹੀਂ ਆ, ਦਿਸ ਇਜ਼ ਦੈਟ ਹੈ ਨਾ। ਪਰ ਜਿੰਨਾ ਕੋ ਬੱਚਾ ਕੌਨਫੀਡੈਂਟ ਆ
1: ਹਾਂ,
0: ਤਾਂ ਮੈਂ ਵੇਖਣਾ ਵਾਂ ਵੀ ਉਹ ਸਾਡੇ ਮੈਨੂੰ ਲੱਗਦਾ ਵੀ ਉਹ ਸਾਡੇ ਵਰਗਾ ਜਿੱਦਾਂ ਅਸੀਂ ਜਾ ਕੇ ਤੇ ਜਿੱਥੇ ਮਰਜ਼ੀ ਖੇਡ ਲਈਦਾ ਸਾਡੇ ਨਾਲੋਂ ਵੀ ਬੈਟਰ ਆ ਉਹ, ਕਿਉਂਕਿ ਆਪਾਂ ਤਾਂ ਸਿਰਫ ਉੱਥੇ ਪਿੰਡ 'ਚ ਸਾਰੇ ਜਾਣ ਪਛਾਣ ਵਾਲੇ ਹੁੰਦੇ ਆ, ਤੁਸੀਂ ਉਹਨਾਂ ਨੂੰ ਪੁੱਛ ਲੈਂਦੇ ਮੈਂ ਖੇਡ ਲਾਂ। ਪਰ ਤੁਸੀਂ ਇੱਕ ਉਪਰੇ ਥਾਂ ਦੇ ਉੱਤੇ ਉਹ ਬੰਦਾ ਬੱਚਾ ਉਹ ਮਤਲਬ ਐਡੇ ਕੌਨਫੀਡੈਂਸ ਦੇ ਨਾਲ ਉਹ ਗੱਲਬਾਤ ਵੀ ਕਰ ਰਿਹਾ,
1: ਸੋਸ਼ਲਾਈਜ਼ ਕਰ ਰਿਹਾ,
0: ਦੋਵੇਂ ਪਾਸੇ ਹੀ ਨੇ। ਮਤਲਬ ਆਪਾਂ ਬਹੁਤੇ ਡਰ ਦੇ ਵਿੱਚ ਨਹੀਂ ਆਪਾਂ ਜੀ ਸਕਦੇ, ਕਈ ਵਾਰੀ ਕਈ ਚੀਜ਼ਾਂ ਦਾ ਜਿਹੜਾ ਸਾਡਾ ਡਰ ਆ ਉਹ ਸਾਡਾ ਨੁਕਸਾਨ ਕਰਾ ਦਿੰਦਾ। ਹੁਣ ਜਿੱਦਾਂ ਮੰਨ ਲਓ ਬਜ਼ੁਰਗਾਂ ਨੂੰ ਇਹ ਕਹਿ ਦੇਣਾ ਵੀ ਤੁਸੀਂ ਉੱਪਰੇ ਬੰਦੇ ਕਿਸੇ ਨਾਲ ਨਹੀਂ ਬੋਲਣਾ, ਕਿਸੇ ਦੇ ਘਰ ਜਾ ਕੇ ਨਹੀਂ ਤੁਸੀਂ ਕੁਛ ਚਾਹ ਪਾਣੀ ਪੀਣਾ, ਹੈ ਨਾ, ਪਿਸ਼ਾਬ ਆਇਆ ਹੋਊਗਾ ਤਾਂ ਘਰੇ ਆ ਜਾਇਓ, ਪਾਰਕ ਦੇ ਲਾਗੇ ਨਾ ਕਿਸੇ ਦਾ ਬੂਹਾ ਖੜਕਾਇਓ, ਹੈ ਨਾ, ਐਵੇਂ ਨਾ ਤੁਸੀਂ ਯਾਰ ਦੋਸਤ ਵੱਲ ਚੱਲ ਜਾਇਓ ਤੁਸੀਂ, ਹੈ ਨਾ। ਸੋ ਇਹ ਬੜੇ ਸਾਰੇ ਉਹ ਡਰ ਨੇ, ਕੋਈ ਆਊਗਾ ਤਾਂ ਬੂਹਾ ਨਾ ਖੋਲਿਓ, ਇਹ ਹੈਗੇ ਤਾਂ ਡਰ ਨੇ, ਵਾਜਬ ਨੇ, ਜੇ ਕੋਈ ਇਹਨਾਂ ਦੇ ਉੱਤੇ ਬਹਿਸ ਕਰੇ ਤਾਂ ਬੜੇ ਵਾਜਬ ਨੇ,
1: ਬਿਲਕੁਲ ਠੀਕ,
0: ਹੈ ਨਾ। ਪਰ ਵੈਸੇ ਸਾਡਾ ਇਹ ਨੁਕਸਾਨ ਦੂਸਰੇ ਪਾਸਿਓਂ ਕਰਵਾਈ ਜਾ ਰਿਹਾ। ਵਾਜਬ ਜਿਹੜੀ ਇਨਫੋਰਮੇਸ਼ਨ ਆ ਉਹ ਚਾਹੀਦੀ ਤਾਂ ਇਹ ਆ ਵੀ ਜਿੰਨੇ ਸਾਰੀ ਉਮਰ ਕੱਢ ਲਈ ਆ ਯਾਰ, ਉਹਨੂੰ ਇਹ ਨਾ ਪਤਾ ਲੱਗੂਗਾ ਵੀ ਕੌਣ ਮੇਰਾ ਆਪਣਾ ਕੌਣ ਬਗਾਨਾ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਬਜ਼ੁਰਗ ਵੀ ਸਰੈਂਡਰ ਕਿੱਦਾਂ ਕਰ ਜਾਂਦੇ, ਸ਼ਾਇਦ ਉਪਰੀ ਧਰਤੀ ਕਰਕੇ,
1: ਉਪਰੀ ਧਰਤੀ ਕਰਕੇ ਹੋ ਜਾਂਦਾ,
0: ਇੱਕ ਝਾਕਾ ਇੱਕੋ ਵੀ ਆ ਜਾਂਦਾ ਨਾ। ਖੈਰ ਇਹ ਤਾਂ ਮਤਲਬ ਬਜ਼ੁਰਗਾਂ ਦੀ ਹੋ ਗਈ, ਅਸੀਂ ਤਾਂ ਆਪ ਸਰੈਂਡਰ ਕਰਕੇ ਬੈਠੇ ਹਾਂ ਬਜ਼ੁਰਗ, ਆਹੋ ਹੈ ਨਾ। ਕਿਉਂਕਿ ਫਿਰ ਟੂ ਮੱਚ ਪ੍ਰਵਾਹ ਲਾਸਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਨਾ, ਟੂ ਮੱਚ ਇਨਫੋਰਮੇਸ਼ਨ, ਜਿੱਦਾਂ ਮੰਨ ਲਓ ਟੂ ਮੱਚ ਖਬਰਾਂ ਚੱਤੇ ਪੈਰ, ਅਤੇ ਬਜ਼ੁਰਗ ਵੀ ਉਹ ਸੁਣਦੇ ਆ, ਕੋਈ ਕਲਿੱਪ ਆ ਗਿਆ ਹੈ ਨਾ ਵੀ ਆਏ ਉਹ ਦਰਵਾਜ਼ਾ ਖੋਲਿਆ ਉਹਨੇ ਅਤੇ ਉਹਨੇ ਘਰ 'ਚ ਵੜ ਕੇ ਬਜ਼ੁਰਗਾਂ ਨੂੰ ਮਾਰਤਾ, ਹੈ ਨਾ, ਵੀ ਉਹ ਚੋਰ ਆਏ ਉਹਨਾਂ ਨੇ ਆਹ ਕਰਤਾ ਜੀ ਇਹ ਕਰਤਾ। ਸੋ ਟੂ ਮੱਚ ਜਿਹੜੀ ਇਨਫੋਰਮੇਸ਼ਨ ਹੈ ਪਹਿਲਾਂ ਇਹ ਹਿਸਾਬ ਦੇ ਨਾਲ ਨਹੀਂ, ਜਾਂ ਫਿਰ ਘੱਟ ਹੀ ਕ੍ਰਾਈਮ, ਜਾਂ ਫਿਰ ਘੱਟ ਤੁਹਾਡੇ ਤੱਕ ਪਹੁੰਚਦੀ ਸੀ ਗੱਲ। ਹੁਣ ਜਦੋਂ ਟੂ ਮੱਚ ਪਹੁੰਚਦੀ ਆ, ਮੈਨੂੰ ਲੱਗਦਾ ਜਿਹੜੇ ਸਗੋਂ ਘੱਟ ਵੇਖਦੇ ਨੇ ਖਬਰਾਂ ਉਹ ਸੌਖੇ ਆ।
1: ਬਿਲਕੁਲ ਸਹੀ ਗੱਲ ਆ।
0: ਜਿੱਦਾਂ ਪਿੱਛੇ ਜੇ ਆਪਾਂ ਇੱਕ ਮੈਂ ਖਬਰ ਵੀ ਸਾਂਝੀ ਕੀਤੀ ਸੀ ਨਾ, ਉਹ ਬਜ਼ੁਰਗ ਉਹ ਕਹਿੰਦਾ ਸੀ ਵੀ ਮੈਂ ਉਹ ਕਹਿੰਦਾ ਵੀ ਤੇਰੀ ਕਿੱਦਾਂ ਕੀ ਰਾਜ ਤੇਰੇ ਖੁਸ਼ ਰਹਿਣ ਦਾ ਜਾਂ ਕਿੱਦਾਂ, ਉਹ ਕਹਿੰਦਾ ਪਿਛਲੇ ਆਈ ਥਿੰਕ ਮੈਨੂੰ ਹੁਣ ਚੇਤਾ ਭੁੱਲ ਗਿਆ, ਕਹਿੰਦੇ 60 ਸਾਲਾਂ ਤੋਂ ਸ਼ਾਇਦ ਉਹ ਕਹਿੰਦਾ ਸੀ ਮੈਂ ਘਰ ਦੇ ਟੀਵੀ ਦੇ ਉੱਤੇ ਕਦੀ ਨਿਊਜ਼ ਨਹੀਂ ਲਾਈ, ਕਦੀ ਮੈਂ ਅਖਬਾਰ ਨਹੀਂ ਪੜ੍ਹਿਆ, ਤਾਂ ਮੈਂ ਨਿਊਜ਼ ਤੋਂ ਦੂਰ ਰਹਿੰਦਾ।
1: ਸਹੀ ਹੈ,
0: ਖਾਸ ਤੌਰ ਦੇ ਉੱਤੇ ਜਿਹੜੀਆਂ ਇਹ ਪੋਲੀਟੀਕਲ ਅਤੇ ਆਪਣੀਆਂ ਤੁਹਾਡੀਆਂ ਕ੍ਰਾਈਮ ਵਾਲੀਆਂ, ਮੈਂ ਨਿਊਜ਼ ਕਹਿੰਦਾ ਉਹੀ ਸਿਰਫ ਪੜ੍ਹੀਆਂ ਨੇ ਜਾਂ ਉਹੀ ਮੈਂ ਸੁਣਦਾ ਵਾਂ, ਜਾਂ ਮੈਂ ਆਪਣੇ ਪਰਿਵਾਰ ਨੂੰ ਕਿਹਾ ਵੀ ਮੈਨੂੰ ਉਹੀ ਦੱਸਿਓ ਜਿਹੜੀਆਂ ਕੋਈ ਕੰਮ ਦੀਆਂ ਨੇ, ਵੀ ਹਾਂ ਬਿਜਲੀ ਦੇ ਬਿੱਲਾਂ ਦੇ ਵਿੱਚ ਇੰਨੇ ਕਟੌਤੀ ਉਹ ਕਿੱਥੋਂ ਮਿਲਣੀ,
1: ਸਿੱਧੇ ਸਿੱਧੇ ਤੌਰ
0: ਹੈ ਨਾ, ਕਿਰਾਏ ਜਿਹੜੇ ਨੇ ਉਹ ਕਦੋਂ ਘਟਣੇ ਆ, ਕਿਤੇ ਮਤਲਬ ਜਿਹੜੀ ਮੇਰੇ ਕੰਮ ਦੀ ਨੌਲੇਜ ਆ
1: ਸਿੱਧੇ ਸਿੱਧੇ ਤੌਰ 'ਤੇ
0: ਜੁੜੇ, ਹੈ ਨਾ, ਘਰਾਂ ਦੀ ਸਬਸਿਡੀ ਵਧੀ ਆ ਜਾਂ ਘਟੀ ਆ, ਹੈ ਨਾ, ਵੀ ਹੁਣ ਘਰਾਂ ਦੇ ਰੇਟ ਕਿੱਥੇ ਨੇ ਜਾਂ ਕਿਵੇਂ ਆ, ਵੀ ਉਹ ਸਾਰੀ ਚੀਜ਼ ਇੰਟਰਸਟ ਰੇਟ ਕਿੰਨਾ ਕੁ ਵੱਧ ਗਿਆ, ਫਿਰ ਇੱਦਾਂ ਦੀਆਂ ਜਿਹੜੀਆਂ ਡਾਇਰੈਕਟਲੀ ਮੇਰੇ ਜੀਵਨ ਨਾਲ ਸੰਬੰਧਿਤ ਆ, ਜਿਹੜੀਆਂ ਦੂਸਰੀਆਂ ਨੇ ਉਹ ਮੈਨੂੰ ਨਹੀਂ ਦੱਸਣੀਆਂ, ਅਤੇ ਕਹਿੰਦਾ ਮੈਨੂੰ ਲੱਗਦਾ ਵੀ ਮੈਂ ਸੌਖਾ ਬੜਾ, ਮੈਂ ਬਹੁਤ ਖੁਸ਼ ਰਿਹਾ। ਮੈਂ ਮਤਲਬ ਅੱਗੇ ਵੀ ਇੱਕ ਦਿਨ ਕੀਤੀ ਸੀ ਸਾਂਝੀ ਹੈ। ਅਤੇ ਇੱਕ ਹੋਰ ਤੁਹਾਡੇ ਨਾਲ ਆਪਾਂ ਜਾਂਦੇ ਜਾਂਦੇ ਇੱਕ ਘਟਨਾ ਸਾਂਝੀ ਕਰਦੇ ਹਾਂ। 11 ਵੱਜ ਕੇ ਅਤੇ ਸਵੇਰੇ ਹੁਣ 50 ਮਿੰਟ ਹੋ ਚੱਲੇ ਨੇ, ਲਗਭਗ ਹੋ ਹੀ ਗਏ ਨੇ। ਅੱਜ ਦੇ ਦਿਨ 15 ਅਕਤੂਬਰ 1970 ਦੀ ਸਵੇਰ ਨੂੰ 11:50 ਦੇ ਉੱਤੇ ਜਿਹੜਾ ਆਪਾਂ ਵੈਸਟ ਗੇਟ ਬ੍ਰਿਜ ਵੇਖਦੇ ਹਾਂ, 112 ਮੀਟਰ ਯਾਨੀ ਕਿ 367 ਫੁੱਟ ਲੰਮਾ, ਇਹ ਅਚਾਨਕ ਡਿੱਗ ਪਿਆ ਸੀ।
1: ਉਹ ਅੱਛਾ,
0: ਹਾਂਜੀ। ਸੋ 1970 ਦੀ ਗੱਲ ਹੈ, ਕਹਿੰਦੇ ਉਦੋਂ ਦੇ ਹਿਸਾਬ ਦੇ ਨਾਲ ਇਹ ਸਭ ਤੋਂ ਵੱਡਾ ਹਾਦਸਾ ਸੀ, ਮਤਲਬ ਇਸ ਖੇਤਰ ਦੇ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਹਾਦਸਾ ਸੀ। ਉਹ ਕਿੱਦਾਂ ਉਹ ਵੀ ਆਪਾਂ ਵੇਖਦੇ ਹਾਂ। ਸੋ ਇਹਦੇ 'ਚ ਅਚਾਨਕ ਇਹ ਜਦੋਂ ਥੱਲੇ ਡਿੱਗਾ ਅਤੇ ਇਹਦੇ ਵਿੱਚ 35 ਮਜ਼ਦੂਰ ਅਤੇ ਜਿਹੜੇ ਆ ਉਹ ਮਾਰੇ ਗਏ ਅਤੇ 18 ਇਹਦੇ 'ਚ ਜ਼ਖਮੀ ਹੋਏ। ਸੋ ਇਹ ਅੱਜ ਦੇ ਸਮੇਂ 'ਚ ਸਾਨੂੰ ਲੱਗਦਾ ਹੋਊਗਾ ਯਾਰ 35 ਕਿੰਨੇ ਕੁ ਆ, ਜਦੋਂ ਆਪਾਂ ਦੁਨੀਆ 'ਚ ਵੱਡੇ ਵੱਡੇ ਨੰਬਰ ਆਪਾਂ ਸੁਣਦੇ ਹਾਂ, ਪਰ ਆਸਟ੍ਰੇਲੀਆ 'ਚ ਉਦੋਂ ਸੋਚ ਕੇ ਵੇਖੋ ਵੀ ਬਹੁਤ ਘੱਟ ਆਬਾਦੀ ਸੀ, ਇਹ ਉਦੋਂ ਦਾ ਵੱਡਾ ਹਾਦਸਾ ਸੀ। ਸੋ ਇਹ ਸਭ ਤੋਂ ਭਿਆਨਕ ਅਤੇ ਵੱਡੇ ਹਾਦਸਿਆਂ 'ਚੋਂ ਮੰਨਿਆ ਗਿਆ। ਅਸਲ ਦੇ ਵਿੱਚ ਇੱਕ ਜਿਹੜੇ ਤਰੀਕੇ ਦੇ ਨਾਲ ਬਾਅਦ 'ਚ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਜਿਹੜਾ ਉਹਦਾ ਜਿਹੜਾ ਇੰਜੀਨੀਅਰਸ ਦੀ ਗਲਤੀ ਸੀ, ਉਹਨਾਂ ਨੇ ਜਿਹੜਾ ਢੰਗ ਤਰੀਕਾ ਵਰਤਿਆ ਉਹ ਬਹੁਤਾ ਵਾਜਬ ਨਹੀਂ ਸੀ। ਉਹ ਥੱਲਿਓਂ ਬਣਾ ਕੇ ਸੌਟ ਆਫ ਮਤਲਬ ਵੈਸੇ ਆਪਣੇ ਜਿੰਨੀ ਕੁ ਸਮਝ ਲੱਗੀ ਉਸ ਹਿਸਾਬ ਦੇ ਨਾਲ ਦੱਸਦਾ ਵੀ ਉਹ ਥੱਲਿਓਂ ਬਣਾ ਬਣਾ ਕੇ ਸਟੀਲ ਦੇ ਸਪੈਮ ਅਤੇ ਤਾਂ ਲੈ ਕੇ ਜਾ ਰਹੇ ਅਤੇ ਉੱਤੇ ਫਿਰ ਉਹ ਟਕਾਉਂਦੇ ਸੀ। ਹੋਇਆ ਕੀ ਕਿ ਉੱਪਰਲਾ ਜਿਹੜਾ ਜਿੱਥੇ ਉਹ ਮੰਨ ਲਓ ਇੱਧਰੋਂ ਇੱਧਰ ਟਕਾਉਂਦੇ ਸੀ ਅਤੇ ਉਹ ਇੱਕ ਪਾਸਾ ਜਿਹੜਾ ਵਾ ਉਹ 4.5 ਫੁੱਟ ਥੱਲੇ ਰਹਿ ਗਿਆ ਹੈ ਨਾ। ਉਹਨੂੰ ਬੈਲੈਂਸ ਕਰਨ ਦੇ ਲਈ ਉਹਨਾਂ ਨੇ ਫਿਰ ਉਹਦੇ 'ਤੇ ਭਾਰ ਪਾਉਣਾ ਸ਼ੁਰੂ ਕੀਤਾ। 8-8 ਟਨ ਦੇ ਜਿਹੜੇ ਉਹਨਾਂ ਨੇ ਕਿਹਾ ਵੀ 2 ਇਹਦੇ ਉੱਤੇ ਭਾਰ ਰੱਖੋ ਹੋਰ, ਅਤੇ ਉਹਦੇ ਨਾਲ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ। ਬਾਏ ਦਾ ਟਾਈਮ ਉਹ ਬੈਂਡ ਹੋਣਾ ਸ਼ੁਰੂ ਹੋ ਗਿਆ, ਬੈਂਡ ਹੋਣਾ ਸ਼ੁਰੂ ਹੋਇਆ ਅਤੇ ਉਹਨਾਂ ਨੇ ਇੰਜੀਨੀਅਰਸ ਨੇ ਕਿਹਾ ਵੀ ਇਹਦੇ ਨਟ ਬੋਲਟ ਖੋਲ ਦਿਉ।
1: ਓਕੇ,
0: ਸੋ ਉਹ ਇੱਕ ਬਿਗੈਸਟ ਮਿਸਟੇਕ ਸੀ। ਉਹ ਜਦੋਂ ਨਟ ਬੋਲਟ ਖੁੱਲ੍ਹ ਲਏ ਅਤੇ ਬਾਕੀ ਦਾ ਭਾਰ ਵੀ ਜਿਹੜਾ ਵਾ ਉਹ ਇਮਬੈਲੈਂਸ ਹੋ ਗਿਆ। ਸੋ ਹੁਣ ਇੰਨੀ ਉੱਤੇ ਜਾ ਕੇ ਅਤੇ ਉਹਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਥੱਲੇ ਡਿੱਗਾ। ਥੱਲੇ ਜਿਹੜੇ ਮਜ਼ਦੂਰ ਉਸ ਟਾਈਮ ਦੇ ਉੱਤੇ ਰੋਟੀ ਪਾਣੀ ਖਾ ਰਹੇ ਸੀ ਜਾਂ ਝੁੱਗੀਆਂ ਝੌਂਪੜੀਆਂ ਥੱਲੇ ਝੁੱਗੀਆਂ ਜਿਹੀਆਂ ਬਣੀਆਂ ਸੀ ਜਿਨ੍ਹਾਂ ਦੇ ਵਿੱਚ ਉਹ ਬੈਠੇ ਸੀ ਜਾਂ ਜੋ ਵੀ ਮਤਲਬ ਮੰਜਰ ਸੀ, ਉਹ ਵਿਚਾਰੇ ਸਾਰੇ ਇੱਕਦਮ ਉਹਦੀ ਲਪੇਟ 'ਚ ਆ ਗਏ। ਸੋ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕਹਿੰਦੇ ਕਾਰਵਾਈ ਵੀ ਹੋਈ ਇੰਜੀਨੀਅਰਸ ਦੇ ਉੱਤੇ ਕਿ ਤੁਸੀਂ ਇਹ ਸਹੀ ਤਰੀਕੇ ਦੇ ਨਾਲ ਨਹੀਂ, ਇਹ ਮਤਲਬ ਪਲੈਨ ਸਹੀ ਤਰੀਕੇ ਦੇ ਨਾਲ ਨਹੀਂ ਬਣਾਇਆ ਤੁਸੀਂ। ਸੋ ਇਹਦੇ ਵਿੱਚੋਂ ਲਗਭਗ ਇੰਜੀਨੀਅਰ ਜਿਹੜੇ ਨੇ ਗਾਰਡਰ ਦੇ ਉੱਤੇ 8-8 ਟਨ ਦੇ ਜਿਹੜੇ ਕੰਕਰੀਟ ਰੱਖੇ ਸੀ, ਇਹ ਵੀ ਗਲਤ ਬਾਅਦ 'ਚੋਂ ਸਾਬਤ ਹੋਏ ਵੀ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਕੁੱਲ ਮਿਲਾ ਕੇ 80 ਟਨ ਇਹਦਾ ਵਜ਼ਨ ਬਣ ਗਿਆ ਜਿਹੜਾ ਉੱਪਰ ਉਹਦੇ ਉੱਤੇ ਟਿਕਾਇਆ ਜਾ ਰਿਹਾ ਸੀ। ਅਤੇ ਉਸ ਤੋਂ ਬਾਅਦ ਫਿਰ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਦੇ ਵਿੱਚ ਬਦਲੀਆਂ, ਚੇਂਜ ਹੋਈਆਂ। ਸੋ ਉਹਦੇ ਮੁਤਾਬਕ ਫਿਰ ਕਾਫੀ ਰੂਲ ਰੈਗੂਲੇਸ਼ਨ ਬਦਲੇ ਗਏ ਇਮਾਰਤਾਂ ਦੇ ਜਾਂ ਫਿਰ ਪੁਲਾਂ ਦੇ ਬਣ ਬਣਾਉਣ ਨੂੰ ਲੈ ਕੇ। ਸੋ ਅੱਜ ਦੇ ਦਿਨ ਇਹ ਘਟਨਾ ਵਾਪਰੀ ਜਿਹਦੇ ਕਰਕੇ ਅੱਜ ਤੁਹਾਡੇ ਨਾਲ ਇਹ ਆਪਾਂ ਸਾਂਝ ਪਾ ਰਹੇ ਹਾਂ ਅਤੇ ਹੋਰ ਥੋੜ੍ਹੀ ਡਿਟੇਲ 'ਚ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਾਂਗੇ ਫਿਰ ਕਿਸੇ ਦਿਨ। ਅੱਜ ਹੁਣ ਸਮਾਂ ਘੱਟ ਹੈ ਅਤੇ 1972 ਦੇ ਵਿੱਚ ਫਿਰ ਪੁਲ ਜਿਹੜਾ ਵਾ ਉਹ ਦੁਬਾਰਾ
1: ਬਿਲਟ ਹੋਇਆ,
0: ਹਾਂ ਦੁਬਾਰਾ ਫਿਰ ਇਹਦਾ ਨਿਰਮਾਣ ਨਹੀਂ ਸ਼ੁਰੂ ਹੋਇਆ, ਦੁਬਾਰਾ ਨਿਰਮਾਣ ਸ਼ੁਰੂ ਹੋਇਆ। ਅਤੇ ਇਸ ਵਾਰੀ ਜਿਹੜਾ ਸੀਗਾ ਉਹ ਕਾਫੀ ਸਾਰੇ ਬਦਲਾਅ ਕਰਕੇ ਮੋਟੀਆਂ ਸਟੀਲ ਦੀਆਂ ਪਲੇਟਾਂ ਲਾਈਆਂ ਗਈਆਂ ਪਹਿਲਾਂ ਦੇ ਨਾਲੋਂ, ਤਾਂ ਕਿ ਬੈਂਡ ਨਾ ਹੋਣ। ਅਤੇ ਪਹਿਲਾਂ ਦੇ ਨਾਲੋਂ ਜਿਹੜਾ ਉਹਦਾ ਕੰਸਟਰਕਸ਼ਨ ਦਾ ਤਰੀਕਾ ਸੀ ਉਹ ਵੀ ਬਦਲਿਆ ਗਿਆ। ਸੋ ਆਖਿਰਕਾਰ 15 ਨਵੰਬਰ 1978 ਨੂੰ ਇਹ ਪੁਲ ਆਵਾਜਾਈ ਦੇ ਲਈ ਖੋਲ੍ਹਿਆ ਗਿਆ ਹੈ,
1: 6 ਸਾਲ
0: ਜਿਹੜਾ ਕਿ ਦੋਵਾਂ ਪਾਸਿਆਂ ਨੂੰ ਹੁਣ ਸ਼ਹਿਰ ਦੇ ਦੋਵਾਂ ਪਾਸਿਆਂ ਨੂੰ ਜੋੜਦਾ, ਜਿਸ ਤੋਂ ਬਿਨਾਂ ਕਹਿੰਦੇ ਨੇ ਕਿ ਸ਼ਹਿਰ ਰੁਕ ਜੂਗਾ। ਸੋ ਅੱਜ ਦੇ ਦਿਨ ਹਰ ਸਾਲ 15 ਅਕਤੂਬਰ ਨੂੰ ਸਵੇਰੇ 11:00 ਅਤੇ 50 ਮਿੰਟ ਦੇ ਉੱਤੇ ਜਿਹੜੇ ਕਿ ਹੁਣ ਹੋ ਚੁੱਕੇ ਨੇ 53 ਹੋ ਗਏ ਹੁਣ, ਅਤੇ ਪੁਰਾਣੇ ਜਿਹੜੇ ਕਾਮੇ ਆ ਜਿਹੜੇ ਮ੍ਰਿਤਕ ਹੋਏ ਸੀ ਉਹਨਾਂ ਦੇ ਪਰਿਵਾਰ, ਯੂਨੀਅਨ ਦੇ ਆਗੂ, ਆਮ ਲੋਕ ਹਾਲੇ ਵੀ ਯਾਦਗਾਰ 'ਚ ਇਕੱਠੇ ਹੁੰਦੇ ਆ। ਸੋ ਅੱਜ ਵੀ ਸਿਟੀ 'ਚ ਕਹਿੰਦੇ ਇਕੱਠੇ ਹੋਏ ਆ। ਸੋ ਉੱਥੇ ਜਿਹੜੇ ਆ ਜਿਹੜੀ ਜਗ੍ਹਾ ਦੇ ਉੱਤੇ ਘਟਨਾ ਵਾਪਰੀ ਉੱਥੇ ਫੁੱਲਾਂ ਦੀਆਂ ਮਾਲਾ, ਸੋ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਜਾਂਦੇ। ਸੋ ਜਿਹੜੇ ਲੋਕਾਂ ਨੂੰ ਪਤਾ ਵਾ ਪੁਰਾਣਿਆਂ ਨੂੰ, ਸਾਡੇ ਨੂੰ ਸ਼ਾਇਦ ਬਹੁਤਿਆਂ ਨੂੰ ਪਤਾ ਹੋਊਗਾ ਜਾਂ ਬਹੁਤਿਆਂ ਨੂੰ ਨਹੀਂ ਹੋਊਗਾ, ਅਤੇ ਉਹ ਫਿਰ ਕੀ ਕਰਦੇ ਪੁਲ ਤੋਂ ਜਦੋਂ ਲੰਘਦੇ ਆ ਐਸਕ ਵੇਲੇ ਅਤੇ ਉਹ ਹਾਰਨ ਮਾਰ ਕੇ ਲੰਘਦੇ ਆ। ਉਹ ਹਾਰਨ ਜਿਹੜਾ ਵਾ ਉਹ ਤੁਹਾਨੂੰ ਨਹੀਂ ਮਾਰਿਆ ਹੋਊਗਾ ਕਿਸੇ ਨੇ, ਉਹ ਸ਼ਰਧਾਂਜਲੀ ਆ ਉਹਨਾਂ ਮਜ਼ਦੂਰਾਂ ਨੂੰ। ਸੋ ਇਸ ਕਰਕੇ ਜਿਹੜੇ ਆ ਉਹ ਮਾਰਿਆ ਜਾਂਦਾ। ਸੋ ਹੁਣੇ ਹੀ ਜੇ ਤੁਸੀਂ ਪੁੱਲ ਦੇ ਉੱਤੇ ਹੋ ਅਤੇ ਤੁਹਾਡੇ ਪਿੱਛੇ ਕਿਸੇ ਨੇ ਅੱਗੇ ਹਾਰਨ ਮਾਰਿਆ ਸਾਈਡ 'ਤੇ, ਅਤੇ ਤੁਸੀਂ ਨਹੀਂ ਕੋਈ ਗਲਤੀ ਕੀਤੀ, ਕਿਸੇ ਨੇ ਨਹੀਂ ਕੀਤੀ, ਉਹ ਉਹਨਾਂ ਮਜ਼ਦੂਰਾਂ ਦੇ ਲਈ ਸ਼ਰਧਾਂਜਲੀ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਹਰ ਸਾਲ ਐਸਕ ਮੌਕੇ ਯਾਦ ਕੀਤਾ ਜਾਂਦਾ, ਅਤੇ ਹਮੇਸ਼ਾ ਇਹ ਯਾਦ ਆਸਟ੍ਰੇਲੀਅਨਸ ਨੂੰ ਰਹੇ ਕਿ ਸੁਰੱਖਿਆ ਜ਼ਰੂਰੀ ਹੈ। ਅਤੇ ਲਾਸਟ ਕਾਲਰ ਹੋਣਗੇ, ਫਿਰ ਆਪਾਂ ਅੱਜ ਇਜਾਜ਼ਤ ਲੈਂਦੇ। 605 ਤੁਸੀਂ ਆਉਂਦੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਭਾਜੀ
0: ਜੀ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਭਾਜੀ ਮੈਂ ਸੁਣਦਾ ਤੁਹਾਡੀਆਂ ਆਸਟ੍ਰੇਲੀਆ ਦੀਆਂ ਖਬਰਾਂ, ਚਲੋ ਵਧੀਆ ਗੱਲ ਹੈ
0: ਜੀ। ਆਵਾਜ਼ ਤੁਹਾਡੀ ਬਹੁਤ ਘੱਟ ਆਉਂਦੀ ਹੈ ਜੀ, ਵਿੱਚ ਵਿੱਚ ਤੇ ਬੰਦ ਹੀ ਹੋ ਜਾਂਦੀ ਹੈ ਜਿੱਦਾਂ।
2: ਹੈਲੋ।
0: ਹਾਂਜੀ ਹਾਂਜੀ
2: ਭਾਜੀ, ਮੇਰਾ ਨਾਮ ਸੁਖਰਾਜ ਸਿੰਘ, ਆਪਣਾ ਆਸਟ੍ਰੇਲੀਆ ਦੇ ਮੈਲਬਰਨ ਤੋਂ ਬੋਲਦਾ ਮੈਂ।
0: ਜੀ ਜੀ ਸੁਖਰਾਜ ਜੀ।
2: ਭਾਜੀ ਆਪਣੀਆਂ ਤੁਹਾਡੀਆਂ ਖਬਰਾਂ ਸੁਣਦੇ ਹੀ ਸਾਰਾ ਕੁਛ ਠੀਕ ਹੈ, ਵਧੀਆ ਗੱਲ ਹੈ
0: ਜੀ।
2: ਤੇ ਭਾਜੀ ਮੈਂ ਤੁਹਾਡੇ ਪੇਜ ਤੇ ਜਾ ਕੇ ਵੇਖਿਆ ਜਿਹੜੀ ਪੰਜਾਬ ਵਿੱਚ ਘਟਨਾ ਹੋਈ ਹੈ ਪਰਮਿੰਦਰ ਝੋਟੇ ਬਾਰੇ, ਉਹਦੇ ਬਾਰੇ ਵੀ ਤੁਸੀਂ ਕੁਝ ਵਿਚਾਰ ਜਾਂ ਕੋਈ ਪੋਸਟ ਪਾਉਣੀ ਚਾਹੀਦੀ ਹੈ ਤੁਹਾਨੂੰ।
0: ਹਾਂਜੀ, ਤੁਸੀਂ ਵੀਰ ਜੀ ਇੱਕ ਮਿੰਟ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਵਿਚਾਰ ਰੱਖੋ, ਸ਼ਾਇਦ ਕੱਲ੍ਹ ਦਾ ਪ੍ਰੋਗਰਾਮ ਨਹੀਂ ਤੁਸੀਂ ਸੁਣਿਆ, ਉਹਦੇ ਵਿੱਚ ਆਪਾਂ ਡਿਸਕਸ਼ਨ ਇਹਦੇ ਉੱਤੇ ਕੀਤੀ ਆ, ਕੱਲ੍ਹ ਦੀਆਂ ਖਬਰਾਂ ਨਹੀਂ ਸ਼ਾਇਦ ਤੁਸੀਂ ਸੁਣੀਆਂ, ਅਤੇ ਹੁਣ ਇਸ ਪ੍ਰੋਗਰਾਮ ਤੋਂ ਬਾਅਦ ਫਿਰ ਖਬਰਾਂ ਹੋਣੀਆਂ, ਉਹਦੇ ਵਿੱਚ ਸਾਰੀਆਂ ਪੰਜਾਬ ਦੀਆਂ ਖਬਰਾਂ ਦੀ ਡਿਸਕਸ਼ਨ ਹੁੰਦੀ ਹੈ। ਸੋ ਤੁਸੀਂ ਇੱਕ ਪਾਰਟ ਕੋਈ ਸੁਣ ਕੇ ਨਹੀਂ ਇਹ ਕਹਿ ਸਕਦੇ ਵੀ ਆਪਾਂ ਆਹ ਨਹੀਂ ਕਰ ਰਹੇ ਜਾਂ ਇੱਥੇ ਨਹੀਂ ਗੱਲ ਹੋ ਰਹੀ। ਨਹੀਂ, ਧੰਨਵਾਦ ਵੀਰ ਜੀ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ। ਸੋ ਜਿਹੜੇ ਪ੍ਰੋਗਰਾਮ 'ਚ ਜਿਹੜੇ ਵਿਸ਼ੇ 'ਤੇ ਗੱਲ ਚੱਲ ਰਹੀ ਹੁੰਦੀ ਹੈ, ਸਿਆਣਫ ਇਹ ਹੁੰਦੀ ਹੈ ਕਿ ਆਪਾਂ ਉਸੇ 'ਤੇ ਰਹਿ ਕੇ ਆਪਾਂ ਗੱਲ ਕਰੀਏ। ਬਹੁਤ ਧੰਨਵਾਦ ਤੁਹਾਡਾ ਅਤੇ ਸ਼ੁਕਰੀਆ। ਸੁਖਦੇਵ ਜੀ ਕਹਿੰਦੇ ਕਾਇਮ ਰਾਈਟ ਅਤੇ ਵੈਸਟ ਬ੍ਰਿਜ ਬ੍ਰਿਜ ਵੈਸਟਗੇਟ ਬ੍ਰਿਜ ਦੇ ਉੱਤੇ ਹੀ ਹਾਂ ਮੈਂ। ਜਸਵਾਲ ਸਾਹਿਬ ਕਹਿੰਦੇ ਨੇ ਕਿ ਭਾਅ ਜੀ ਕ੍ਰਿਸ਼ਨਾ ਜੀ ਸਤਿ ਸ਼੍ਰੀ ਅਕਾਲ ਅਤੇ ਸੋਹਣਾ ਅੱਜ ਦਾ ਟੋਪਿਕ ਉਹ ਨਿਬੜਿਆ। ਅਤੇ ਇਹ ਕਹਿੰਦੇ ਕਿ ਚੀਜ਼ ਉਬਰ ਵਾਲੇ ਬਹੁਤ ਕਰਦੇ ਨੇ ਭਾਅ ਜੀ ਪਾਰਟੀ ਦੇ ਵਿੱਚ ਪਰ ਆਵਰ ਵਾਲੀ। ਅੱਛਾ, ਮੇਰਾ ਆਵਰ ਦਾ ਇੰਨਾ ਰੇਟ ਹੋ ਗਿਆ। ਓਕੇ, ਸਤਿ ਸ਼੍ਰੀ ਅਕਾਲ ਜੀ ਕਹਿੰਦੇ ਆਈ ਰਿਲਾਈਜ਼ਡ ਮੈਨੀ ਟਾਈਮ ਔਨ ਸਰਵਿਸ ਸਟੇਸ਼ਨਸ ਆਵਰ ਕਮਿਊਨਿਟੀ ਵੈਲਕਮਿੰਗ ਟੂ ਔਜ਼ਿਜ਼ ਦੈਨ ਅਵਰ ਦੈਨ ਅਸ ਮੋਰ ਬੈਟਰ ਵੇਜ਼। ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਅਤੇ ਕਿਰਨ ਸੰਧੂ ਜੀ ਕਹਿੰਦੇ ਕਿ ਲੇਡੀਜ਼ ਸਾਰੀਆਂ ਕੋਈ ਪਰਟੀਕੁਲਰ ਨੈਸ਼ਨੈਲਿਟੀ ਦੀਆਂ ਨਹੀਂ। ਓਕੇ, ਮੈਨੂੰ ਉੱਤੋਂ ਪੜ੍ਹਨਾ ਪੈਣਾ। ਓਕੇ, ਸਤਿ ਸ਼੍ਰੀ ਅਕਾਲ ਕਹਿੰਦੇ ਕਿ ਭਾਅ ਜੀ ਆਪਣੇ ਲੋਕਾਂ ਦੇ ਮੂੰਹ 'ਤੇ ਹਮੇਸ਼ਾ ਖਿੱਝ ਪਤਾ ਨਹੀਂ ਕਿਉਂ ਰਹਿੰਦੀ ਆ, ਦੇਖ ਕੇ ਮੱਥੇ ਦੇ ਉੱਤੇ ਤਿਊੜੀਆਂ ਪਾ ਲੈਂਦੇ ਨੇ। ਅਸੀਂ ਪਹਿਲਾਂ ਤੁਰਗਨੀਨਾ ਰਹੇ ਹਾਂ ਅਤੇ ਮੇਰੇ ਖਿਆਲ ਦੇ ਵਿੱਚ ਜਿੱਥੇ ਜ਼ਿਆਦਾ ਆਪਣੇ ਲੋਕ ਰਹਿੰਦੇ ਆ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਬਾਕੀ ਸਿਮਰਨ ਭਾਅ ਜੀ ਵਾਂਗ ਸਾਰਿਆਂ ਵਿੱਚ ਇੰਨੀ ਪੇਸ਼ੈਂਸ ਨਹੀਂ ਹੁੰਦੀ। ਮੇਰੇ ਖਿਆਲ ਦੇ ਵਿੱਚ ਲੇਡੀਜ਼ ਜ਼ਿਆਦਾ ਖਿੱਝੀਆਂ ਮਿਲਦੀਆਂ ਨੇ, ਪਤਾ ਨਹੀਂ ਘਰਾਂ ਦੇ ਵਿੱਚ ਬੱਚਿਆਂ ਦੀਆਂ ਸਤਾਈਆਂ ਹੁੰਦੀਆਂ ਨੇ। ਲੇਡੀਜ਼ ਸਾਰੀਆਂ ਕੋਈ ਪਰਟੀਕੁਲਰ ਨੈਸ਼ਨੈਲਿਟੀ ਨਹੀਂ। ਇਹ ਚੀਜ਼ ਹੋਰ ਵੀ ਵੱਡੀ ਹੋ ਜਾਂਦੀ ਹੈ ਜਦੋਂ ਖੁਦ ਇੱਕ ਫੀਮੇਲ ਇਹ ਗੱਲ ਕੈਰੀ ਹੋਵੇ ਅਤੇ ਉੱਦਾਂ ਜੇ ਕੋਈ ਬੰਦਾ ਕਵੇ ਅਤੇ ਫਿਰ ਉਹ ਚੀਜ਼ ਕਿਸੇ ਵੇਲੇ ਨਹੀਂ ਐਕਸੈਪਟ ਕੀਤੀ ਜਾਂਦੀ, ਨਹੀਂ ਬੋਲਿਆ ਜਾਂਦਾ। ਅਤੇ ਇਹਦਾ ਰੀਜ਼ਨ ਇਹੋ ਹੀ ਆ ਜਿਹੜਾ ਆਪਾਂ ਪਹਿਲਾਂ ਭੈਣ ਜੀ ਡਿਸਕਸ ਕਰ ਚੁੱਕੇ ਹਾਂ ਪੁਆਇੰਟ, ਕਿ ਆਪਾਂ ਰੁੱਝੇ ਬੜੇ ਹਾਂ, ਓਕੂਪਾਈਡ ਬਹੁਤ ਹਾਂ, ਓਵਰ ਓਕੂਪਾਈਡ ਹਾਂ ਆਪਾਂ। ਸੋ ਇਸ ਵਜ੍ਹਾ ਦੇ ਕਰਕੇ ਵੀ ਇਹ ਚੀਜ਼ਾਂ ਹੁੰਦੀਆਂ ਵਾਪਰਦੀਆਂ ਨੇ ਅਤੇ ਲੇਡੀਜ਼ ਹੋਰ ਵਧੇਰੇ ਓਕੂਪਾਈਡ ਨੇ। ਠੀਕ ਆ, ਬੱਚਿਆਂ ਦੇ ਵਿੱਚ ਵੀ ਉਹਨਾਂ ਨੂੰ ਵਧੇਰੇ ਟਾਈਮ ਲਾਉਣਾ ਪੈਂਦਾ ਵਾ ਕੰਮ 'ਤੇ, ਲਗਭਗ ਸਾਵਾਂ ਟਾਈਮ ਮੰਨ ਲਓ ਮਰਦਾਂ ਦੇ ਨਾਲ ਜਿੰਨਾ ਕੋਈ ਕੰਮ ਉਹ ਕਰਦੇ ਨੇ 8 ਘੰਟੇ ਦੀ ਮੰਨ ਲਓ ਉਹਨਾਂ ਦੀ ਸ਼ਿਫਟ ਆ, ਜੇ ਵੱਧਿਆ ਤਾਂ ਵੱਧ। ਸੋ ਉਹ ਵੀ ਸ਼ਿਫਟ ਵੀ ਉਹਨਾਂ ਨੇ ਲਾਉਣੀ, ਫਿਰ ਘਰ ਦਾ ਰੋਟੀ ਪਾਣੀ ਵੀ ਬਣਾਉਣਾ, ਬੱਚਿਆਂ ਦਾ ਵੀ ਸਾਂਭ ਸੰਭਾਲ। ਸੋ ਬਾਏ ਦਾ ਟਾਈਮ ਉਹਨਾਂ ਦੀ ਖਿੱਚ ਫਿਰ ਹੋਰ ਜ਼ਿਆਦਾ ਵੱਧ ਗਈ ਹੈ ਨਾ। ਸੋ ਇਹਦੇ ਦਰਮਿਆਨ ਕੋਈ ਜੇ ਮੰਨ ਲਓ ਸੱਸ ਸਹੁਰਾ ਆਏ ਆ ਜਾਂ ਫਿਰ ਉਹ ਫਿਰ ਖਿੱਚ ਹੋਰ ਵੱਧ ਗਈ। ਜੇ ਕੋਈ ਜੇ ਮੰਨ ਲਓ ਕੋਈ ਨਣਾਨ ਇੱਥੇ ਆ ਤਾਂ ਖਿੱਚ ਹੋਰ ਡਬਲ ਹੋ ਗਈ। ਸੋ ਬੜੀਆਂ ਜਿਹੜੀਆਂ ਨੇ ਹੈ ਨਾ, ਉਹਨੂੰ ਫਿਰ ਮੇਕਅਪ ਲਈ ਵੀ ਐਕਸਟਰਾ ਟਾਈਮ ਉਹਨਾਂ ਨੂੰ ਚਾਹੀਦਾ। ਸੋ ਇਹ ਸਾਰੇ ਕੁਛ ਦੇ ਦਰਮਿਆਨ ਆਪਾਂ ਕਹਿ ਲਈਏ ਕਿ
1: ਕਾਫੀ ਖਿੱਚ ਮਲਟੀਪਲਾਇਰ ਨੇ ਲਾਈਫ ਦੇ ਅੰਦਰ ਔਰਤਾਂ ਦੇ।
0: ਨਹੀਂ ਖਿੱਚ ਨਹੀਂ, ਮਤਲਬ ਉਹਦਾ ਰੀਜ਼ਨ ਜਿਹੜਾ ਵਾ ਬੇਸਿਕਲੀ ਆਪਾਂ ਗੱਲ ਕਰ ਰਹੇ ਓਕੂਪਾਈ ਬੰਦਾ ਕਿੰਨਾ ਵਾ, ਤੁਹਾਡੇ ਕੋਲ ਸਪੇਸ ਕਿੰਨੀ ਆ, ਤੁਹਾਡੇ ਕੋਲ ਸਾਹ ਲੈਣ ਦਾ ਸਮਾਂ ਕਿੰਨਾ ਕਿਆ। ਸੋ ਉਸ ਸਮੱਸਿਆ ਦੇ ਵਿੱਚ ਜਿਹੜਾ ਉਹ ਜੂਝਦਾ ਵਾ ਬੰਦਾ, ਅਤੇ ਲੇਡੀਜ਼ ਨੋ ਡਾਊਟ ਜ਼ਿਆਦਾ ਜੂਝ ਰਹੀਆਂ ਨੇ, ਉਹਨਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਥੋੜ੍ਹੀ ਵਧੇਰੇ ਆ। ਸੋ ਉਹਨਾਂ ਨੇ ਖੁਸ਼ ਵੀ ਬੜੀ ਛੇਤੀ ਹੋ ਜਾਣਾ ਅਤੇ ਨਾਰਾਜ਼ ਵੀ ਉਹਨਾਂ ਨੇ ਬੜੀ ਛੇਤੀ ਹੋ ਜਾਣਾ। ਸੋ ਉਹਨਾਂ ਦੇ ਜਿਹੜੇ ਤਰੀਕੇ ਹੁੰਦੇ ਆ ਆਪਣੇ ਪਿਆਰ ਜਾਂ ਨਫ਼ਰਤ ਜਿਤਾਉਣ ਦੇ, ਉਹ ਬੰਦਿਆਂ ਨੂੰ ਥੋੜ੍ਹੇ ਥੋੜ੍ਹੇ ਜਿਹੇ ਵੱਖਰੇ ਤਰੀਕੇ ਨਾਲ ਐਕਟ ਕਰਦੇ ਆ। ਅਤੇ ਸੈਮੀ ਸਾਹਿਬ ਕਹਿੰਦੇ ਆਈ ਹੈਵ ਜਸਟ ਕਰੋਸ ਦਾ ਬ੍ਰਿਜ ਅਤੇ 11:50 ਦੇ ਉੱਤੇ ਐਗਜੈਕਟਲੀ ਅਤੇ ਫਲੈਗ ਹਾਫ ਡਾਊਨ ਐਜ਼ ਵੈਲ। ਹਾਂ, ਫਲੈਗ ਵੀ ਡਾਊਨ ਕੀਤੇ ਜਾਂਦੇ ਆ। ਥੈਂਕ ਯੂ ਤੁਹਾਡਾ ਸੈਮੀ ਸਾਹਿਬ ਜੀ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਹੁਣ ਸਮਾਂ ਆ ਗਿਆ ਆਪਾਂ, ਹਾਂਜੀ, ਇਜਾਜ਼ਤ ਲਈ ਕੁਛ ਮਿਸ ਤਾਂ ਨਹੀਂ ਹੋ ਰਿਹਾ?
1: ਨਹੀਂ ਨਹੀਂ, ਕੁਛ ਨਹੀਂ ਮਿਸ ਹੋ ਰਿਹਾ।
0: ਠੀਕ ਹੈ, ਚਲੋ ਧੰਨਵਾਦ ਜੀ। ਅਤੇ ਬਾਕੀ ਜਿਹੜੇ ਵੀਰ ਉਰੀ ਤੁਸੀਂ ਕਾਲ ਕਰ ਰਹੇ ਵੀਰ, ਤੁਸੀਂ ਜਿਹੜੇ ਝੋਟੇ ਵਾਲੇ ਕੇਸ ਬਾਰੇ ਤੁਸੀਂ ਗੱਲ ਕਰ ਰਹੇ, ਜੇ ਤੁਸੀਂ ਸਟਿਲ ਸੁਣ ਰਹੇ ਹੋ ਜਾਂ ਹੋਰ ਵੀ ਕਿਸੇ ਦਾ ਇੱਦਾਂ ਦਾ ਕੰਸਰਨ ਆ, ਤਾਂ ਬੇਨਤੀ ਸਾਡੀ ਇਹ ਹੈ ਕਿ ਆਪਾਂ ਇਕੱਲੇ ਤੁਸੀਂ ਹਰ ਇੱਕ ਬੰਦੇ ਦਾ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਇਮੋਸ਼ਨਲ ਅਟੈਚਮੈਂਟ ਹੁੰਦੀ ਆ, ਅਤੇ ਉਸ ਖਬਰ ਦੇ ਨਾਲ ਬੰਦਾ ਜਾਂ ਫਿਰ ਉਸ ਵਿਅਕਤੀ ਦੇ ਨਾਲ ਪਹਿਲੇ ਦਿਨੋਂ ਜੁੜਿਆ ਹੁੰਦਾ ਅਤੇ ਉਸ ਤਰੀਕੇ ਦੇ ਨਾਲ ਉਹ ਉਸ ਦੇ ਉੱਤੇ ਸੋਚਦਾ ਰਿਐਕਟ ਕਰਦਾ। ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਅਸੀਂ ਪੰਜਾਬ ਵਾਲੀਆਂ ਬਹੁਤੀਆਂ ਖਬਰਾਂ ਨੂੰ ਨਾ ਛੇੜੀਏ, ਕਿਉਂਕਿ ਸਾਡੇ ਕੋਲ ਜ਼ਿਆਦਾ ਜਿਹੜਾ ਸਾਡਾ ਧਿਆਨ ਕੇਂਦਰਿਤ ਹੁੰਦਾ ਵਾ ਉਹ ਹੁੰਦਾ ਵਾ ਆਸਟ੍ਰੇਲੀਆ ਦੇ ਉੱਤੇ। ਹਾਂ, ਕੋਈ ਕੋਈ ਵਿਰਲੀ ਵਿਰਲੀ ਜਦੋਂ ਕੋਈ ਖਬਰ ਕਿਤੇ ਆਪਾਂ ਜਿਹੜੀ ਆ ਉਹ ਜ਼ਰੂਰ ਪਾਉਂਦੇ ਹਾਂ, ਪਰ ਅਸੀਂ ਪੰਜਾਬ ਵਾਲੀਆਂ ਸਾਰੀਆਂ ਨਹੀਂ ਕਵਰ ਕਰ ਸਕਦੇ ਖਬਰਾਂ, ਸਾਡੀ ਮਜਬੂਰੀ ਆ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮੰਨ ਲਓ ਸ਼ਾਇਦ ਪੰਜਾਬ 'ਚ ਬੈਠਾ ਇੱਕ ਮੀਡੀਆ ਆਸਟ੍ਰੇਲੀਆ ਵਾਲੀਆਂ ਸਾਰੀਆਂ ਖਬਰਾਂ ਨਾ ਕਵਰ ਕਰ ਪਾਉਂਦਾ ਹੋਵੇ, ਭਾਵੇਂ ਕਿ ਇੱਥੇ ਵੀ ਪੰਜਾਬੀ ਭਾਈਚਾਰਾ ਵਸਦਾ, ਉਹ ਵੀ ਕੋਈ ਚੁੱਕ ਕੇ ਕੋਈ ਵਿਰਲੀ ਵਾਂਝੀ ਕੋਈ ਉੱਥੇ ਪਾਉਂਦੇ ਹੋਣਗੇ। ਡਿਪੈਂਡ ਆਪਣਾ ਆਪਣਾ ਹਰ ਇੱਕ ਦਾ ਕਿ ਉਹਦਾ ਉਹ ਆ, ਅਤੇ ਉੱਥੇ ਫਿਰ ਤੁਹਾਡੇ ਜਿਹੜੇ ਵੇਖਣ ਵਾਲੇ ਨੇ ਚਾਹੁਣ ਵਾਲੇ ਨੇ ਉਹ ਉੱਦਾਂ ਦੇ ਤੁਹਾਡੇ ਨਾਲ ਜੁੜੇ ਹੁੰਦੇ ਆ।
1: ਬਿਲਕੁਲ
0: ਠੀਕ ਆ, ਉਹਦੇ ਦਰਮਿਆਨ ਜੇਕਰ ਤੁਸੀਂ ਬਿਲਕੁਲ ਆਊਟ ਆਫ ਸਿਲੇਬਸ ਕੋਈ ਚੀਜ਼ਾਂ ਤੁਸੀਂ ਪਾਉਂਦੇ ਹੋ ਅਤੇ ਉਹ ਉਸ ਢੰਗ ਦੇ ਨਾਲ ਉੱਥੇ ਪ੍ਰਮਾਣਿਤ ਨਹੀਂ ਹੁੰਦੀਆਂ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣਗੀਆਂ। ਹਾਂ, ਉਹਦਾ ਇਹ ਨਹੀਂ ਹੈ ਕਿ ਉਹਦਾ ਉਹਨਾਂ ਚੀਜ਼ਾਂ ਦੇ ਉੱਤੇ ਕੋਈ ਕਵਰੇਜ ਨਹੀਂ ਹੁੰਦੀ ਜਾਂ ਕਿੱਦਾਂ, ਜਿਹੜੇ ਰੋਜ਼ਾਨਾ ਸੁਣਨ ਵਾਲੇ ਉਹਨਾਂ ਨੂੰ ਪਤਾ ਵਾ ਕਿ ਕਿਹੜੀ ਕਿਹੜੀ ਚੀਜ਼ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਕੀਤੀ ਜਾਂਦੀ ਹੈ। ਅਤੇ ਬਾਕੀ ਇੱਦਾਂ ਦਾ ਕੋਈ ਹੁੰਦਾ ਵੀ ਹੈ ਤੁਹਾਡਾ ਫੀਡਬੈਕ, ਅਤੇ ਉਹਦੇ ਉੱਤੇ ਪਲੀਜ਼ ਡੋਂਟ ਮਾਇੰਡ, ਆਪਾਂ ਨੂੰ ਕੋਈ ਉਸ ਚੀਜ਼ ਦੇ ਉੱਤੇ ਇਤਰਾਜ਼ ਨਹੀਂ ਹੈ। ਸਿਰਫ ਇੰਨਾ ਕੁ ਜ਼ਰੂਰ ਕਰਿਆ ਕਰੋ ਕਿ ਮੰਨ ਲਓ ਕੋਈ ਕਿਸੇ ਹੋਰ ਕੋਈ ਗੱਲਬਾਤ ਚੱਲ ਰਹੀ ਹੈ, ਉਹਦੇ ਦਰਮਿਆਨ ਤੁਸੀਂ ਲਿਆ ਕੇ ਉਹ ਗੱਲ ਕਰੋਗੇ ਤਾਂ ਉਹ ਗੱਲ ਐਵੇਂ ਸੁੱਟਣ ਵਾਲੀ ਗੱਲ ਹੋ ਜਾਂਦੀ ਹੈ, ਉਹਦਾ ਕੋਈ ਵਜ਼ਨ ਨਹੀਂ ਹੈ। ਜਦੋਂ ਆਪਾਂ ਚੱਲਦੀ ਗੱਲ ਦੇ ਵਿੱਚ ਕੋਈ ਹੋਰ ਮੰਨ ਲਓ ਇੱਧਰ ਉੱਧਰ ਦੀ ਚੱਲ ਰਹੀ ਹੈ,
1: ਐਕਿਊਸੇਟਰੀ ਜ਼ਿਆਦਾ ਹੋ ਜਾਂਦੀ ਨਾ,
0: ਉਹਦੇ ਵਿੱਚ ਲਿਆ ਕੇ ਆਪਾਂ ਥਰੋ ਕਰ ਰਹੇ ਹਾਂ। ਤੁਸੀਂ ਜੀ ਸਦਕੇ ਤੁਸੀਂ ਮੈਸੇਜ ਕਰੋ, ਈਮੇਲ ਕਰੋ, ਤੁਹਾਨੂੰ ਪ੍ਰੋਪਰ ਤੁਹਾਨੂੰ ਮੈਂ ਆਪ ਬਾਅਦ 'ਚ ਕੋਈ ਨਾ ਕੋਈ ਕਾਲ ਕਰ ਲੂਗਾ ਤੁਹਾਨੂੰ ਟੀਮ ਦੇ ਵਿੱਚੋਂ, ਜੋ ਤੁਹਾਡੇ ਕੰਸਰਨ ਨੇ। ਹੋ ਸਕਦਾ ਆਪਾਂ ਗਲਤ ਵੀ ਕਰ ਰਹੇ ਹੋਈਏ, ਪਰ ਇੱਦਾਂ ਨਹੀਂ ਕਿ ਆਪਾਂ ਚੱਲ ਕੁਛ ਹੋਰ ਰਿਹਾ ਵਾ
1: ਤੇ ਉਹਦੇ ਅੰਦਰ
0: ਆਪਾਂ ਉਹਦੇ ਦਰਮਿਆਨ ਆਪਾਂ ਉਹ ਕਰੀਏ। ਹਾਂ, ਉਹਦੇ ਕੋਈ ਵੀ ਕੁਛ ਵੀ ਹੋ ਸਕਦਾ। ਸੋ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਤੁਸੀਂ ਕੁਛ ਗਲਤ ਕਰ ਰਹੇ ਹੋ, ਪਰ ਜੇਕਰ ਆਪਾਂ ਇੱਦਾਂ ਦੀਆਂ ਸਪੇਸ ਦਿੰਦੇ ਹਾਂ ਤਾਂ ਕੱਲ੍ਹ ਨੂੰ ਫਿਰ ਗਲਤ ਹੋ ਵੀ ਸਕਦਾ।
1: ਹਾਂ,
0: ਕੋਈ ਵੀ ਕੁਛ ਵੀ ਆ ਕੇ ਵਿੱਚ ਕਿਸੇ ਵੀ ਚੱਲਦੀ ਗੱਲ ਦੇ ਕੋਈ ਵੀ ਗੱਲ ਕਰ ਸਕਦਾ। ਸੋ ਉਹਦੇ ਨਾਲ ਸਾਰੇ ਬੱਚੇ ਸੁਣ ਰਹੇ ਹੁੰਦੇ ਆ, ਸਾਰੇ ਪਰਿਵਾਰ ਸੁਣ ਰਹੇ ਹੁੰਦੇ ਆ। ਸੋ ਇਸ ਕਰਕੇ ਇੰਨੀ ਕੁ ਮਰਿਆਦਾ ਆਪਾਂ ਸਿਆਣੇ ਆਪਾਂ ਜ਼ਰੂਰ ਕਾਇਮ ਰੱਖੀਏ। ਬਾਕੀ ਜਿੱਥੋਂ ਤੱਕ ਤੁਹਾਡਾ ਕੋਈ ਕੰਸਰਨ ਆ, ਕੋਈ ਫੀਡਬੈਕ ਆ, ਸਾਰਾ ਕੁਛ ਸਿਰ ਮੱਥੇ ਤੁਹਾਡਾ ਆਪਣਾ ਹੀ ਅਦਾਰਾ ਵਾ, ਜਿੱਦਾਂ ਜੋ ਚਾਹੁੰਦੇ ਉਸੇ ਤਰੀਕੇ ਨਾਲ, ਪਰ ਕੁਛ ਇੱਕ ਚੀਜ਼ਾਂ ਦੇ ਜਿਹੜੇ ਢੰਗ ਤਰੀਕੇ ਉਹ ਥੋੜ੍ਹੇ ਥੋੜ੍ਹੇ ਜਿਹੇ ਸਾਨੂੰ ਬਦਲਣੇ ਪੈਣਗੇ। ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ, ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ। ਰੇਡੀਓ ਹਾਂਜੀ 1674 AM।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਾਟਸਐਪ ਟੂ ਫੋਲਡ ਲੈਂਡਿੰਗ।
1: ਦਿੱਲੀ ਕੀ ਯਾਤਰਾ ਕਾ ਵਿਚਾਰ ਬਣਾ ਰਹੇ ਹੈ? ਮੈਲਬਨ ਸੇ ਕੁਆਂਟਸ ਕੀ ਸੀਧੀ ਉਡਾਨ ਉਪਲਬਧ ਹੈ। ਬਾਜ਼ਾਰੋ ਕੀ ਰੌਣਕ ਦੇਖੇ ਯਾ ਆਪਣੋ ਕੇ ਸਾਥ ਫਿਰ ਸੇ ਸਮੇਂ ਬਿਤਾਏ, ਅਦਭੁਤ ਸਮਾਰਕੋ ਕੋ ਨਿਹਾਰੇ ਯਾ ਘਰ ਕੇ ਬਨੇ ਭੋਜਨ ਕਾ ਮਜ਼ਾ ਲੇ। ਚਾਹੇ ਆਪ ਦੋਸਤੋ ਔਰ ਪਰਿਵਾਰ ਸੇ ਮਿਲਨੇ ਜਾ ਰਹੇ ਹੋ ਯਾ ਕਿਸੀ ਨਈ ਜਗ੍ਹਾ ਕੀ ਖੋਜ ਕਰ ਰਹੇ ਹੋ, ਕੁਆਂਟਸ ਕੀ ਬਿਹਤਰੀਨ ਸੇਵਾ ਕਾ ਅਨੁਭਵ ਕਰੇ, ਜਿਸ ਮੇ ਆਪਕਾ ਭੋਜਨ, ਪੈ, ਸਾਮਾਨ ਔਰ ਮਨੋਰੰਜਨ ਸ਼ਾਮਿਲ ਹੈ। ਆਜ ਹੀ ਕੁਆਂਟਸ ਕੇ ਸਾਥ ਦਿੱਲੀ ਕੀ ਨਾਨ ਸਟਾਪ ਉਡਾਨ ਬੁੱਕ ਕੀਜੀਏ। 26 October 2026 ਸੇ 27 March 2027 ਤੱਕ ਉਪਲਬਧ, ਨਿਯਮ ਔਰ ਸ਼ਰਤੇ ਲਾਗੂ।
2: This autumn, laugh out loud with Ayushman Khurana and Sada Ali Khan in Urda Teer.
3: Ek Pakistani jasoos Hindustan jayega.
4: Desh bhakti to yaad aa gayi.
5: Desh kaun sa hai? Ye bhul gaya.
2: A spy mission gone wrong with hilarious moments.
6: Ye border chal rahi hai.
2: Nahi ji, ye to Urda Teer chal raha hai from October 9th at cinemas near you.
7: Ji tusi bimar ho ta AI kol nahi, doctor kol janne ho. Fir kanuni masle vich फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी का मसला, कोई इमिग्रेशन की समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा, साडा तजर्बा ते जित अपनी। कॉल 4229058 60 और विजिट bansallawyers.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 15 ਤਰੀਕ ਹੈ, ਅਕਤੂਬਰ ਦਾ ਮਹੀਨਾ ਅਤੇ ਵੀਰਵਾਰ ਦਾ ਦਿਨ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੁਲਿਸ ਨੇ ਪਰਵਿੰਦਰ ਝੋਟਾ ਦੇ ਕਾਤਲ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ। ਪ੍ਰਸ਼ਾਸਨ ਨੇ ਮੁਲਾਜ਼ਮ ਦਾ ਘਰ ਜਿਹੜਾ ਹੈ ਢਾਹ ਦਿੱਤਾ, ਇਹ ਕਹਿ ਕੇ ਕਿ ਇਹ ਨਜਾਇਜ਼ ਉਸਾਰੀ ਕੀਤੀ ਗਈ ਸੀ। ਉੱਧਰ ਮਾਨਸਾ 'ਚ ਜਿਹੜਾ ਹੈ ਵਿਰੋਧੀ ਪਾਰਟੀਆਂ ਦਾ ਅਣਮਿੱਥੇ ਸਮੇਂ ਦਾ ਧਰਨਾ ਜਾਰੀ ਹੈ ਤੇ ਸਿਆਸੀ ਪਾਰਟੀਆਂ ਨੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ ਤੇ ਇਹਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਮਲੇ ਦੀ ਜਿਹੜੀ ਡੂੰਘਾਈ 'ਚ ਜਾਂਚ ਕਰਾਉਣ ਦੇ ਹੁਕਮ ਦਿੱਤੇ ਨੇ। ਉੱਧਰ ਪਾਰਲੀਮੈਂਟ 'ਚ ਵਿਰੋਧੀ ਧਿਰ ਦੇ ਨੇਤਾ

0: ਜਨਤਾ ਪਾਰਟੀ ਸੀਜੇਪੀ ਦੇ ਨੇਤਾਵਾਂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਫੇਰ ਜੇਲ੍ਹ ਵਿੱਚ ਭੇਜ ਦਿੱਤਾ ਤੇ ਉਹਨਾਂ ਤੇ ਸ਼ਾਂਤੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ। ਤੇ ਇੱਕ ਖਬਰ ਜਿਹੜੀ ਹੈਗੀ ਹੈ ਉਹ ਕੌਮਾਂਤਰੀ ਵਪਾਰ ਦੇ ਨਾਲ ਸੰਬੰਧਿਤ ਹੈ। ਕੇਂਦਰ ਸਰਕਾਰ ਨੇ ਜਿਹੜੀ ਇੱਕ ਸਰਕਾਰੀ ਖੇਤਰ ਦੀ ਬੈਂਕ ਹੈ IDBI, ਇਸ ਬੈਂਕ ਦੇ ਵਿੱਚ 60.72% ਦੀ ਹਿੱਸੇ ਜਿਹੜੇ ਉਹ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਨੇਡਾ ਦੀ ਫੇਅਰਫੈਕਸ ਕੰਪਨੀ ਜਿਹੜੀ ਹੈ ਇਹਦੇ ਚ ਨਿਵੇਸ਼ ਕਰੇਗੀ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ, ਬਹੁਤ ਸ਼ੁਕਰੀਆ। ਇੱਧਰ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਖਬਰ ਸਭ ਤੋਂ ਵਧੇਰੇ ਚਰਚਾ ਦਾ ਵਿਸ਼ਾ ਬਣੀ ਪਈ ਹੈ, ਪਰਮਿੰਦਰ ਝੋਟਾ ਦਾ ਜਿਹੜਾ ਕਤਲ ਹੋਇਆ, ਜਿੱਦਾਂ ਤੁਸੀਂ ਦੱਸ ਰਹੇ ਹੋ ਕਾਤਲ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ। ਕੱਲ੍ਹ ਦੇ ਦਿਨ ਸਾਰਾ ਦਿਨ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਚਰਚਾ ਚੱਲਦੀ ਰਹੀ, ਜਿਹਦੇ ਵਿੱਚ ਕਿ ਇੱਦਾਂ ਦੇ ਘਰ ਢਾਇਆ ਗਿਆ, ਉਸ ਤੋਂ ਬਾਅਦ ਫਿਰ ਦੁਕਾਨ ਢਾਈ ਗਈ, ਅੱਗ ਲਾ ਦਿੱਤੀ ਗਈ। ਸੋ ਇਸ ਸੰਬੰਧ ਦੇ ਵਿੱਚ ਜਿਹੜਾ ਘਰ ਆ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਢਾਇਆ ਗਿਆ, ਸੋ ਇਹ ਜਦੋਂ ਕੁਝ ਨਾ ਕੁਝ ਇੱਦਾਂ ਦੀ ਘਟਨਾ ਵਾਪਰਦੀ ਆ, ਉਦੋਂ ਉਸ ਤਰਜ਼ ਦੇ ਉੱਤੇ ਵਿੱਚ ਬਾਅਦ 'ਚ ਫਿਰ ਗੈਰ ਕਾਨੂੰਨੀ ਉਸਾਰੀਆਂ ਸਾਹਮਣੇ ਆ ਜਾਂਦੀਆਂ। ਪਰ ਕੀ ਇਹ ਚੀਜ਼ਾਂ ਦਾ ਪਹਿਲਾਂ ਨਹੀਂ ਪਤਾ ਹੁੰਦਾ ਪ੍ਰਸ਼ਾਸਨ ਨੂੰ? ਇਹ ਤਾਂ ਨਾਂ ਪਹਿਲਾਂ ਵੀ ਚਰਚਾ ਦੇ ਵਿੱਚ ਰਿਹਾ, ਪਹਿਲਾਂ ਵੀ ਇਹਦੇ ਨਾਲ ਕਈ ਤਰ੍ਹਾਂ ਦੇ ਪੇਚੇ ਪਏ, ਕੇਸ ਹੋਇਆ।
0: ਨਹੀਂ ਦੇਖੋ, ਇੱਕ ਗੱਲ ਬੜੀ ਸਾਫ਼ ਹੈ, ਜੇ ਪ੍ਰਸ਼ਾਸਨ ਦਾ ਜਿਹੜਾ ਇੱਕ ਜਿਹੜਾ ਇਹ ਤਰੀਕਾ ਹੈ ਨਾ, ਇਹ ਹੁਣ ਨਵਾਂ ਨਹੀਂ, ਕਈ ਸਾਲਾਂ ਤੋਂ ਇਹ ਹੈ ਕਿ ਅੱਖਾਂ ਮੀਚ ਲੋ ਕੇ ਜਿਵੇਂ ਚੱਲਦਾ, ਜੈਸੇ ਥੇ ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਕਿ ਏਦਾਂ ਚੱਲੀ ਜਾਣ ਦਿਓ, ਠੀਕ ਹੈ, ਬਸ ਕਾਹਨੂੰ ਪੰਗਾ ਲੈਣਾ, ਕਾਹਨੂੰ ਗੱਲ ਅੱਗੇ ਵਧਾਉਣੀ ਹੈ, ਫਿਰ ਪ੍ਰੈਸ਼ਰ ਐਂਡ ਪੁਲਿਸ, ਫਿਰ ਇਹ ਚ ਪੈਸਾ, ਫਿਰ ਜਿਹੜੇ ਨੈਕਸਸ ਹੈ ਸਿਆਸੀ ਬੰਦਿਆਂ ਦਾ, ਪੁਲਿਸ ਦਾ, ਤਸਕਰਾਂ ਦਾ, ਇਹ ਸਾਰੇ ਇਹ ਪਿੱਛੇ ਬਹੁਤ ਸਾਰੀਆਂ ਗੱਲਾਂ ਨੇ। ਇਹਦਾ ਮਤਲਬ ਜਿਹੜਾ ਹੈਗਾ, ਇੱਕ ਤਾਂ ਇਹ ਹੈ ਸਾਫ਼ ਸਾਫ਼ ਕਿ ਪ੍ਰਸ਼ਾਸਨ ਦਾ ਕੋਈ ਇਹ ਨਹੀਂ ਕੋਈ ਇਰਾਦਾ ਕਿ ਇਹ ਨਜਾਇਜ਼ ਘਰ ਬਣਾਇਆ ਗਿਆ ਸੀ ਤੇ ਤਾਂ ਇਹ ਢਾਇਆ ਗਿਆ। ਨਜਾਇਜ਼ ਉਸਾਰੀਆਂ ਤਾਂ ਹੋਰ ਬਹੁਤ ਨੇ ਅਜੇ, ਜਿਹੜੀਆਂ ਰੈਗੂਲਰ ਨਹੀਂ ਹੋਈਆਂ, ਇੱਥੋਂ ਤੱਕ ਕਿ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਵੀ ਨੇ। ਤੇ ਪਰ ਇਹ ਵੀ ਉਹਨਾਂ ਤੇ ਬਲਡੋਜ਼ਰ ਉਦੋਂ ਚੱਲਦਾ ਜਦੋਂ ਕੋਈ ਨਾ ਕੋਈ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਲੋਕਾਂ ਦਾ ਧਿਆਨ ਇੱਧਰ ਕਰਨਾ, ਜਾਂ ਜੇ ਲੋਕ ਕਿਤੇ ਗੁੱਸਾ, ਲੋਕਾਂ ਦਾ ਵਿੱਚ ਭੜਕਾਹਟ ਹੈ, ਉਹਨੂੰ ਠੰਡਾ ਕਰਨਾ। ਇਹੀ ਜਿਹੜਾ ਸਾਰਾ ਕੁਛ ਇੱਥੇ ਹੋਇਆ, ਇਹ ਕੋਈ ਪਹਿਲੀ ਘਟਨਾ ਤਾਂ ਹੈ ਨਹੀਂ ਪੰਜਾਬ ਦੇ ਵਿੱਚ। ਪਹਿਲਾਂ ਵੀ ਜਿਹੜੇ ਸਮਗਲਰ ਨੇ ਕੁਛ ਉਹਨਾਂ ਦੇ ਇੱਦਾਂ ਘਰ ਢਾਏ ਗਏ, ਇਹ ਕਹਿ ਕੇ ਨਾ ਇਹਦੀ ਮਨਜ਼ੂਰੀ ਨਹੀਂ ਸੀ, ਇਹ ਸਰਕਾਰੀ ਥਾਂ ਤੇ ਕਬਜ਼ਾ ਕੀਤਾ ਹੋਇਆ ਸੀ, ਇਹ ਮਿਊਂਸਪਲ ਕਾਰਪੋਰੇਸ਼ਨ ਦੀ ਜਗ੍ਹਾ ਸੀ, ਇੱਦਾਂ ਦੇ ਜਿਹੜੇ ਹੈਗੇ ਇਸ ਐਕਸਕਿਊਜ਼ ਦੇ ਨਾਲ। ਪਰ ਗੱਲ ਇਹ ਹੈ ਕਿ ਕਿਸੇ ਦਾ ਘਰ ਢਾਉਣ ਨਾਲ ਜਾਂ ਇਹਦੇ ਨਾਲ ਇੱਦਾਂ ਦਾ, ਠੀਕ ਹੈ ਇੱਕ ਜਿਹੜਾ ਇੱਕ ਸੋਸ਼ਲ ਪ੍ਰੈਸ਼ਰ ਇਹਦੇ ਨਾਲ ਜ਼ਰੂਰ ਬਣਦਾ, ਤੇ ਪਰ ਕੀ ਇਹ ਮਸਲੇ ਹੱਲ ਹੋ ਜਾਂਦੇ ਆ? ਕੀ ਉਸ ਤੋਂ ਬਾਅਦ ਹੋਰ ਕਿਸੇ ਦਾ ਹੀਆ ਨਹੀਂ ਪੈਂਦਾ ਸਮਗਲਿੰਗ ਕਰਨ ਦਾ? ਇਹ ਸਾਰਾ ਕੁਛ ਪਹਿਲਾਂ ਤੋਂ ਜਾਰੀ ਹੈ। ਇਹਦੇ ਲਈ ਤਰੀਕੇ ਤਾਂ ਚਲੋ ਜਿਹੜੇ ਹੈਗੇ ਹੋਰ ਐਂਗਲ ਤੋਂ ਵੀ ਵਰਤੇ ਗਏ ਆ, ਜਿਹੜੇ ਹੈਗੇ ਆ ਇੱਦਾਂ ਦੇ ਘਰ ਦਿੱਲੀ ਦੇ ਵਿੱਚ ਵੀ ਢਾਏ ਗਏ ਆ, ਕਾਨਪੁਰ ਦੇ ਵਿੱਚ, ਹੋਰਨਾਂ ਥਾਵਾਂ ਤੇ ਵੀ ਜਿਹੜਾ ਇਸ ਤਰੀਕੇ ਦਾ ਕੰਮ ਚੱਲਿਆ। ਤੇ ਇਹ ਕਿ ਸਿਰਫ ਤੇ ਸਿਰਫ ਇਹ ਕਹਿ ਕੇ ਕਿ ਇਹ ਤਾਂ ਨਜਾਇਜ਼ ਉਸਾਰੀ ਸੀ ਤਾਂ ਢਾਇਆ ਗਿਆ, ਤੇ ਕਿਤੇ ਇਹ ਕਿਹਾ ਜਾਂਦਾ ਹੈ ਕਿ ਇਹ ਸਮਗਲਿੰਗ ਦੇ ਪੈਸੇ ਨਾਲ ਬਣਾਇਆ ਗਿਆ ਸੀ, 2 ਨੰਬਰ ਦੇ ਪੈਸੇ ਨਾਲ ਬਣਾਇਆ ਗਿਆ ਸੀ ਤਾਂ ਢਾਇਆ ਗਿਆ। ਹੋਰ ਬਹੁਤ ਤਰੀਕੇ ਹੁੰਦੇ ਆ, ਜੇ ਇਹ ਸੀ ਤਾਂ ਜ਼ਰੂਰੀ ਨਹੀਂ ਵੀ ਉਹਨੂੰ ਡਿਮੋਲਿਸ਼ ਕਰਨਾ, ਉਦੋਂ ਪਹਿਲਾਂ ਕੋਈ ਉਹਦੇ ਤੇ ਨੋਟਿਸ ਹੋਵੇ, ਉਦੋਂ ਪਹਿਲਾਂ ਉਹਦੇ ਤੇ ਕੋਈ ਜਿਹੜਾ ਹੈਗਾ ਉਹਨੂੰ ਜ਼ਬਤ ਕਰਨ ਦੀ ਗੱਲ ਵੀ ਹੋ ਸਕਦੀ ਹੈ, ਉਹਨੂੰ ਲੌਕ ਵੀ ਕੀਤਾ ਜਾ ਸਕਦਾ ਹੈ ਕਿ ਇਹ ਤਾਂ ਨਜਾਇਜ਼ ਜਗ੍ਹਾ ਤੇ ਤੁਸੀਂ ਬਣਾਇਆ ਹੋਇਆ, ਇਹਦਾ ਜਿੰਨਾ ਚਿਰ ਅੱਗੇ ਫੈਸਲਾ ਅਦਾਲਤਾਂ ਕਰਨਗੀਆਂ। ਤੇ ਜਦੋਂ ਕੋਈ ਏਦਾਂ ਦੀ ਫਿਰ ਘਟਨਾ ਹੁੰਦੀ ਹੈ ਕਿ ਸਿਰ ਤੇ ਸਿਰਫ ਜਿਹੜਾ ਰੋਹ ਨੂੰ ਠੰਡਾ ਕਰਨ ਵਾਸਤੇ ਲੋਕਾਂ ਦੇ ਗੁੱਸੇ ਨੂੰ, ਤੇ ਇੱਕ ਕੋਈ ਨਾ ਕੋਈ ਫਿਰ ਏਦਾਂ ਦੀ ਗੱਲ ਕੀਤੀ ਜਾਂਦੀ, ਫਿਰ ਲੋਕ ਕਹਿੰਦੇ ਆ ਦੇਖੋ ਜੀ ਹੁਣ ਉਹਦਾ ਘਾਟਾ ਤਾਂ ਸਮਗਲਰ ਦਾ, ਇਹ ਕਰਤਾ ਦੇਖੋ, ਕਾਰਵਾਈ ਹੋ ਗਈ ਇੱਕੋਦਮ, ਇਸ ਕਾਹਲ ਦੇ ਵਿੱਚ ਜਿਹੜਾ ਸਾਰਾ ਕੁਛ ਹੁੰਦਾ। ਤੇ ਪਰ ਜੋ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਜਾਂ ਜਿਵੇਂ ਉਹ ਦੁਕਾਨ ਤੇ ਭੰਨ ਤੋੜ ਕੀਤੀ ਭੀੜ ਵੱਲੋਂ, ਫਿਰ ਅੱਗ ਵੀ ਲਾ ਦਿੱਤੀ ਗਈ ਤੇ ਨਾਲ ਦੁਕਾਨ ਦੀ ਤਲਾਸ਼ੀ ਵੀ ਲਈ, ਪੁਲਿਸ ਨੇ ਦਾਅਵਾ ਕੀਤਾ ਕਿ ਉੱਥੋਂ ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਨੇ, ਚਲੋ ਉਹ ਤਾਂ ਉਹਨਾਂ ਨੇ ਆਪਣਾ ਜਿਹੜਾ ਹੈਗਾ ਕੇਸ ਪ੍ਰੋਪਰਟੀ ਵਾਸਤੇ ਕੁਛ ਨਾ ਕੁਛ ਤਾਂ ਬਰਾਮਦਗੀ ਕੋਈ ਕਿਤੋਂ ਦਿਖਾਉਣੀ ਹੈ, ਤੇ ਪਰ ਚਲੋ ਨਾਲ ਉਹ ਬੰਦਾ ਜਿਹੜਾ ਹੁਣ ਗ੍ਰਿਫਤਾਰ ਵੀ ਕਰ ਲਿਆ ਗਿਆ, ਉਹ ਤੋਂ ਹਥਿਆਰ ਦੀ ਬਰਾਮਦਗੀ ਵੀ ਹੋਏਗੀ, ਇਹ ਸਾਰਾ ਕੁਛ ਅੱਗੇ ਜਿਹੜਾ ਉਹ ਚੱਲੇਗਾ। ਪਰ ਗੱਲ ਤਾਂ ਇਹ ਵੀ ਇਹ ਸਾਡੀ ਜਿਹੜੀ ਹੁਣ ਮੌਜੂਦਾ ਪੋਲਿਟਿਕਸ ਹੈ, ਵੈਸੇ ਤਾਂ ਦੇਸ਼ ਦੀ ਪੋਲਿਟਿਕਸ ਹੀ ਇੱਦਾਂ ਚੱਲ ਰਹੀ ਹੈ, ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਜ਼ਿਆਦਾ ਇਸ ਗੱਲ ਤੇ ਜਿਹੜੀ ਉਹ ਕੇਂਦਰਿਤ ਹੋ ਗਈ ਹੈ। ਤੇ ਸਰਕਾਰ ਫਿਰ ਬੁਖਲਾਹਟ ਚ ਆ ਕੇ, ਘਬਰਾਹਟ ਦੇ ਵਿੱਚ ਆ ਕੇ ਫਿਰ ਇੱਦਾਂ ਦੀ ਜਿਹੜੇ ਕਦਮ ਜਿਹੜੀ ਚੁੱਕਦੀ ਹੈ। ਦੂਜੇ ਪਾਸੇ ਸਿਆਸੀ ਪਾਰਟੀ

0: ਲੜਕੀਆਂ ਨੂੰ ਵੀ ਕੋਈ ਉਹ ਮੌਕਾ ਭਾਲਦੀਆਂ ਹੁੰਦੀਆਂ, ਕੋਈ ਇਹੋ ਜਿਹਾ ਮੌਕਾ ਜਿਹੜਾ ਹੈਗਾ ਮਿਲੇ, ਤੇ ਟੈਂਟ ਵੀ ਲੱਗ ਗਏ ਵੱਡੇ ਵੱਡੇ, ਇਕੱਠ ਵੀ ਹੋ ਗਿਆ ਉੱਥੇ, ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਉੱਥੇ ਬੋਲਣ ਲਈ ਆ ਗਏ, ਤੇ ਉਹ ਸਿਰਫ ਇੱਕੋ ਗੱਲ ਕਿ ਮੁੱਖ ਮੰਤਰੀ ਅਸਤੀਫਾ ਦੇਵੇ ਤੇ ਡੀਜੀਪੀ ਨੂੰ ਬਰਖਾਸਤ ਕੀਤਾ ਜਾਵੇ, ਏਦਾਂ ਦੀ ਉਹ ਆਪਣੀ ਰਾਜਨੀਤੀ ਜਿਹੜਾ ਹੈਗਾ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਇੱਧਰ ਪ੍ਰਸ਼ਾਸਨ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਉਹ ਆਪਣੀ ਆਪਣੀ ਇੱਕ ਤਰੀਕੇ ਦਾ ਸ਼ੰ ਬਰਖਾਸਤ ਕੀਤਾ ਜਾਵੇ, ਏਦਾਂ ਦੀ ਉਹ ਆਪਣੀ ਰਾਜਨੀਤੀ ਜਿਹੜਾ ਹੈਗਾ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਇੱਧਰ ਪ੍ਰਸ਼ਾਸਨ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਉਹ ਆਪਣੀ ਆਪਣੀ ਇੱਕ ਤਰੀਕੇ ਦਾ ਛਵੀ ਬਚਾਉਣ ਵਾਸਤੇ ਜਾਂ ਆਪਣੀ ਜਾਨ ਛੁਡਾਉਣ ਵਾਸਤੇ, ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਫਿਰ ਇੱਦਾਂ ਦੀਆਂ ਕਾਰਵਾਈਆਂ ਦੇ ਵਿੱਚ ਲੱਗੀ ਹੋਈ ਹੈ। ਤੇ ਚਲੋ ਹੁਣ ਇਹਦੇ ਤੇ ਅੱਗੋਂ ਗ੍ਰਿਫਤਾਰੀ ਤੋਂ ਬਾਅਦ ਚਲਾਣ ਪੇਸ਼ ਹੁੰਦਾ ਹੈ, ਉਹਦਾ ਸਾਰਾ ਕੇਸ ਬਣਦਾ ਹੈ, ਪੰਚਨਾਮਾ ਬਣਦਾ ਹੈ, ਅੱਗੇ ਤਾਂ ਚਲੋ ਕੋਰਟ ਨੇ ਜੋ ਕੁਛ ਕਰਨਾ ਹੈ ਜਿਹੜਾ ਇਹ ਕਰਨਾ ਹੈ। ਤੇ ਪਰ ਇੱਥੋਂ ਤੱਕ ਜਿਹੜੀ ਇਹ ਸਥਿਤੀ ਕਿਉਂ ਬਣੀ, ਇਹ ਇੱਥੋਂ ਤੱਕ ਕਿਉਂ ਪਹੁੰਚੀ, ਇਹਦੀਆਂ ਇਹਨਾਂ ਚੀਜ਼ਾਂ ਦੀ ਪੜਤਾਲ ਹੋਣੀ ਬਹੁਤ ਜ਼ਰੂਰੀ ਹੈ। ਭਾਵੇਂ ਸਰਕਾਰ ਮੁੱਖ ਮੰਤਰੀ ਨੇ ਕੱਲ੍ਹ ਕਿਹਾ ਕਿ ਇਹਦੀ ਡੂੰਘਾਈ ਨਾਲ ਜਾਂਚ ਹੋਏਗੀ, ਤੇ ਪਰ ਇਹ ਹੈ ਵੀ ਉਹ ਜਾਂਚ ਕਰਕੇ ਉਹਦੇ ਨਤੀਜੇ ਜਿੰਨੀ ਛੇਤੀ ਲੋਕਾਂ ਚ ਆਉਣ ਉਹਦੇ ਨਾਲ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਗੱਲ ਬਣ ਸਕਦੀ ਹੈ ਕਿ ਹਾਂ ਆਹ ਕਾਰਵਾਈ ਹੋਈ ਹੈ ਜੇ ਇੱਥੇ ਇੱਦਾਂ ਕਿਸੇ ਦਾ ਕਤਲ ਹੋਇਆ ਤਾਂ। ਤੇ ਪਰ ਜਦੋਂ ਇਹ ਇੱਦਾਂ ਦੀਆਂ ਕੋਈ ਘਟਨਾਵਾਂ ਵਾਪਰਦੀਆਂ ਫਿਰ ਉਹ ਤੇ SIT ਬਣ ਜਾਂਦੀ ਹੈ, SIT ਦੀ ਰਿਪੋਰਟ ਆ ਜਾਂਦੀ ਹੈ, ਫਿਰ ਹੋਰ ਬਣ ਜਾਂਦੀ ਹੈ, ਫਿਰ ਉਹ ਤੇ ਸਪੈਸ਼ਲ ਪੈਨਲ ਬਣ ਜਾਂਦੇ ਆ। ਪਹਿਲਾਂ ਵੀ ਆਪਾਂ ਜਿੰਨੀਆਂ ਘਟਨਾਵਾਂ ਵਾਪਰੀਆਂ ਸਾਰਾ ਕੁਛ ਆਪਣੇ ਸਾਹਮਣੇ, ਤੇ ਇਹ ਕੋਈ ਨਵੀਂ ਗੱਲ ਜਿਹੜੀ ਹੈ ਉਹ ਨਹੀਂ ਹੋਏਗੀ। ਪਰ ਇਹਦੇ ਤੇ ਐ ਕਿ ਜਿਹੜਾ ਚੋਣਾਂ ਨੇੜੇ ਆਉਣ ਕਰਕੇ ਇਲੈਕਸ਼ਨ, ਕਿਉਂਕਿ ਫਰਵਰੀ ਤਾਂ ਹੋਣੀ ਹੋਣੀ ਹੈ, ਹਰ ਹਾਲਤ ਚ ਮਾਰਚ ਚ ਟਰੇਨ ਖਤਮ ਹੋ ਰਿਹਾ ਸਰਕਾਰ ਦਾ, ਥੋੜੇ ਜਿਹੇ ਮਹੀਨੇ ਰਹਿ ਗਏ, ਉਸ ਕਰਕੇ ਸਾਰੀਆਂ ਧਿਰਾਂ ਨੂੰ ਇਹ ਜਿਹੜਾ ਹੈ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਵੀ ਗੱਲ ਘਟਨਾ ਇੱਦਾਂ ਦੀ ਵਾਪਰਦੀ ਹੈ ਤੇ ਉਹਨੂੰ ਆਪਾਂ ਸੱਤਾਧਾਰੀ ਧਿਰ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਉਹਨੂੰ ਆਪਾਂ ਆਪਣੇ ਸਿਆਸੀ ਜ਼ਾਵੀਏ ਤੋਂ, ਸਿਆਸੀ ਦ੍ਰਿਸ਼ਟੀਕੋਣ ਤੋਂ ਆਪਾਂ ਕਿਵੇਂ ਜਿਹੜਾ ਹੈਗਾ ਉਹ ਵਰਤ ਸਕਦੇ ਹਾਂ। ਕਹਿਣ ਨੂੰ ਤਾਂ ਉਹ ਕਹਿੰਦੇ ਆ ਕਿ ਅਸੀਂ ਪਰਿਵਾਰ ਨਾਲ ਅਫਸੋਸ ਕਰਨ ਆਏ ਹਾਂ, ਤੇ ਅੱਜ ਜਿਹੜਾ ਹੈਗਾ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਇਸ ਮੁੱਦੇ ਨੂੰ ਲੈ ਕੇ, ਇਸ ਇਸ਼ੂ ਨੂੰ ਲੈ ਕੇ। ਤੇ ਪਰ ਅਸਲੀ ਜਿਹੜਾ ਇਸ਼ੂ ਹੈ ਨਸ਼ਿਆਂ ਵਾਲਾ ਹੋਰ ਫਿਰ ਉਹ ਪਾਸੇ ਤੇ ਰਹਿ ਜਾਂਦੇ ਆ, ਫਿਰ ਜਿਹੜੀਆਂ ਇਹ ਗੱਲਾਂ ਨਵੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਠੀਕ ਹੈ, ਸਿਆਸੀ ਪਾਰਟੀਆਂ ਦੇ ਲੀਡਰ ਆਪਣੇ ਭਾਸ਼ਣ ਤੇ ਜ਼ਰੂਰ ਇਹ ਕਹਿੰਦੇ ਆ ਕਿ ਸਾਨੂੰ ਹੁਣ ਮੌਕਾ ਦਿਓ, ਅਸੀਂ ਤਾਂ ਇੱਦਾਂ ਕਰ ਦਾਂਗੇ। ਜਿਹੜੀਆਂ ਪਾਰਟੀਆਂ ਪਹਿਲਾਂ ਸੱਤਾ 'ਚ ਰਹੀਆਂ ਉਹ ਵੀ ਕਹਿ ਰਹੀਆਂ ਨੇ ਕਿ ਸਾਨੂੰ ਇੱਕ ਮੌਕਾ ਦਿਓ। ਉਧਰੋਂ ਬੀਜੇਪੀ ਦੇ ਸੀਨੀਅਰ ਆਗੂ ਅਮਿਤ ਸ਼ਾਹ ਜੋ ਪਿੱਛੇ ਬੀਜੇਪੀ ਨੇ ਜਿਹੜੀ ਇੱਥੇ ਮੁਹਿੰਮ ਚਲਾਈ ਸੀ, ਜਲੰਧਰ 'ਚ ਆਏ ਸੀ, ਜਲੰਧਰ 'ਚ ਉਹ ਕਹਿ ਗਏ 31 ਦਸੰਬਰ 2029 ਤੱਕ ਅਸੀਂ ਸਾਰੇ ਨਸ਼ੇ ਖਤਮ ਕਰ ਦਾਂਗੇ। ਇੱਦਾਂ ਦੀਆਂ ਜਿਹੜੀਆਂ ਇਹ ਗੱਲਾਂ ਇਹ ਚੱਲ ਰਹੀਆਂ ਨੇ। ਪਰ ਜਿਹੜਾ ਨੁਕਸਾਨ ਹੋ ਰਿਹਾ ਪੰਜਾਬ ਦਾ, ਪੰਜਾਬ ਦੀ ਜਵਾਨੀ ਦਾ, ਇੱਕ ਤਾਂ ਜਦੋਂ ਜਿੱਦਾਂ ਹੁਣ ਇਹ ਨੌਜਵਾਨ ਦਾ ਕਤਲ ਹੋ ਗਿਆ, ਇਹ ਤਾਂ ਜਿਹੜਾ ਹੈ ਨੁਕਸਾਨ ਹੈ ਹੀ ਹੈ। ਇਹਦੇ ਨਾਲ ਜੋ ਨਸ਼ਿਆਂ ਨਾਲ ਜੋ ਨੁਕਸਾਨ ਹੋ ਰਿਹਾ, ਹਰ ਲੋਕ ਮਰ ਰਹੇ ਨੇ, ਰੁਲ ਰਹੇ ਨੇ, ਨਸ਼ਾ ਛੁਡਾਊ ਕੇਂਦਰਾਂ 'ਚ ਜਾ ਕੇ ਰੁਲ ਰਹੇ ਨੇ, ਤੇ ਉਹਦੇ ਵੱਲ ਜਿਹੜਾ ਹੈਗਾ ਉਹ ਧਿਆਨ ਉਹ ਘੱਟ ਹੈ, ਤੇ ਆਪਣੀ ਰਾਜਨੀਤੀ ਵੱਲ ਜਿਹੜਾ ਹੈਗਾ ਉਹ ਧਿਆਨ ਜ਼ਿਆਦਾ ਹੈ।
1: ਜੇ ਆਪਾਂ ਸਿਰਫ ਨਸ਼ਿਆਂ ਦੀ ਜਦੋਂ ਤੁਸੀਂ ਗੱਲ ਕੀਤੀ ਹੈ, ਤੇ ਅੱਜ ਇੱਕ ਹੋਰ ਖਬਰ ਜਿਹੜੀ ਉਹ ਕਾਫੀ ਵੱਡੀ ਸੁਰਖੀ ਹੈ, ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਉਹਦੇ ਕੋਲ 15 ਕਿਲੋ ਕਹਿੰਦੇ ਨੇ ਹੀਰੋਇਨ ਫੜੀ ਗਈ ਹੈ। ਸੋ ਜਦੋਂ ਸਿਸਟਮ ਦੇ ਅੰਦਰਲੇ ਹੀ ਲੋਕ ਤੇ ਉਹ ਵੀ 15 ਕਿਲੋ, ਇਹ ਕੋਈ ਥੋੜੀ ਹੈਰੋਇਨ ਨਹੀਂ ਆ, ਇਹ ਕਾਫੀ ਵੱਡੀ ਮਾਤਰਾ ਵਾ, ਤੇ ਉਹਦੇ ਵਿੱਚੋਂ ਵੀ ਇਹ ਕਿਹਾ ਜਾ ਰਿਹਾ ਕਿ ਕਈ ਉਹਦੀ ਮਾਤਰਾ ਜਿਹੜੀ ਆ ਵਿੱਚੋਂ ਵੱਡੀ ਗਾਇਬ ਵੀ ਹੋ ਗਈ ਆ ਉਹ ਫੜਦੇ ਸਮੇਂ। ਸੋ ਇੱਦਾਂ ਦੇ ਜਦੋਂ ਸਾਨੂੰ ਪੈਰਲਰ ਮਿਲ ਰਹੀਆਂ ਨੇ ਖਬਰਾਂ ਜਾਂ ਇੱਦਾਂ ਦੇ ਲੋਕ ਇਨਵੋਲਵ ਨੇ, ਤੇ ਫਿਰ ਉਹਦੇ ਵਿੱਚ ਕਦਮ ਤੇ ਹੋਰ ਪੁਖਤਾ ਚੁੱਕਣ ਦੀ ਲੋੜ ਹੈ। ਹਾਲੇ ਇਹ ਮਸਲਾ ਤੇ ਠੰਡਾ ਪਿਆ ਨਹੀਂ ਆ, ਇਹਦੇ ਵਿੱਚ ਆਪਾਂ ਵੇਖ ਹੀ ਰਹੇ ਹਾਂ ਵੀ ਨਸ਼ਿਆਂ ਵਾਲਾ ਫੈਕਟਰ ਜਿਹੜਾ ਉਹ ਠੰਡਾ ਪੈ ਗਿਆ, ਉਹਦੇ ਦਰਮਿਆਨ ਹੁਣ ਇੱਦਾਂ ਦੀ ਇਨਵੋਲਵਮੈਂਟ ਵੀ ਸਾਹਮਣੇ ਆ ਗਈ।
0: ਨਹੀਂ ਬਿਲਕੁਲ, ਇਹ ਪਹਿਲੀ ਘਟਨਾ ਨਹੀਂ ਹੈ ਜਿਹੜਾ ਹੁਣ ਸਿਪਾਹੀ ਤੋਂ ਹੈਰੋਇਨ ਫੜੀ ਗਈ ਹੈ। ਇਸ ਤੋਂ ਪਹਿਲਾਂ ਇੱਕ ਸਬ ਇੰਸਪੈਕਟਰ, ਇੱਕ ਇੰਸਪੈਕਟਰ ਇਦਾਂ ਦੇ ਉਹਨਾਂ ਲੋਕਾਂ ਤੋਂ, ਤੇ ਉਹਨਾਂ ਲੋਕਾਂ ਤੋਂ ਜਿਹੜੇ ਖੁਦ ਜਿਨ੍ਹਾਂ ਨੂੰ ਦੀ ਡਿਊਟੀ ਜਿਹੜੀ ਹੈ ਉੱਥੇ ਲਾਈ ਗਈ ਹੈ ਇਹਨਾਂ ਦੇ ਤਹਿਕੀਕਾਤ ਤੇ ਜਾਂ ਇੱਦਾਂ ਦੀ, ਉਹਨਾਂ ਲੋਕਾਂ ਤੋਂ ਜਿਹੜੀ ਹੈ ਇਹ ਨਸ਼ੀਲੇ ਪਦਾਰਥ ਫੜੇ ਜਾ ਰਹੇ ਨੇ। ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ ਇਹ ਕਿੱਡਾ ਖਤਰਨਾਕ ਜਿਹੜਾ ਹੈਗਾ ਗੈਰ ਕਾਨੂੰਨੀ ਧੰਦਾ ਬਣ ਗਿਆ, ਤੇ ਜਿਹਦੇ ਚ ਜਿਹੜਾ ਹੈ ਇਹਨਾਂ ਨੂੰ ਸਰਪ੍ਰਸਤੀ ਵੀ ਸਿਆਸੀ ਤੌਰ ਤੇ ਮਿਲ ਰਹੀ ਹੈ ਜਾਂ ਪੁਲਿਸ ਵੱਲੋਂ

0: ਰਹੀ ਹੈ ਜਾਂ ਕਿਤੋਂ ਮਿਲ ਰਹੀ ਹੈ, ਕਿਉਂਕਿ ਨਸ਼ੇ ਜਿਹੜੇ ਹੈਗੇ ਆ ਇੱਦਾਂ ਕੋਈ ਵੀ ਹੁਣ ਤੱਕ ਜੇ ਆਪਾਂ ਪਿਛਲੇ ਸਮਿਆਂ ਤੋਂ ਵੀ ਲੈ ਲਈਏ, ਜਦੋਂ ਫੇਮ ਦੀ ਜ਼ਿਆਦਾ ਇਹ ਸਮਗਲਿੰਗ ਹੁੰਦੀ ਸੀ, ਤੇ ਉਦੋਂ ਤੋਂ ਹੀ ਕਿਹਾ ਜਾਂਦਾ ਸੀ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਜਾਂ ਪੁਲਿਸ ਦੀ ਦੇ ਗਿਆਨ ਤੋਂ ਬਿਨਾਂ ਜਿਹੜਾ ਹੈ ਇੱਦਾਂ ਦੀ ਗੱਲ ਇਹ ਹੋ ਨਹੀਂ ਸਕਦੀ। ਪਰ ਹੁਣ ਇਹਨੂੰ ਸਾਰੇ ਨੂੰ ਓਵਰਆਲ ਕਰਨ ਦੀ ਲੋੜ ਹੈ, ਮਸਲਾ ਅਸਲ ਚ ਇਹ ਹੈ। ਤੇ ਪਰ ਦੂਜੀ ਨਾਲ ਇਹ ਗੱਲ ਹੈ ਕਿ ਪੰਜੇ ਉਂਗਲਾਂ ਜਿਹੜੀਆਂ ਨੇ ਉਹ ਇਕਸਾਰ ਵੀ ਨਹੀਂ ਹੁੰਦੀਆਂ, ਤੇ ਉਹ ਉਹਦੇ ਚ ਚੰਗੇ ਬੰਦੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਪਰ ਜਿਹੜੇ ਮਾੜੇ ਆ ਉਹ ਉਹਨਾਂ ਦਾ ਕਿੱਥੋਂ ਤੱਕ ਹੱਥ ਪੈਂਦਾ ਹੈ, ਜਾਂ ਉਹ ਡੇਅਰ ਕਰਦੇ ਆ ਮਤਲਬ ਕਿ ਪੁਲਿਸ ਦੀ ਵਰਦੀ ਪਾ ਕੇ ਇਦਾਂ ਦਾ ਕੰਮ ਕਰਦੇ ਆ, ਤੇ ਜਾਂ ਫਿਰ ਉਹਨਾਂ ਦੀ ਸ਼ਹਿ ਤੇ ਦੂਜੇ ਲੋਕ ਇਹ ਕਰਦੇ ਆ। ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਇਹ ਇੰਨਾ ਵੱਡਾ ਨੈਟਵਰਕ ਰੰਜੋਧ ਜੀ ਬਣ ਚੁੱਕਿਆ ਹੈ, ਨਸ਼ਾ ਆਉਂਦਾ ਕਿੱਥੋਂ ਹੈ, ਕਿਵੇਂ ਜਾਂਦਾ ਹੈ, ਕਿ ਸਪਲਾਈ ਲਾਈਨ ਕੀ ਹੈ, ਤੇ ਹੋਰ ਇਹਨੂੰ ਜਿਹੜੀ ਹੈ ਕਿ ਉਹ ਠੱਲ ਤਾਂ ਲੋਕਾਂ ਦੇ ਸਹਿਯੋਗ ਨਾਲ ਉਸ ਤਰੀਕੇ ਨਾਲ ਪਾਈ ਜਾ ਸਕਦੀ ਹੈ। ਹੁਣ ਜੇ ਲੋਕਾਂ ਦਾ ਸਹਿਯੋਗ ਵੀ ਲਵੇ ਤਾਂ ਕੌਣ, ਸਿਵਲ ਸੁਸਾਇਟੀ ਜੇ ਤੁਰਦੀ ਹੈ ਤਾਂ ਪੁਲਿਸ ਕਹਿੰਦੀ ਹੈ ਵੀ ਸਾਡੇ ਕੋਲੇ ਸਾਰੀ ਗੱਲ ਹੋਣੀ ਚਾਹੀਦੀ ਹੈ, ਤੁਸੀਂ ਆਪਣੇ ਤੌਰ ਤੇ ਕੋਈ ਕਾਰਵਾਈ ਨਹੀਂ ਕਰਨੀ, ਤੇ ਉਹਦੇ ਸਾਹਮਣੇ ਆ ਜਾਂਦੀ ਹੈ। ਜਦੋਂ ਲੋਕ ਦੋਸ਼ ਲਾਉਂਦੇ ਕਿ ਜਦੋਂ ਮਾਮਲਾ ਪੁਲਿਸ ਕੋਲੇ ਚਲਾ ਜਾਂਦਾ, ਫਿਰ ਪੁਲਿਸ ਰਫਾ ਦਫਾ ਕਰ ਦਿੰਦੀ ਹੈ, ਤੇ ਸੋ ਇਸ ਤਰ੍ਹਾਂ ਦਾ ਇਹ ਸਾਰਾ ਇੱਕ ਵਿਗੜ ਚੁੱਕਾ ਹੈ, ਜਿਹੜਾ ਪ੍ਰਸ਼ਾਸਨ ਦਾ ਜਿਹੜਾ ਸਿਲਸਿਲਾ ਹੈ ਇਹ ਸਾਰਾ ਹੀ ਇਹ ਦਿਨ ਬ ਦਿਨ ਹੋਰ ਥੱਲੇ ਨੂੰ ਜਾ ਰਿਹਾ, ਨਿਕਲਦਾ ਜਾ ਰਿਹਾ ਇਹਦੇ ਚ ਠੀਕ ਹੋਣ ਦੀ ਬਜਾਏ। ਇਦੋਂ ਪਿਛਲੀ ਸਰਕਾਰ ਸੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ, ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਤਾਂ ਹਫਤੇ ਚ ਨਸ਼ੇ ਖਤਮ ਕਰ ਦਿਆਂਗੇ, 5 ਸਾਲ ਉਹ ਵੀ ਲੰਘਾ ਗਏ ਆਪਣੇ, 5 ਸਾਲ ਹੁਣ ਇਹਨਾਂ ਦੇ ਵੀ ਜਿਹੜੇ ਆ ਉਹ ਲੰਘ ਜਾਣਗੇ। ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਇਹ ਗੈਂਗਸਟਰਾਂ ਤੇ ਵਾਰ ਇਹਨਾਂ ਦੇ ਵੱਡੇ ਵੱਡੇ ਨਾਅਰਿਆਂ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤੇ, ਤੇ ਪਰ ਉਹ ਯੁੱਧ ਕਿੱਥੇ ਆ ਕੇ ਖੜ ਗਿਆ ਉਹ ਉਹਦਾ ਅਜੇ ਜਿਹੜਾ ਹੈਗਾ ਕੋਈ ਉਗ ਸੁਗ ਜਿਹੜੀ ਹੈ ਉਹ ਨਹੀਂ ਲੱਗ ਰਹੀ। ਠੀਕ ਹੈ, ਆ ਨਾਲ ਏਦਾਂ ਦੀਆਂ ਜਿਹੜੀਆਂ ਨੇ ਉਹ ਵੀ ਇੰਸੀਡੈਂਟ ਸਾਹਮਣੇ ਆ ਰਹੇ ਨੇ, ਜਾਂ ਜਿੱਥੇ ਜ਼ਿਆਦਾ ਜਿਹੜੀ ਰਿਕਵਰੀ ਹੋ ਰਹੀ ਹੈ, ਸਮਗਲਰ ਫੜੇ ਜਾ ਰਹੇ ਆ ਜਿਹਦੇ ਚ ਪੁਲਿਸ ਵੀ ਸ਼ਾਮਿਲ ਹੈ, ਉਹਦੇ ਮੁਲਾਜ਼ਮ ਵੀ ਨੇ, ਤੇ ਪਰ ਇਹ ਹੈ ਕਿ ਗਲਤ ਹੈ ਟੋਟਲ ਪੂਰੀ ਜਿਹੜੀ ਹੈ ਉਹ ਸਪਲਾਈ ਲਾਈਨ ਦੀ ਹੈ ਕਿ ਉਹਨੂੰ ਤੋੜਿਆ ਕਿੱਥੋਂ ਜਾਵੇ ਜਾਂ ਕਿੱਥੋਂ ਗੱਲ ਬ੍ਰੇਕ ਹੋਵੇ, ਸਪਲਾਈ ਕਿਵੇਂ ਖਤਮ ਹੋਵੇ, ਤੇ ਲੋਕਾਂ ਨੂੰ ਜਿਹੜਾ ਹੈ ਨੌਜਵਾਨਾਂ ਨੂੰ ਕਿਵੇਂ ਮੋਟੀਵੇਟ ਕੀਤਾ ਜਾਵੇ ਕਿ ਇਹਦਾ ਗੱਲ ਛੱਡੋ, ਕਿਉਂਕਿ ਦੋਵੇਂ ਗੱਲਾਂ ਨੇ ਰਣਜੋਤ ਜੀ, ਨਸ਼ਾ ਇੱਕ ਇਹੋ ਜਿਹੀ ਚੀਜ਼ ਹੈ ਜੇ ਹੇਠੋਂ ਤੁਸੀਂ ਮੋਟੀਵੇਟ ਕਰਕੇ ਲੋਕਾਂ ਨੂੰ ਪ੍ਰੇਰ ਦਿਓ ਕਿ ਇਹ ਮਾੜਾ ਹੈ ਖਤਰਨਾਕ ਹੈ, ਜਾਂ ਲਗਾਤਾਰ ਲੱਗੇ ਰਹਿੰਦੇ ਹੋ, ਸਿਵਲ ਸੁਸਾਇਟੀ ਦਾ ਵੀ ਕੋਈ ਇਹਦੇ ਚ ਕੋਈ ਬਹੁਤਾ ਵੱਡਾ ਰੋਲ ਹੈ ਨਹੀਂ। ਜਦੋਂ ਕੋਈ ਪੋਲੀਟੀਕਲ ਏਦਾਂ ਦੀ ਗੱਲ ਹੁੰਦੀ ਉਦੋਂ ਧਰਨੇ ਮੁਜ਼ਾਹਰੇ ਕਰਨੇ ਉਹ ਉਸ ਰੂਪ ਚ ਤਾਂ ਉਹ ਆ ਜਾਂਦੇ ਆ, ਪਰ ਜਦੋਂ ਜਿਹੜੇ ਨੌਜਵਾਨ ਇਸ ਪਾਸੇ ਤੁਰੇ ਨੇ ਜਾਂ ਹੋਰ ਉਹਨਾਂ ਨੂੰ ਸਮਝਾਉਣ ਬੁਝਾਉਣ ਵਾਲੀ ਗੱਲ ਜਿਹੜੀ ਉਹ ਕਿਸੇ ਪਾਸੇ ਨਹੀਂ ਚੱਲ ਰਹੀ, ਫਿਰ ਇੱਥੋਂ ਤੱਕ ਕਿ ਕਈ ਵਾਰੀ ਇਹ ਹਾਲਾਤ ਸਾਹਮਣੇ ਆਏ ਨੇ ਕਿ ਪਿੰਡਾਂ ਦੇ ਵਿੱਚ ਜਦੋਂ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੂੰ ਧਮਕੀਆਂ ਆ ਜਾਂਦੀਆਂ ਨੇ ਕਿ ਤੁਸੀਂ ਜੇ ਆ ਸਾਡੇ ਆ ਰੋਕੀ ਆ ਗੱਲ ਕਿਸੇ ਸਾਡੇ ਬੰਦੇ ਨੂੰ ਸਪਲਾਇਰ ਨੂੰ ਘੇਰਿਆ ਤਾਂ ਤੁਹਾਡੀ ਜਾਨ ਨੂੰ ਜਿਹੜਾ ਖਤਰਾ ਹੈ, ਤੇ ਫਿਰ ਜਿਹੜਾ ਹੈ ਲੋਕ ਜਿਹੜੇ ਪਿੱਛੇ ਹਟ ਜਾਂਦੇ ਆ, ਤੇ ਉੱਥੇ ਫਿਰ ਪੁਲਿਸ ਕੋਲੇ ਜਾਂਦੇ ਆ ਕਿ ਆਹ ਸਾਨੂੰ ਆਪ ਕੀਤਾ, ਕਿਉਂਕਿ ਇਹ ਵੀ ਜਦੋਂ ਸਿਵਲ ਇਹਨਾਂ ਨੇ ਵਿਲੇਜ ਲੈਵਲ ਜਦੋਂ ਡਿਫੈਂਸ ਕਮੇਟੀਆਂ ਬਣਾਈਆਂ ਉੱਥੇ ਇਹ ਮਸਲੇ ਵੀ ਜਿਹੜੇ ਉਹ ਸਾਹਮਣੇ ਆਏ, ਤੇ ਪਰ ਨਾਲ ਨਾਲ ਜਿਹੜਾ ਹੈਗਾ ਸਰਕਾਰਾਂ ਹੋਰ ਇਹ ਆਪਣੇ ਆਪਣੇ ਲੈਵਲ ਤੇ ਜਿਹੜਾ ਹੈਗਾ ਉਹ ਕਰ ਰਹੀਆਂ ਨੇ। ਤੇ ਪਰ ਜਿਹੜਾ ਜਿਹੜੀ ਮੈਂ ਦੂਜੀ ਗੱਲ ਕਹੀ ਹੈ ਕਿ ਜੇ ਨਸ਼ਾ ਆਏਗਾ ਹੀ ਨਹੀਂ ਤੇ ਫਿਰ ਜਿਹੜੀ ਹੈਗੀ ਹੈ ਉਹ ਆਪਣੇ ਆਪ ਹੀ ਜਿਹੜੀ ਜਦੋਂ ਸਪਲਾਈ ਨਹੀਂ ਹੋਏਗੀ ਤਾਂ ਡਿਮਾਂਡ ਉਹਦੀ ਫਿਰ ਕਿੰਨਾ ਕੁ ਚਿਰ ਜਿਹੜੀ ਹੈ ਉਹ ਰਹੇਗੀ। ਤੇ ਦੂਜਾ ਇਹਦੇ ਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਵੀ ਕਿਸੇ ਚੀਜ਼ ਨੂੰ ਜਿਹੜਾ ਹੈਗਾ ਉਹ ਜੇ ਉਹਨੂੰ ਖਤਮ ਕਰਨਾ ਹੈ ਜਾਂ ਉਹਨੂੰ ਘਟਾਉਣਾ ਹੈ ਤਾਂ ਜਿਹੜਾ ਹੈਗਾ ਉਹ ਉਹਦੀ ਜਿਹੜੀ ਇਲੀਗਲ ਜੋ ਕੁਛ ਚੱਲ ਰਿਹਾ ਉਹਨੂੰ ਲੀਗਲ ਕਰ ਦਿਓ। ਤੇ ਇਹ ਤਜਰਬੇ ਵੀ ਬਹੁਤ ਸਾਰੇ ਪਹਿਲਾਂ ਵੀ ਹੋਏ ਨੇ, ਤੇ ਕਿ ਲੋਕ ਕਿੱਥੋਂ ਤੱਕ ਜਿਹੜਾ ਹੈਗਾ ਇਹ ਪਹੁੰਚਣਗੇ ਤੇ ਇਹ ਗੱਲਾਂ ਜਿਹੜੀਆਂ ਕਿੱਥੋਂ ਤੱਕ ਜਿਹੜੀਆਂ ਉਹ ਜਾਣਗੀਆਂ। ਤੇ ਇੱਕ ਵਾਰੀ ਦੱਸਦੇ ਆ ਪੁਰਾਣੀਆਂ ਜਿਹੜੀਆਂ ਕਿ ਕਈ ਕੰਟਰੀਜ਼ ਨੇ ਇੱਦਾਂ ਦੇ ਤਜਰਬੇ ਕੀਤੇ ਜਿੱਥੇ ਖਾਸ ਕਰਕੇ ਲੋਕ ਇੰਟੋਕਸੀਕੇਸ਼ਨ ਇੱਦਾਂ ਦੀ ਜਿਹੜੀ ਹੈਗੀ ਇੰਜੈਕਟ ਕਰਦੇ ਸੀ ਤੇ ਸ਼ਰਿੰਜਾਂ ਦੀ ਸਮਗਲਿੰਗ ਹੋ ਜਾਂਦੀ ਸੀ ਇੱਦਾਂ ਦੇ ਨਵੇਂ ਨਵੇਂ, ਕਿਉਂਕਿ ਜਿਹੜੇ ਲੋਕ ਕਾਲਾਬਜ਼ਾਰੀ ਵਾਲੇ ਸਮਗਲਰ ਹੈ ਉਹ ਤਾਂ ਹਰ ਇੱਕ ਥਾਂ ਤੇ ਫਿਰ ਖੜੇ ਹੋ ਜਾਂਦੇ। ਤੇ ਉਹ ਸਰਕਾਰ ਨੇ ਤਜਰਬਾ ਕੀਤਾ, ਉਹਨਾਂ ਨੇ ਸਰਿੰਜਾਂ ਫ੍ਰੀ ਕਰਤੀਆਂ, ਉਹਨਾਂ ਨੇ ਰੇਲਵੇ ਸਟੇਸ਼ਨਾਂ ਤੇ ਹੋਰ ਥਾਂ ਤੇ ਰੱਖ ਦੀਆਂ ਵੀ ਚੱਕੋ ਜਿੰਨੇ ਮਰਜ਼ੀ ਟੀਕੇ ਲਾਓ ਮਰੋ। ਤੇ ਉਹ ਹੌਲੀ ਹੌਲੀ ਉਹ ਜਿਹੜਾ ਸੀ ਉਸ ਪਾਸੇ ਨੂੰ ਜਿਹੜਾ ਉਹ ਘਟ ਗਿਆ। ਤੇ ਇਹ ਗੱਲ ਜਿਹੜੇ ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਪਟਿਆਲਾ ਤੋਂ MP ਨੇ ਕਾਂਗਰਸ ਦੇ, ਹੁਣ ਪਹਿਲਾਂ ਆਮ ਆਦਮੀ ਪਾਰਟੀ ਦੇ MP ਰਹੇ ਨੇ ਧਰਮਵੀਰ ਗਾਂਧੀ, ਉਹਨਾਂ ਨੇ ਇੱਕ ਗੱਲ ਉਠਾਈ ਸੀ ਕਿ ਇੱਥੇ ਅਲਟਰਨੇਟਿਵ ਜਿਹੜੇ ਹਰਬਲ ਨਸ਼ੇ ਸੀ ਜਿਹੜੇ ਪਹਿਲਾਂ, ਤੇ ਉਹਨਾਂ ਦੀ ਇਜਾਜ਼ਤ ਦਿੱਤੀ ਜਾਵੇ। ਪੰਜਾਬ ਦੇ ਵਿੱਚ ਵੀ ਅਫੀਮ ਵਗੈਰਾ ਭੁੱਕੀ ਵਗੈਰਾ ਦੇ ਠੇਕੇ ਜਿਵੇਂ ਰਾਜਸਥਾਨ ਮੱਧ ਪ੍ਰਦੇਸ਼ ਚ ਨੇ, ਇੱਥੇ ਵੀ ਅਲਾਓ ਕੀਤੇ ਜਾਣ ਤਾਂ ਕਿ ਇਸ ਪਾਸੋਂ ਜਿਹੜਾ ਹੈਗਾ ਉਹ ਘਟੇ। ਕਿਉਂਕਿ ਜਿਹੜੇ ਪੁਲਿਸ ਹੈ ਜਾਂ ਜਿਹੜੇ ਇੱਦਾਂ ਦੇ ਦੋ ਨੰਬਰ ਦਾ ਧੰਦਾ ਕਰਨ ਵਾਲੇ ਲੋਕ ਆ, ਉਹ ਉਦੋਂ ਹੀ ਆਪਣਾ ਇਹ ਵੇਚਦੇ ਜਾਂ ਉਹਨਾਂ ਦਾ ਵਿਕਦਾ ਨਾ ਜਦੋਂ ਪਾਬੰਦੀ ਲੱਗ ਜਾਂਦੀ ਹੈ। ਕਹਿੰਦੇ ਆ ਕਿ ਪਾਬੰਦੀ ਲਾ ਕੇ ਜਿੰਨੀ ਪਾਬੰਦੀ ਲਾਓਗੇ ਓਨਾ ਉਹ ਮਹਿੰਗਾ ਹੋਏਗਾ। ਤੇ ਉਹ ਹੈ ਵੀ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਜਾਂ ਤਾਂ ਉਹਦੀ ਡਿਮਾਂਡ ਖਤਮ ਹੋਵੇ ਜਾਂ ਸਪਲਾਈ ਲਾਈਨ ਟੁੱਟੇ, ਦੋਨੇ ਜਿਹੜੀਆਂ ਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇਗੀਆਂ, ਤੇ ਤਾਂ ਇਹਦੇ ਤੇ ਜਿਹੜੇ ਕਾਬੂ ਪਾਇਆ ਜਾ ਸਕਦਾ ਹੈਗਾ। ਤੇ ਪਰ ਹੁਣ ਦੂਸਰੀ ਗੱਲ ਇੱਕ ਇਹਦੇ ਨਾਲ ਜਿਹੜੀ ਚੱਲ ਰਹੀ ਹੈ, ਜਿਹੜੀ ਇਹ ਜਿਹੜੀ ਇਹ ਘਟਨਾ, ਇਹਦੇ ਤੇ ਜਿਹੜੀ ਦੋ ਗੱਲਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਂ ਪ੍ਰੈਸ਼ਰ ਇੱਦਾਂ ਦਾ ਬਣ ਗਿਆ, ਉਹਨੂੰ ਸਾਰਾ ਤੇ ਸਾਰਾ ਉਹ ਇਹ ਇਹਦੇ ਨਾਲ ਹੀ ਜੋੜ ਦਿੱਤਾ ਗਿਆ ਕਿ ਇਹ ਜਿਹੜਾ ਹੈ ਡਰੱਗਸ ਕਹਿ ਕੇ। ਪਰ ਹੁਣ ਜਿਹੜਾ ਇਹ ਬੰਦਾ ਵੇਚਦਾ ਹੈ, ਹਾਲਾਂਕਿ ਆਪਾਂ ਕੱਲ ਵੀ ਕੀਤਾ ਸੀ ਵੀ ਬਿਲਕੁਲ ਨਜਾਇਜ਼ ਹੈ ਜਿਹੜੀਆਂ ਦਵਾਈਆਂ ਨੇ, ਜਿਹੜੀਆਂ ਕੋਈ ਦਰਦ ਵਾਲੀਆਂ ਜਾਂ ਨੀਂਦ ਵਾਲੀਆਂ ਦਵਾਈਆਂ ਨੇ, ਉਹ ਨਸ਼ਿਆਂ ਦੇ ਰੂਪ ਚ ਵੇਚਣੀਆਂ, ਵੱਡੇ ਪੱਧਰ ਤੇ ਵੇਚਣੀਆਂ, ਬਿਨਾਂ ਡਾਕਟਰ ਦੀ ਸਿਫਾਰਿਸ਼ ਤੋਂ ਵੇਚਣੀਆਂ, ਇਹ ਵੀ ਬਹੁਤ ਵੱਡਾ ਇੱਕ ਨਜਾਇਜ਼ ਜਿਹੜਾ ਹੈ ਧੰਦਾ। ਤੇ ਪਰ ਜਦੋਂ ਫਿਰ ਲਗਾਤਾਰ ਪੋਲੀਟੀਕਲ ਪਾਰਟੀਆਂ ਇਸ ਗੱਲ ਨੂੰ ਚੁੱਕਦੀਆਂ ਨੇ, ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ, ਇਹ ਆਮ ਆਦਮੀ ਪਾਰਟੀ ਵਾਲੇ ਵੀ ਇਹ ਗੱਲ ਚੁੱਕਦੇ ਰਹੇ ਆ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ, ਹੁਣ ਉਹਨਾਂ ਨੂੰ ਇਹ ਮੌਕਾ ਮਿਲਿਆ ਹੋਇਆ। ਪਰ ਇਹਨਾਂ ਗੱਲਾਂ ਦੀ ਵੀ ਜਿਹੜੀ ਹੈ ਗੰਭੀਰਤਾ ਦੇ ਨਾਲ ਜਿਹੜੀ ਇਹ ਵਿਚਾਰ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਕਿ ਕਿਸ ਰੂਪ ਦੇ ਵਿੱਚ ਜਾਂ ਕਿਹਦੇ ਖਿਲਾਫ਼ ਜਾਂ ਕਿੱਦਾਂ ਦੀ ਜਿਹੜੀ ਇਹ ਮੂਵਮੈਂਟ ਹੈ ਉਹ ਚਲਾਈ ਜਾਵੇ, ਤੇ ਤਾਂ ਕਿ ਜਿਹੜਾ ਹੈ ਇਹਨੂੰ ਇੱਕ, ਕਿਉਂਕਿ ਇਕੱਠੇ ਹੋ ਕੇ ਇਹ ਗੱਲ ਹੋਣੀ ਹੈ ਜਦੋਂ ਤੁਸੀਂ ਕਿਸੇ ਦਾ ਵਿਰੋਧ ਕਰਦੇ ਹੋ ਤੇ ਕਿ ਉਹ ਕਰੇ ਤਾਂ ਉਹਦੀ ਜ਼ਿੰਮੇਵਾਰੀ ਸੀ, ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਫੇਰ ਜਿਹੜੀ ਇਹ ਗੱਲ ਨਹੀਂ ਬਣਨੀ। ਹੁਣ ਪਿੰਡਾਂ ਦੇ ਵਿੱਚ ਸਰਪੰਚ ਦੂਜੀਆਂ ਪਾਰਟੀਆਂ ਦੇ ਵੀ ਨੇ, ਸੱਤਾਧਾਰੀ ਪਾਰਟੀ ਦੇ ਵੀ ਨੇ, ਹੋਰ ਨੇ, ਗੱਲ ਤਾਂ ਇਹ ਉੱਥੋਂ ਜਿਹੜੀ ਆ ਉਹ ਸ਼ੁਰੂ ਹੋਣੀ ਹੈ। ਤੇ ਜਾਂ ਫਿਰ ਜਿਹੜਾ ਪੁਲਿਸ ਦਾ ਤਾਂ ਹੁਣ ਜਿਹੜਾ ਸਾਰਾ ਕੁਛ ਸਾਹਮਣੇ ਆ ਵੀ ਰਿਹਾ, ਜੇ ਹੁਣ ਫਰਜ਼ ਕੀਤਾ ਜੇ ਇਹ ਕਹਿੰਦੇ ਕਿ DGP ਨੂੰ ਬਰਖਾਸਤ ਕਰੋ, ਨਵਾਂ DGP ਕਿੱਥੋਂ ਲਿਆਉਣਗੇ, ਉਹ ਵੀ ਇਸੇ ਪੁਲਿਸ ਚ ਲੱਗੂਗਾ ਨਾ। ਤੇ ਇਸ ਕਰਕੇ ਗੱਲ ਤਾਂ ਇਹ ਵੀ ਸਾਰੇ ਸਿਸਟਮ ਨੂੰ ਜਿਹੜਾ ਇਹ ਠੀਕ ਕਰਨ ਦੀ ਜਾਂ ਇਹ ਲੋੜ ਹੈ। ਤੇ ਦੂਜਾ ਇਹ ਹੈ ਕਿ ਜਿਹੜੀ ਖਾਸ ਕਰਕੇ ਕੇਂਦਰ ਦੇ ਵਿੱਚ ਹੁਣ BJP ਹੈ ਜਾਂ NDA ਹੈ, ਤੇ ਉਹਨਾਂ ਵਾਸਤੇ ਇੱਕ ਜ਼ਿਆਦਾ ਵੱਡਾ ਹਰਬਾ ਬਣਿਆ ਹੋਇਆ ਜਿਹੜਾ ਨਸ਼ਾ। ਹਾਲਾਂਕਿ ਨਸ਼ਾ ਤਾਂ ਗੋਆ ਦੇ ਵਿੱਚ ਇਸ ਤੋਂ ਵੀ ਵੱਧ ਨਸ਼ਾ ਜਿੱਥੇ BJP ਦੀ ਸਰਕਾਰ ਹੈ, ਤੇ ਗੁਜਰਾਤ ਤੋਂ ਅਕਸਰ ਬਿਆਨ ਲੱਗਦੇ ਹੀ ਨੇ ਕਿ ਗੁਜਰਾਤ ਦੇ ਰਾਹੀਂ ਆ ਰਿਹਾ ਜਿਹੜਾ ਨਸ਼ਾ। ਤੇ ਇਹ ਸਾਰੀਆਂ ਗੱਲਾਂ ਇਹਦੇ ਤੇ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਇਹਦੇ ਤੇ ਰਾਜਨੀਤੀ ਹੈ, ਜਿਹੜੀ ਪੋਲਿਟਿਕਸ ਹੈ, ਉਹ ਬਹੁਤ ਘਟੀਆ ਲੈਵਲ ਤੇ ਜਿਹੜੀ ਉਹ ਰਾਜਨੀਤੀ ਜਿਹੜੀ ਹੋ ਰਹੀ ਹੈ। ਤੇ ਉਸ ਪਾਸੇ ਵੀ ਜਿਹੜਾ ਹੈ ਪੋਲੀਟੀਕਲ ਪਾਰਟੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਤੁਸੀਂ ਨੌਜਵਾਨਾਂ ਨੂੰ ਜਾਂ ਜਵਾਨੀ ਨੂੰ ਬਚਾਉਣਾ ਤਾਂ ਇੱਕ ਇਕੱਠੇ ਹੋ ਕੇ ਜਾਂ ਇੱਦਾਂ ਦਾ ਕੋਈ ਜਿਹੜਾ ਹੈ ਉਹ ਕਦਮ ਚੁੱਕਣ ਦੀ ਲੋੜ ਹੈ, ਨਾ ਕਿ ਉਹ ਅਸਤੀਫਾ ਦੇਵੇ, ਉਹ ਆ ਜਾਏ ਹੁਣ ਸਾਨੂੰ ਮੌਕਾ ਦਿਓ ਅਸੀਂ ਕਰਾਂਗੇ। ਤੇ ਇਹ ਤਾਂ ਫਿਰ ਇੱਦਾਂ ਹੀ ਜਿਹੜਾ ਚੱਲਦਾ ਰਹਿਣਾ ਜੋ ਪਿਛਲੇ ਇੰਨੇ ਸਾਲਾਂ ਤੋਂ ਚੱਲਦਾ ਆ ਰਿਹਾ।
1: ਤੇ ਇਹਦੇ ਚ ਜਿਹੜਾ ਬੰਦ ਦਾ ਸੱਦਾ ਜੀ ਉਹਨੂੰ ਲੈ ਕੇ ਕੀ ਲੱਗਦਾ ਕੀ ਹੰਗਾਰਾ ਵਾ?
0: ਦੇਖੋ ਜਿੱਥੇ ਤਾਂ ਜਿਵੇਂ ਖਾਸ ਕਰਕੇ ਥੋੜਾ ਜਿਹਾ ਇਹ ਹੈਗੇ ਗਰੁੱਪ ਜਿਹੜੇ ਕੰਮ ਕਰ ਰਹੇ ਨੇ ਇਸ ਪਾਸੇ ਨੂੰ, ਤੇ ਭਾਵੇਂ ਉਹ ਪ੍ਰੈਸ਼ਰ ਗਰੁੱਪ ਨੇ ਭਾਵੇਂ ਪੋਲੀਟੀਕਲ ਪਾਰਟੀਆਂ, ਉੱਥੇ ਤਾਂ ਇਹ ਗੱਲ ਜ਼ਰੂਰ ਜਿਹੜੀ ਚੱਲੇਗੀ। ਤੇ ਹੁਣ SGPC ਨੇ ਵੀ ਸਪੋਰਟ ਕਰਤੀ, ਹੁਣ SGPC ਕਿਸ ਰੂਪ ਦੇ ਵਿੱਚ ਸਪੋਰਟ ਕਰੇਗੀ ਹੁਣ ਸਮਝ ਤੋਂ ਬਾਹਰ ਹੈ ਕਿ ਉਹ ਉੱਥੇ ਬੈਠਣ ਨੂੰ ਲੰਗਰ ਦੇਗੀ ਜਾਂ ਕਿੱਦਾਂ ਜਿਹੜੀ ਉਹ ਕਰੇਗੀ। ਤੇ ਬਾਕੀ ਜਿਹੜਾ ਹੈ ਉਵੇਂ ਦੀ, ਕਿਉਂਕਿ ਇਹ ਗੱਲ ਉਸ ਤਰ੍ਹਾਂ ਦਾ ਇਹ ਮਸਲਾ ਹੈ ਨਹੀਂ ਤੇ ਕਿ ਪੰਜਾਬ ਪੂਰਾ ਬੰਦ ਹੋ ਜਾਏ, ਠੀਕ ਆ ਉਸ ਇਲਾਕੇ ਚ ਅਸਰ ਰਹੇਗਾ ਜਾਂ ਜਿੱਥੇ ਜਿੱਥੇ ਜਿਸ ਪਾਸੇ ਨੂੰ ਜਿੱਦਾਂ ਦੀ ਉਹ ਪੋਲੀਟੀਕਲ ਆਪਣੀ ਲਾਈਨੇਜ ਜਿਹੜੀ ਉਹਦੀ ਸੀਗੀ ਪਰਮਿੰਦਰ ਦੀ, ਜਿਵੇਂ ਅਕਾਲੀ ਦਲ ਵਾਰਸ ਪੰਜਾਬ ਦੇ ਅਕਾਲੀ ਦਲ ਹੈ, ਜਾਂ ਉੱਥੇ ਜਿਹਨਾਂ ਦਾ ਕੋਈ ਹੈ ਪ੍ਰਭਾਵ ਉਹ ਜਿਹੜਾ ਹੈਗਾ ਅੱਗੇ ਆ ਸਕਦੇ ਆ, ਬੰਦ ਕਰਾਉਣ ਲਈ ਅੱਗੇ ਆ ਸਕਦੇ ਆ। ਜੇ ਹੁਣ ਇਹ ਹੋਵੇ ਕਿ ਆਪਣੇ ਲੈਵਲ ਤੇ ਜਾਂ ਲੋਕ ਸਾਰੇ ਬੰਦ ਕਰ ਦੇਣਗੇ, ਉਹ ਮੈਨੂੰ ਜਿਹੜਾ ਹੈ ਉਦਾਂ ਸੰਭਵ ਜਿਹੜਾ ਨਹੀਂ ਲੱਗਦਾ ਕਿਸੇ ਰੂਪ ਚ ਇਹਦੇ ਤੇ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਦੇ ਵੀ ਕੁਛ ਗਰੁੱਪਾਂ ਨੇ ਕਿਹਾ ਕਿ ਅਸੀਂ ਉਹ ਸਪੋਰਟ ਕਰਨਗੇ, ਤੇ ਉਹ ਹੁਣ ਜਿਹੜਾ ਬੰਦ ਹੈ ਬੰਦ ਦੇ ਵਿੱਚ ਤਾਂ ਉਹੀ ਜਿਹੜੀ ਗੱਲ ਬੀਜੇਪੀ ਜਾਂ ਕਾਂਗਰਸ ਜਾਂ ਅਕਾਲੀ ਦਲ ਕਹਿ ਰਹੇ ਆ, ਉਹੀ ਜਿਹੜੀ ਇੱਕ ਡਿਮਾਂਡ ਨੂੰ ਲੈ ਕੇ ਕਰ ਰਹੇ ਆ। ਤੇ ਇੱਕ ਉੱਥੇ ਜਿਹੜੀ ਇਹਨਾਂ ਨੇ ਇੱਕ ਕਮੇਟੀ ਬਣਾਈ ਹੈ ਜਿਹੜੀ, ਤੇ ਜਿਹੜੇ ਸਾਰੇ ਉੱਥੇ ਮਾਨਸਾ ਦੇ ਵਿੱਚ ਜਿਹੜਾ ਧਰਨਾ ਉਹ ਚਲਾ ਰਹੇ ਆ, ਤੇ ਉਹਨੂੰ ਕਮੇਟੀ ਕਿਸ ਲੈਵਲ ਤੱਕ ਲੋਕਾਂ ਨੂੰ ਮੋਟੀਵੇਟ ਕਰ ਸਕਦੀ ਹੈ ਬੰਦ ਤੇ? ਤੇ ਜਾਂ ਕਈ ਵਾਰੀ ਬੰਦ ਦਾ ਇਹ ਵੀ ਹੁੰਦਾ ਹੈ ਰੋਜ ਕਿ ਫਿਰ ਲੋਕ ਹੀ ਆਪਣੇ ਤੌਰ ਤੇ ਹੀ ਨਹੀਂ ਜਾਂਦੇ, ਉਹਨਾਂ ਨੂੰ ਇਹ ਹੁੰਦਾ ਵੀ ਰਸਤੇ 'ਚ ਖੱਜਲ ਹੋਵਾਂਗੇ ਜਾਂ ਐਵੇਂ ਕੋਈ ਏਦਾਂ ਦੀ ਗੜਬੜ ਹੋ ਗਈ, ਲੰਘਣ ਦੀ ਕੋਸ਼ਿਸ਼ ਕੀਤੀ ਕਿਸੇ ਨੇ, ਗੱਡੀ ਦੇ ਸ਼ੀਸ਼ਾ ਹੀ ਤੋੜਤਾ ਜਾਂ ਕੁਛ ਮਾਰਤਾ, ਫਿਰ ਉਹ ਆਪਣਾ ਜਿਹੜਾ ਹੈ ਵੀ ਚਲੋ ਇੱਕ ਦਿਨ ਤੁਸੀਂ ਆਰਾਮ ਕਰ ਲਓ, ਕੱਲ ਨੂੰ ਉਹ ਕਰ ਲਓ ਕੰਮ, ਇੱਦਾਂ ਵੀ ਹੋ ਜਾਂਦਾ। ਫਿਰ ਉਹਦੇ ਨਾਲ ਵੀ ਜਿਹੜਾ ਅਸਰ ਪੈਂਦਾ, ਅਸਰ ਤਾਂ ਦੇਖੋ ਇਹਦਾ ਰਹੇਗਾ, ਖਾਸ ਕਰਕੇ ਜਿਹੜੀ ਵਹੀਕੁਲਰ ਜਿਹੜਾ ਟ੍ਰੈਫਿਕ ਹੈ, ਗੱਡੀਆਂ ਦੀ ਆਵਾਜਾਈ ਹੈ ਜਿਹੜੀ ਆਮ, ਉਹਦੇ ਤੇ ਤਾਂ ਇਹਦਾ ਅਸਰ ਜਿਹੜਾ ਹੈਗਾ ਉਹ ਪਏਗਾ ਹੀ ਪਏਗਾ। ਤੇ ਬਾਜ਼ਾਰ ਕਿੰਨੇ ਕੁ ਬੰਦ ਹੁੰਦੇ ਆ, ਜਾਂ ਲੋਕਾਂ ਦਾ ਆਮ ਜਿਹੜਾ ਜਿਵੇਂ ਮੰਡੀਆਂ 'ਚ ਝੋਨਾ ਵਿਕਣ ਲਈ ਆ ਰਿਹਾ ਜਾਂ ਹੋਰ, ਉਹਦੇ ਤੇ ਕਿੰਨਾ ਕੁ ਅਸਰ ਪੈਂਦਾ, ਇਹ ਹੁਣ ਅੱਜ ਪਤਾ ਲੱਗੇਗਾ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ ਜੀ।
1: ਜੀ ਦੋਸਤੋ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਮੇਰੇ ਦਿਲ ਵਿੱਚ ਕਿਸੇ ਹੋਰ ਦੀ ਥਾਂ ਨਹੀਂ ਬਚੀ, ਤੈਨੂੰ ਆਪਣਾ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300-151616, quicksignage.com.au।
7: ਦੀਵਾਲੀ ਲਈ ਵੁਲਵਰਥਸ ਤੇ ਹਰ ਹਫਤੇ ਮਿਲਣ ਵਾਲੇ ਸ਼ਾਨਦਾਰ ਆਫਰਸ ਵੇਖੋ। ਮਿਸਾਲ ਵਜੋਂ ਦਾਵਤ ਬਾਸਮਤੀ ਰਾਈਸ ਐਵਰੀਡੇ ਗੋਲਡ 5 ਕਿਲੋ ਹੁਣ ਸਿਰਫ $12.50 ਦਾ ਹੈ, ਮਤਲਬ $2.35 ਦੀ ਬਚਤ। ਇਹ ਖਾਸ ਆਫਰ 20 ਅਕਟੋਬਰ ਤੱਕ, ਜਦੋਂ ਤੱਕ ਸਟਾਕ ਰਹਿੰਦਾ ਹੈ, ਚੁਨਿੰਦਾ ਸਟੋਰਾਂ ਤੇ ਉਪਲਬਧ ਹੈ, ਅਤੇ ਹੋ ਸਕਦਾ ਹੈ ਕਿ ਇਹ ਹਰ ਸਟੋਰ ਤੇ ਜਾਂ ਆਨਲਾਈਨ ਤੇ ਨਾ ਮਿਲੇ, ਇਸ ਕਰਕੇ ਜਲਦੀ ਕਰੋ।
8: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਮੇਰੇ ਦਿਲ ਵਿੱਚ ਕਿਸੇ ਹੋਰ ਦੀ ਥਾਂ ਨਹੀਂ ਬਚੀ, ਤੈਨੂੰ ਆਪਣਾ ਜੋ ਕਹਿ ਬੈਠੇ ਤਾਂ ਨਹੀਂ ਬਚੀ।
9: ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਮੇਰੇ ਦਿਲ ਵਿੱਚ ਕਿਸੇ ਹੋਰ ਦੀ ਥਾਂ ਨਹੀਂ ਬਚੀ, ਤੈਨੂੰ ਆਪਣਾ ਜੋ ਕਹਿ ਬੈਠੇ ਤਾਂ ਨਹੀਂ ਬਚੀ।
9: ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਮੇਰੇ ਦਿਲ ਵਿੱਚ ਕਿਸੇ ਹੋਰ ਦੀ ਥਾਂ ਨਹੀਂ ਬਚੀ, ਤੈਨੂੰ ਆਪਣਾ ਜੋ ਕਹਿ ਬੈਠੇ ਤਾਂ ਨਹੀਂ ਬਚੀ।
9: ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: मेरे दिल विच किसे होर दी थां नहीं बची, तेनू अपना जो कह बैठे तां नहीं बची, तेनू अपना जो कह बैठे तां नहीं बची, तेरे हाथ च डोर है मेरे सावां दी, तेरी तो पिछ लोड़ नहीं मैनू छावां दी, सरगी दा तारा है नी अज मैनू।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
3: ਦੀਵਾਲੀ ਲਈ ਵੁਲਵਰਥਸ ਤੇ ਹਰ ਹਫਤੇ ਮਿਲਣ ਵਾਲੇ ਸ਼ਾਨਦਾਰ ਆਫਰਸ ਵੇਖੋ। ਮਿਸਾਲ ਵਜੋਂ ਦਾਵਤ ਬਾਸਮਤੀ ਰਾਈਸ ਐਵਰੀਡੇ ਗੋਲਡ 5 ਕਿਲੋ ਹੁਣ ਸਿਰਫ $12.50 ਦਾ ਹੈ, ਮਤਲਬ $2.35 ਦੀ ਬਚਤ। ਇਹ ਖਾਸ ਆਫਰ 20 ਅਕਟੋਬਰ ਤੱਕ, ਜਦੋਂ ਤੱਕ ਸਟਾਕ ਰਹਿੰਦਾ ਹੈ, ਚੁਨਿੰਦਾ ਸਟੋਰਾਂ ਤੇ ਉਪਲਬਧ ਹੈ, ਅਤੇ ਹੋ ਸਕਦਾ ਹੈ ਕਿ ਇਹ ਹਰ ਸਟੋਰ ਤੇ ਜਾਂ ਆਨਲਾਈਨ ਤੇ ਨਾ ਮਿਲੇ, ਇਸ ਕਰਕੇ ਜਲਦੀ ਕਰੋ।
4: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
5: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 04947637000 ਔਰ ਵਟਸਐਪ 2Fold Lending।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
9: Finance offers available across Geely EX5, Starre EMI and Geely EX2 models. Ends 31st October. Visit 421 Buckley Street or online at geelyfootscray.com.au. Credit criteria TNC apply. Finance provided by Allied Retail Finance Private Limited. Trading as Geely Finance. LMCA 7503.
10: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
11: Autumn, laugh out loud with Ayushman Khurana and Saad Ali Khan in Urda Teer.
12: Ek Pakistani jasoos Hindustan jayega.
13: Desh bhakti to yaad aa gayi.
14: Desh kaun sa hai? Ye bhul gaya.
11: A spy mission gone wrong with hilarious moments.
15: Woh ek border chal rahi hai.
11: Nahi ji, ye to Urda Teer chal raha hai from October 9th at cinemas near you.
16: Ji tusi bimar ho ta AI kol nahi, doctor kol janne ho. Fir kanuni masle vich faisla khud kyun? Yaad rakho, delay in law is damage in life. ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
17: ਦੀਵਾਲੀ ਲਈ ਵੂਲਵਰਥਸ ਤੇ ਹਰ ਹਫਤੇ ਮਿਲਣ ਵਾਲੇ ਸ਼ਾਨਦਾਰ ਆਫਰਸ ਵੇਖੋ। ਮਿਸਾਲ ਵਜੋਂ ਦਾਵਤ ਬਾਸਮਤੀ ਰਾਈਸ ਐਵਰੀਡੇ ਗੋਲਡ 5 ਕਿਲੋ ਹੁਣ ਸਿਰਫ $12.50 ਦਾ ਹੈ, ਮਤਲਬ $2.35 ਦੀ ਬਚਤ। ਇਹ ਖਾਸ ਆਫਰ 20 ਅਕਟੂਬਰ ਤੱਕ, ਜਦੋਂ ਤੱਕ ਸਟਾਕ ਰਹਿੰਦਾ ਹੈ, ਚੁਨਿੰਦਾ ਸਟੋਰਾਂ ਤੇ ਉਪਲਬਧ ਹੈ ਅਤੇ ਹੋ ਸਕਦਾ ਹੈ ਕਿ ਇਹ ਹਰ ਸਟੋਰ ਤੇ ਜਾਂ ਆਨਲਾਈਨ ਤੇ ਨਾ ਮਿਲੇ, ਇਸ ਕਰਕੇ ਜਲਦੀ ਕਰੋ।
18: ਹੁਣ
4: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
13: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
15: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
18: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
15: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
18: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੋ ਜੀ ਕਿਤੇ ਐਵੇਂ ਤੁਹਾਨੂੰ ਲੱਗਿਆ ਹੋਵੇ ਪਟਾਕਾ ਗੀਤ ਮਾਲਾ ਚਾਹੀਦਾ
1: ਨਹੀਂ ਨਹੀਂ ਭਾਈ ਮੈਂ ਨਾ ਵਿੱਚ ਬੋਲਣ ਹੀ ਲੱਗਾ ਨਾ ਮੇਰਾ ਮੂੰਹ ਟੱਡੇ ਦੇ ਟੱਡੇ ਰਹਿ ਗਿਆ ਮੈਂ ਆਖਿਆ ਇਹ ਕਿੱਥੋਂ ਆਵਾਜ਼ ਆ ਗਈ ਹੈ ਭਾਈ ਹੋਰ ਬੈਲੋ ਹੈ ਯੇ ਵੋ ਭਾਈ ਤੁਸੀਂ ਮਤਲਬ
0: ਪੁਰਾਣੇ ਅਮੀਨ ਸਿਆਨੀ ਸਾਹਿਬ ਸੁਣੇ ਸੀ ਸਿਲਾਨ ਰੇਡੀਓ ਤੇ ਹਾਂ ਰੇਡੀਓ ਤੇ ਸੁਣਦੇ ਹੁੰਦੇ ਸੀਗੇ
1: ਤੁਸੀਂ ਮਤਲਬ ਪੂਰਾ ਕੀਤਾ ਜਦ
0: ਲਈ
1: ਪੁਰਾਣੀ ਆਵਾਜ਼ਾਂ ਕੱਢਣ ਦਾ ਵੀ
0: ਅਮੀਨ ਸਿਆਨੀ ਸਾਹਿਬ ਦਾ ਉਹ ਉਹਨਾਂ ਦੀ ਤਾਂ ਬੜੀ ਵਧੀਆ ਹੁੰਦੀ ਸੀ ਉਹ ਤਾਂ ਹੈਗੇ ਜੀ ਹਾਂ ਬਿਨਾ ਕ ਗੀਤ ਮਾਲਾ ਉਹ ਤਾਂ ਆਪਾਂ ਬੋਲ ਵੀ ਨਹੀਂ ਸਕਦੇ ਔਰ ਇਸ ਬੋਲ ਲਿਖੇ ਥੇ ਜੈ ਦੇਵ ਨੇ ਔਰ ਧੁੰਦੀ ਥੀ ਸ਼ੰਕਰ ਜੈ ਕਿਸ਼ਨ ਨੇ
1: ਅੱਛਾ ਜਦੋਂ ਤੁਸੀਂ ਵਿੱਚ ਨਾ ਬੋਲਦੇ ਮੈਂ ਇਹਨਾਂ ਵਿੱਚ ਅਭੀ ਭੱਟਾਚਾਰੀਆ ਮੈਂ ਕਿਹਾ ਅਭੀ ਕਿਹੜਾ ਹੋ ਗਿਆ ਅਭੀ ਜੈਸੇ ਅਭੀ ਦੀ ਤੋਂ ਕਭੀ ਨਹੀਂ ਹੈ ਅਭੀ ਭੱਟਾਚਾਰੀਆ
0: ਲੋ ਜੀ ਸੋ ਇਹ ਇਸ ਕਰਕੇ ਕੀਤਾ ਭਾਜੀ
1: ਮੈਂ ਦੱਸਾਂਗਾ ਇਹ ਅੱਜ ਮਤਲਬ ਹੈ ਤੇ ਮੈਨੂੰ ਪਤਾ ਲੱਗ ਗਿਆ ਕਿਸੇ ਦਾ ਜਨਮ ਦਿਨ ਆ ਪਰ ਮੈਂ ਬੁੱਝਾਂਗਾ ਠੀਕ ਹੈ ਕੋਈ ਪੁਰਾਣਾ ਇਹ ਹੁਣ ਤੁਸੀਂ ਦੋਵੇਂ ਹਸਬੈਂਡ ਵਾਈਫ ਤਰੀਏ ਕੁੜੀ

0: कैसे
1: करो गैस
0: है ही है
1: एथी मतलब ऑस्ट्रेलिया ऑस्ट्रेलिया ची
0: ने
1: ये देखो भी जे 1959 दी फिल्म है ते उस वक्त तो 20-25 या 30 सालां दे होणगे जेड़े भी होणगे लोग 20 दा तां कौन होगा 30 के सालां दे होणगे ते 60 तों हुण तुहानूं लगदा है कि 1960 च 30 साल दा बंदा ते हुण 60 ते 40 100 126 साल दा कोई होगा
0: पर इन्हों की आवाज तो इतने हैगी है ना देख लो और मेनू ना तुम अज जो
1: लता मंगेशकर सिर्फ यंग से ना चो
0: भला मेनू ना एक बार की मेरे ख्याल लास्ट वीक की गल ऐसा ही कोई गाना चलिया जरा बंदे तो उदो मेन याद नहीं आ रहा मैं इन्नी वी मैं ना क्यों नहीं याद रहा लता जी ने किया गाना गाया
1: फेसबुक
0: वीडियो पाई मतलब बड़ी वधिया लगी मेनू भी मतलब आपां ना आपां सारिआं नूं कहिंदे रहिंदे आ बदाम गिरियां आ खाओ ये खाओ बड़ा कुछ खाओ ना ये चीजा ना ज्यादा भी खानी चाहिए
1: अच्छा
0: मतलब जे तुसी एक्सरसाइज नहीं कर
1: ज्यादा मतलब किन्निया ज्यादा किन्निया
0: ओ जेड़ा जेड़े भाजी है ना
1: भाजी ओ ता भाजी बहुत हुंदे ने एहे जे ਉਹ ਤਾਂ ਬਹੁਤ ਕੁਝ ਕਹਿੰਦੇ ਨੇ ਆਹ ਨੀ ਕਰਨਾ ਉਹ ਨੀ ਕਰਨਾ ਉਹ ਤਾਂ ਕਹਿਣਗੇ ਪਾਣੀ ਨੀ ਪੀਣਾ ਸਾਹ ਨੀ ਲੈਣਾ ਸਾਹ ਲੈਣ ਬੈਕਟੀਰੀਆ ਅੰਦਰ ਚਲੇ ਜਾਂਦੇ ਨੇ पथरी का ऑपरेशन है तू खा भाई नट्स दब के ऐ थोड़े वह क्यों खाऊगा पर जिन्हों लोड हैगी जिन्हों ओमेगा की लोड है जो फटीक हो रहे ਉਹਨੂੰ ਤਾਂ ਲੋੜ ਹੈਗੀ ਓਮੇਗਾ ਦੀ ਹਨਾ ਸੋ ਉੱਥੇ ਡਿਪੈਂਡ ਕਰਦਾ ਹੈਗਾ ਵੀ ਕਿਹਨਾਂ ਕੀ ਖਾਣਾ ਹੈਗਾ ਕੀ ਤੁਹਾਡੀ ਸਰੀਰ ਦੀਆਂ ਲੋੜਾਂ ਕੀ
0: ਮੈਨੂੰ ਪਹਿਲਾਂ ਕੁਛ ਨਹੀਂ ਪਤਾ ਹੁੰਦਾ ਜਿਹੜਾ ਓਮੇਗਾ ਬਿਊਸਿਲ ਬੂਸਿਲ ਜਿਹੜਾ ਤੇ ਮੈਨੂੰ ਪਿਆਉਣ ਲੱਗ ਪਿਆ
1: ਮੁਕਾਤੇ
0: ਲੈ ਨਹੀਂ ਹੈਗਾ ਹਲੇ ਯਾਰ ਇਹਲੀ ਛੇਤੀ ਥੋੜੀ ਮੁੱਕ ਜਾਣਾ ਵਾ ਉਹ ਮੈਨੂੰ ਕਦੀ ਕਦੀ ਚੇਤਾ ਭੁੱਲ ਜਾਂਦਾ ਵੈਸੇ ਪਰ ਹੈ ਬੜਾ ਵਧੀਆ
1: ਦੇਖੋ ਅੱਜ ਕੱਲ ਤਾਂ ਇਹ ਵੀ ਖੋਜ ਕੱਢਤੀ ਉਹਨਾਂ ਨੇ ਕਹਿੰਦੇ ਕਿ ਫਿਸ਼ ਆਇਲ ਕੈਪਸੂਲ ਆਪਾਂ ਕਿੰਨੇ ਖਾਂਦੇ ਹੁੰਦੇ ਸੀ ਉਹ ਕਹਿੰਦੇ ਖਾਣੇ ਨਹੀਂ ਚਾਹੀਦੇ ਹੈਗੇ ਪਰ ਉਹਦੇ ਚ ਫਿਰ ਇਹ ਹੈ ਕਿ ਉਹ ਰਿਸਰਚ ਪਹਿਲਾਂ ਪੂਰੀ ਸਮਝੋ ਉਹ ਇਹ ਕਹਿ ਰਹੇ ਨੇ ਕਿ ਫਿਸ਼ ਆਇਲ ਕੈਪਸੂਲ ਜਿਹਦਾ ਇੱਕ ਬਹੁਤ ਹੈਲਦੀ ਬਾਡੀ ਹੈਗੀ ਹੈ
0: ਠੀਕ ਹੈ
1: ਤੇ ਜਿਹਦਾ ਠੀਕ ਠਾਕ ਜਿਹਾ ਚੱਲ ਰਿਹਾ ਹੈਗਾ ਉਹ ਕਿ ਦੋ ਦੋ ਕੈਪਸੂਲ ਲੋਕ ਲੈਣ ਲੱਗ ਗਏ ਸੀਗੇ ਵੀ ਹਨਾ ਵੀ ਮੈਂ ਤਾਂ ਫਿਸ਼ ਖਾਂਦਾ ਨਹੀਂ ਹੈਗਾ ਮੈਂ ਤਾਂ ਵੈਜੀਟੇਰੀਅਨ ਹਾਂ ਮੈਂ ਸਵੇਰੇ ਲੈ ਲੂੰਗਾ ਇੱਕ ਸ਼ਾਮ ਏਦਾਂ ਨਹੀਂ ਤੇ ਉਹ ਤੁਸੀਂ ਉਹ ਪੜ੍ਹਨਾ ਪਹਿਲਾਂ ਉਹਦੇ ਚ ਵੀ ਉਹ ਚ DHA ਕਿੰਨਾ ਹੈਗਾ ਉਹਦੇ ਚ ਸਾਰੇ ਕੰਟੈਂਟ ਤਾਂ ਪੜ੍ਹੋ ਨਾ ਉਹਦੇ
0: ਠੀਕ ਆ
1: ਫੇਰ ਲਓ ਵੀ ਹਾਂ ਵੀ ਕਿਹੜਾ ਕਿੰਨਾ ਤੂੰ ਮੇਰੇ ਖਿਆਲ ਦੇ ਨਾਲ ਇਹ ਥੋੜੀ ਜੀ ਆਪਣੀ ਸੂਝ ਬੂਝ ਥੋੜੀ ਜੀ ਇਹ ਪਰ ਰੀਲਾਂ ਰੂਲਾਂ ਤੇ ਨਾ ਜਾਇਆ ਕਰੋ
0: ਰੀਲਾਂ ਵਾਲੇ ਤਾਂ ਗਾਂਧੀ ਪਾਉਂਦੇ ਨੇ ਸਹੀ ਗੱਲ ਚਲੋ ਜੀ ਰਹਿਣ ਦਿਓ ਜੀ ਫਿਰ ਜੋ ਮੈਂ ਕਿਹਾ ਸੀ ਭੁੱਲ ਜੋ
1: ਕਿਉਂਕਿ ਉਹ ਖਾ ਕੇ ਤੁਹਾਡਾ ਦਿਮਾਗ ਇੰਨਾ ਤੇਜ਼ ਹੋ ਗਿਆ ਵੀ ਤੁਸੀਂ ਅੱਜ ਲਤਾ ਮੰਗੇਸ਼ਕਰ ਗੈਸ ਕਰ ਲਈ
0: ਆ ਹਾਂ ਹਾਂ ਹਾਂ ਅੱਜ
1: ਉਹਦਾ ਸਵਾਲ ਦਾ ਜਵਾਬ ਬਿਲਕੁਲ ਗਲਤ ਹੈ
0: ਮੈਨੂੰ ਪਤਾ ਸੀ ਮੈਂ ਇੰਨਾ ਤੇ ਮੈਂ ਹੁਸ਼ਿਆਰ ਹੋ ਨਹੀਂ ਸਕਦਾ ਨਾ ਤੇ ਮੇਰੀ ਕੋਈ ਉਹ ਪੈਂਦੀ ਆ ਲਾਟੀ
1: ਤੁਸੀਂ ਇੱਕ ਚੀਜ਼ ਨਹੀਂ ਨੋਟ ਕੀਤੀ ਮੈਂ ਉਹ ਜਦੋਂ ਕਿਹਾ ਕਿ ਫਿਲਮ ਇਹ ਹੈ ਅਦਾਕਾਰ ਇਸ ਨੇ ਕੀ ਹੈ ਗੀਤ ਕੇ ਬੋਲ ਇਸ ਨੇ ਲਏ
0: ਉਹਦੇ ਵਿੱਚ ਹੈਗੇ ਉਹਨਾਂ ਦੇ
1: ਉਹਦੇ 'ਚ ਹਿੰਟ ਛੁਪਿਆ ਹੋਇਆ ਸੀਗਾ
0: ਉਹ
1: ਵਿੱਚ ਮੈਂ ਸਭ ਤੋਂ ਐਂਡ ਤੇ ਕਿਹਾ ਸੀ ਕਿ 1959 ਮੇ ਆਈ ਇਸ ਫਿਲਮ ਕੋ ਸੰਗੀਤਬੱਧ ਕੀਆ ਥਾ ਲਾਸਟ ਤੇ ਕਿਹਾ ਸੀ ਮੈਂ ਦੇਵਾਨੰਦ ਵਗੈਰਾ ਸਭ ਦੇ ਨਾਮ ਲੈਣ ਤੋਂ ਬਾਅਦ ਐਂਡ 'ਚ ਇਹ ਗੱਲ ਕਹੀ इसका मतलब ये है कि संगीतबद्ध करने वाली जोड़ी हुण तुसी ये ना कहो कि कोला ही बंदा सी शंकर जयकिशन दे विचों शंकर जी दा जन्मदिन है 15 अक्टूबर नू शंकर सिंह रघुवंशी ते जयकिशन पंचाल हना दोए कठे आंदे ने दोवां दा कठियां दा जिहड़ा इनफैक्ट सरप्राइज़ फैक्ट यह है कि शंकर साहब जयकिशन तो बड़े सी उम्र दे विच
0: अच्छा ठीक है
1: 7-8 साल बड़े सी
0: ठीक है
1: एंड ही लिव्ड लॉन्गर दैन जयकिशन
0: बड़े
1: भी सी ते
0: ओ ज्यादा
1: उन्होंने कल्या ने भी फिर बाद च संगीत दिता जो 71 दे विच जयकिशन साहब की डैथ हो गई सी शंकर जी फिर कले भी दंदे रहे है okay, म्यूजिक okay. पर आपा शंकर जी दी गल करनी है SJ उस टाइम ते कह दंदे सी SJ एस तो शंकर जी तो जयकिशन SJ कह दंदे हुंदे लता मंगेशकर कहंदे हुंदे सी SJ सो मुकेश साहब मोहम्मद रफी किशोर कुमार केड़े केड़े मतलब यू नेम इट केड़े मतलब केड़े दिग्गज कलाकार ने जिन्होंने इन्हां दे नाल काम नहीं किया है बट असल दे विच शंकर जयकिशन दी जोड़ी जिहड़ी सीगी दी जोड़ी इट सैल्फ जिहड़ा एक गोल्डन एरा कहिंदे आ ना म्यूजिक दा 1950 दा एरा ਉਹ ਚ ਸ਼ੰਕਰ ਜੈਕਿਸ਼ਨ

0: ਮਿਊਜ਼ਿਕ ਤਾਂ ਯਾਦ ਹੋਣਾ ਤੁਹਾਨੂੰ 50s ਦਾ, ਇਹ ਮਿਊਜ਼ਿਕ ਸਿਰਫ ਇਹ ਇਹੀ ਦਿੰਦੇ ਹੁੰਦੇ ਸੀ ਉਸ ਟਾਈਮ ਦੇ ਉੱਤੇ। ਮੈਨੂੰ ਲੱਗਦਾ ਇਹਨਾਂ ਦੇ ਬਰਾਬਰ ਕੋਈ ਟਿਕ ਪਾਇਆ ਸੀਗਾ, ਸ਼ੰਕਰ ਜੈ ਕਿਸ਼ਨ ਜਿਹੋ ਜਿਹਾ ਮਿਊਜ਼ਿਕ ਦਿੰਦੇ ਹੁੰਦੇ ਸੀ। ਔਰ ਮੈਂ ਆਪਾਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਸ਼ੁਰੂਆਤ ਹਨਾ ਕਿੱਦਾਂ, ਤੇ ਵੈਸੇ ਅੱਡ ਅੱਡ ਕੰਮ ਕਰਦੇ ਹੁੰਦੇ ਸੀਗੇ ਇਹ, ਹਨਾ, ਮਤਲਬ ਪ੍ਰਿਥਵੀ ਥੀਏਟਰ ਉਸ ਵਕਤ, ਪ੍ਰਿਥਵੀ ਰਾਜ ਕਪੂਰ
1: ਸਾਹਿਬ,
0: ਪਤਾ ਨੀ ਕਿੰਨੇ ਕੁ ਬੰਦਿਆਂ ਨੂੰ ਉਹਨਾਂ ਨੇ ਕੰਮ ਕੀਤਾ ਹੈਗਾ। ਪਾਪਾ ਜੀ ਕਹਿੰਦੇ ਹੁੰਦੇ ਸੀਗੇ ਉਸ ਵਕਤ, ਪ੍ਰਿਥਵੀ ਰਾਜ ਕਪੂਰ ਨੂੰ ਲੋਕ ਪਾਪਾ ਜੀ ਕਹਿੰਦੇ ਹੁੰਦੇ, ਪਤਾ
1: ਤੁਹਾਨੂੰ
0: ਪਿਆਰ ਦੇ ਨਾਲ, ਕਿਉਂਕਿ ਉਹ ਰਾਜ ਕਪੂਰ ਸਾਹਿਬ ਦੇ ਡੈਡੀ ਸੀਗੇ, ਸੋ ਇਸ ਕਰਕੇ ਲੋਕ ਉਹਨਾਂ ਨੂੰ ਪਾਪਾ ਜੀ ਕਹਿੰਦੇ ਹੁੰਦੇ। ਤੇ ਪਾਪਾ ਜੀ ਨੇ ਚੁਣਿਆ ਸੀਗਾ ਸ਼ੰਕਰ ਸਾਹਿਬ ਨੂੰ, ਤੇ ਫੇਰ ਉਹਨਾਂ ਨੇ ਕਿਹਾ ਵੀ ਮਤਲਬ ਇਹ ਪ੍ਰਿਥਵੀ ਸਾਹਿਬ ਸੀਗੇ ਜਿਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਬੰਦੇ ਦੇ ਨਾਲ ਮਿਲਾਉਣਾ। ਉਹਨਾਂ ਨੇ ਸ਼ੰਕਰ ਨੂੰ ਜੈ ਕਿਸ਼ਨ ਦੇ ਨਾਲ ਰਲਾਇਆ, ਤੇ ਬਸ ਫਿਰ ਇਹ ਸ਼ੁਰੂ ਸ਼ੁਰੂ ਚ ਉਹਨਾਂ ਨੂੰ ਰਾਮ ਲਕਸ਼ਮਣ ਦੀ ਜੋੜੀ ਕਹਿੰਦੇ ਹੁੰਦੇ ਸੀਗੇ।
1: ਮਤਲਬ ਮੈਨੂੰ ਵੀ ਪਹਿਲਾਂ ਇਹ ਲੱਗਾ ਵੀ ਦੋਵੇਂ ਬਰਾ ਹੈ ਤੇ ਬ੍ਰਦਰ ਹੀ ਹੈਗੇ, ਨਹੀਂ
0: ਨਹੀਂ ਬ੍ਰਦਰ ਨਹੀਂ
1: ਲਾ, ਸ਼ੰਕਰ ਜੈ ਕਿਸ਼ਨ ਭਰਾ ਲੱਗਦਾ ਜਦੋਂ ਪਹਿਲਾਂ ਆਉਂਦੇ ਤੇ ਲੱਗਦਾ ਜੀ ਦੋਵੇਂ ਭਰਾ ਭਰਾ ਵਾ ਸ਼ੰਕਰ ਜੈ ਕਿਸ਼ਨ।
0: ਪਰ ਉਹਨਾਂ ਦਾ ਇੰਨਾ ਜ਼ਿਆਦਾ ਹੱਥ ਰਿਹਾ, ਆ ਬਰਸਾਤ ਫਿਲਮ ਵੀ ਉਹਨਾਂ ਦੀ ਸੀ, ਰਾਜ ਕਪੂਰ ਸਾਹਿਬ ਦੀ, ਆਰ ਕੇ ਫਿਲਮ ਦੀ ਉਹ ਸੀਗੀ, ਹਨਾ, ਪ੍ਰਿਥਵੀ ਰਾਜ ਕਪੂਰ ਸਾਹਿਬ ਨੇ ਬਣਾਈ ਸੀਗੀ, ਪ੍ਰੋਡਿਊਸ ਕੀਤੀ ਸੀ। ਉਹ ਤੋਂ ਬਾਅਦ ਫਿਰ ਉਹਨਾਂ ਨੇ ਇਹਨਾਂ ਨੂੰ ਮਤਲਬ ਬੈਕ ਟੂ ਬੈਕ ਫਿਲਮਾਂ ਦਿੱਤੀਆਂ, ਐਂਡ ਉਹਨਾਂ ਨੇ ਪ੍ਰੂਵ ਵੀ ਕੀਤਾ ਵੀ ਜੋੜੀ ਦੇ ਵਿੱਚ ਜਦੋਂ ਕੰਮ ਕਰਾਂਗੇ। ਆਵਾਰਾ ਫਿਲਮ ਆਈ, ਆਵਾਰਾ
1: ਅੱਛਾ ਉਹ ਵੀ ਗਾਣਾ ਇਹਨਾਂ ਨੇ ਬਣਾਇਆ,
0: ਤੇ ਮੁਕੇਸ਼ ਸਾਹਿਬ ਨੂੰ ਮਤਲਬ ਮੁਕੇਸ਼ ਸਾਹਿਬ ਪੱਕੀ ਆਵਾਜ਼ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਰਾਜ ਕਪੂਰ ਸਾਹਿਬ ਦੀ ਆਵਾਜ਼ ਬਣ ਗਈ ਸੀ, ਤੇ ਸ਼ੰਕਰ ਜੈ ਕਿਸ਼ਨ ਦਾ ਗਾਣਾ ਹੋਣਾ, ਰਾਜ ਕਪੂਰ ਤੇ ਫਿਲਮ ਆਇਆ ਜਾਣਾ, ਤੇ ਮੁਕੇਸ਼ ਸਾਹਿਬ ਨੇ ਗਾਣਾ, ਉਹ ਬੈਕ ਟੂ ਬੈਕ ਗਾਣੇ। ਫਿਰ ਮਤਲਬ ਦਾਗ ਫਿਲਮ ਆਈ, ਹਨਾ, ਇੱਕ ਬੂਟ ਪਾਲਿਸ਼ ਫਿਲਮ ਆਈ ਸੀਗੀ,
1: ਬੂਟ ਪਾਲਿਸ਼
0: ਹਾਂਜੀ ਹਾਂਜੀ, ਨੰਨੇ ਮੁੰਨੇ ਬੱਚੇ ਦੀ ਮੁੱਠੀ ਵੇ ਕਿਆ ਹੈ, ਮੇਰਾ ਜੁੱਤਾ ਹੈ ਜਾਪਾਨੀ, ਇੱਚਕ ਦਾਨਾ ਵਿਚਕ ਦਾਨਾ ਦਾਨਾ,
1: ਸਾਰੇ ਇਹਨਾਂ ਨੇ ਕੀਤੇ ਆ, ਇਹਨਾਂ ਦਾ ਬਹੁਤ ਹਿੱਟ ਗਾਣੇ,
0: ਮੁੜ ਮੁੜ ਕੇ ਨਾ ਦੇਖ ਮੁੜ ਮੁੜ ਕੇ ਟਣਾ ਨਾ ਨਾ ਨਾ, ਉਹ ਥੋੜਾ ਵੈਸਟਰਨ ਜੀ ਟੱਚ ਜਿਹੜੀ ਪਾਉਂਦੇ ਹੁੰਦੇ ਸੀਗੇ, ਇਹ ਮਿਊਜ਼ਿਕ ਇਹ ਪਾਉਂਦੇ ਹੁੰਦੇ ਸੀਗੇ। ਫਿਰ ਉਹ ਸੈਡ ਸੌਂਗ ਜਾਂ ਰੋਮਾਂਟਿਕ ਸੌਂਗ, ਉਹ ਵੀ ਸਾਰੇ ਇਹਨਾਂ ਦੇ ਹੀ ਸੀਗੇ, ਹਨਾ, ਤੇ ਮਤਲਬ ਇਟ ਵਾਸ ਬੈਸਟ ਜੋੜੀ, ਬੈਸਟ ਮਿਊਜ਼ਿਕ ਜਿਹੜਾ ਇਹਨਾਂ ਦਾ ਆ ਰਿਹਾ ਸੀਗਾ ਉਸ ਵਕਤ, ਉਸ ਉਹਨਾਂ ਦਿਨਾਂ ਦੇ ਵਿੱਚ, ਤੇ ਹਰ ਕੋਈ ਸਿੰਗਰ ਜਿਹੜਾ ਇਹਨਾਂ ਦੇ ਨਾਲ ਕੰਮ ਕਰਨਾ ਚਾਹ ਰਿਹਾ ਸੀਗਾ। ਤੇ ਫਿਰ ਮੰਨਾ ਡੇ ਨੂੰ ਵੀ ਮੰਨਾ ਡੇ ਦੇ ਬੈਸਟ ਗਾਣੇ ਇਹਨਾਂ ਨੇ ਦਿੱਤੇ, ਲਤਾ ਮੰਗੇਸ਼ਕਰ ਨੂੰ ਲਤਾ ਮੰਗੇਸ਼ਕਰ ਦੇ ਬੈਸਟ ਗਾਣੇ ਇਹਨਾਂ ਨੇ ਦਿੱਤੇ। ਫਿਰ ਬਿਮਲ ਰਾਏ ਸਾਹਿਬ ਦੇ ਨਾਲ ਇਹਨਾਂ ਦੀ ਜੋੜੀ ਬਣ ਗਈ, ਮਤਲਬ ਰਾਜ ਕਪੂਰ ਤੋਂ ਬਾਅਦ ਬਿਮਲ ਰਾਏ ਡਾਇਰੈਕਟਰ ਹੁੰਦੇ ਸੀਗੇ, ਐਕਟਰ ਵੀ, ਐਕਟਿੰਗ ਵੀ ਕੀਤੀ ਉਹਨਾਂ ਨੇ, ਪਰ ਉਹਨਾਂ ਨੇ ਬੜੀਆਂ ਜ਼ਬਰਦਸਤ ਫਿਲਮਾਂ ਬਣਾਈਆਂ 50s 60s ਦੇ ਡੈਕੇਡ ਦੇ ਵਿੱਚ, ਸਪੈਸ਼ਲੀ ਜਿਹੜੀਆਂ ਉਹਨਾਂ ਨੇ ਰੈਵੋਲਿਊਸ਼ਨਰੀ ਫਿਲਮਾਂ ਬਣਾਈਆਂ ਉਸ ਵਕਤ। ਤੁਹਾਨੂੰ ਯਾਦ ਹੈ ਕਿ ਇੱਕ ਸੇਠ ਹੋਊਗਾ, ਸੇਠ ਫੇਰ ਗਾਣੇ ਦੱਬ ਲੂਗਾ, ਹਨਾ, ਤੇ ਫੇਰ ਹੀਰੋ ਜਿਹੜਾ ਉਹ ਬਾਗੀ ਹੋ ਜਾਊਗਾ,
1: ਕਈ ਵਾਰੀ ਹਾਂ ਉਹਦੇ ਪਿਓ ਨੂੰ ਮਾਰ ਦੇਣਗੇ, ਫੇਰ ਹੀਰੋ ਜਿਹੜਾ ਵੱਡਾ ਹੋ ਕੇ ਜਨਮ ਲਊਗਾ, ਉਹਦੀ ਅੱਖਾਂ ਹੀ ਦਿਖਣਗੀਆਂ ਬਸ ਸੇਠ ਦੀ, ਉਹ ਸਿਰਫ ਅੱਖਾਂ ਨਾਲ ਪਛਾੜੂਗਾ।
0: ਫੇਰ ਇੱਕ ਫਿਲਮ ਦਲੀਪ ਕੁਮਾਰ ਸਾਹਿਬ ਦੀ ਆਈ ਸੀਗੀ, ਬਿਮਲ ਰਾਏ ਨੇ ਡਾਇਰੈਕਟ ਕੀਤੀ ਸੀ, ਯਹੂਦੀ,
1: ਯਹੂਦੀ,
0: ਹਨਾ, ਹਾਂ ਯਹੂਦੀ ਦੇ, ਉਹ ਹਿਸਟੋਰੀਕਲ ਜੀ ਫਿਲਮ ਸੀਗੀ, ਉਹਦੇ ਚ ਬੜੇ ਗਾਣੇ ਇਹਨਾਂ ਦੇ ਫਿਰ ਬੜੇ ਹਿੱਟ ਹੁੰਦੇ ਹੈਗੇ ਨੇ।
1: ਹਾਂ ਕਾਫੀ, ਚਲੋ ਵਧੀਆ ਰਿਹਾ।
0: ਯੇ ਮੇਰਾ ਦੀਵਾਨਾ ਪਲ ਹੈ ਯਾ ਮੁਹੱਬਤ ਕਾ ਕਸੂਰ, ਉਹ ਵਾਲਾ ਗਾਣਾ ਹੈ
1: ਤੋ ਪੁਰਾਣੇ ਗਾਣੇ।
0: ਫਿਰ ਰਿਸ਼ੀਕੇਸ਼ ਮੁਖਰਜੀ ਦੀ ਇੱਕ ਆਲ ਟਾਈਮ ਬੈਸਟ, ਵੈਸੇ ਰਿਸ਼ੀਕੇਸ਼ ਮੁਖਰਜੀ ਦੀਆਂ ਕਮਾਲ ਦੀਆਂ ਫਿਲਮਾਂ ਸੀਗੀਆਂ, ਰਿਸ਼ੀ ਦਾ ਕਹਿੰਦੇ ਹੁੰਦੇ ਸੀ ਲੋਕ ਉਹਨਾਂ ਨੂੰ, ਪਰ ਉਹਨਾਂ ਨੇ ਰਾਜ ਕਪੂਰ ਨੂੰ ਲੈ ਕੇ ਇੱਕ ਕਾਮੇਡੀ ਫਿਲਮ ਬਣਾਈ ਸੀਗੀ, ਅਨਾੜੀ।
1: ਅੱਛਾ,
0: ਤੇ ਅਨਾੜੀ ਦੇ ਤਾਂ ਸਾਰੇ ਗਾਣੇ ਰਾਜ ਕਪੂਰ ਤੇ ਨੂਤਨ ਸੀਗੇ ਉਸ ਫਿਲਮ ਚ,
1: ਅਨਾੜੀ ਫਿਲਮ ਦੇ,
0: ਹਾਂ ਅਨਾੜੀ ਫਿਲਮ ਦੇ ਸਾਰੇ ਗਾਣੇ ਸੁਪਰ ਹਿੱਟ ਹੋਏ ਸੀਗੇ, ਸ਼ੰਕਰ ਜੈ ਕਿਸ਼ਨ ਦਾ ਮਿਊਜ਼ਿਕ ਸੀਗਾ ਉਹਨਾਂ ਚ।
1: ਓਹੋ,
0: ਹਾਂ ਮੇਰੇ ਹੁਣ ਯਾਦ ਨੀ ਹੈਗੇ
1: ਅਨਾੜੀ, ਕੋਈ ਨੀ,
0: ਅਨਾੜੀ ਕੀ ਮੁਸਕਰਾਹਟ
1: ਲਾ ਲਾ ਲਾ ਲਾ, ਹਾਂ ਇਹ ਤਾਂ ਬੜਾ ਘੈਂਟ ਗਾਣਾ, ਲਾ ਲਾ ਲਾ ਲਾ ਲਾ ਲਾ,
0: ਬਨ ਕੇ ਪੰਛੀ ਗਾਏ ਪਿਆਰ ਤੂੰ ਜਿੰਦੇ ਨੇ ਨੇ, ਉਹ ਵਾਲਾ ਗਾਣਾ, ਹਾਂ
1: ਸਹੀ,
0: ਉਹ ਵਾਲਾ ਗਾਣਾ, ਉਹ ਸਾਰੇ ਅਨਾੜੀ ਫਿਲਮ ਦੇ ਸੀ, ਅਨਾੜੀ ਫਿਲਮ ਵੀ ਗੁੱਡ ਹਿੱਟ ਹੋਈ ਸੀਗੀ। ਐਂਡ ਦੈਨ ਦੇ ਕੰਟੀਨਿਊਡ ਦਿਲ ਆਪਣਾ ਪ੍ਰੀਤ ਪਰਾਈ ਦੇ ਵਿੱਚ ਗਾਣਾ, ਜਿਸ ਦੇਸ਼ ਮੈਂ ਗੰਗਾ ਬਹਿਤੀ ਹੈ,
1: ਠੀਕ
0: ਹੈ, ਫਿਰ ਅਜੀਬ ਦਾਸਤਾਂ ਹੈ, ਉਹ ਵਾਲਾ ਗਾਣਾ, ਫਿਰ ਇਹਨਾਂ ਦਾ ਜਿਸ ਦੇਸ਼ ਮੈਂ ਗੰਗਾ ਬੈਠੀ ਹੈ ਦਾ ਇੱਕ ਗਾਣਾ ਤਾਂ ਇਹ ਸੀਗਾ, ਇਨਫੈਕਟ ਇਹਨਾਂ ਦੇ ਗਾਣਿਆਂ ਨੂੰ ਜਿਹਨਾਂ ਨੇ ਮਿਊਜ਼ਿਕ ਦਿੱਤਾ ਸੀ ਉਹਨਾਂ ਦੇ ਟਾਈਟਲ ਬਣ ਗਏ ਸੀਗੇ, ਜਿਵੇਂ ਝੁਕ ਗਏ ਆਸਮਾਨ ਇੱਕ ਗਾਣਾ ਸੀਗਾ, ਉਹ ਪਹਿਲਾਂ ਸ਼ਸ਼ੀ ਕਪੂਰ ਦੀ ਫਿਲਮ ਚ ਸੀਗਾ ਸ਼ਾਇਦ, ਸ਼ਮੀ ਕਪੂਰ ਦੀ, ਉਹਦੇ ਤੇ ਫਿਰ ਫਿਲਮ ਹੀ ਬਣ ਗਈ ਸੀਗੀ ਰਾਜਿੰਦਰ ਕੁਮਾਰ ਦੀ।
1: ਅੱਛਾ, ਮਤਲਬ ਗਗਣਿਆਂ ਦੇ ਫਿਲਮ ਬਣ ਗਈ।
0: ਹਾਂ, ਟਾਈਟਲਸ ਦੇ ਉੱਤੇ ਫਿਰ ਆਪ ਲੌਟ ਚਲੇ ਉਹ ਤੇ ਵੀ ਫਿਲਮ ਬਣੀ, ਗਾਣਾ ਸੀਗਾ ਜਿਸ ਦੇਸ਼ ਮੈਂ ਗੰਗਾ ਬਹਿਤੀ ਹੈ ਦਾ ਗਾਣਾ ਸੀਗਾ, ਉਹਨਾਂ ਤੇ ਫਿਲਮਾਂ ਫਿਰ ਬਣਦੀਆਂ ਰਹੀਆਂ। ਤੇ ਫਿਰ ਸ਼ੰਕਰ ਜੈ ਕਿਸ਼ਨ ਦੇ ਬਾਰੇ, ਸ਼ੰਕਰ ਜੀ ਦਾ ਬਰਥਡੇ ਹੈ ਤੇ ਹੈਪੀ ਬਰਥਡੇ ਟੂ ਸ਼ੰਕਰ ਜੀ। ਤੇ ਉਹ ਕਹਿੰਦੇ ਹੋਏ ਆਪਾਂ ਸ਼ਮੀ ਕਪੂਰ ਸਾਹਿਬ ਦੇ ਦੌਰ ਦੇ ਵਿੱਚ, ਉਹ ਜਿਹੜਾ ਕਿਹੜੀ ਸੀਗੀ ਫਿਲਮ, ਇੱਕ ਬੜੀ ਕਾਮੇਡੀ ਫਿਲਮ, ਸ਼ਮੀ ਕਪੂਰ ਬੜੀਆਂ ਡਿਫਰੈਂਟ ਜੀਆਂ ਫਿਲਮਾਂ
1: ਸ਼ੁਰੂ ਕੋਈ
0: ਪ੍ਰੋਫੈਸਰ,
1: ਅੱਛਾ ਪ੍ਰੋਫੈਸਰ, ਅੱਛਾ
0: ਉਹਦਾ ਗਾਣਾ ਇੱਕ ਤੁਹਾਨੂੰ ਸੁਣਾਉਂਦੇ ਹਾਂ, ਪ੍ਰੋਫੈਸਰ ਦਾ ਕਿਹੜਾ ਸੀਗਾ ਇਹ,
1: ਇਹ ਵਾਲਾ ਪ੍ਰੋਫੈਸਰ ਦਾ।
0: ਹਾਂ ਹਾਂ, ਇਹਦੇ ਤੇ ਰੀਮੇਕ ਵੀ ਬਣਿਆ ਹੋਇਆ।
1: ਓ ਅੱਛਾ, ਸੁਣਾਓ
0: ਤੁਸੀਂ ਨਾਲ ਨਾਲ ਗੁਣਗੁਣਾਉਣ ਲੱਗ ਜਾਓਗੇ।

0: ਤੁਸੀਂ ਦੱਸੋ ਵੀ ਇਹ ਸਾਰੇ ਸਾਰੇ ਚਲਾਣੇ ਆ ਜਾਂ ਥੋੜੇ ਥੋੜੇ ਚਲਾਵਾਂਗੇ, ਫਿਰ ਪ੍ਰੋਗਰਾਮ ਇਹਦੇ ਚ ਲਾ
1: ਲਾ ਨਾ ਹੌਲੀ ਹੌਲੀ ਹੌਲੀ ਹੌਲੀ ਚਲਾ
0: ਹੌਲੀ ਹੌਲੀ।
1: ਅੱਛਾ ਭਾਈ ਮਤਲਬ ਜਿੱਦਾਂ ਤੁਸੀਂ ਸਟਾਰਟ ਕੀਤਾ ਸੀ ਨਾ ਯੇ ਆਜ ਨੇ ਆਪਣੇ ਯੇ ਗਾਣਾ ਸੁਣਾ ਇਸਮੇ ਯੇ ਥੇ ਇਸਮੇ ਵੋ ਥੇ ਯੇ ਥਾ, ਅਗਰ ਇਹੀ ਚੀਜ਼ ਤੁਸੀਂ ਅੱਜ ਦੇ ਟਾਈਮ ਤੇ ਬੋਲੋ
0: ਚੰਡੀਗੜ੍ਹ ਚ ਜਿਹੜੇ ਰੇਡੀਓ ਚੱਲਦੇ ਨੇ ਉਹ ਆਪਣੀ ਆਵਾਜ਼ ਨੂੰ ਜ਼ਬਰਦਸਤੀ ਟਵਿਸਟ ਕਰਕੇ ਉਹ, ਔਰ ਮੈਂ ਕਿਆ ਸੋਚ ਰਹੀ ਸੀ
1: ਜਿਹੜਾ ਦੌਰ ਸੀ ਨਾ ਇਹ 2025 ਤੋਂ ਖਤਮ ਹੋ ਗਿਆ, ਸਿੱਧਾ ਹੁਣ ਇਹ ਗਾਣਾ ਬਣਾਇਆ ਏ ਆਈ ਨੇ,
0: ਚੱਲਦਾ ਸੀਗਾ ਛਲਰੇ ਛਲਰੇ ਵਾਲ ਤੇ ਉਹਦੇ ਉਹਦਾ ਏ ਆਈ ਦੀ ਆਵਾਜ਼ ਤੇ ਏ ਆਈ ਦਾ ਮਿਊਜ਼ਿਕ ਮੈਨੂੰ ਸੋਹਣਾ ਲੱਗਿਆ ਭਾਜੀ,
1: ਉਹ ਭਾਈ ਬੜੇ ਗਾਣੇ
0: ਮੈਂ ਤੁਹਾਨੂੰ ਭੇਜੂਗਾ ਵੀ ਤੁਸੀਂ ਜਾਂਦੇ ਜਾਂਦੇ ਗੱਡੀ ਚ ਵੀ ਸੁਣਿਆ ਨਾਲੇ ਰਿਲੈਕਸ ਹੋਵੋਗੇ।
1: ਮੈਂ ਉਹੀ ਤੁਹਾਨੂੰ ਕਿਹਾ ਨਾ ਮੈਂ ਇੱਕ ਦਿਨ ਲਾਤਾ ਕੋਈ ਇੱਕ ਗਾਣਾ ਭਾਈ ਏ ਆਈ ਦੇ, ਉਹ ਐਂ ਲੱਗਦਾ
0: ਵੈਸੇ ਤਾਂ ਬਕਵਾਸ ਹੁੰਦੇ ਨੇ ਜ਼ਿਆਦਾ 90% ਬਕਵਾਸ, ਪਰ ਕੋਈ ਕੱਦਾ ਕੋਈ ਵਧੀਆ ਨਿਕਲ ਆਉਂਦਾ ਉਹਨਾਂ ਦਾ।
1: ਪਰ ਐਕਚੁਅਲੀ ਉਹੀ ਹੈ ਨਾ ਜਿੱਦਾਂ ਮਾਹੌਲ ਦੇ ਨਾਲ ਨਾਲ ਟਾਈਮ ਦੇ ਨਾਲ ਨਾਲ ਸਾਨੂੰ ਉਹ ਵੀ ਵਿੱਚ ਵਿੱਚ ਥੋੜੇ ਲੱਗਣ ਲੱਗ ਪਏ ਵੀ ਯਾਰ
0: ਜਿਵੇਂ ਜਿਵੇਂ ਟੈਕਨੀਕ ਸੁਧਰਨ ਲੱਗ ਗਈ ਟੈਕਨੋਲੋਜੀ ਵਧੀਆ ਆ ਗਈ,
1: ਸਹੀ ਗੱਲ ਸਹੀ ਗੱਲ,
0: ਤੇ ਜਿਵੇਂ ਜਿਵੇਂ ਸੁਧਾਰ ਹੋਣ ਲੱਗ ਪਿਆ ਜਿਵੇਂ ਜਿਵੇਂ ਲੋਕ ਅਮੀਰ ਹੋਈ ਗਏ ਉਵੇਂ ਉਵੇਂ ਆਉਣ ਲੱਗ ਜਾਣਗੇ ਵਧੀਆ ਲੋਕ ਇਨਵੈਸਟ ਕਰਨਗੇ।
1: ਵੇਖੋ ਏ ਆਈ ਤੋਂ ਜਿਹੜੀ ਹੁਣੇ ਮੈਂ ਆਪਾਂ ਖਬਰ ਦੱਸਦੇ ਪਏ ਗੱਲਾਂ ਕਰਦੇ ਪਏ ਆ, ਏ ਆਈ ਕਰਕੇ ਤੇ ਹੋਇਆ ਵਾ
0: ਕਿ
1: ਜਿਹੜਾ ਹਾਸੇ ਵਾਲੀ ਖਬਰ ਪੈ ਗਈ ਆ ਉਹ ਫਰਿਜਾਂ ਵਾਲੀ, ਤੁਹਾਨੂੰ ਨੀ ਪਤਾ
0: ਯਾਰ ਆਪਾਂ ਦਾ ਸੂਰਿਆ ਉਹ ਕਰੀ ਸੀ ਖਬਰ,
1: ਉਹ ਕੀ ਹੈ ਦੇਖੋ ਮਤਲਬ ਸ਼ੋਰੂਮ ਚ ਫਰਿਜਾਂ ਪਈਆਂ ਵਾ,
0: ਸ਼ੋਰੂਮ ਨਹੀਂ ਮਤਲਬ ਸੁਪਰਮਾਰਕਿਟ,
1: ਸੁਪਰਮਾਰਕਿਟ ਸਾਰੀ ਸੁਪਰਮਾਰਕਿਟ ਚ ਪਈਆਂ ਫਰਿਜਾਂ ਉਹ ਚ ਸਮਾਨ ਸਮੂਨ ਪਿਆ, ਕਿੱਦਾਂ ਉਹ 50% ਉਹਦਾ 50 ਡਿਗਰੀ ਟੈਂਪਰੇਚਰ ਹੋ ਗਿਆ,
0: ਉਹ ਨਗੇਟਸ ਪਏ ਨੇ ਜਦੋਂ ਕੱਢੇ ਉਹ ਬਣੇ ਪਏ ਨੇ
1: ਯਾਰ, ਕਿੰਨਾ ਖਤਰਨਾਕ ਹੈ ਯਾਰ,
0: ਖਤਰਨਾਕ ਹੈ ਕੰਮ ਖਬਰਾਂ, ਮਤਲਬ ਹਾਸੇ ਇੱਕ ਪਾਸੇ ਪਰ ਇਹ ਖਤਰਨਾਕ ਕੰਮ ਹੈ, ਮਤਲਬ ਇਹ ਯੂਰਪ ਦੇ ਵਿੱਚ ਹੋਇਆ।
1: ਅੱਛਾ ਇਹ ਵੀ ਗੱਲ ਆ, ਇਹ ਕਿਤੇ ਜੇ ਇਹ ਹੋਇਆ ਰਾਤ ਨੂੰ ਹੋਏਗਾ ਸ਼ਾਇਦ,
0: ਆਫ ਕੋਰਸ ਹਾਂ, ਜਿਹੜੀਆਂ ਫਰਿੱਜਾਂ ਨੂੰ ਅੱਗ ਉੱਗ ਲੱਗੀ ਆ,
1: ਪਰ ਜੇ ਕਿਤੇ ਦਿਲੇ ਹੁੰਦਾ ਫਿਰ ਤੇ ਹੋਰ ਉੱਥੇ ਦਿਲੇ ਤੇ ਪਬਲਿਕ,
0: ਜਿਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਫਿਰ ਭਾਈ ਗਲਤੀ ਤੁਹਾਡੀ ਹੈ, ਤੁਸੀਂ ਸਾਡੀਆਂ ਸਵੇਰ ਦੀਆਂ 9 ਵਜੇ ਦੀਆਂ ਖਬਰਾਂ ਨਹੀਂ ਸੁਣਦੇ,
1: ਹਾਸੇ ਪੈ ਗਈ
0: ਸਵੇਰੇ, ਹਾਸੇ ਪੈ ਗਏ ਸੀਗੇ ਸਵੇਰੇ 9 ਵਜੇ ਵਾਲੀਆਂ ਖਬਰਾਂ ਭਾਈ,
1: ਕੀ ਹੋਰ ਚੰਗੀ ਤਰ੍ਹਾਂ ਦੱਸਦੇ ਆਪਾਂ ਫਿਰ ਇੱਕ ਵਾਰ ਕੀ ਸੀ ਉਹ।
0: ਸੋ ਬੇਸਿਕਲੀ ਇਹ ਕੰਟਰੀਜ਼ ਯੂਰਪੀਨ ਕੰਟਰੀਜ਼ ਵਿੱਚ ਜਿਹੜੀਆਂ ਰਿਚ ਕੰਟਰੀਜ਼ ਨੇ,
1: ਅੱਛਾ ਹਾਂ ਦੇਖੋ ਰਿਚ ਕੰਟਰੀਜ਼,
0: ਰਿਚ ਕੰਟਰੀਜ਼ ਨੇ ਡੈਨਮਾਰਕ, ਬੈਲਜੀਅਮ, ਫਰਾਂਸ, ਜਿੱਥੋਂ ਦੀਆਂ ਅਸੀਂ ਵਾਈਨਸ ਚਾਕਲੇਟਸ ਖਾਂਦੇ ਪੀਂਦੇ ਆ,
1: ਜਿੱਥੇ ਕਿਤੇ ਘੁੰਮਣ ਵੀ ਜਾਇਆ ਕਰੋ,
0: ਉਹਨਾਂ ਦੇ ਵਿੱਚ ਫਰਿੱਜ ਹੈਕ ਹੋ ਗਏ, 150 ਦੇ ਕਰੀਬ ਸੁਪਰ ਮਾਰਕਿਟ ਜਿਹੜੀਆਂ ਸੀਗੀਆਂ, ਮਤਲਬ 150 ਉਹਨਾਂ ਦੇ ਸਟੋਰ ਮਾਰਕੀਟ ਦਾ ਉਹੀ 2-4 ਹਾਂ, ਜਿਵੇਂ ਵੂਲਵਰ ਸਕੂਲ ਦੇ ਅਲੱਗ ਅਲੱਗ 150 ਆਊਟਲੈਟਸ ਜਿਹੜੇ ਉਹਨਾਂ ਦੇ ਵਿੱਚ, ਸੋ ਔਰ ਵੱਡੀਆਂ ਮਤਲਬ ਸਭ ਤੋਂ ਬਿਗੈਸਟ ਫਰਾਂਸ ਦੀ ਤਾਂ ਸਭ ਤੋਂ ਵੱਡੀ ਸੀਗੀ ਉਹ ਕੰਪਨੀ ਜਿੱਥੇ ਸੀਗਾ ਨਾ, ਤੇ ਉਹ ਉਹਨਾਂ ਦੇ ਜਿਹੜੇ ਫਰਿੱਜ ਨੇ ਉਹਨਾਂ ਤੇ ਰਾਤ ਨੂੰ 50 ਡਿਗਰੀ ਤੱਕ ਟੈਂਪਰੇਚਰ ਕਰਤਾ ਉਹਨਾਂ ਨੇ, ਤੇ ਕਈ ਫਰਿੱਜਾਂ ਨੂੰ ਤਾਂ ਅੱਗ ਵੀ ਲੱਗੀ ਹੈ, 150 ਫਰਿੱਜਾਂ ਨੇ ਜਿੱਥੇ ਅੱਗ ਵੀ ਲੱਗ ਗਈ ਹੈ ਕਹਿੰਦੇ, ਸੋ ਇਹ ਕੰਮ ਹੋਇਆ ਉੱਥੇ, ਔਰ ਉਹ ਜਦੋਂ ਔਰ ਫਰੋਜ਼ਨ ਸਮਾਨ ਪਿਆ ਹੁੰਦਾ ਉਹਨਾਂ ਸਾਰੀਆਂ ਫਰਿੱਜਾਂ ਦੇ ਵਿੱਚ,
1: ਉਹ ਇੱਕਦਮ ਇੱਕਦਮ ਕਿਉਂਕਿ ਉਹ ਫਰੋਜ਼ਨ ਪੂਰੇ ਪਿਆ ਵੀ ਤੇ ਲਫਾ ਉਹ ਚ ਪੈਕਿੰਗ ਚ ਪਿਆ ਹੁੰਦਾ,
0: ਪੈਕਿੰਗ ਚ ਹਾਂ,
1: ਕਿਉਂਕਿ ਜਿਹੜਾ ਆਪਾਂ ਖੁੱਲਾ ਸਮਾਨ
0: ਹੀ ਤਾਂ ਅੱਗ ਲੱਗੀ ਹੈ ਫਿਰ,
1: ਉਹ ਇਦਾਂ ਹੀ ਰੱਖਦੇ ਪਰ ਉਹ ਹੁੰਦਾ ਪੋਲੀਥੀਨ ਅੱਗ ਫੜ ਹੋਗੀ ਨਾ ਉਹ ਵਾਲੀ, ਹਾਂ
0: ਤੇ ਉਹ ਪੂਰੇ ਮਾਰਕੀਟ ਦੇ ਵਿੱਚ ਵੀ ਫਿਰ ਕਈਆਂ ਦੇ ਵਿੱਚ ਲੇਕਿਨ ਨੁਕਸਾਨ ਤਾਂ ਬਹੁਤ ਹੋਇਆ ਹੋਣਾ,
1: ਇਹ ਤਾਂ ਡੇਂਜਰ ਕਿੰਨਾ ਵਾ ਭਾਜੀ, ਜੇ
0: ਪਰ ਹੈਕਿੰਗ ਹੋਈ ਹੈ ਤੁਸੀਂ ਦੇਖੋ ਵੀ ਇਹ ਮਤਲਬ ਫਰਿੱਜਾਂ ਹੀ ਹੈਕ ਕਰ ਲਈਆਂ ਹੈਕਰਾਂ ਨੇ,
1: ਹੁਣ ਮੈਨੂੰ ਇਹ ਨੀ ਦੱਸੋ ਲੋਕੀ ਹੈਕ ਕਰਦੇ ਸੀ ਵੀ ਕਿਸੇ ਦਾ ਪੈਸਾ ਲੁੱਟਣ ਲਈ,
0: ਕਿਸੇ
1: ਦੇ ਪੈਸੇ ਅਕਾਊਂਟ ਚ ਪਾਤੇ
0: ਬੈਂਕ ਅਕਾਊਂਟ,
1: ਹੁਣ ਇਸ ਹੈਕ ਦਾ ਕੀ ਫਾਇਦਾ ਹੋਊਗਾ ਉਹਨਾਂ ਨੂੰ,
0: ਇਹ ਨਾ ਉੱਥੇ ਦੇ ਇਨਫੈਕਟ ਆਪਾਂ ਨਿਊਜ਼ 'ਚ ਵੀ ਪੜ੍ਹਿਆ ਸੀ, ਇਨਵੈਸਟੀਗੇਟਰਸ ਨੇ, ਮੈਂ ਤਾਂ ਨਿਊਜ਼ ਸੁਣ ਰਿਹਾ ਸੀਗਾ ਤੇ ਉਹ ਟ੍ਰਾਂਸਲੇਟਡ ਵਰਜ਼ਨ ਉਹਨਾਂ ਨੇ ਥੱਲੇ ਇੰਗਲਿਸ਼ 'ਚ ਲਿਖਿਆ ਹੁੰਦਾ ਜਿਹੜਾ ਫਰਾਂਸ ਦਾ ਟੀਵੀ ਸੀਗਾ, ਤੇ ਉਹ ਕਹਿੰਦੇ ਕਿ ਮਤਲਬ ਉਹਨੇ ਬਹੁਤ ਛੇਤੀ ਛੇਤੀ ਚ ਕਹਿਤਾ, ਪਰ ਮੈਂ ਤੁਹਾਨੂੰ ਆਰਾਮ ਦੇ ਨਾਲ ਇਤਮਿਨਾਨ ਦੇ ਨਾਲ ਦੱਸਦਾ, ਉਹ ਕਹਿੰਦਾ ਕਿ ਇਹ ਇਟ ਕੁਡ ਲੀਡ ਟੂ ਅ ਬਿਗ ਡਿਜ਼ਾਸਟਰ।
1: ਬਿਲਕੁਲ ਹਾਂ,
0: ਬਈ ਇਹ ਜਾ ਸਕਦਾ ਸੀ ਕਿਸੇ ਵੱਡੇ ਨੂੰ, ਤੇ ਸਾਨੂੰ ਇਹ ਲੱਗਦਾ ਕਿ ਫਿਊਚਰ ਚ ਵੀ ਇਹ ਹੋਊਗਾ ਤੇ ਇਹ ਇਹਦੇ ਤੋਂ ਵੀ ਵੱਡਾ ਹੋਊਗਾ। ਸੋ ਇਹ ਸਿਰਫ ਇੱਕ ਟ੍ਰੇਲਰ ਸੀਗਾ ਉਹਨਾਂ ਨੇ ਲਿਆ, ਜਿਹੜੇ ਵੀ ਹੈਕਰ ਹੋਣਗੇ ਉਹ ਕੁਛ ਹੋਰ ਕਰਨਾ ਚਾਹੁੰਦੇ ਨੇ ਅਸਲ ਚ। ਪੋਡਕਾਸਟ ਮੈਂ ਬੜਾ ਵਧੀਆ ਸੁਣ ਰਿਹਾ ਸੀਗਾ, ਉਹ ਕਹਿੰਦਾ ਕਿ AI ਕੀ ਉਹ ਨੁਕਸਾਨ ਕਰ ਲੂਗਾ। ਉਹ ਕਹਿੰਦਾ AI ਏਦਾਂ ਨੁਕਸਾਨ ਕਰ ਲੂਗਾ ਵੀ AI ਦੇ ਵਿੱਚ ਇਮੋਸ਼ਨਸ ਤਾਂ ਹੈ ਨੀ, ਦਿਮਾਗ ਤਾਂ ਹੈ ਨੀ। ਹੁਣ ਇਨਸਾਨ ਨੂੰ ਆਪਾਂ ਜਿਵੇਂ ਉਹ ਸਵੇਰੇ ਆਪਾਂ ਪਹਿਲਾਂ ਝੋਟੇ ਵਾਲੀ ਖਬਰ ਦੀ ਗੱਲ ਕਰ ਰਹੇ ਸੀ, ਸਵੇਰੇ ਸ਼ੋਅ ਚ ਵੀ ਹੋਈ ਸੀਗੀ ਹਨਾ, ਵੀ ਇਨਸਾਨ ਦੇ ਵਿੱਚ ਇੰਨੀ ਕੁ ਤਾਂ ਹੋਣੀ ਚਾਹੀਦੀ ਹੈ ਹਨਾ, ਕਿ ਕੁਵਤ ਕੇ ਇੱਕ ਦੂਸਰੇ ਦੇ ਇਮੋਸ਼ਨ ਵੀ ਯਾਰ ਬੰਦਾ ਥੋੜੇ ਮਾਰਨਾ,
1: ਥੋੜਾ ਅਗਲੇ ਨੂੰ ਤਰਸ ਆ
0: ਜਾਏ। AI ਦੇ ਵਿੱਚ ਇਹ ਹੈ
1: ਨਹੀਂ, ਇਹਨੂੰ ਤਰਸ ਨਹੀਂ ਆਉਂਦਾ
0: ਨਾ, AI ਨੂੰ ਇਹ ਸਮਝਾਇਆ ਹੀ ਨਹੀਂ ਜਾ ਰਿਹਾ, ਨਾ ਇਹ ਦੱਸਣਾ ਕਿਸੇ ਨੇ ਬਈ ਤੁਸੀਂ ਹਿਊਮਨ ਜਿਹੜੇ ਇਮੋਸ਼ਨਸ ਨੇ ਉਹਨਾਂ ਦੀ ਵੈਲਿਊ ਕਰਨੀ ਹੈ, ਕਿਉਂਕਿ ਉਹ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਣਗੇ। ਰੱਬ ਨੇ ਜਿਹੜੇ ਇਹ ਭਾਵ ਨੇ, ਜਿਹੜੇ ਇਹ ਇਮੋਸ਼ਨਸ ਨੇ, ਗੁੱਸਾ, ਹਾਸਾ, ਦੁੱਖ, ਸੁੱਖ ਦਾ ਫੀਲਿੰਗ ਲੈਣੀ ਹਨਾ, ਕਿਸੇ ਦੇ ਲਈ ਬੇਬਸ ਫੀਲ ਕਰਨਾ, ਕਿਸੇ ਦੇ ਲਈ ਖੁਸ਼ੀ ਮਹਿਸੂਸ ਕਰਨੀ,
1: ਦੇਖ ਕੇ ਉਦਾਸ ਹੋ ਜਾਣਾ,
0: ਜਿਹੜੇ ਇਮੋਸ਼ਨਸ ਨੇ ਇਹ ਇਨਸਾਨ ਦੇ ਵਿੱਚ ਹੀ ਨੇ, ਇਹੀ ਇੱਕ ਚੀਜ਼ ਹੈ ਜਿਹੜੀ ਇਨਸਾਨ ਨੂੰ ਅੱਡ ਬਣਾਉਂਦੀ ਹੈ। ਬਾਕੀ ਸਾਰਾ ਤਾਂ ਤੁਸੀਂ ਐਨ ਨਕਲੀ ਨਕਲੀ ਇਨਸਾ� ਬਣਾ ਲਓਗੇ, ਉਹਦੇ ਉਦਾਂ ਹੀ 10 ਉਂਗਲੀਆਂ ਬਣਾ ਲਓਗੇ,
1: ਸਾਰਾ ਕੁਝ ਹੋ ਜਾਏਗਾ, ਸਾਰਾ ਕੁਝ ਦਾ ਜਿਹੜਾ ਇਮੋਸ਼ਨ ਹੈ ਉਹ ਲਈ ਅੰਦਰ ਤੁਸੀਂ
0: ਉਹ ਨਹੀਂ ਆ ਸਕਦੇ ਹੈਗੇ, ਉਹ AI ਦੇ ਵਿੱਚ ਆਣੇ ਹੀ ਨਹੀਂ ਹੈਗੇ, ਇਹ ਇੰਪੋਸੀਬਲ ਹਾਲੇ ਫਿਲਹਾਲ ਤਾਂ ਇਹ ਲੱਗਦਾ ਹੈਨਾ। ਤਾਂ ਉਹ ਬੰਦਾ ਇਹ ਕਹਿ ਰਿਹਾ ਸੀਗਾ ਕਿ ਦੇਖੋ ਜੀ ਵੀ ਠੀਕ ਹੈ, ਅਸੀਂ AI ਨੂੰ ਕਹਿ ਦਾਂਗੇ ਵੀ ਹਿਊਮਨਸ ਨੂੰ ਨਹੀਂ ਮਾਰਨਾ ਹੈਗਾ, ਬਾਕੀ ਸਭ ਕੁਝ ਕਰ, ਪਰ ਉਹ ਜੋ ਬਾਕੀ ਸਭ ਕੁਝ ਕਰਨਗੇ ਉਹਦੇ ਚ ਵੀ ਹਿਊਮਨਸ ਦਾ ਹੀ ਨੁਕਸਾਨ ਹੈ।
1: ਉਹ ਬਾਕੀ ਸਭ ਕੁਝ ਕਰਨਾ ਵੀ ਹਿਊਮਨ ਮਰ ਸਕਦੇ
0: ਹੋ, ਸਮਝ ਰਹੇ ਹੋ? ਇੱਕ ਅੱਜ ਕੱਲ ਡੈਥ ਸਵਿਚ ਦੀ ਗੱਲ ਹੁੰਦੀ ਹੈ ਵੀ AI ਦੇ ਵਿੱਚ ਇੱਕ ਡੈਥ ਸਵਿਚ ਹੋਣਾ ਚਾਹੀਦਾ ਵੀ ਜਿੱਦਣ ਕਿਤੇ ਹਿਊਮਨਸ ਨੂੰ ਲੱਗਿਆ ਬਈ AI ਦੁਨੀਆਂ ਦੇ ਵਿੱਚ ਨੁਕਸਾਨ ਪਹੁੰਚਾ ਰਹੀ ਹੈ, ਪੂਰੇ AI ਦਾ ਇੱਕ ਬਟਨ ਹੋਵੇ
1: ਬਸ
0: ਹਨਾ, ਉਹ ਡੈਥ ਸਵਿਚ ਦੱਬਿਆ ਤੇ AI ਸਿਸਟਮ ਕੋਲੈਪਸ ਖਤਮ। ਉਹ ਤੋਂ ਬਾਅਦ ਸ਼ਾਇਦ ਹੋਰ ਕਈ ਸਾਲ ਲੱਗਣ ਸਾਨੂੰ AI ਦੁਬਾਰਾ ਕ੍ਰੀਏਟ ਕਰਨ ਨੂੰ, ਜਾਂ ਕਈ ਮਹੀਨੇ ਲੱਗਣ ਉਹਦੇ ਤੇ ਦੁਬਾਰਾ ਮਿਹਨਤ ਕਰਨ ਨੂੰ, ਬਟ ਉਹ ਇੱਕ ਡੈਥ ਸਵਿਚ ਹੋਣਾ ਚਾਹੀਦਾ। ਠੀਕ ਹੈ, ਹੁਣ ਉਹ ਕਹਿੰਦੇ ਤੁਸੀਂ ਡੈਥ ਸਵਿਚ ਦਬਾ ਵੀ ਦਿਓਗੇ ਜਾਂ ਉਹ ਦਬਾਉਣ ਤੋਂ ਪਹਿਲਾਂ ਤੁਸੀਂ ਸੋਚੋਗੇ ਵੀ ਨਹੀਂ ਇਹਨੂੰ ਇਹੋ ਜਿਹੀ ਇੱਕ ਕਮਾਂਡ ਦੇ ਦਿੰਦੇ ਹਾਂ ਵੀ ਲੈਟਸ ਨੋਟ ਹਰਟ ਹਿਊਮਨਸ ਹਨਾ।
1: ਸਹੀ ਹੈ,
0: ਉਹਨਾਂ ਨੇ ਆ ਸਾਰੇ ਫਰਿੱਜ ਹੀ ਸਾੜਤੇ, ਸਾਡਾ ਖਾਣਾ ਹੀ ਖਤਮ ਕਰਤਾ ਹਨਾ, ਹੁਣ ਸਾਰਾ ਕੁਝ ਤਾਂ ਕੋਲਡ ਸਟੋਰੇਜ ਦੇ ਵਿੱਚ ਪਿਆ, ਸਾਰਾ ਖਾਣਾ ਹੀ ਖਤਮ ਕਰਤਾ, ਸਾਰੇ ਖਾਣੇ ਨੂੰ ਫੰਗਸ ਹੀ ਲਗਾਤੀ, ਕੀ ਖਾਓਗੇ ਕੀ ਪੀਓਗੇ?
1: ਬਿਲਕੁਲ
0: ਹਨਾ। ਸੋ ਇਹ ਇੱਕ ਬਹੁਤ ਛੋਟਾ ਜਿਹਾ ਇੱਕ ਐਗਜ਼ਾਮਪਲ ਸੀਗਾ ਇਹਨਾਂ ਫਰਿੱਜਾਂ ਦਾ, ਬਟ ਲੈਟਸ ਨੋਟ ਗੈਟ ਇਨ ਟੂ, ਕਿਉਂਕਿ ਜੇ ਪਤਾ ਭਾਜੀ ਕੀ ਹੈ, ਜੇ ਟਾਈਮ ਤੋਂ ਪਹਿਲਾਂ ਤੁਸੀਂ ਬਹੁਤ ਸਿਆਣੀ ਗੱਲ ਕਰਦੇ ਹੋ, ਕਈ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਤੇ ਉਹ ਮਜ਼ਾਕ ਲੱਗਦਾ ਹੈਗਾ, ਜਿਵੇਂ ਗੈਲੀਲੀਓ ਨੇ ਨਹੀਂ ਸੀ ਕਹਿਤਾ ਵੀ ਧਰਤੀ ਘੁੰਮਦੀ ਹੈ ਸੂਰਜ ਦੇ ਆਲੇ ਦੁਆਲੇ,
1: ਅੱਛਾ,
0: ਤੇ ਧਰਤੀ ਗੋਲ ਹੈਗੀ ਹੈ, ਚਪਟੀ ਨਹੀਂ ਹੈਗੀ, ਕਿਉਂਕਿ ਬਾਈਬਲ ਕਹਿੰਦੀ ਸੀਗੀ ਵੀ ਧਰਤੀ ਚਪਟੀ ਹੈ, ਸਾਰੇ ਪਾਦਰੀ ਤਾਂ ਇਹੀ ਕਹਿੰਦੇ ਸੀ, ਲੋਕ ਤਾਂ ਇਹੀ ਮੰਨਦੇ ਸੀਗੇ, ਲੋਕੀ ਫਿਰ ਹੱਸਣ ਲੱਗ ਗਏ, ਉਹਨਾਂ ਨੇ ਚੱਕ ਕੇ ਉਹਨੂੰ ਸਜ਼ਾ ਦਿੱਤੀ। ਸੋ ਉਹ ਕੰਮ ਜਿਹੜਾ ਹੈਗਾ ਕਿ ਕਈ ਵਾਰ ਸਮੇਂ ਤੋਂ ਪਹਿਲਾਂ ਆਪਾਂ ਨਹੀਂ ਦੱਸ ਸਕਦੇ ਹੈਗੇ, ਲੋਕਾਂ ਨੇ ਕਹਿਣਾ ਕਿ ਨਹੀਂ
1: ਭਲੇ AI ਦਾ ਉਹ ਹੁਣ ਅੱਜ ਕੱਲ੍ਹ ਉਹ ਬਣਾਉਣ ਲੱਗ ਪਿਆ ਭਾਜੀ, AI ਦੇ ਜਦੋਂ ਲੋਕੀ ਨਾ ਵੀਡੀਓ ਬਣਾਉਣ ਲੱਗ ਪਏ ਆ, ਹੱਥ ਚ ਕੁਛ ਨੀ ਹੁੰਦਾ ਤੇ ਉਹ ਹੱਥ ਚ ਉਹਦੀ ਕੁੜੀ ਫੜੀ ਹੁੰਦੀ ਹੈ ਕਰਕੇ ਏਦਾਂ, ਮਤਲਬ ਕਹਿੰਦਾ ਵੀ ਆਹ ਰੀਅਲ ਇਹਦੇ ਵਿੱਚ ਕੁਛ ਨੀ, ਇਹ ਚ
0: ਮੈਂ ਯਕੀਨ ਹੀ ਨਹੀਂ ਨਾ ਕਰ ਸਕਦਾ
1: ਯਾਰ, ਪਤਾ ਹੀ ਨਹੀਂ ਆ ਕੀ ਚੱਲੀ ਜਾ ਰਿਹਾ ਵਾ।
0: ਐਨੀਵੇਜ਼ ਤੇ ਆਪਾਂ ਫਿਰ ਅੱਛਾ ਚਲੋ ਇਹਦੇ ਤੋਂ ਖਾਣ ਪੀਣ ਤੋਂ ਯਾਦ ਆ ਗਿਆ, ਇੱਕ ਖਬਰ ਹੀ ਪੜ੍ਹਦੀ ਹੈ ਜਾਣ ਤੋਂ ਪਹਿਲਾਂ,
1: ਖਾਣ ਪੀਣ ਵਾਲੀ
0: ਹੈ, ਹੈ ਖਾਣ ਪੀਣ ਵਾਲੀ ਹੋਵੇ,
1: ਅੱਛਾ ਲਓ ਚੱਕੋ ਫਿਰ, ਉਹ ਐਰਕੀ ਪਹਿਲਾਂ ਤਾਂ ਮੈਂ ਕੀਤਾ ਨਹੀਂ, ਤੁਸੀਂ ਟੂ ਟੂ ਕਰ ਦਿਓ,
0: ਮੈਨੂੰ ਪਤਾ ਤੁਸੀਂ ਮਨ ਚ ਕੀ ਚੱਲ ਰਿਹਾ। ਓਕੇ, ਤੋ ਇਹ ਖਬਰ ਜਿਹੜੀ ਹੈਗੀ ਭਾਜੀ ਇਹ ਅਸਲ ਦੇ ਵਿੱਚ ਖਾਣ ਪੀਣ ਦੇ ਨਾਲ ਹੀ ਜੁੜੀ ਹੋਈ ਸੀਗੀ।
1: ਓਕੇ,
0: ਤੇ ਕਹਿੰਦੇ ਕਿ ਇੱਕ ਬੰਦੇ ਨੇ ਘਰੇ ਬੈਠੇ ਸਮਾਨ ਆਰਡਰ ਕੀਤਾ,
1: ਹਾਂਜੀ
0: ਅੱਜ ਕੱਲ੍ਹ ਸਾਰੇ ਹੀ ਕਰਦੇ ਨੇ, ਚੇਨਈ ਦਾ ਇਹ ਬੰਦਾ ਸੀਗਾ ਅਸ਼ਵਨੀ ਮੁਰਲੀ ਉਹਦਾ ਨਾਮ ਸੀਗਾ, ਜ਼ੋਮੈਟੋ ਉੱਥੇ ਚੱਲਦਾ ਇੰਡੀਆ ਦੇ ਵਿੱਚ, ਜ਼ੋਮੈਟੋ
1: ਜੋ ਵੀ ਹੋਏਗਾ, ਕਪਿਲ ਸ਼ਰਮਾ ਭਾਈ ਦੀ ਫੋਟੋ ਫਿਲਮ ਵੀ ਆਈ ਸੀ।
0: ਉਹਨੇ ਹੁਣ ਮਤਲਬ ਔਰ ਇਹੋ ਜਿਹੀਆਂ ਚੀਜ਼ਾਂ ਨੇ ਵੀ ਉਹ ਇੱਕ ਇੱਕ ਦੋ ਦੋ ਚੀਜ਼ਾਂ ਵੀ ਦੇਣੇ, ਏਦਾਂ ਨਹੀਂ ਤੁਹਾਨੂੰ ਬਲਕ ਦੇ ਵਿੱਚ, ਜਿਵੇਂ ਆਪਣੇ ਇੱਥੇ ਕਲਿਕ ਐਂਡ ਕਲੈਕਟ ਹੈ ਉਹ ਬੜੀਆਂ ਵਧੀਆ ਨੇ, ਉਹ ਤੁਹਾਨੂੰ ਚਾਹੀਦਾ ਕਿ ਉਹ ਤੁਹਾਨੂੰ ਵਿਦ ਇਨ 3-5 ਮਿੰਟ ਦੇ ਵਿੱਚ ਸਮਾਨ ਦੇ ਦੇਣਗੇ ਹਨਾ। ਉਹਨੇ ਫੁੱਲ ਗੋਭੀ ਆਰਡਰ ਕੀਤੀ ਬਈ ਮੈਨੂੰ ਚਾਹੀਦੀ ਹੋਣੀ ਹੈ, ਬਣਾਉਣੀ ਹੋਣੀ, ਉਹਨੇ ਫੁੱਲ ਗੋਭੀ ਆਰਡਰ ਕੀਤੀ, ਪੈਕਟ ਖੋਲਿਆ ਤੇ ਉਹਨੇ ਜੋ ਪਾਇਆ ਹਾਂ ਉਹ ਮਤਲਬ ਉਹਨੇ ਫਿਰ AI ਦੇ ਸੋਰੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ।
1: ਅੱਛਾ ਜੀ, ਕੀ ਨਿਕਲਿਆ ਫਿਰ?
0: ਬਈ ਫੁੱਲ ਗੋਭੀ ਦੀ ਬਜਾਏ ਉਹਨਾਂ ਨੇ ਆਪਣੀ ਮਰਜ਼ੀ, ਮਤਲਬ ਜਿਵੇਂ ਫੁੱਲ ਗੋਭੀ ਜਿਹੜੀ ਹੁੰਦੀ ਹੈ,
1: ਫੁੱਲ ਗੋਭੀ ਮਤਲਬ
0: ਪੱਤ ਗੋਭੀ ਨੀ, ਫੁੱਲ ਗੋਭੀ
1: ਬਿਲਕੁਲ
0: ਉਹਦੇ ਐਵੇਂ ਗੋਭੀ ਦੀ ਸਬਜ਼ੀ ਠਲ ਹੋਊਗਾ, ਉਹਦੇ ਆਲੇ ਦੁਆਲੇ ਫੁੱਲ ਲੱਗੇ, ਗੋਭੀ ਦੀ ਸਬਜ਼ੀ ਹੋਏਗੀ,
1: ਗੋਭੀ ਦੇ ਪਰਾਠੇ।
0: ਹਾਂ, ਤੇ ਉਹਨੇ ਜਦੋਂ ਖੋਲੀ ਤੇ ਉਹਦੇ ਚ ਸੀਗੇ ਪੱਤੇ।
1: ਅੱਛਾ,
0: ਤੇ ਸਾਰੀ ਉਹ 150 ਗ੍ਰਾਮ ਦੀ ਫੁੱਲ ਗੋਭੀ, ਤੇ ਉਹਨੇ ਉਹ ਖੋਲੀ ਤੇ ਉਹ ਕਹਿੰਦਾ ਵੀ ਇਹ ਨਕਲੀ AI ਦੇ ਨਾਲ ਬਣਾਈ ਹੋਈ ਫੁੱਲ ਗੋਭੀ।
1: ਅੱਛਾ, ਕੱਲੇ ਪੱਤੇ ਨਿਕਲੇ,
0: ਮਤਲਬ ਉਹ ਅਜੀਬ ਜੀ ਫੁੱਲ ਗੋਭੀ। ਹੁਣ ਮੈਂ ਤੁਹਾਨੂੰ ਉਹ ਮਤਲਬ ਵੀਡੀਓ ਕਿਵੇਂ ਦਿਖਾਵਾਂ।
1: ਅੱਛਾ ਅੱਛਾ, ਠੀਕ ਹੈ ਠੀਕ ਹੈ।
0: ਬੇਸਿਕਲੀ ਜਦੋਂ ਇੰਡੀਆ ਦੀਆਂ ਜਿਹੜੀਆਂ ਫੁੱਲ ਗੋਭੀਆਂ, ਇੱਥੇ ਵਾਲੀ ਨੀ, ਤੁਸੀਂ ਇੰਡੀਆ ਵਾਲੀ ਇਮੇਜਿਨ
1: ਕਰੋ,
0: ਉਹਦਾ ਡੰਠਲ ਹੁੰਦਾ, ਡੰਠਲ ਦੇ ਆਲੇ ਦੁਆਲੇ ਉਹ ਨਿਕਲੀਆਂ ਹੁੰਦੀਆਂ ਨੇ ਹਰੀਆਂ ਹਰੀਆਂ ਜਿਹੀਆਂ ਡੰਡੀਆਂ,
1: ਉਹਦੇ ਵਿੱਚ ਪੂਰਾ
0: ਉਹਨਾਂ ਦੇ ਆਲੇ ਦੁਆਲੇ ਫੁੱਲ ਲੱਗੇ ਹੁੰਦੇ,
1: ਚਿੱਟੇ ਰੰਗ ਦਾ ਪੂਰਾ ਫੁੱਲ ਹੁੰਦਾ,
0: ਉਹ ਚ ਉਹਨਾਂ ਨੇ ਫੁੱਲ ਫੁੱਲ ਕੱਢੇ ਹੋਏ। ਡੰਠਲ ਤੇ ਉਹ ਬਸ ਤਣੇ ਹੀ ਉਹਦੇ ਆਲੇ ਦੁਆਲੇ, ਤੇ ਉਹ ਪੈਕਟ ਚ ਆਇਆ।
1: ਗੋਭੀ ਦੀ ਸਬਜ਼ੀ ਏਦਾਂ ਬਣਾਈਏ ਨਾ, ਤੇ ਗੋਭੀ ਦੇ ਆਪਾਂ ਪਰਾਂਠੇ ਬਣਾ ਕੇ, ਤੇ ਉਹ ਚੀਜ਼ ਬਾਕੀ ਆ ਕੱਲੇ ਟਿੰਡਲ, ਉਹਨੂੰ ਟਿੰਡਲ ਕਹਿੰਦੇ,
0: ਟਿੰਡਲ ਕਹਿੰਦੇ।
1: ਹਾਂ, ਸਾਡੇ ਟਿੰਡਲ
0: ਪਰ ਉਹਨੇ ਟਿੰਡਲ ਨੀ ਨਾ ਆਰਡਰ ਕੀਤਾ ਹੋਣਾ।
1: ਹਾਂ ਹਾਂ, ਬਿਲਕੁਲ,
0: ਉਹਨੂੰ ਜਦੋਂ ਆਹ ਮਿਲਿਆ ਜ਼ੋਮੈਟੋ ਨੂੰ ਸ਼ਿਕਾਇਤ ਵੀ ਕੀਤੀ, ਈਮੇਲ ਵੀ ਭੇਜੀ।
1: ਅੱਛਾ,
0: ਤੇ ਉਹ ਕਹਿੰਦੇ ਵੀ ਸਾਡੇ ਸਟੈਂਡਰਡ ਦੇ ਮੁਤਾਬਿਕ ਹੈ, ਤੁਸੀਂ 1,00,000 ਰੁਪਏ ਦੀ ਆਰਡਰ ਕੀਤੀ ਸੀ, 1,00,000 ਰੁਪਏ ਚ ਹੀ, ਤੁਸੀਂ 300 ਗ੍ਰਾਮ ਕਰ ਦਿੰਦੇ, ਉਹ ਚ ਤੁਹਾਨੂੰ ਫੁੱਲ ਵੀ ਲੱਗ ਕੇ ਆ ਜਾਂਦੇ।
1: ਜੇ ਤੁਸੀਂ 20 ਰੁਪਇਆ ਦੀ ਲਓਗੇ ਤੇ ਇਹਦੇ ਵਿੱਚ ਇਹੀ ਮਿਲਣਾ ਤੁਹਾਨੂੰ, ਤੁਸੀਂ ਕਿਤੇ ਇਹ ਨਾ ਲਗਾਓਗੇ ਵੀ 400 ਮਤਲਬ 50 ਦੀ ਤੁਹਾਨੂੰ 20 ਦੇ ਦਈਏ।
0: ਉਹ ਕਿਹੜੇ ਉਹ ਪਾਕਿਸਤਾਨੀ ਨੀ, ਉਹ ਚੱਲਦੇ ਹੈਗੇ ਗੋਗਾ ਤੇ ਕਮੇਡੀ ਕਰਦੇ ਨੇ, ਉਹ ਜਿਵੇਂ ਉਹ ਕਹਿੰਦਾ ਹੁੰਦਾ, ਕਹਿੰਦਾ ਭਾਜੀ ਸ਼ਹਿਦ ਦਿਓ, ਹੁਣ ਪਾਕਿਸਤਾਨ ਚ ਤਾਂ ਸ਼ਹਿਦ ਵੀ ਬੜਾ ਮਹਿੰਗਾ ਹੈਗਾ, ਹੁਣ ਹੋਊਗਾ ਕੋਈ 200-500 ਰੁਪਏ ਕੇਜੀ ਦੇ ਹਿਸਾਬ। ਕਹਿੰਦਾ ਕਿੰਨੇ ਕਿਲੋ? ਕਹਿੰਦਾ ਦੇ ਦਿਓ ਕੋਈ 10 ਰੁਪਏ ਦਾ। ਕਹਿੰਦਾ ਚੱਟ ਕੇ ਜਾਣਾ? ਕਹਿੰਦਾ ਇੱਥੇ ਚੱਟਣਾ ਕਿ ਘਰ ਜਾ ਕੇ ਜਾਣਾ? ਕਹਿੰਦਾ ਲਿਆ ਉਂਗਲੀ ਦੇ।
1: ਮੈਂ ਵਿੱਚ ਇੱਕ ਤਾਂ ਇੱਕ ਐਡ ਕਰਦਾ, ਬੜੇ ਅੱਜ ਕੱਲ ਫੇਸਬੁੱਕ ਤੇ ਬੜੇ ਵੱਡੇ ਹਾਸੇ ਵੀ ਪਾਉਂਦੇ ਆ, ਆਪਣੇ ਹੀ ਹੈ, ਪੰਜਾਬ ਦੇ ਹੀ ਆ। ਉਹ ਕਹਿੰਦੇ ਵੀ ਉਹਦਾ ਦਾਦਾ ਕਹਿੰਦਾ ਮਰਨ ਤੋਂ ਬਾਅਦ ਨਾ ਮੇਰੀ ਪਿੱਠ ਨਾ ਲੱਗਣ ਦੀ, ਜਦੋਂ ਮਰਿਆ ਦਾਦਾ ਉਹਨਾਂ ਨੂੰ ਪੱਠੇ ਲਵਾ ਪਾ ਦਿੱਤੇ। ਯਾਰ ਬੜੇ ਵਧੀਆ ਮੁੰਡੇ ਉਹ,
0: ਚਲੋ ਇਹ ਵੀ ਹੋ ਜਾਂਦਾ ਜੀ। ਤੇ ਆਪਾਂ ਫਿਰ ਵਾਪਸ ਆਉਂਦੇ ਹਾਂ
1: ਥੋੜੀ
0: ਕਿ ਦੇਰ ਦੇ ਵਿੱਚ,
1: ਬਿਲਕੁਲ ਹੋਰ ਕੀ ਆਉਣਾ।
0: ਤੇ ਰਾਜ ਕਪੂਰ ਸਾਹਿਬ ਦਾ ਇੱਕ ਹੋਰ ਗਾਣਾ ਫਿਲਮ ਅਨਾੜੀ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ,
1: ਚੱਕ ਦੇ,
0: ਇਹ ਥੋੜਾ ਜਿਹਾ ਹਲਕਾ ਜਿਹਾ ਗਾਣਾ, ਚੱਕਵਾਂ ਜਿਹਾ ਨੀ ਹੈਗਾ, ਚੱਕ ਦੇ ਕਹਿ ਰਹੇ ਹਾਂ ਤੁਸੀਂ,
1: ਗਾਣੇ ਇਹਨੂੰ ਵੀ ਚੱਕ ਦੋ ਕੋਈ ਨੀ।
0: ਓਕੇ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
3: ਸੁਖਵਿੰਦਰ ਚਾਹਲ ਹਸ਼ਨੀਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16-2026 ਨੂੰ

0: गाना था बढ़िया गाना इस ताकि लो जी वेलकम बैक। अच्छा भाजी आप दसे नी आप की कर रहे हैं अज
1: ओ लई आप
0: प्रोग्राम केड़ा है कौन हो तुसी मैं कौन
1: तुसी हां यार हद हो गई भाई तुसी ਤੁਹਾਡੇ ਪਿੱਛੇ ਉਹ ਲੱਗ ਗਿਆ ਸੀ ਨਾ ਤੁਸੀਂ ਤੁਹਾਡੇ ਵਿੱਚ ਉਹ ਆ ਗਿਆ ਸੀ ਪੁਰਾਣਾ ਜਰਨਲਿਜ਼ਮ ਆ ਗਿਆ ਸੀ ਇਸ ਕਰਕੇ ਤੁਸੀਂ ਭੁੱਲ ਹੀ ਬੈਠੇ
0: ਜਰਨਲਿਜ਼ਮ ਆ ਗਿਆ ਸੀ
1: ਹਾਂਜੀ ਜੀ ਸਾਡਾ ਹੈਗਾ ਇਹ ਪ੍ਰੋਗਰਾਮ
0: ਨਹੀਂ ਹੁਣ ਤਾਂ ਲੋੜ ਵੀ ਨਹੀਂ ਸੀ ਹੋ ਗਿਆ
1: ਨਹੀਂ ਹੋਲੇ ਲਈ ਕੋਈ ਨਹੀਂ ਦੱਸ ਦਈਏ ਭਾਜੀ ਏਦਾਂ ਦੇਰ ਤਾਈਓ ਕਹਿੰਦੇ ਨਾ ਸਿਆਣੇ ਦੇਰ ਆਏ ਦਰੁਸਤ ਆਏ ਹਨਾ ਆਪਾਂ ਕਹਿ ਦਿੰਦੇ ਹਾਂਜੀ ਹਾਂਜੀ ਜੀ ਇਹ ਕੀ ਸੀ ਤਾੜੀਆਂ ਵਰਗੇ ਦੱਸੇ ਸਾਡਾ ਪ੍ਰੋਗਰਾਮ ਹੈ ਖਬਰ ਬੜੀ ਬੇਕਾਰ ਹੈ ਖਬਰ ਬੜੀ ਬੇਕਾਰ
0: ਇਹ ਇੰਟਰੋਡਕਸ਼ਨ ਆਪਾਂ ਜੇ ਰਹਿਣ ਦੀਏ
1: ਅੱਛਾ ਹੁਣ
0: ਸਕਿਪ ਕਰ
1: ਦਈਏ ਰਹਿਣ ਹੀ ਦਿੰਦੇ ਆ ਅੱਛਾ ਉਹਦਾ ਜਦੋਂ ਇਹ ਰਿਕਾਰਡ ਹੋਊਗਾ ਨਾ ਤੇ ਤੁਸੀਂ ਜਿੱਦਾਂ ਰੇਡੀਓ 'ਚ ਟੂ ਕਰਕੇ ਨੀ ਆਵਾਜ਼ ਆਉਂਦੀ ਹੁੰਦੀ ਇਹ ਤੇ ਟੂ ਗਾ ਦਿਓ ਟੂ
0: ਰਿਕਾਰਡ ਨੀ ਇਹ ਤਾਂ ਚਲਾ ਗਿਆ ਹੁਣ ਜੋ ਚਲਾ ਗਿਆ ਦੂਜੀ ਖਬਰ ਜਿਹੜੀ ਸਾਡੀ ਹੈਗੀ ਆ ਉਹ ਏਦਾਂ ਦੀ ਹੈ ਹੁਣ ਅੱਗੇ ਕੀ ਹੁੰਦਾ ਸੀਗਾ ਕਿ ਬੱਸਾਂ ਦੇ ਵਿੱਚ ਲੋਕ ਜਾਂਦੇ ਹੁੰਦੇ ਸੀਗੇ
1: ਬੱਸਾਂ ਦੇ
0: ਡਰਾਈਵਰ ਨੂੰ ਗਾਲਾਂ ਕੱਢੀ ਹੁੰਦੀ ਉਹ ਤੋੜ ਲਾ ਉਹ ਭਰਾਵਾ ਤੋੜ ਲਾ
1: ਬੜਾ
0: ਉਹ ਤੋੜ ਦਾ ਉਹ ਸਵਾਰੀਆਂ ਚੱਕਣੀਆਂ ਉੱਥੋਂ ਕੰਡਕਟਰ ਨੇ ਕਹਿਣਾ ਸੀਟੀ ਮਾਰ ਦੇਣੀ ਹੈ ਸਵਾਰੀਆਂ ਨੂੰ ਦਿਖਾਉਣ ਲਈ ਵੀ ਚੱਲਣ ਲੱਗੇ ਆ ਪਰ ਉਹਨੂੰ ਪਤਾ ਹੈ ਡਰਾਈਵਰ ਨੂੰ ਵੀ ਜਦ ਤੱਕ ਤਿੰਨ ਸੀਟੀਆਂ ਨਹੀਂ ਵੱਜਦੀਆਂ ਤੋੜ ਲਾ ਯਾਰ ਹਨਾ ਪ੍ਰੈਸ਼ਰ ਪ੍ਰੂਸ਼ਰ ਪਾ ਕੇ ਇਮੇਜਿਨ ਕਰੋ ਤੁਸੀਂ ਏਅਰਪੋਰਟ ਤੇ ਬੈਠੇ ਹੋ ਜਹਾਜ਼ ਚ ਬੈਠੇ ਹੋ ਤੇ ਪਾਇਲਟ ਕਹਿੰਦਾ ਮੈਂ ਨੀ ਜਾਣਾ ਨਹੀਂ ਨਹੀਂ ਅੱਛਾ ਚਲੋ ਇਹ ਵੀ ਹੋ ਗਿਆ ਬਈ ਇੱਕ ਪਾਇਲਟ ਕਹਿੰਦਾ ਫਿਰ ਬੰਦਾ ਕਹਿੰਦਾ ਚੱਲ ਛੱਡ ਯਾਰ ਮੈਂ ਦੂਜੀ ਬੱਸ 'ਚ ਚੱਲਿਆ ਇੰਡੀਆ 'ਚ ਹਾਲਾਤ ਹੋ ਗਏ ਸਰ ਇਹ
1: ਉਹ ਜਾਣ ਕੇ
0: ਹੜਤਾਲ ਇਕੱਠੇ 40 ਪਾਇਲਟ ਕਹਿੰਦੇ ਡਰਾਈਵਰ ਕਹਿਣ ਲੱਗਿਆ ਸੀ ਜਹਾਜ਼ਾਂ ਦੇ ਡਰਾਈਵਰ 40 ਪਾਇਲਟਾਂ ਨੇ ਇਕੱਠੇ ਕਹਿੰਦੇ ਕਹਿੰਦੇ ਪਹਿਲਾਂ ਜਾਂ ਤਾਂ ਤਨਖਾਹ ਦਿਓ ਨਹੀਂ ਫਿਰ ਜਹਾਜ਼ ਨੀ ਚੱਲਦਾ ਸਪਾਈਸ ਜੈੱਟ ਹੈ ਜਿਹੜੀ ਤੇ ਉਹਦੇ ਚ ਸਪਾਈਸ ਮੁੱਕਿਆ ਹੋਇਆ ਜੈੱਟ ਜੈੱਟ ਰਹਿ ਗਿਆ ਉਹਨਾਂ ਦਾ ਖੜਾ ਖੜਾ ਉੱਤੇ
1: ਭਾਈ ਉਹ ਸਪਾਈਸ ਜੈੱਟ ਦਾ ਹੀ ਨਾ ਜਿਹੜਾ ਬੰਦਾ ਕੋਈ ਲਈ ਜਿਹੜਾ ਦਾ ਬੜਾ ਉਹਦਾ ਬਿਜ਼ਨਸਮੈਨ ਸੀ ਤੇ ਭੱਜ ਗਿਆ ਸੀ ਉਹ ਸਪਾਈਸ ਜੈੱਟ
0: ਨਹੀਂ ਨਹੀਂ ਉਹ ਤਾਂ ਕਿੰਗਫਿਸ਼ਰ ਸੀ
1: ਅੱਛਾ ਕਿੰਗਫਿਸ਼ਰ
0: ਵਿਜੇ ਮਾਲਿਆ
1: ਹਾਂ ਹਾਂ ਵਿਜੇ ਮਾਲਿਆ
0: ਅੱਛਾ ਕਿੰਗਫਿਸ਼ਰ ਸੀ
1: ਚਲੋ ਹੁਣ ਕਿੰਗਫਿਸ਼ਰ ਬੰਦ ਹੋ ਗਈ ਹੈ
0: ਹਾਂ ਕਿੰਗਫਿਸ਼ਰ ਦਾਰੂ ਤਾਂ ਵਿਕਰੀ
1: ਮੈਂ ਉਹੀ ਕਹਿਣ ਲੱਗਾ
0: ਹਾਂ ਸੌਰੀ ਉਹ ਬੀਅਰ ਜਿਹੜੀ ਹੈਗੀ ਕਿਉਂਕਿ ਉਹ ਜਿਹੜੀ ਕੰਪਨੀ ਸੀਗੀ ਉਹਨੇ ਫਿਰ ਗਾਂ ਮਤਲਬ ਹੁਣ ਤਾਂ ਕਹਿ ਰਹੇ ਨੇ ਉਹਨੇ ਆਪ ਹੀ ਫੇਰ ਚੱਲਦੀ ਰੱਖੀ ਹੋਈ ਹੈ
1: ਅੱਛਾ ਅੱਛਾ ਠੀਕ
0: ਕਿੰਗਫਿਸ਼ਰ ਬੀਅਰ ਤਾਂ ਮਿਲਦੀ ਹੈ ਹਲੇ ਵੀ
1: ਮਤਲਬ ਹੈ ਇੱਕੋ ਹੀ ਕੰਪਨੀ ਸੀ ਜਹਾਜ਼ਾਂ ਦੀ ਤੇ ਇਹ ਸੇਮ ਹੀ ਹੈ
0: ਹਾਂ ਮਤਲਬ ਉਹਨੇ ਕੰਪਨੀ ਅੱਡ ਅੱਡ ਬਣਾਈਆਂ ਹੋਈਆਂ ਸੀਗੀਆਂ
1: ਨਾਮ ਉਹੀ ਸੇਮ ਇੱਕੋ
0: ਬੰਦਾ ਸੀ ਬ੍ਰਾਂਡ ਇੱਕੋ ਹੀ ਸੀ
1: ਕਿੰਗਫਿਸ਼ਰ ਅੱਛਾ ਠੀਕ ਹੈ ਅੱਛਾ ਹਾਂ ਸਪਾਈਸ ਜੈਟ ਤੇ ਸਪਾਈਸ ਆਈਏ
0: ਤੋਂ ਸਪਾਈਸ ਜੈਟ ਹੁਣ ਕਹਿੰਦੀ ਕਹਿੰਦੀ ਸਾਡੇ ਕੋਲ ਭਰਾਵਾ ਪੈਸੇ ਨਹੀਂ ਹੈਗੇ ਐਦਾਂ ਹੀ ਲੈ ਕੇ ਜਾਣਾ ਲੈ ਜਾਓ ਤੁਹਾਨੂੰ ਵਿੱਚੋਂ ਖਾਣਾ ਪੀਣਾ ਫ੍ਰੀ ਨਹੀਂ ਬਟ ਹਾਂ ਮਤਲਬ ਹੁਣ ਔਖਾ ਕੰਮ ਹੈ ਕਿਉਂਕਿ ਇੱਕ planesparts.net ਨਾਮ ਦੀ ਇੱਕ ਨਾ ਵੈਬਸਾਈਟ ਹੈ ਉਹ ਇਹੋ ਜਿਹੀਆਂ ਖਬਰਾਂ ਖੁਬਰਾਂ ਲਗਾਉਂਦੇ ਹੈਗੇ ਨੇ ਉਹਨਾਂ ਨੇ ਲਗਾਈ ਹੈ ਕਹਿੰਦੇ ਇਸ ਵਕਤ 10 ਜਹਾਜ਼ ਚੱਲ ਰਹੇ ਨੇ ਇਹ ਇਸ ਵਕਤ ਦਾ ਮਤਲਬ ਇਹ ਖਬਰ ਹੈਗੀ ਹੈ
1: ਕਿਤੇ ਪਿਛਲੇ 10
0: ਕੱਲ ਦੀ
1: ਅੱਛਾ ਮੈਂ ਕਿਤੇ 2 ਸਾਲ ਪਹਿਲਾਂ ਲੈ
0: 13 ਅਕਤੂਬਰ ਦੀ ਇਹ ਖਬਰ ਹੈ
1: ਹਾਂਜੀ
0: ਤੇ ਉਹ ਕਹਿੰਦੇ ਕਿ 10 ਜਹਾਜ਼ ਚੱਲ ਰਹੇ ਹੈਗੇ ਨੇ 37 ਜਹਾਜ਼ ਖੜੇ ਨੇ ਇਸ ਵਕਤ
1: ਇਹ ਇਹ ਇੰਡੀਆ 'ਚ ਹੀ ਹੈ ਸਾਰਾ
0: ਇੰਡੀਆ 'ਚ ਹੀ ਹੈ ਸਪਾਈਸ ਜੈਟ ਡੋਮੈਸਟਿਕ ਹੈ
1: ਡੋਮੈਸਟਿਕ ਅੱਛਾ ਹਾਂ
0: ਉੱਥੇ ਹੀ
1: ਓਏ ਹੋਏ ਹੋਏ ਹੋਏ ਯਾਰ ਕਿੰਨਾ ਇਹਦੇ ਵਿੱਚ ਭਾਈ ਜਿਹੜੇ ਆਮ ਲੋਕੀ ਕਿੰਨੇ ਖੱਜਲ ਖੁਆਰ ਹੁੰਦੇ ਹੋਣਗੇ ਯਾਰ ਕਿਸੇ ਦੀ ਬੀਟੀ ਗਾ ਉਹ ਕੈਂਸਲ ਹੋ ਗਈ ਕਿਸੇ ਦਾ ਇੰਨਾ ਜ਼ਰੂਰੀ ਜਾਣਾ ਸੀ ਕਿਸੇ ਨੇ ਇੰਟਰਵਿਊ ਦੇ ਜਾਣਾ ਸੀ ਪਹਿਲੀ ਵਾਰੀ ਜੋਬ ਲਈ
0: ਦੇਖੋ
1: ਉਹ ਵਿਚਾਰੇ ਦਾ ਕੈਰੀਅਰ
0: ਖਰਾਬ ਜਾ ਰਿਹਾ ਸੀ ਹੈ
1: ਮਤਲਬ ਉਹਨੇ ਜਹਾਜ਼ ਇਸ ਕਰਕੇ ਕਰਵਾਇਆ ਹੋਊਗਾ ਕਿ ਟ੍ਰੇਨ 'ਚ ਜਾਊਗਾ ਤੇ 8 ਘੰਟੇ ਲੱਗਣਗੇ ਜਹਾਜ਼ 'ਚ
0: ਕੈਰੀਅਰ ਉਹਦਾ ਕੈਰੀਅਰ ਜਿਹੜਾ ਲੈ ਕੇ ਜਾ ਰਿਹਾ ਸੀ ਕੈਰੀਅਰ ਹੀ ਖਰਾਬ ਹੋਇਆ ਪਿਆ
1: ਯਾਰ
0: ਉਹਦੇ ਕੈਰੀਅਰ ਦੀ ਕੀ ਗੱਲ ਕਰਦੇ ਹੋ ਤੁਸੀਂ
1: ਯਾਰ ਆਹ ਤਾਂ ਗੱਲ ਗਲਤ ਹੈਗੀ ਹੈ ਮਤਲਬ ਤੁਸੀਂ ਮਤਲਬ ਤੁਸੀਂ ਇੰਜ ਕਰੋ ਨਾ ਤੁਸੀਂ ਇਹਨਾਂ ਨੂੰ ਕਹੋ ਵੀ ਤੁਸੀਂ ਆਓ ਹੀ ਨਾ ਤੁਸੀਂ ਕਹੋ ਵੀ ਮੈਂ ਨੀ ਹੁਣ ਜਹਾਜ਼ ਕਰਕੇ ਕੀ ਮਤਲਬ ਚਲਾਉਣਾ ਵੀ ਤੁਸੀਂ ਪਹਿਲਾਂ ਆ ਗਏ ਹੋ ਆਪਣੇ ਹਾਜ਼ਰੀ ਲਵਾਤੀ ਹੈ
0: ਜਹਾਜ਼ਾਂ ਦੇ ਨਾਲ ਵੈਸੇ ਪ੍ਰਮੋਸ਼ਨ ਨੀ ਆਪਾਂ ਕਰ ਰਹੇ ਪਰ ਕੁਆਂਟਸ ਨੇ ਇੱਕ ਖਬਰ ਲਗਾਈ ਹੋਈ ਹੈ
1: ਹਾਂਜੀ
0: ਇਹ ਕੁਆਂਟਸ ਨੇ ਏਅਰ ਜਿਹੜਾ ਨਿਊਜ਼ੀਲੈਂਡ ਦੀ ਜਿਹੜੀ ਟੂਰਿਜ਼ਮ ਜਿਹੜਾ ਉੱਥੇ ਦਾ ਹੈਗਾ ਟੂਰਿਜ਼ਮ ਨਿਊਜ਼ੀਲੈਂਡ ਕਰਕੇ ਉੱਥੇ ਦੀ ਸਰਕਾਰੀ ਅਦਾਰਾ ਹੈਗਾ ਉਹਨਾਂ ਦੇ ਨਾਲ ਕੰਟਰੈਕਟ ਕੀਤਾ ਤੇ ਵਨ ਵੇ ਜਿਹੜਾ ਫੇਅਰ ਹੈ ਉਹ ਫਿਲਹਾਲ ਡਾਊਨ ਕੀਤਾ ਪਰ ਮੈਂ ਉਹਨਾਂ ਨੇ ਡਾਊਨ ਕਾਹਦਾ ਕੀਤਾ ਮੈਨੂੰ ਲੱਗਦਾ ਜ਼ਬਰਦਸਤੀ ਦੀ ਖਬਰ ਹੈ ਇਹ
1: ਅੱਛਾ
0: ਕਿਉਂਕਿ ਇਹਨਾਂ ਨੇ ਡਾਊਨ ਕਰਕੇ ਇੰਨਾ ਵਧਾਇਆ ਹੋਇਆ ਰੇਟ ਉਹ ਜਿਵੇਂ ਕੋਲਸ ਤੇ ਬੂਲਵਰਸ ਤੇ ਨਹੀਂ ਹੁੰਦਾ ਡਾਊਨ ਡਾਊਨ
1: ਦੱਸਿਆ ਵੀ ਆਪਾਂ ਦੱਸਿਆ ਵੀ
0: ਕਮਾਲੇ ਕਰਦੇ ਹੀ ਯਾਰ
1: ਉਹ ਕਹਿੰਦੇ ਨੇ ਵੀ ਇੰਨੇ ਪਰਸੈਂਟ ਡਾਊਨ ਤੇ ਪਰ ਪ੍ਰਾਈਸ ਉਹ ਦੇਖਿਆ ਕਰੋ ਇੰਨੇ ਚੱਕੇ ਹੁੰਦੇ ਪਏ ਨੇ ਉਹਨਾਂ ਦੇ
0: $359 ਦੀ ਟਿਕਟ ਹੈ ਦੱਸੋ ਸਿਡਨੀ ਤੋਂ ਮੈਲਬਰਨ ਤੋਂ ਬ੍ਰਿਸਬੇਨ ਤੋਂ ਆਕਲੈਂਡ ਦੀ ਕ੍ਰਾਈਸਟਚਰਚ ਦੀ ਵੈਲਿੰਗਟਨ ਦੀ ਮੈਲਬਰਨ ਤੋਂ ਕੁਈਨਸ ਟਾਊਨ ਜੇ ਜਾਣਾ ਤਾਂ $379 ਦੀ ਟਿਕਟ ਹੈ
1: ਸਹੀ ਗੱਲ ਹੈ ਦੇ ਲੋ
0: ਇਕਨੋਮੀ ਫੇਅਰ ਨੇ ਇਹ ਨਾਲੇ ਹਲੇ ਪ੍ਰੀਮੀਅਮ ਇਕਨੋਮੀ ਸਿਡਨੀ ਤੋਂ ਆਕਲੈਂਡ ਦੀ $600 ਦੀ ਇੱਕ ਪਾਸੇ ਦੀ
1: ਲਾ ਤੇ
0: ਇੱਕ ਪਾਸੇ ਦੀ 600 ਭਾਜੀ ਬਿਜ਼ਨਸ ਹੈਗੀ ਹੈ $750
1: ਓ
0: ਇੰਨੇ ਚ ਸ਼੍ਰੀਲੰਕਾ ਏਅਰਲਾਈਨ ਚ ਇੰਡੀਆ ਆਉਣ ਜਾਣ ਕਰ ਲਵੇ ਬੰਦਾ
1: ਪਰ ਇਹ ਇੱਕ ਤਾਂ $150 ਬਿਜ਼ਨਸ ਪਰ ਫਿਰ ਵੀ $150 ਚਾਹੀਦਾ ਬਿਜ਼ਨਸ ਦੀ ਹੋਰ ਵੀ ਜ਼ਿਆਦਾ ਹੈ
0: ਲੋਕਲ ਹੀ ਹੈ ਨਿਊਜ਼ੀਲੈਂਡ 2-2.5-3 ਘੰਟਿਆਂ ਚ ਪਹੁੰਚ ਜਾਣਾ ਤੁਸੀਂ ਮਤਲਬ ਕਮਾਲ ਦੀ ਗੱਲ ਕਰਤੀ ਯਾਰ ਏਡੀਆਂ ਏਡੀਆਂ ਟਿਕਟਾਂ ਮਹਿੰਗੀਆਂ ਕਰਕੇ ਇਹ ਕਹਿ ਰਹੇ ਨੇ ਅਸੀਂ ਸਸਤਾ ਕਿਤਾ
1: ਇਹ ਭਾਜੀ ਇਹ ਤੇ ਹੁੰਦਾ ਵਾ ਜਿੱਦਾਂ ਆਪਣੇ ਆਪ ਨੂੰ ਵੇਚਣਾ ਵੀ ਹਾਂ ਪਹਿਲਾਂ ਮਹਿੰਗੀਆਂ ਕਰ ਦੋ ਬਾਅਦ ਚ ਹੌਲੀ ਕਰਕੇ ਕਹੋ ਵੀ ਏਦਾਂ ਵਾ
0: ਉਧਰੋਂ ਫਿਜੀ ਏਅਰਲਾਈਨ ਕਹਿ ਰਹੀ ਹੈ ਕਹਿੰਦੇ ਕਿ ਅਸੀਂ ਆਪਣੇ 75 ਸਾਲ ਪੂਰੇ ਮਨਾ ਰਹੇ ਹੈਗੇ
1: ਤੇ ਫ੍ਰੀ
0: ਸੋ ਆਹੋ ਫਿਜੀ ਆਉਣ ਜਾਣ ਤੁਹਾਨੂੰ ਜਿਹੜਾ ਹੈਗਾ ਉਹ $640 ਦੇ ਵਿੱਚ ਮਿਲ ਜੂਗਾ
1: ਫਿਜੀ ਆ ਜਾ 640
0: ਸਿੰਗਾਪੁਰ ਏਅਰਲਾਈਨ ਨੇ ਅਰਲੀ ਬਰਡ ਪ੍ਰਮੋਸ਼ਨ ਸ਼ੁਰੂ ਕੀਤੀ ਹੈ ਸਿੰਗਾਪੁਰ ਕਹਿੰਦਾ ਕਿ ਯੂਰਪ ਏਸ਼ੀਆ ਅਫਰੀਕਾ ਜਿੱਥੇ ਮਰਜ਼ੀ ਜਾਓ ਅਤੇ ਉੱਧਰੋਂ ਤੁਹਾਨੂੰ ਆਪਾਂ ਲੈ ਕੇ ਜਾਂਦੇ ਹਾਂ ਫੋਰ ਐਗਜ਼ਾਮਪਲ ਸਿਡਨੀ ਤੋਂ ਜੇ ਵੀਅਤਨਾਮ ਜਾਣਾ ਹੋਚੀਮਿਨ $886 'ਚ ਲੰਡਨ ਜਾਣਾ $1600 'ਚ ਪੈਰਿਸ ਜਾਣਾ $1600 'ਚ ਪਰ ਇਹ ਸਿਰਫ ਟਿਕਟਾਂ ਜੇ ਤੁਸੀਂ ਨਵੰਬਰ ਤੋਂ ਪਹਿਲਾਂ ਬੁੱਕ ਕਰਦੇ ਇਨਫੈਕਟ ਜਿਹੜੀ ਇੱਕ ਪ੍ਰਮੋਸ਼ਨ ਇਹਨਾਂ ਨੇ ਸ਼ੁਰੂ ਕੀਤੀ ਹੈ ਆਹ ਜਿਹੜਾ ਨਵਾਂ ਨੀ ਏਅਰਪੋਰਟ ਆਪਣਾ ਬਣ ਗਿਆ ਪੈਂਦਰੀਤ ਵਾਲਾ ਦੱਸ ਦਿਓ ਉਹਨੂੰ ਆਹੋ ਆਹ ਸਿਡਨੀ ਵਾਲਾ ਸਾਡੇ ਕੋਲ ਭਾਈ ਅਸੀਂ ਫਲੌਂਟ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਦੋ
1: ਇੰਟਰਨੈਸ਼ਨਲ
0: ਆਹ ਜਿਹੜਾ ਨਵਾਂ ਇੰਟਰਨੈਸ਼ਨਲ ਏਅਰਪੋਰਟ ਹੈ ਸਿਡਨੀ ਦਾ ਇੱਥੋਂ ਕੁਆਲਾਲੰਪੁਰ ਦੀ ਟਿਕਟ ਜਿਹੜੀ $817 ਦੀ ਮਲੇਸ਼ੀਆ ਦੀ
1: ਓ ਵੈਰੀ ਗੁੱਡ ਵੈਰੀ ਗੁੱਡ ਅੱਛਾ ਆਨ ਜਾਣ ਦੀ
0: ਹਾਂ ਹਾਂ ਸਰ ਆਨ ਜਾਣ ਲੰਡਨ ਦਾ ਆਨ ਜਾਣ $1600 ਚ ਦੇ ਰਹੇ ਨੇ
1: ਤੇ ਭਾਈ ਮੈਨੂੰ ਐਂ ਲੱਗ ਰਿਹਾ ਵੀ ਤੁਸੀਂ ਬਾਅਦ ਚ ਕਹੋਗੇ ਵੀ ਰੇਡੀਓ ਹਾਜੀ ਦਾ ਹਵਾਲਾ ਦੋਗੇ ਤੇ 25% ਆਫ ਹੈ ਮੈਨੂੰ ਇਦਾਂ ਕਿ ਲੱਗੇ ਜਾਂਦੇ
0: ਸਾਰਕਿੰਗ ਦੇ ਵਿੱਚ ਗੱਡੀ ਲਗਾਓ ਉੱਥੇ ਪਾਰਕਿੰਗ ਤੁਹਾਡੀ 25%
1: ਹਾਂ ਉਹ ਵੀ ਰੇਡੀਓ ਹਾਜੀ ਦੇ ਦਫ਼ਤਰ ਦੇ ਥੱਲੇ ਲਗਾ ਕੇ ਚੱਲ ਜਿਓ
0: ਇੱਥੋਂ ਤੁਹਾਨੂੰ ਟ੍ਰੇਨ ਲੈਣੀ ਹੈ ਤੁਸੀਂ ਬਲੈਕ ਟਾਊਨ ਤੋਂ
1: ਹਾਂ
0: ਉੱਧਰ ਤਾਂ ਯਾਰ ਟ੍ਰੇਨ ਵੀ ਨਹੀਂ ਭਾਜੀ ਚੱਲਣ ਲੱਗੀ ਏਅਰਪੋਰਟ ਉਹਨਾਂ ਨੇ ਸ਼ੁਰੂ ਹੀ ਕਰਤਾ ਦੇਖੋ
1: ਚਲੋ ਆਏਗੀ ਥੋੜਾ ਬਹੁਤ ਉੱਥੇ ਨਹੀਂ ਬੱਸਾਂ ਹੁਣ ਬੱਸਾਂ ਉਹ ਮਤਲਬ ਭੱਟੀ ਭਾਜੀ ਦੇ ਗੱਲ ਹੋ ਰਹੀ ਸੀ ਉਹਨਾਂ ਦੇ ਕਾਲ ਆ ਰਿਹਾ ਸੀ ਤੇ ਉਹ ਕਹਿੰਦੇ ਵੀ ਹੁਣ ਉਹ ਸਾਰੀਆਂ ਬੱਸਾਂ ਦਾ ਰੂਟ ਜਿਹੜਾ ਹੈ ਨਾ ਉੱਧਰ ਦਾ ਕਰ ਦੇਣਗੇ ਹਲੇ ਸਾਰੀਆਂ ਕੋਈ
0: ਨਹੀਂ ਹਲੇ ਤੱਕ ਸਟੇਸ਼ਨ ਬਣ ਗਏ ਨੇ ਆਲਮੋਸਟ ਟਰੈਕ ਵਿਛ ਗਿਆ ਪਰ ਇਹ ਹੈ ਵੀ ਅਗਲੇ ਸਾਲ ਦੇ ਮਿਡ ਤੱਕ ਜਾਂ ਐਂਡ ਤੱਕ
1: ਸ਼ਾਇਦ ਵਿੱਚ ਮੈਟਰੋ ਵੀ ਬਣਦੀ ਪਈ ਹੈ
0: ਉਹੀ ਬਣ ਰਹੀ
1: ਉਹ ਪੂਰੀ
0: ਮੈਟਰੋ ਦਾ ਹੀ ਹੈ
1: ਸੈਂਟ ਮੈਰੀਜ਼ ਤੋਂ
0: ਏਅਰਪੋਰਟ ਤੱਕ
1: ਯਾਰ ਕੀ ਬਾਤ ਹੈ ਹਾਂ
0: ਸੋ ਘੈਂਟ ਹੋ ਗਿਆ ਨਾ ਕੰਮ ਤੇ ਬਾਕੀ ਜੇ ਮੁਫਤ ਵੀ ਜਾਣਾ ਹੈਗਾ ਤਾਂ ਮੈਨੂੰ ਲੱਗਦਾ ਇੱਧਰ ਦੀਆਂ ਕਤਰ ਕੁਤਰ ਵਾਲੀਆਂ ਕਰ ਲਓ ਸਾਊਦੀ ਏਅਰਲਾਈਨ ਕਰ ਲਓ ਉਹ ਤਾਂ ਤੁਹਾਨੂੰ ਕਹਿਣਗੇ ਵੀ ਅਸੀਂ ਆਉਣ ਜਾਣ ਅਸੀਂ ਤੁਹਾਨੂੰ ਘਰੇ ਹੀ ਛੱਡ ਕੇ ਜਾਵਾਂਗੇ ਟੈਕਸੀ ਵੀ ਦੇਵਾਂਗੇ
1: ਸਾਡਾ ਹਾਲ ਤਾਂ ਹੀ ਪਤਾ ਵਾ ਜਾਣ ਦਾ ਕੋਈ ਪਤਾ ਨਹੀਂ ਹੈ ਪਰ ਟਿਕਟ ਤੁਹਾਨੂੰ ਫ੍ਰੀ ਮਿਲੂਗੀ
0: ਯਾਰ ਕਤਰ ਵਾਲਾ ਤਾਂ ਜਮਾਂ ਹੀ ਸਿਰੇ ਹੀ ਕਮਕ ਹੋ ਗਿਆ ਹੈ ਜੀ ਭਾਈ ਬਹੁਤ ਜ਼ਿਆਦਾ ਯਾਰ ਏਅਰਪੋਰਟ ਸੱਖਣੇ ਕਰਤੇ ਇਹਨਾਂ ਨੇ ਤੁਸੀਂ ਦੇਖੋ ਕਿੰਨੀਆਂ ਫਲਾਈਟਾਂ ਚਲਾਈਆਂ ਹੋਈਆਂ ਸੀ ਇਹਨਾਂ ਨੇ ਇਧਰੋਂ ਉਧਰੋਂ ਇਧਰ ਦੌੜ ਦੌੜ ਦੌੜ ਫਲਾਈਟਾਂ ਹੀ ਫਲਾਈਟਾਂ ਚੱਲ ਰਹੀਆਂ ਸੀਗੀਆਂ ਦੁਬਈ ਹੋਈ ਪਈ ਸੀ
1: ਪਹਿਲਾਂ ਤਾਂ ਤੁਹਾਨੂੰ ਯਾਦ ਹੈ ਜਦੋਂ
0: ਅੱਛਾ ਹੁਣ ਅੱਜ ਕੱਲ੍ਹ ਲੋਕ ਕਪਿਲ ਸ਼ਰਮਾ ਦੇਖ ਕੇ ਨੀ ਹੱਸ ਰਹੇ ਹੈਗੇ ਲੋਕ ਹੱਸਦੇ ਨੇ ਜਦੋਂ ਆਹ ਦੁਬਈ ਮੈਂ ਇਨਵੈਸਟ ਕਰਨਾ ਹੈ ਜਿਵੇਂ ਉਹ ਵੀਡੀਓ ਆਉਂਦੀ ਯਾਰ ਉਹ ਦੇਖੋ ਭਾਜੀ ਉਹ ਏਅਰਪੋਰਟ ਦੇ ਉੱਤੇ ਅਟੈਕ ਕਰਤਾ ਉਹਨਾਂ ਨੇ ਮਤਲਬ ਸਾਊਦੀ ਰਿਆਦ ਦਾ ਏਅਰਪੋਰਟ ਕਿੱਡਾ ਵੱਡਾ ਏਅਰਪੋਰਟ ਹੈ ਰਿਆਦ ਦਾ ਨਾ ਦੁਬਈ ਤੋਂ ਵੀ ਕਿੱਡਾ ਵੱਡਾ
1: ਨਵੀਂ ਖਬਰ ਆ ਜਾਂ ਪੁਰਾਣੀ ਖਬਰ
0: ਕੱਲ ਪਰਸੋਂ
1: ਅੱਛਾ
0: ਹਾਂ ਏਅਰਪੋਰਟ ਚੋਂ ਬਾਹਰ ਨਿਕਲ ਰਹੇ ਬੰਦੇ ਅਲੱਗ ਅਲੱਗ ਕੰਟਰੀਜ਼ ਦੇ 13 ਬੰਦੇ ਤਾਂ ਮਰ ਵੀ ਗਏ ਉਹਨਾਂ ਦੇ ਉੱਤੇ ਆ ਕੇ ਡਿੱਗਿਆ ਮਿਜ਼ਾ ਹੋਰ ਕੀ ਭਰੋਸਾ ਹੈ ਉੱਥੇ ਦਾ ਹੁਣ ਸਾਊਦੀ ਅਰਬ ਦਾ
1: ਹਲੇ ਵੀ ਮਤਲਬ ਕੁਝ ਹੋਇਆ ਨੀ ਇੱਥੇ
0: ਵਧਣਾ ਕੰਮ ਵਧਣਾ
1: ਯਾਰ
0: ਤੁਸੀਂ ਉੱਥੇ ਏਅਰਪੋਰਟ ਤੇ ਨਿਕਲਦੇ ਹੋ ਬਾਹਰ ਨਿਕਲਦੇ ਤੁਹਾਡੇ ਤੇ ਬੰਬ ਗਿਰ ਗਿਆ ਤੇ ਬੰਦਾ ਹੀ ਖਤਮ 300 ਬੰਦੇ ਫੱਟੜ ਹੋ ਗਏ ਉੱਥੇ ਹਲੇ ਉਹਨਾਂ ਨੇ ਦਬੀ ਹੋਈ ਹੈ ਕੱਲ ਹਲੇ ਉਹਨਾਂ ਦਾ ਮੀਡੀਆ ਆਉਣ ਨਹੀਂ ਦੇ ਰਿਹਾ ਖਬਰਾਂ ਬਾਅਦ ਆਈ ਡੋਂਟ ਨੋ ਕਿੰਨਾ ਕੁ ਹੋਰ ਉੱਥੇ ਨੁਕਸਾਨ ਹੋ ਰਿਹਾ ਹੈਗਾ ਬਟ ਬਹੁਤ ਕੰਟਰੋਲਡ ਐਨਵਾਇਰਮੈਂਟ ਚ ਉਹਨਾਂ ਦਾ ਮੀਡੀਆ ਚੱਲਦਾ
1: ਨਹੀਂ ਉਹ ਤਾਂ ਖਬਰ ਮੈਂ ਤੁਹਾਨੂੰ ਦੱਸਿਆ ਸੀ
0: ਦੁਬਈ ਤਾਂ ਦੁਬਈ ਦੇ ਖਿਲਾਫ ਤਾਂ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਹਨਾ
1: ਭਾਜੀ ਮੈਂ ਵਿੱਚ ਉਹੀ ਤੁਹਾਨੂੰ ਖਬਰ ਦੱਸਦਾ ਨਾ ਜਦੋਂ ਮੈਂ ਉੱਥੇ ਰਹਿੰਦਾ ਸੀ ਨਾ ਉੱਥੇ ਇੱਕ ਖਬਰ ਆਈ ਸੀ ਇੱਕ ਕੁੜੀ ਨੇ ਨਾ ਤੁਹਾਨੂੰ ਪਤਾ ਨੀ ਪਹਿਲਾਂ ਦੱਸਿਆ ਹੋਏਗਾ ਇੱਕ ਕੁੜੀ ਨੇ ਨਾ ਵੀਡੀਓ ਬਣਾਈ ਇੱਕ ਬੰਦਾ ਗਲਤ ਪਾਰਕਿੰਗ ਕਰ ਰਿਹਾ ਸੀ ਉਹਨੇ ਨਾ ਸਹੀ ਉਹਦੀ ਗੱਡੀ ਸੀ ਉਹਨੇ ਨਾ ਹੈਂਡੀਕੈਪ ਚ ਪਾਰਕਿੰਗ ਲਾ
0: ਦਿੱਤੀ
1: ਉਹ ਕੁੜੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਉਹ ਬੰਦੇ ਨੂੰ ਨੀ ਕੁਝ ਕਿਹਾ ਉਹ ਕੁੜੀ ਨੂੰ ਬਾਹਰ ਕੱਢਤਾ ਤੁਹਾਨੂੰ
0: ਵੀ ਕੁਛ ਏਦਾਂ ਤੁਸੀਂ ਦੁਬਈ ਦਾ ਕੋਈ ਪਰਦਾ ਫਾਸ਼ ਕੀਤਾ ਸੀ ਤਾਂ ਭੇਜਿਆ?

0: ਤਾਹੀ ਮੈਂ ਅੱਜ ਦੀ ਤਰੀਕ ਚ ਜਦੋਂ ਵੀ ਦੁਬਈ ਦੀ ਗੱਲ ਕਰਦਾ ਤੁਸੀਂ ਨੀ ਮੁੜ ਕੇ ਜਾਂਦੇ, ਤੁਹਾਡੀ ਤਾਂ ਫਲਾਈਟ ਵੀ ਇੰਡੀਆ ਬਾਏ ਉਧਰੋਂ ਨੀ ਹੁੰਦੀ ਹੈਗੀ, ਵੀ ਕਿਤੇ ਆਸਮਾਨ ਚੋਂ ਹੀ ਨਾ ਦੇਖ ਲਓ ਉਹ ਜਾ ਰਹੇ ਮੁੜ
1: ਲਾਲਾ ਹੋਰ ਤੇ ਜਿੱਦਾਂ ਦਾ ਤੁਸੀਂ ਖਬਰਾਂ ਦੱਸਣ ਲੈ ਵੈਸੇ ਨੀ ਜੀ ਕਰਦਾ ਉੱਥੇ ਜਾ ਲਓ ਯਾਰ, ਇਹ ਤਾਂ ਜਗ੍ਹਾ ਲਾ ਵਾਇਆ ਦੁਬਈ ਜਾਈਏ ਤੇ ਉੱਥੇ ਰਹਿ ਜਾਈਏ ਬਸ।
0: ਨਹੀਂ ਇਹਦਾ ਇਹਦਾ ਫਾਇਦਾ ਇਹਨਾਂ ਨੇ ਬਹੁਤ ਚੱਕਿਆ, ਥਾਈ ਏਅਰਵੇਜ਼ ਨੇ, ਸਿੰਗਾਪੁਰ ਨੇ, ਹਾਂਗਕਾਂਗ ਨੇ, ਇਹਨਾਂ ਨੇ ਬੜੀਆਂ ਫਲਾਈਟਾਂ ਦੇ ਰੇਟ ਚੱਕੇ
1: ਤੇ ਫਿਰ ਤਾਂ ਉਹੀ ਹੈ ਨਾ, ਫਿਰ ਬੰਦਾ ਉੱਧਰ ਤੇ ਜਾ ਨੀ ਸਕਦਾ ਤੇ ਬੰਦਾ ਮਾਰੀ ਚ ਕਹਿੰਦਾ ਵੀ ਯਾਰ ਚਲੋ ਯਾਰ ਜਾਣਾ ਤੇ ਹੈਗਾ ਹੀ ਆ, ਉਧਰ ਤੋਂ ਚੱਲ ਜਾਈਏ ਫਿਰ ਹੋਰ ਕੀ ਆ।
0: ਬਹੁਤ ਬਹੁਤ ਮਤਲਬ ਕੰਮ ਖਰਾਬ ਹੈ ਹਾਲੇ, ਪਤਾ ਨੀ, ਔਰ ਇਹਦਾ ਇਹ ਨੀ ਪਤਾ ਹੈਗਾ, ਤੁਸੀਂ ਇਹ ਨੀ ਤਰੀਕ ਨੀ ਦੱਸ ਸਕਦੇ ਵੀ 25 ਜਨਵਰੀ ਤੋਂ ਬਾਅਦ ਠੀਕ ਹੋਜੂਗਾ ਜਾਂ 1 ਜੂਨ ਤੋਂ ਬਾਅਦ ਠੀਕ, ਏਦਾਂ ਕੁਛ ਕੋਈ ਡੇਟ ਨੀ ਹੈਗੀ ਉਹਦੀ। ਵਨਸ ਇਟ ਇਜ਼ ਸਟਾਰਟਿਡ ਇਹ ਤਾਂ ਹੁਣ ਚੱਲ ਪਿਆ, ਔਰ ਇਹ ਜਿਵੇਂ ਕਹਿੰਦੇ ਹੁੰਦੇ ਆ ਕਿ ਊਂਠ ਤੇ ਬੈਠੇ ਨੂੰ ਵੀ ਕੁੱਤਾ ਵੜਲ ਹੁੰਦਾ, ਕੁਛ ਨੀ ਪਤਾ ਹੈਗਾ ਕਿੱਦਣ ਤੁਸੀਂ ਗਏ ਉਧਰੋਂ, ਪਤਾ ਨੀ ਕੀ ਖਰਾਬ ਹੋ ਜਾਵੇ ਕੰਮ, ਹਨਾ ਉੱਥੇ ਹੀ ਰਹਿ ਜਾਓ,
1: ਬਿਲਕੁਲ
0: ਜੰਗ ਸ਼ੁਰੂ ਹੋ ਜਾਵੇ ਉੱਥੇ, ਕੋਈ ਨੀ ਪਤਾ ਹੈਗਾ ਉੱਥੇ ਤਾਂ ਐਡਾ ਬਾਰਾ ਬੁਰਾ ਹਾਲ ਪਿਆ ਪਿਆ। ਸੋ ਜਿਹੜੇ ਪ੍ਰੋਪਰਟੀਆਂ ਖਰੀਦੀ ਵੀ ਬੈਠੇ ਨੇ ਉਹ ਵੀ ਫਟਾਫਟ ਆਪਣੀਆਂ ਵੇਚ ਬੂਝ ਕੇ ਵਿਹਲੇ ਬੁਲੇ ਹੋ ਕੇ ਇੱਥੇ ਲੈ ਲਓ, ਏਅਰਪੋਰਟ ਦੇ ਆਲੇ ਦੁਆਲੇ ਲੈ ਲਓ, ਇੱਧਰ ਹੋਣਾ ਅਸਲੀ ਕਮਾਈ ਤੁਹਾਡੀ ਜੇ ਹੋਣੀ ਹੈ ਤਾਂ ਉੱਥੇ ਛੱਡ ਦਿਓ ਤੁਸੀਂ। ਹਾਂ
1: ਪਤਾ ਨੀ ਕੀ ਮਤਲਬ ਇਹਨਾਂ ਦੇ, ਜਿੱਦਾਂ ਤੁਸੀਂ ਕਹਿੰਦੇ ਇਹਨਾਂ ਦਾ ਕੋਈ ਡੈਥ ਬਟਨ ਹੈ ਹੀ ਨੀ, ਜਿੱਦਾਂ AI ਦਾ ਤੁਸੀਂ ਕਹਿ ਰਹੇ ਸੀ, ਇੱਦਾਂ ਦਾ ਵੀ ਪਤਾ ਨੀ ਕਦੋਂ ਹੋਏਗਾ ਤੇ ਸਟਾਪ ਵਾਲਾ ਬਟਨ ਹੋਏ ਤੇ ਸਟਾਪ ਕਹਿਣਗੇ ਤੇ ਸਾਰਾ ਕੀ ਫਾਇਦਾ ਭਾਜੀ ਛੱਡੋਗਾ।
0: ਤੇ ਜਿਹੜਾ ਆਲਡੀ ਹੈ ਉਹ ਸਮਾਨ ਵੀ ਵੇਚਦਾ ਤੇ ਤੁਹਾਨੂੰ ਪਤਾ ਉਹ ਟੂਰਿਜ਼ਮ ਪੈਕੇਜ ਵੀ ਵੇਚਦੇ ਨੇ, ਕਦੇ ਪੁੱਛਿਆ ਉਹਨਾਂ ਨਾਲ ਤੁਸੀਂ ਜਾ ਕੇ?
1: ਬਿਲੂ ਕਦੀ ਉਹਨਾਂ ਨੇ ਆਫਰ ਹੀ ਨੀ ਕੀਤਾ,
0: ਜਦੋਂ ਮੈਂ ਲੱਗਦਾ ਵੇ ਫੁੱਲ ਗੋਭੀ ਲੈ ਕੇ ਜਾਣੀ ਗੇਟ ਬੰਦ ਕਰ ਦਿੰਦੇ ਨੇ, 8 ਵਜੇ ਤੂੰ ਚੱਲਵਾ,
1: ਉਹ ਕੀ ਬੰਦ ਕਰਦੇ ਗੇਟ ਆਟੋਮੈਟਿਕ ਹੀ ਬੰਦ ਹੋ ਜਾਂਦਾ।
0: ਅੱਛਾ ਆਲਡੀ ਨੇ ਆਪਣਾ ਲਗਜ਼ਰੀ ਸਟੇਜ ਬਾਲੀ ਚ ਲੈਣੀ ਹੈ ਤਾਂ $1900 ਦੇ ਵਿੱਚ ਪਰ ਪਰਸਨ ਤੁਹਾਨੂੰ ਬਾਲੀ ਦੇ ਵਿੱਚ ਪੈਕੇਜ ਮਿਲੂਗਾ। ਹਾਂ 10 ਦਿਨ ਦਾ ਚਾਈਨਾ ਦਾ ਪੈਕੇਜ ਮਿਲੂਗਾ ਤੁਹਾਨੂੰ $1500 ਪਰ ਪਰਸਨ, ਔਰ ਉਹਦੇ ਚ 5-star ਉੱਥੇ ਦੀ ਰੇਲ,
1: ਪਰ ਸਾਰਾ ਖਰਚਾ ਵਿੱਚ ਹੀ ਰਹਿਣਾ, ਸੈਣਾ ਖਾਣਾ ਪੀਣਾ।
0: 6 ਦਿਨ ਹਵਾਈ ਦੇ ਵਿੱਚ ਬਿਤਾਓ $2600 ਦੇ ਵਿੱਚ, 7 ਦਿਨ ਤੁਸੀਂ ਜਾਪਾਨ ਚ ਬਿਤਾਓ $3000 ਦੇ ਵਿੱਚ, ਈਚ ਪਰਸਨ ਦੀ ਇਹ ਗੱਲ ਕਰ ਰਹੇ, ਆਸਟ੍ਰੇਲੀਅਨ ਡਾਲਰ ਚ ਹੋ ਰਹੀ ਹੈ ਗੱਲ। 8 ਦਿਨ ਤੁਸੀਂ ਸਾਊਥ ਕੋਰੀਆ ਚ ਬਿਤਾਓ $3000 ਚ, ਤੇ 0 ਦਿਨ ਤੁਸੀਂ ਜਿਹੜਾ ਦੁਬਈ ਚ ਬਿਤਾਓ ਫ੍ਰੀ ਦੇ ਵਿੱਚ। ਇੱਕ ਖਬਰ ਦੇਣੀ ਸੀ ਸੱਚ ਤੁਹਾਨੂੰ,
1: ਖਬਰ ਵੀ ਤੇ ਆਪਾਂ ਉਹ ਵੀ ਤਾਂ ਦੱਸਣਾ ਹੈ ਨਾ,
0: ਇਵੈਂਟ
1: ਇਵੈਂਟ ਵੀ
0: ਪਹਿਲਾਂ ਇੱਕ ਖਬਰ ਦੇ,
1: ਖਬਰ ਸ਼ੇਸ਼ੇ ਦੀ ਦੱਸ ਦੋ। ਹਾਂ ਚਲੋ,
0: ਨੈਂਡੋਸ ਖਾਧਾ, ਨੈਂਡੋਸ $18 million ਦਾ ਬੋਂਡਾਈ ਦੇ ਵਿੱਚ, ਨਾਰਥ ਬੋਂਡਾਈ ਚ। 4-bedroom ਵਾਲਾ ਘਰ ਹੈ, ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ, ਘਰ ਦਾ ਟੂਰ ਵੀ ਦੇ ਦਿੰਦੇ
1: ਤੁਹਾਨੂੰ,
0: ਤੇ ਘੈਂਟ ਹੈ ਘਰ ਪੂਰਾ।
1: 18 million?
0: ਹਾਂਜੀ ਹਾਂ, ਆਖਰੀ ਵਾਰ 2015 ਚ ਪ੍ਰੋਪਰਟੀ ਵਿਕੀ ਸੀ, ਉਦੋਂ 3.5 million ਦੀ ਵਿਕੀ ਸੀ, ਹੁਣ 18 million ਦੀ ਇਹ ਪ੍ਰੋਪਰਟੀ ਹੈ।
1: ਅੱਛਾ,
0: ਹਨਾ 2015 ਤੋਂ 26 ਚ ਕਿੰਨੇ 11 ਸਾਲ ਹੀ ਹੋਏ ਨੇ, ਕਿੰਨੀ ਗਰੋਥ ਹੋਈ ਹੈ ਤੁਸੀਂ,
1: ਹਰ ਇੱਕ ਸਾਲ ਦੀ 1 million ਤੋਂ ਵੀ ਉੱਤੇ,
0: ਕਮਾਲ ਹੀ ਕਰਦੀ ਹੈ।
1: ਤੇ
0: ਇਸ ਪ੍ਰੋਪਰਟੀ ਨੇ ਉਰਥ ਨਾਰਥ ਬੰਡਾਈ ਦੇ ਰੇਟ ਹੋਰ ਵੀ ਜ਼ਿਆਦਾ ਚੱਕਤੇ, ਕਿਉਂਕਿ ਨਾਰਥ ਬੰਡਾਈ ਦੇ ਵਿੱਚ ਗੋਲਫ ਕੋਰਸ ਹੈ, ਵਧੀਆ ਸਾਰਾ ਕੁਛ, ਵਧੀਆ ਘੈਂਟ, ਮਤਲਬ ਸਬਾਬ ਹੈ, ਮਤਲਬ ਜਾ ਕੇ ਜੀ ਲਾ, ਬੰਡਾਈ ਤੋਂ ਵੀ ਵਧੀਆ। ਬੰਡਾਈ ਚ ਯਾਰ ਹੁਣ ਭਾਜੀ ਟੂਰਿਸਟ ਬਹੁਤ ਹੋ ਗਏ, ਬੰਡਾਈ ਦੇ ਵਿੱਚ ਨਾ ਆਪਣੇ ਮਾਈਗ੍ਰੈਂਟਸ ਬਹੁਤ ਜਾਣ ਲੱਗ ਪਏ, ਟੂਰਿਸਟ ਬਹੁਤ ਜਾਣ ਲੱਗ ਪਏ, ਉਹ ਬੰਡਾਈ ਦੀ ਉਹ ਗੱਲ ਨਹੀਂ ਰਹੀ ਜਿਹੜੀ ਅੱਗੇ ਹੁੰਦੀ ਹੁੰਦੀ ਸੀਗੀ, ਮੇਨਲੀ ਵਗੈਰਾ ਦੀ ਹਾਲੇ ਫੇਰ ਥੋੜੇ ਜਿਹੇ ਸੋਹਣੇ ਹੈਗੇ ਨੇ ਪਰ। ਹਾਂ ਅੱਛਾ, ਇਹ ਤੋਂ ਪਹਿਲਾਂ ਜਿਹੜਾ ਇਹਨਾਂ ਦੇ ਇੱਕ ਘਰ ਸੀਗਾ ਉਹ ਪੁਆਇੰਟ ਪਾਈਪਰ ਚ ਹੈ, ਤੁਹਾਨੂੰ ਪੁਆਇੰਟ ਪਾਈਪਰ ਦੇ ਬਾਰੇ ਮੈਂ ਅੱਗੇ ਵੀ ਦੱਸਿਆ ਸੀਗਾ, ਯਾਦ ਹੈ ਤੁਹਾਨੂੰ ਉਹ ਫੈਕਟ?
1: ਨਹੀਂ ਭਾਜੀ।
0: ਪੁਆਇੰਟ ਪਾਈਪਰ ਆਸਟ੍ਰੇਲੀਆ ਦਾ ਰਿਚੈਸਟ ਸਬਰਬ ਹੈ, 8-10 ਕੀ ਗਲੀਆਂ ਨੇ ਉਹਦੀਆਂ।
1: ਅੱਛਾ,
0: 8-10 ਕੀ ਗਲੀਆਂ ਨੇ ਪਰ ਪੁਆਇੰਟ ਪਾਈਪਰ ਦੇ ਵਿੱਚ ਰਿਚੈਸਟ ਪੀਪਲ ਰਹਿੰਦੇ ਨੇ, ਵੈਸਟਫੀਲਡ ਦਾ ਓਨਰ, ਕਾਮਨਵੈਲਥ ਬੈਂਕ ਦਾ CEO, ਪ੍ਰਾਈਮ ਮਿਨਿਸਟਰ ਜਿਹੜਾ ਸਕਾਟ ਮਾਰੀਸਨ ਹੁੰਦਾ ਸੀਗਾ ਸ਼ਾਇਦ ਉਹਦਾ ਘਰ ਹੁੰਦਾ ਸੀ ਉੱਥੇ ਹਨਾ ਬੈਸਟ ਲੋਕ ਰਹਿੰਦੇ ਨੇ ਉਹ 8-10 ਗਲੀਆਂ ਨੇ ਉਹਨਾਂ ਦੀਆਂ 8-10 ਵੀ ਜ਼ਿਆਦਾ ਕਹਿਤੀਆਂ 7-8 ਕੇ ਗਲੀਆਂ ਹੈਗੀਆਂ ਨੇ ਉਹਨਾਂ ਦੀਆਂ ਤੇ ਗਿਣਤੀ ਦੇ ਹੀ ਘਰ ਨੇ ਤੇ ਸਾਰੇ ਹੀ ਘਰ ਜ਼ਿਆਦਾਤਰ ਸੀ ਫੇਸਿੰਗ ਨੇ ਪੁਆਇੰਟ ਪਾਈਪਰ ਚ ਹਨਾ ਤੇ ਵਨ ਆਫ ਦੀ ਬੈਸਟ ਸਬਬ ਜੀ ਇਨਫੈਕਟ ਉਹ ਕਿਹਾ ਜਾਂਦਾ ਹੈ ਕਿ ਲੋਸ ਏਂਜਲਸ ਜਿਹੜਾ ਹਾਲੀਵੁੱਡ ਦਾ ਜਿਹੜਾ ਸਬਬ ਹੈ ਉਹ ਤੋਂ ਬਾਅਦ ਸੈਕਿੰਡ ਰਿਚੈਸਟ ਸਬਬ ਹੈ ਜੇ ਤੁਸੀਂ ਕੱਲੀ ਕੱਲੀ ਪ੍ਰੋਪਰਟੀ ਕੱਢ ਲਓ ਕਿਉਂਕਿ ਉਸ ਪੂਰੇ ਸਬਬ ਦੇ ਵਿੱਚ ਕੋਈ ਉਹ ਨਹੀਂ ਹੈਗੀ ਦੁਕਾਨਾਂ ਦੁਕਾਨਾਂ ਨਹੀਂ ਹੈਗੀਆਂ ਕੁਛ ਨਹੀਂ ਹੈਗਾ ਕੋਈ ਕੈਫੇ ਤੱਕ ਨਹੀਂ ਹੈਗਾ ਘਰ ਨੇ ਔਰ ਗੁੱਡ ਵਾਲੇ ਘਰ ਨੇ ਮਤਲਬ ਐ ਜਿਹੜੇ ਉੱਪਰੋਂ ਥੱਲੇ ਨੂੰ ਆਉਂਦੇ ਹੁੰਦੇ ਨੇ ਘਰ ਵਿਲਾ ਟਾਈਪ ਹੈ ਨਾ ਉੱਪਰੋਂ ਟੋਪ ਫਲੋਰ ਤੇ ਬੈਠੇ ਤੁਹਾਨੂੰ ਸਮੁੰਦਰ ਦੇਖਦਾ ਪੂਰਾ ਸਿਟੀ ਦੇਖਦਾ
1: ਪੁਆਇੰਟ
0: ਪਾਈਪਰ
1: ਇਹ ਸਿਟੀ ਦੇ ਲੱਗ
0: ਗਈ ਇਹਨੇ ਨੈਂਡੋਜ਼ ਦਾ ਜਿਹੜਾ ਓਨਰ ਸੀਗਾ ਇਹ ਵੀ ਉੱਥੇ ਰਹਿੰਦਾ ਸੀ
1: ਚੌਵੀ ਅਕਤੂਬਰ ਨੂੰ ਮਹਾਰਾਣੀ ਜਿੱਦਾ ਲਾਸਟ ਕੁਈਨ ਆਫ ਪੰਜਾਬ ਤੇ ਬਈ ਹੁਣ ਤੇ ਆਪਾਂ ਉਹ ਵੀ ਭਾਜੀ ਫਿਊ ਡੇਜ਼ ਲਈ ਮਹਾਰਾਣੀ 25 ਅਗਰ ਪਾਉਂਦੇ ਆ ਤੇ 25% ਡਿਸਕਾਊਂਟ ਹੈ
0: ਅੱਛਾ
1: ਹਾਂ ਡਿਸਕਾਊਂਟ ਪਾ ਕੇ ਤੁਸੀਂ ਟਿਕਟਾਂ ਲੈ ਸਕਦੇ
0: ਹੋ ਚਲੋ ਮੈਨੂੰ ਸੋਹਣਾ ਵਧੀਆ ਲੱਗ
1: ਰਿਹਾ
0: ਤੇ ਇਹ ਤੁਸੀਂ ਮਤਲਬ ਪਹਿਲਾਂ 5, 10, 15 ਹੁਣ 25 ਤੱਕ ਜਿੱਦਣ ਉਹ ਹੋਇਆ ਉਦਣ ਫ੍ਰੀ ਤਾਂ ਨਹੀਂ ਦੇਣਾ ਟਿਕਟਾਂ
1: ਨਹੀਂ ਆਪਾਂ ਨਾ ਹੁਣ ਆਪਾਂ ਕੁਛ ਦਿਨਾਂ ਲਈ ਇਹ 25% ਰੱਖਣਾ ਤੇ ਕਿਉਂਕਿ ਆਪਾਂ ਹੁਣ ਟਿਕਟਾਂ ਦੇਖ ਰਹੇ ਹਾਂ ਵੀ ਕਿੰਨਾ ਕਿੱਦਾਂ
0: ਸੋਲਡ ਆਊਟ ਹੋ ਗਿਆ ਤਾਂ ਖਤਮ ਹੈ
1: ਹਾਂ ਤੇ ਇਸ ਕਰਕੇ ਵੀ ਤੁਸੀਂ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਬੱਚਿਆਂ ਨੂੰ ਵੀ ਸਗੋਂ ਇਹ ਦਿਖਾਓ ਕਿਉਂਕਿ ਇਹ ਬਹੁਤ ਵਧੀਆ ਪਲੇ ਹੋ ਜਾ ਰਿਹਾ ਤੇ ਪਹਿਲੀ ਵਾਰੀ ਹੋ ਜਾ ਰਿਹਾ ਆਪਣਾ ਹਿਸਟੋਰੀਕਲ ਪਲੇ ਆ ਪੰਜਾਬ ਦੀ ਹਿਸਟਰੀ ਆ ਮੈਂ ਤੇ ਕਹਿੰਦਾ ਲਈਦਾ ਪੰਜਾਬ ਚੜ੍ਹਦਾ ਪੰਜਾਬ ਜਿਹੜਾ ਵੀ ਸਾਨੂੰ ਸੁਣਦਾ ਪਿਆ ਤੁਸੀਂ ਇੱਥੇ ਆਓ ਜਿਹੜੇ ਮੇਰੇ ਪਾਕਿਸਤਾਨੀ ਭਰਾ ਵਾ ਉਹ ਵੀ ਆ ਕੇ ਦੇਖਣ ਤੇ ਬਹੁਤ ਇੱਥੇ ਹੁਣ ਮੈਲਬਨ ਭਾਜੀ ਹੋਇਆ ਜੀ ਲੌਂਗ ਚ ਹੋਇਆ ਸੀ 11 ਅਕਤੂਬਰ ਨੂੰ ਬਹੁਤ ਵਧੀਆ ਉਹਨਾਂ ਦਾ ਮਤਲਬ ਰਿਸਪੋਂਸ ਰਿਹਾ ਸਾਰੇ ਕਹਿੰਦੇ ਵੀ ਬੜਾ ਵਧੀਆ ਸੀ ਲਾਸਟ ਵੀ ਈਅਰ ਕਿੰਨੇ ਸ਼ੋਅ ਹੋਏ ਸੀ ਇਹਦੇ ਤੇ ਹੁਣ 24 ਅਕਤੂਬਰ ਨੂੰ ਇੱਥੇ ਆ ਤੇ ਮੇਰੇ ਖਿਆਲ ਨਾਲ ਬ੍ਰਿਸਬੇਨ ਵੀ ਹੋਏਗਾ ਕੈਨਬਰਾ ਵੀ ਹੋਏਗਾ ਤੇ ਐਡਲੇਡ ਵੀ ਹੋਏਗਾ
0: ਓਕੇ
1: 4 ਸ਼ੋਅ ਹੋ ਜਾ ਰਹੇ ਪਹਿਲਾ ਸ਼ੋਅ ਹੋ ਗਿਆ 11 ਅਕਤੂਬਰ ਨੂੰ
0: ਰਾਈਟ
1: ਪਰ ਹੁਣ ਤੁਸੀਂ 24 ਅਕਤੂਬਰ ਜੇ ਸਿਡਨੀ ਵਾਲੇ ਹੋ ਜੇ ਤੁਸੀਂ ਆਉਣਾ ਤੇ ਛੇਤੀ ਛੇਤੀ eventbaba.com ਤੇ ਟਿਕਟਾਂ
0: ਪਈਆਂ
1: ਤੇ ਜੇ ਤੁਸੀਂ ਮੇਰਾ ਫੇਸਬੁੱਕ ਵੀ ਖੋਲੋਗੇ ਨਾ ਈਵੈਂਟ ਪਲੈਨਰ ਮੋਟੀ ਜਾਂ ਮੋਟੀ ਇੰਟਰਟੇਨਰ
0: ਹਾਂਜੀ
1: ਉੱਥੇ ਹਰ ਇੱਕ ਪੋਸਟ ਮੈਂ ਉਹੀ ਪਾਈ ਆ ਹੁਣ
0: ਵਾਹ
1: ਮੈਂ ਕਹਿੰਦਾ ਮਹਾਰਾਣੀ ਜਿੱਦਾਂ ਹੀ ਹੋਈ ਪਈ ਆ ਸਾਰੇ ਬਣੇ
0: ਵਾਹ ਮੋਂਟੀ ਦੀ ਪਾਈਥਨ ਹੈ ਨਹੀਂ ਆ ਮੋਂਟੀ ਦੀ ਪਾਈਥਨ ਸ਼ੋਅ ਹੋ ਰਿਹਾ ਇੱਥੇ
1: ਸਰ ਅੱਛਾ ਇੱਥੇ ਵੀ ਹੋ ਰਿਹਾ
0: ਇਹ ਵੀ ਨਾਟਕ ਹੋ ਰਿਹਾ ਗੋਰਿਆਂ ਦਾ ਨਾਟਕ
1: ਅੱਛਾ ਇਹ ਗੋਰਿਆਂ ਦਾ
0: ਮੋਂਟੀ ਪਾਈਥਨ
1: ਓ ਵਾਹ ਅੱਛਾ
0: ਅੱਛਾ ਇਹ ਤੋਂ ਇਲਾਵਾ ਜਿਹੜੇ ਹੋਰ ਆਪਾਂ ਇਵੈਂਟ ਦੱਸ ਦਿੰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਕੁਝ ਮੈਨੂੰ ਬਹੁਤੇ ਇਵੈਂਟ ਪਤਾ ਨਹੀਂ ਹੈਗੇ ਪਰ ਇੱਕ ਇਵੈਂਟ ਜ਼ਰੂਰ ਮੈਨੂੰ ਪਤਾ ਸਕਲਪਚਰ ਬਾਏ ਸੀ ਇਹ ਬਹੁਤ ਯੂਨੀਕ ਇੱਕ ਇਵੈਂਟ ਹੁੰਦਾ ਇਹ ਇੱਕ ਜਗ੍ਹਾ ਤੇ ਨਹੀਂ ਹੁੰਦਾ ਬਲਕਿ ਇਹ ਕਈ ਸਬਬਸ ਚ ਫੈਲਿਆ ਹੋਇਆ ਇਵੈਂਟ ਹੁੰਦਾ ਹੈ ਬੰਡਾਈ ਤੋਂ ਲੈ ਕੇ ਤੁਸੀਂ ਸਮੁੰਦਰ ਸਮੁੰਦਰੀ ਤੁਰਦੇ ਜਾਣਾ ਟਮਾਰਾਮਾ ਤੱਕ ਜਾਣਾ ਬੀਚ ਤੱਕ ਆਈ ਡੋਂਟ ਨੋ ਸ਼ਾਇਦ 2-2.5 ਕਿਲੋਮੀਟਰ ਦੀ ਵਾਕ ਹੈਗੀ ਉਹ ਸਾਰੀ ਤੇ ਉਹ ਸਮੁੰਦਰ ਦੇ ਨਾਲ ਨਾਲ ਤੁਹਾਨੂੰ ਅਲੱਗ ਅਲੱਗ ਕਲਾਕ੍ਰਿਤੀਆਂ ਦਿਖਣਗੀਆਂ ਬੜੀਆਂ ਘੈਂਟ ਘੈਂਟ ਬੜੀਆਂ ਮਤਲਬ ਫੋਟੋਜੈਨਿਕ ਇੱਕ ਇੱਕ ਕਲਾਕ੍ਰਿਤੀ ਦੀ ਤੁਸੀਂ ਫੋਟੋ ਵੀ ਜੇ ਵੀਡੀਓ ਵੀ ਪਾਉਂਦੇ ਹੋ ਨਾ ਤੁਹਾਡੇ ਇੰਸਟਾਗ੍ਰਾਮਾਂ ਦੀਆਂ ਰੀਲਾਂ ਧੜਾ ਧੜ ਚੱਲਣਗੀਆਂ ਤੁਸੀਂ ਦੇਖ ਕੇ ਬਹੁਤ ਸੋਹਣਾ ਹੁੰਦਾ ਮੈਂ ਆਲਮੋਸਟ ਹਰ ਸਾਲ ਜਾਂਦਾ ਰਿਹਾ 2 ਨਵੰਬਰ ਤੱਕ ਚੱਲਣਾ ਸੋ ਜੇ ਤੁਸੀਂ ਸਿਡਨੀ 'ਚ ਰਹਿੰਦੇ ਹੋ ਫਿਰ ਤਾਂ ਕਾਹਤੇ ਮੌਕਾ ਮਿਸ ਕਰਨਾ ਜੇ ਤੁਸੀਂ ਬਾਹਰੋਂ ਵੀ ਆ ਰਹੇ ਹੈਗੇ ਹੋ ਤਾਂ ਆਇਓ ਸਿਡਨੀ ਸਾਰੇ ਲੋਕ ਆਉਂਦੇ ਨੇ ਓਪੇਰਾ ਹਾਊਸ ਘੁੰਮਦੇ ਨੇ ਬਲੂ ਮਾਊਂਟੇਨ ਚਲੇ ਜਾਂਦੇ ਨੇ ਬਟ ਆਹ ਜਿਹੜੀ ਹੈ ਸਕਲਪਚਰ ਬਾਏ ਸੀ ਵਾਕ ਕੁਛ ਕੁ ਇਵੈਂਟ ਨੇ ਭਾਜੀ ਸਾਲ ਭਰ ਦੇ ਵਿੱਚ ਹਨਾ ਜਿਹੜੇ ਮੈਂ ਦੱਸ ਸਕਦਾ ਤੁਹਾਨੂੰ ਦੇਖੋ ਜਿਵੇਂ ਵਿਵਿਡ ਹੋ ਗਿਆ ਹਨਾ ਜਾਂ ਵਿੰਟਰ ਲਾਈਟ ਫੈਸਟੀਵਲ ਹੋ ਗਿਆ ਜਾਂ ਆਪਣਾ ਉਹ 31 ਦਸੰਬਰ ਵਾਲਾ ਹੋ ਗਿਆ ਨਿਊ ਈਅਰ ਦੀ ਜਾਂ ਆਹ ਹੋ ਗਿਆ ਸਕਲਪਚਰ ਬਾਏ ਸੀ ਇਹ ਵਾਕਈ ਇਹ ਯੂਨੀਕ ਇਵੈਂਟਸ ਹੈਗੇ ਨੇ ਦੁਨੀਆਂ 'ਚ ਨਹੀਂ ਕਿਤੇ ਹੋਰ ਹੁੰਦੇ ਹੈਗੇ ਇਹਦੇ ਲਈ ਸਿਰਫ ਤੁਹਾਨੂੰ ਇੱਥੇ ਦੇਖਣੇ ਪੈਣੇ ਨੇ ਇਹ ਬੜਾ ਯੂਨੀਕ ਇਵੈਂਟ ਹੈ ਤੇ ਇਹਦੇ 'ਚ ਜਾਇਓ ਔਰ ਤੁਹਾਨੂੰ ਦੇਖਣ ਨੂੰ ਔਰ ਦੁਨੀਆਂ ਦੇ ਆਰਟਿਸਟ ਮਤਲਬ ਦੁਨੀਆਂ ਭਰ 'ਚੋਂ ਆਰਟਿਸਟ ਆਉਂਦੇ ਨੇ ਤੁਸੀਂ ਦੇਖੋ ਨਾ ਖੁੱਲ੍ਹੇ ਆਸਮਾਨ ਦੇ ਥੱਲੇ ਇੱਕ ਸਕਲਪਚਰ ਔਰ ਬਹੁਤ ਵੱਡਾ ਜਿਵੇਂ ਆਪਣੇ ਕਮਰੇ ਦੀ ਛੱਤ ਹੈ ਇਹਦੇ ਤੋਂ ਡਬਲ
1: ਅੱਛਾ
0: ਐਡੀਆਂ ਐਡੀਆਂ 20 ਕਲਾਕ੍ਰਿਤੀਆਂ ਉਹਨਾਂ ਨੇ ਬਾਹਰ ਸਮੁੰਦਰ ਦੇ ਨਾਲ ਨਾਲ ਐਨ ਖੜੀਆਂ ਕਰਕੇ ਰੱਖੀਆਂ ਹੋਈਆਂ
1: ਇਹ ਮਤਲਬ ਸ਼ੁਰੂ ਹੋ ਗਿਆ
0: ਸ਼ੁਰੂ ਹੋ ਗਿਆ 16 ਅਕਤੂਬਰ ਤੋਂ ਸ਼ੁਰੂ ਹੋ ਗਿਆ
1: 16 ਤੋਂ 2 ਨਵੰਬਰ ਤੱਕ
0: 2 ਨਵੰਬਰ ਤੱਕ ਚੱਲਣਾ
1: ਠੀਕ ਹੈ
0: ਮਤਲਬ ਹੋ ਜਾਣਾ ਤੇ ਜਾ ਕੇ ਦੇਖਿਓ ਇਸ ਵੀਕਐਂਡ ਤੇ ਜਾਇਓ ਤੁਸੀਂ ਸਕਲਪਚਰ ਬਾਏ ਸੀ ਇੰਜੋਏ ਕਰਿਓ ਨਾਲੇ ਵੈਦਰ ਵੀ ਖੁੱਲ ਜਾਣਾ ਹੁਣ
1: ਸਹੀ ਗੱਲ
0: ਤੇ ਦਿਓ ਇਜਾਜ਼ਤਾਂ ਫਿਰ
1: ਹਾਂ
0: ਬਾਕੀ ਚੀਜ਼ਾਂ ਜਿਹੜੀਆਂ ਢਕੀਆਂ ਢਕੀਆਂ ਰਹਿਣ ਦੋ, ਕਾਹਨੂੰ ਗੱਲਾਂ ਕਰਨੀਆਂ। ਖਬਰ ਬੜੀ ਬੇਕਾਰ ਹੈ, ਅਸੀਂ ਸਿਰਫ ਹਲਕੀਆਂ ਫੁਲਕੀਆਂ ਜਿਹੀਆਂ ਖਬਰਾਂ ਇਸ ਕਰਕੇ ਕਰਦੇ ਹੁੰਦੇ ਹਾਂ ਵੀ
1: ਢਕੀ ਰਹਿੰਦੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 15 ਤਰੀਕ ਆ ਅਕਤੂਬਰ ਦਾ ਮਹੀਨਾ ਤੇ ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਅੱਜ ਦੇ ਦਿਨ ਦੀਆਂ ਆਸਟ੍ਰੇਲੀਆ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਚ ਵੀ ਕਾਫੀ ਖਬਰਾਂ ਅੱਜ ਦੀਆਂ ਹੈਗੀਆਂ ਨੇ, ਪਰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਵਿਕਟੋਰੀਆ ਦੇ ਵਿੱਚ ਚੋਣਾਂ ਦੀਆਂ ਖਬਰਾਂ ਮਗਰੋਂ ਸਾਂਝੀਆਂ ਕਰਾਂਗੇ, ਪਰ ਉਸ ਤੋਂ ਪਹਿਲਾਂ ਇਜ਼ਰਾਈਲ ਦੇ ਵਿੱਚ ਇਲੈਕਸ਼ਨਸ ਹੋ ਜਾਣੇ ਨੇ। ਇਜ਼ਰਾਈਲ ਚ ਚੋਣਾਂ ਤੋਂ ਪਹਿਲਾਂ ਫਲਸਤੀਨ ਦਾ ਮੁੱਦਾ ਇੱਕ ਵਾਰ ਫਿਰ ਤੋਂ ਗਰਮਾ ਗਿਆ। ਲੱਗਦਾ ਇੰਜ ਆ ਇਜ਼ਰਾਈਲ ਦੇ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਕਿ ਇਜ਼ਰਾਈਲ ਦੇ ਜ਼ਿਆਦਾਤਰ ਲੋਕ, ਜ਼ਿਆਦਾਤਰ ਵੋਟਰ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਸਾਥ ਦੇਣਗੇ। ਫਲਸਤੀਨ ਦਾ ਜਾਂ ਹਮਾਸ ਦਾ ਡਰ ਬਿਠਾ ਕੇ ਉਹ ਜ਼ਿਆਦਾਤਰ ਇਜ਼ਰਾਈਲੀ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਣਗੇ। ਔਰ ਐਸੇ ਦਰਮਿਆਨ ਉਹਨਾਂ ਨੇ ਇੱਕ ਵੱਡਾ ਬਿਆਨ ਦੇ ਦਿੱਤਾ, ਕਿਹਾ ਹੈ ਕਿ ਮੈਂ ਕਸਮ ਖਾਂਦਾ ਕਿ ਫਲਸਤੀਨ ਦੇਸ਼ ਕਦੇ ਵੀ ਨਹੀਂ ਬਣ ਦੇਵਾਂਗਾ। ਵੈਸੇ ਇਹ ਉਸ ਸਮਝੌਤੇ ਦੀ ਉਲੰਘਣਾ ਹੈ ਜਿਸ ਦੇ ਵਿੱਚ ਅਮਰੀਕਾ, ਬਰਤਾਨੀਆ, ਯੂਰਪ, ਆਸਟ੍ਰੇਲੀਆ ਸਣੇ ਦੁਨੀਆ ਭਰ ਦੀਆਂ ਜਿਹੜੀਆਂ ਪੱਛਮੀ ਤਾਕਤਾਂ ਇਜ਼ਰਾਈਲ ਦੇ ਨਾਲ ਇਕਜੁੱਟ ਹੋ ਕੇ ਖੜੀਆਂ ਨੇ, ਜਿਹੜੀਆਂ ਨਾਲੋ ਨਾਲ ਇਹ ਵੀ ਕਹਿੰਦੀਆਂ ਨੇ ਕਿ ਟੂ ਨੇਸ਼ਨ ਜਿਹੜੀ ਹੈ, ਟੂ ਸਟੇਟ ਥਿਊਰੀ ਹੈ, ਉਸਨੂੰ ਉਹ ਸਵੀਕਾਰ ਕਰਦੇ ਨੇ। ਯਾਨੀ ਕਿ ਫਲਸਤੀਨ ਵੀ ਉੱਥੇ ਹੋਵੇ ਜਿੱਥੇ ਇਜ਼ਰਾਈਲ ਹੋਵੇ, ਹਾਲਾਂਕਿ ਉੱਥੇ ਫਲਸਤੀਨ ਹੀ ਸੀ, ਇਜ਼ਰਾਈਲ ਤਾਂ ਮਗਰੋਂ ਆਪਣਾ ਦਾਇਆ ਵਧਾਉਂਦਾ ਰਿਹਾ। ਪਰ ਹੁਣ ਇਜ਼ਰਾਈਲ ਦੇ ਮੌਜੂਦਾ ਪ੍ਰਧਾਨ ਮੰਤਰੀ ਦੀ ਇਹ ਜਿਹੜੀ ਨਵੀਂ ਸਹੁੰ ਉਹਨਾਂ ਨੇ ਖਾਧੀ ਹੈ, ਇਸ ਦੇ ਉੱਤੇ ਨਾ ਪੱਛਮੀ ਮੁਲਕਾਂ ਦਾ ਕੀ ਤਰਕ ਹੋਏਗਾ ਜਾਂ ਕੀ ਉਹਨਾਂ ਦਾ ਪੱਖ ਹੋਏਗਾ ਆਉਣ ਵਾਲੇ ਦਿਨਾਂ ਚ ਪਤਾ ਚੱਲਦਾ। ਪਰ ਫਿਲਹਾਲ ਬੈਂਜਾਮਿਨ ਨੇਤਨਯਾਹੂ ਨੇ ਵਾਅਦਾ ਕੀਤਾ ਹੈ ਕਿ ਇਜ਼ਰਾਈਲ ਦੇ ਸਰਹੱਦੀ ਖੇਤਰਾਂ ਦੇ ਵਿੱਚ ਯਹੂਦੀ ਬਸਤੀਆਂ ਬਸਾਈਆਂ ਜਾਣਗੀਆਂ। ਸਰਹੱਦੀ ਖੇਤਰ ਯਾਨੀ ਕਿ ਚਾਹੇ ਉਹ ਵੈਸਟ ਬੈਂਕ ਹੈ, ਚਾਹੇ ਉਹ ਗਜ਼ਾ ਹੈ, ਗਜ਼ਾ ਤਾਂ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕਿਆ ਹੈ, ਖਤਮ ਹੋ ਚੁੱਕਿਆ ਹੈ। ਚੈਨਲ 14 ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਨੇਤਨਯਾਹੂ ਨੇ ਸ਼ੰਕਾ ਜਿਤਾਈ ਕਿ ਜੇਕਰ ਇਜ਼ਰਾਈਲ ਆਪਣੇ ਆਪ ਨੂੰ ਕਮਜ਼ੋਰ ਕਰ ਲੈਂਦਾ ਤਾਂ ਅਰਬ ਦੇਸ਼ ਉਸ ਦੇ ਉੱਤੇ ਕਬਜ਼ਾ ਕਰਨਗੇ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੇ ਕਾਰਜਕਾਲ ਦੇ ਦਰਮਿਆਨ ਵੈਸਟ ਬੈਂਕ ਦੇ ਵਿੱਚ ਯਹੂਦੀ ਆਬਾਦੀ ਵਧੀ ਹੈ ਤੇ ਆਬਾਦੀ ਦੇ ਵਿੱਚ ਇੱਕ ਵੱਡਾ ਫਰਕ ਵੀ ਆਇਆ। ਇੰਟਰਵਿਊ ਦੇ ਦਰਮਿਆਨ ਨੇਤਨਯਾਹੂ ਨੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅਬਾਸ ਤੇ ਰਾਮ ਪਾਰਟੀ ਦੇ ਨੇਤਾ ਮਨਸੂਰ ਅਬਾਸ ਦੀ ਤੁਲਨਾ ਹਮਾਸ ਤੇ ਹਿਜਬੁੱਲਾ ਦੇ ਨਾਲ ਕਰ ਛੱਡੀ। ਉਹਨਾਂ ਦਾਅਵਾ ਕੀਤਾ ਕਿ ਮਹਿਮੂਦ ਅਬਾਸ ਤੇ ਮਨਸੂਰ ਅਬਾਸ ਇਜ਼ਰਾਈਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਨੇਤਨਯਾਹੂ ਨੇ ਧਮਕੀ ਦਿੱਤੀ ਕਿ ਜੇਕਰ ਇਜ਼ਰਾਈਲ ਵਿਰੋਧੀ ਕਾਰਵਾਈ ਨਾ ਰੁਕੀ ਤਾਂ ਵੈਸਟ ਬੈਂਕ ਪੂਰੀ ਤਰ੍ਹਾਂ ਦੇ ਨਾਲ, ਜਿਹੜੀ ਫਲਸਤੀਨ ਅਥਾਰਟੀ ਫਿਲਹਾਲ ਉਸਨੂੰ ਚਲਾਉਂਦੀ ਹੈ, ਉਸਦਾ ਪੂਰੀ ਤਰ੍ਹਾਂ ਦੇ ਨਾਲ ਖਾਤਮਾ ਕਰ ਦਿੱਤਾ ਜਾਏਗਾ। ਨੇਤਨਯਾਹੂ ਨੇ ਉਹਨਾਂ ਦੀ ਸਰਕਾਰ ਦਾ ਵਿਰੋਧ ਕਰ ਰਹੇ ਵਿਰੋਧੀ ਧਿਰ ਦੇ ਉੱਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੇ ਨਾਲ ਦੇਸ਼ ਵੀ ਖਤਰੇ ਚ ਪੈ ਜਾਏਗਾ। ਇਹ ਉਹ ਖੁੱਲੇਆਮ ਕਹਿੰਦੇ ਨੇ ਕਿ ਨੇਤਨਯਾਹੂ ਨੂੰ ਅਸੀਂ ਹਟਾਉਣਾ, ਉਹ ਮੈਨੂੰ ਸੱਤਾ ਤੋਂ ਹਟਾਉਣਾ ਚਾਹੁੰਦੇ ਨੇ, ਉਹ ਇਜ਼ਰਾਈਲ ਨੂੰ ਖਤਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਰੋਕਣ ਦੇ ਲਈ ਸਾਡੀ ਜਿੱਤ ਜ਼ਰੂਰੀ ਹੈ। ਚੇਤੇ ਕਰਵਾ ਦਈਏ ਕਿ ਇਜ਼ਰਾਈਲ ਦੇ ਵਿੱਚ 27 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ। ਵੈਸੇ 3 ਸਾਲ ਪਹਿਲਾਂ 7 ਅਕਤੂਬਰ ਨੂੰ ਇਜ਼ਰਾਈਲ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਹ ਇਜ਼ਰਾਈਲ ਦੇ ਵਿੱਚ ਹੋ ਰਹੀਆਂ ਕਿਸੇ ਵੀ ਕਿਸਮ ਦੀਆਂ ਪਹਿਲੀ ਵਾਰ ਹੋ ਰਹੀਆਂ ਚੋਣਾਂ ਨੇ, ਚਾਹੇ ਉਹ ਸਥਾਨਕ ਪੱਧਰ ਦੇ ਉੱਤੇ ਹੋਣ, ਚਾਹੇ ਉਹ ਕੌਮੀ ਪੱਧਰ ਤੇ। ਖੈਰ ਇਸੇ ਤਾਂ ਹੈਗੇ ਹੀ ਕੌਮੀ ਪੱਧਰ ਤੇ ਨੇ। ਇਸ ਦੇ ਵਿੱਚ ਇਸ ਹਮਲੇ ਨੇ ਜਿੱਥੇ ਇਜ਼ਰਾਈਲ ਹਮਾਸ ਜੰਗ ਨੂੰ ਜਨਮ ਦਿੱਤਾ ਸੀ, ਹਜ਼ਾਰਾਂ ਫਲਸਤੀਨੀ ਗਜ਼ਾ ਦੇ ਵਿੱਚ ਮਾਰ ਦਿੱਤੇ ਸੀ, ਗਜ਼ਾ ਖੰਡਹਰ ਬਣ ਚੁੱਕਿਆ ਔਰ ਇਜ਼ਰਾਈਲ ਦਾ ਇੱਕ ਵੱਡੇ ਹਿੱਸੇ ਦੇ ਉੱਤੇ ਕਬਜ਼ਾ। ਵੈਸੇ ਦੱਸ ਦਈਏ ਕਿ ਇਜ਼ਰਾਈਲ ਦੀਆਂ ਨਾ ਚੋਣਾਂ ਦੇ ਵਿੱਚ ਜਦੋਂ ਇਹ ਜੰਗ ਛਿੜੀ ਸੀ ਉਸ ਵਕਤ ਨੇਤਨਯਾਹੂ ਦੇ ਸਾਥੀ ਸੀ, ਪਰ ਬਾਅਦ ਦੇ ਵਿੱਚ ਗਜ਼ਾ ਦੇ ਉੱਤੇ ਹੋਈ ਤਬਾਹੀ ਦੇ ਉੱਤੇ ਆਪਣਾ ਇੱਕ ਵੱਖਰਾ ਪੱਖ ਰੱਖ ਕੇ ਫੌਜ ਦੇ ਸਾਬਕਾ ਪ੍ਰਮੁੱਖ ਗਾਦੀ ਆਈਜ਼ਨਕੋਟ ਨੇ ਉਹਨਾਂ ਤੋਂ ਆਪਣਾ ਇੱਕ ਵੱਖਰਾ ਰਾਹ ਅਖਤਿਆਰ ਕਰ ਲਿਆ ਸੀ। ਬਲਕਿ ਇਹਨਾਂ ਚੋਣਾਂ ਦੇ ਵਿੱਚ ਨੇਤਨਯਾਹੂ ਦਾ ਮੁਕਾਬਲਾ ਗਾਦੀ ਦੇ ਨਾਲ ਹੀ ਹੈ। ਗਾਦੀ ਆਈਜ਼ਨਕੋਟ ਨੂੰ ਇਸ ਵਕਤ ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਅਹੁਦੇ ਦਾ ਦੂਸਰਾ ਦਾਅਵੇਦਾਰ ਮੰਨਿਆ ਜਾ ਰਿਹਾ, ਦੂਸਰਾ ਕਹਿ ਲਈਏ ਜਾਂ ਪਹਿਲਾ ਕਹਿ ਲਈਏ, ਪਰ ਉਹੀ ਇਸ ਵਕਤ ਜਿਹੜੀ ਲਿਕੁਡ ਪਾਰਟੀ ਹੈ ਉਹਨਾਂ ਦੇ ਵਿਰੁੱਧ ਖੜੇ ਨੇ, ਯਾਨੀ ਨੇਤਨਯਾਹੂ ਦੇ ਉਲਟ ਖੜੇ ਨੇ। ਉੱਥੇ ਹੀ ਇਜ਼ਰਾਈਲ ਜਾਣ ਵਾਲੀਆਂ ਉਡਾਨਾਂ ਦੇ ਵਿੱਚ ਪਾਕਿਸਤਾਨੀ ਪਾਇਲਟ ਤੇ ਕੈਬਿਨ ਕਰੂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ, ਪਰ ਇਹ ਪਾਬੰਦੀ ਇਜ਼ਰਾਈਲ ਨੇ ਨਹੀਂ, ਫਰਾਂਸ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਏਅਰ ਫਰਾਂਸ ਨੇ ਲਗਾਈ ਹੈ। ਉਹਨਾਂ ਕਿਹਾ ਕਿ ਉਹ ਤਾਂ ਇਜ਼ਰਾਈਲ ਦੇ ਨਿਯਮਾਂ ਦਾ ਪਾਲਣ ਹੀ ਕਰ ਰਹੇ ਨੇ। ਵੈਸੇ ਇਜ਼ਰਾਈਲ ਦੇ ਵਿੱਚ ਇਹ ਨਿਯਮ ਹੈ ਵੀ, ਇਜ਼ਰਾਈਲ ਕੁਝ ਕੁ ਮੁਲਕਾਂ ਦੇ ਜਿਹੜੇ ਜਨਮੇ ਹੋਏ ਆ ਉੱਥੋਂ ਦੇ ਨਾਗਰਿਕ ਨੇ, ਉੱਥੋਂ ਦੇ ਸਿਟੀਜ਼ਨ ਨੇ, ਉਹਨਾਂ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਬਤੌਰ ਪਾਇਲਟ ਆਣ ਨਹੀਂ ਦਿੰਦਾ। ਇਹਨਾਂ ਨਿਯਮਾਂ ਦੇ ਤਹਿਤ ਇਜ਼ਰਾਈਲ ਜਾਣ ਵਾਲੀਆਂ ਜਾਂ ਉੱਥੋਂ ਹੋ ਕੇ ਗੁਜ਼ਰਨ ਵਾਲੀਆਂ ਫਲਾਈਟਸ ਦੇ ਵਿੱਚੋਂ 31 ਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਬਤੌਰ ਪਾਇਲਟ ਪਾਬੰਦ ਕੀਤਾ ਗਿਆ ਏਅਰ ਫਰਾਂਸ ਦੀ ਤਰਫ ਤੋਂ। ਇਹਨਾਂ ਦੇ ਵਿੱਚ ਜ਼ਿਆਦਾਤਰ ਅਰਬ ਤੇ ਮੁਸਲਿਮ ਦੇਸ਼ ਹੀ ਨੇ। ਵੈਸੇ ਅਲ ਜਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਮੀਡੀਆ ਤੇ ਫਰਾਂਸ ਦੀ ਜਿਹੜੀ ਇੱਕ ਖੋਜੀ ਪੱਤਰਕਾਰਤਾ ਸੰਸਥਾ ਹੈ ਮੇਦਰੀਆ ਪੋਰਟ, ਉਹਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਏਅਰ ਫਰਾਂਸ ਨੇ ਆਪਣੇ ਬਿਆਨ ਦੇ ਵਿੱਚ ਇਹਨਾਂ ਚੈਨਲਸ ਨੂੰ ਦੱਸਿਆ ਹੈ ਕਿ ਇਜ਼ਰਾਈਲੀ ਅਧਿਕਾਰੀਆਂ ਨੇ ਨਵੇਂ ਹਵਾਈ ਉਡਾਨ ਦੇ ਨਾਲ ਜੁੜੇ ਹੋਏ ਨਿਯਮ ਲਾਗੂ ਕੀਤੇ ਨੇ, ਔਰ ਇਹ ਨਵੇਂ ਨਿਯਮ ਵੈਸੇ ਤਾਂ 1 ਅਕਤੂਬਰ ਤੋਂ ਲਾਗੂ ਹੋ ਗਏ ਨੇ, ਪਰ ਇਸ ਦੇ ਵਿੱਚ ਵਿਦੇਸ਼ੀ ਏਅਰਲਾਈਨਸ ਨੂੰ ਨਿਰਦੇਸ਼ ਇਹ ਦਿੱਤੇ ਗਏ ਨੇ ਕਿ ਇਜ਼ਰਾਈਲੀ ਹਵਾਈ ਖੇਤਰ ਦੇ ਵਿੱਚ ਜਿਹੜਾ ਪਾਇਲਟ ਹੈ ਤੇ ਕੈਬਿਨ ਕਰੂ ਹੈ ਅਜਿਹੇ ਦੇਸ਼ਾਂ ਦੇ ਨਾ ਤਾਂ ਨਾਗਰਿਕ ਹੋਣ ਨਾ ਹੀ ਦੋਹਰੀ ਨਾਗਰਿਕਤਾ ਰੱਖਦੇ ਹੋਣ, ਜਿਨ੍ਹਾਂ ਦੇ ਇਜ਼ਰਾਈਲ ਦੇ ਨਾਲ ਕੋਈ ਕੂਟਨੀਤਿਕ ਸੰਬੰਧ ਹੈ ਹੀ ਨਹੀਂ। ਇਹ ਨਿਰਦੇਸ਼ 30 ਸਪਤੰਬਰ ਨੂੰ ਦੁਬਈ ਤੋਂ ਤਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਜਿਹੜੀ ਫਲਾਈਟ ਸੀ ਉਸ ਦੇ ਵਿੱਚ ਹੋਏ ਕਾਂਡ ਤੋਂ ਬਾਅਦ ਸਾਹਮਣੇ ਆਇਆ। ਫਲਾਈ ਦੁਬਈ ਦੀ ਉਡਾਨ FZ1073 ਜਿਹਦੇ ਵਿੱਚ ਓਮਾਨ ਦਾ ਜਿਹੜਾ ਇੱਕ ਨਾਗਰਿਕ ਸੀ ਸਹਿ ਪਾਇਲਟ ਸੀ, ਹਾਲਾਂਕਿ ਦੂਸਰਾ ਪਾਇਲਟ ਜਿਹੜਾ ਉਹ ਭਾਰਤੀ ਮੂਲ ਦਾ ਸੀ ਕੈਪਟਨ ਸਮਿਥ ਮਾਚਰ, ਜੋ ਕਿ UAE ਦੇ ਵਿੱਚ ਹੀ ਰਹਿ ਰਹੇ ਸੀ। 34,000 ਫੁੱਟ ਦੀ ਉਡਾਨ ਤੋਂ ਅਚਾਨਕ ਜਿਹੜਾ ਜਹਾਜ਼ ਸੀ ਉਹ 17,000 ਫੁੱਟ ਤੱਕ ਆ ਗਿਆ, ਔਰ ਇਸ ਦੇ ਪਿੱਛੇ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਕਾਕਪਿਟ ਦੇ ਵਿੱਚ ਹੋ ਰਿਹਾ ਦੋਹਾਂ ਪਾਇਲਟ ਦੇ ਵਿੱਚ ਆਪਸੀ ਝਗੜਾ ਸੀ, ਜਿਸ ਦੇ ਵਿੱਚ ਕੈਪਟਨ ਸਮਿਥ ਮਾਛੜ ਨੇ ਬੜੀ ਹਿੰਮਤ ਦੇ ਨਾਲ ਆਪਣੇ ਦੂਸਰੇ ਕੋ ਪਾਇਲਟ ਨੂੰ ਕਾਬੂ ਕੀਤਾ ਸੀ। ਹਾਲਾਂਕਿ ਇਸ ਘਟਨਾ ਦੇ ਵਿੱਚ ਬਾਅਦ ਦੇ ਵਿੱਚ ਇਜ਼ਰਾਈਲ ਦੀ ਤਰਫ ਤੋਂ ਹੀ ਇਹ ਗੱਲ ਕਹੀ ਗਈ ਕਿ ਇਸ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਜਿਹੜੀ ਮਨਸ਼ਾ ਸੀ ਓਮਾਨੀ ਕੋ ਪਾਇਲਟ ਦੀ, ਕਿਉਂਕਿ ਇਸ ਦੇ ਵਿੱਚ ਇਜ਼ਰਾਈਲੀ ਹੀ ਨਾਗਰਿਕ ਸੀ। ਏਅਰ ਫਰਾਂਸ ਤੋਂ ਇਲਾਵਾ ਇਹ ਕਦਮ ਯੂਨਾਈਟਿਡ ਏਅਰਲਾਈਨਸ ਨੇ ਵੀ ਚੱਕਿਆ ਹੈ ਕਿ ਆਪਣੀਆਂ ਜਿੰਨੀਆਂ ਵੀ ਫਲਾਈਟਸ ਇਜ਼ਰਾਈਲ ਦੇ ਵਿੱਚ ਜਾ ਰਹੀਆਂ ਨੇ ਉੱਥੋਂ ਹੋ ਕੇ ਗੁਜ਼ਰ ਰਹੀਆਂ ਉਹਨਾਂ ਦੇ ਵਿੱਚ 29 ਦੇਸ਼ਾਂ ਦਾ ਜ਼ਿਕਰ ਕੀਤਾ ਗਿਆ। ਵੈਸੇ ਇਹ ਜਿਹੜੇ ਦੇਸ਼ ਹੈਗੇ ਨੇ ਇਹਨਾਂ ਦੇ ਵਿੱਚ ਅਫਗਾਨਿਸਤਾਨ, ਅਲਜੀਰੀਆ, ਬਾਂਗਲਾਦੇਸ਼, ਬਰੂਨੇਈ, ਕੋਮੋਰੋਸ, ਕਿਊਬਾ, ਜਿਬੂਤੀ, ਇੰਡੋਨੇਸ਼ੀਆ, ਇਰਾਨ, ਇਰਾਕ, ਕੁਵੈਤ, ਲੈਬਨਾਨ, ਲੀਬੀਆ, ਮਲੇਸ਼ੀਆ, ਮਾਲਦੀਵ, ਮਾਲੀ, ਮਾਰਟੀਨੀਆ, ਨਾਈਜਰ, ਨਾਰਥ ਕੋਰੀਆ, ਓਮਾਨ, ਕਤਰ, ਸਾਊਦੀ ਅਰਬ, ਸੋਮਾਲੀਆ, ਸੁਡਾਨ, ਸੀਰੀਆ, ਟਿਊਨੀਸ਼ੀਆ, ਵੈਨਜ਼ੁਏਲਾ, ਯਮਨ ਤੇ ਪਾਕਿਸਤਾਨ ਸ਼ਾਮਲ ਨੇ। ਵੈਸੇ ਫਰਾਂਸ ਦੇ ਉੱਤੇ ਕੌਮੀਅਤ ਦੇ ਆਧਾਰ ਦੇ ਉੱਤੇ ਪਾਇਲਟਸ ਤੇ ਕੈਬਿਨ ਕਰੂ ਦੇ ਨਾਲ ਇੱਕ ਭੇਦਭਾਵ ਕੀਤਾ ਜਾ ਰਿਹਾ, ਇਸ ਦੇ ਇਲਜ਼ਾਮ ਵੀ ਲੱਗ ਰਹੇ ਨੇ। ਏਅਰਲਾਈਨ ਦੇ ਨਾਲ ਸੰਬੰਧਿਤ ਕਰਮਚਾਰੀਆਂ ਨੂੰ ਇਸ ਤਰੀਕੇ ਦੇ ਨਾਲ ਬਾਹਰ ਰੱਖਿਆ ਜਾਂਦਾ ਹੈ। ਇਸ ਤੋਂ ਸਵਾਲ ਇਹ ਉੱਠਦਾ ਹੈ ਕਿ ਕਿਸੇ ਵਿਅਕਤੀ ਦੀ ਕੌਮੀਅਤ ਹੀ ਕਿ ਉਸ ਵਿਅਕਤੀ ਦਾ ਚਰਿੱਤਰ ਤੈਅ ਕਰ ਦਿੰਦੀ ਹੈ। ਖੈਰ, ਇਜ਼ਰਾਈਲ ਤੋਂ ਇਲਾਵਾ ਕੁਝ ਹੋਰਨਾ ਖਬਰਾਂ ਦੀ ਵੀ ਸਾਂਝ ਪਾਈਏ। ਜਦੋਂ ਕੌਮੀਅਤ ਦੀ ਗੱਲ ਆਉਂਦੀ ਹੋਏ ਤਾਂ ਅਗਲੀ ਖਬਰ ਅਜ਼ਰਬੈਜ਼ਾਨ ਤੋਂ, ਜਿੱਥੇ ਸੱਤਾਧਾਰੀ ਪਾਰਟੀ ਦੀ ਤਰਫ ਤੋਂ ਤੁਰਕੀ ਦੇ ਨਾਲ ਜਿਹੜੇ ਸੰਬੰਧ ਨੇ ਉਹਨਾਂ ਦੇ ਵਿੱਚ ਹੋਰ ਖਟਾਸ ਵਧਣ ਦਾ ਇੱਕ ਜਿਹੜਾ ਮੌਕਾ ਦਿੱਤਾ ਗਿਆ। ਅਸਲ ਦੇ ਵਿੱਚ ਅਜ਼ਰਬੈਜ਼ਾਨ ਦੇ ਪ੍ਰਾਇਮਰੀ ਤੇ ਹਾਈ ਸਕੂਲਾਂ ਦੇ ਵਿੱਚ ਇਸੇ ਹਫਤੇ ਤੋਂ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ, ਜਿਸ ਦੇ ਤਹਿਤ ਹਿਜਾਬ ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਏਗੀ। ਅਜ਼ਰਬੈਜ਼ਾਨ ਨੇ

ਕਿ ਦੇ ਉੱਤੇ ਮਾਰ ਦਿੱਤੇ ਨੇ ਕਿ ਤੁਰਕੀ ਇਸ ਤਰੀਕੇ ਦੇ ਨਾਲ ਉਹਨਾਂ ਦੇ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਿਹਾ ਹੈ। ਅਜ਼ਰਬੈਜਾਨ ਦੇ ਸੰਵਿਧਾਨ ਦੇ ਵਿੱਚ ਧਰਮ ਨੂੰ ਸਟੇਟ ਤੋਂ ਅਲੱਗ ਰੱਖਿਆ ਗਿਆ ਤੇ ਧਾਰਮਿਕ ਸੁਤੰਤਰਤਾ ਦੀ ਗਾਰੰਟੀ ਦਿੱਤੀ ਗਈ ਹੈ। ਮੁੱਖ ਤੌਰ ਦੇ ਉੱਤੇ ਮੁਸਲਿਮ ਆਬਾਦੀ ਵਾਲੇ ਖੇਤਰ ਅਜ਼ਰਬੈਜਾਨ ਨੂੰ ਸੋਵੀਅਤ ਯੂਨੀਅਨ ਤੋਂ ਅੱਡ ਹੋਣ ਤੋਂ ਬਾਅਦ ਇੱਕ ਧਰਮ ਨਿਰਪੱਖ ਦੇਸ਼ ਜਿਹੜਾ ਐਲਾਨ ਦਿੱਤਾ ਗਿਆ ਸੀ। ਪਰ ਇਹਨਾਂ ਵਿਵਾਦਾਂ ਜਾਂ ਇਸ ਤੋਂ ਪਹਿਲਾਂ ਵੀ ਅਜ਼ਰਬੈਜਾਨ ਤੇ ਤੁਰਕੀ ਦੇ ਵਿੱਚ ਅਕਸਰ ਜਿਹੜੇ ਵਿਵਾਦ ਰਹਿੰਦੇ ਨੇ, ਇਹ ਵਿਵਾਦ ਧਰਮ ਨਿਰਪੱਖਤਾ ਨੂੰ ਲਾਗੂ ਕਰਨ ਨੂੰ ਲੈ ਕੇ ਅਕਸਰ ਰਹਿੰਦੇ ਨੇ, ਕਿਉਂਕਿ ਤੁਰਕੀ ਇੱਕ ਮੁਸਲਿਮ ਬਹੁਵਾਦੀ ਦੇਸ਼ ਹੈ ਤੇ ਤੁਰਕੀ ਚਾਹੁੰਦਾ ਹੈ ਕਿ ਉਸਦੇ ਗੁਆਂਢ ਦੇ ਵਿੱਚ ਅਜ਼ਰਬੈਜਾਨ ਵੀ ਉਹਨਾਂ ਦੇ ਤਰੀਕੇ ਦੇ ਨਾਲ ਹੀ ਵਿਵਹਾਰ ਕਰਨ ਜਿਵੇਂ ਉਹ ਚਾਹੁੰਦੇ ਨੇ। ਖੈਰ, ਇਥੋਂ ਬਾਅਦ ਮੱਧ ਪੂਰਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਪਰ ਪਹਿਲਾਂ ਇੱਕ ਜਰਮਨੀ ਦੀ ਖਬਰ ਵੀ ਤੁਹਾਨੂੰ ਦੱਸਦੇ ਚੱਲੀਏ, ਜਿੱਥੇ ਭਾਰਤੀ ਨਾਗਰਿਕਾਂ ਦੇ ਨਾਲ ਜੁੜੀ ਹੋਈ ਹੈ। ਜਰਮਨੀ ਦੇ ਬੋਚਮ ਸ਼ਹਿਰ ਦੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ, ਜਿਸ ਦੇ ਵਿੱਚ 3 ਭਾਰਤੀ ਨਾਗਰਿਕਾਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਦਕਿ 5 ਹੋਰ ਲੋਕ ਜ਼ਖਮੀ ਹੋਏ ਨੇ। ਜਰਮਨ ਪੁਲਿਸ ਦੇ ਮੁਤਾਬਕ 25 ਤੇ 27 ਸਾਲ ਦੀਆਂ ਦੋ ਲੜਕੀਆਂ ਤੇ ਇੱਕ 26 ਸਾਲ ਦਾ ਲੜਕਾ ਸ਼ਾਮਲ ਹੈ, ਜੋ ਕਿ ਭਾਰਤੀ ਨਾਗਰਿਕ ਨੇ। ਬੋਚਮ ਦੇ ਹੌਫਸੈਲਡ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਤੜਕੇ ਇਹ ਰਿਹਾਇਸ਼ੀ ਇਮਾਰਤ ਦੇ ਵਿੱਚ ਅਚਾਨਕ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੂਜੀ ਮੰਜ਼ਿਲ ਦੇ ਉੱਤੇ ਸਥਿਤ ਇੱਕ ਅਪਾਰਟਮੈਂਟ ਦੇ ਵਿੱਚ 3 ਭਾਰਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਧੂੰਏ ਦੇ ਕਾਰਨ, ਦਮ ਘੁੱਟਣ ਦੇ ਕਾਰਨ ਇਹਨਾਂ ਦੀ ਮੌਤ ਹੋਈ ਦੱਸੀ ਗਈ ਹੈ, ਜਦਕਿ 5 ਹੋਰ ਵਿਅਕਤੀਆਂ ਨੂੰ ਇਲਾਜ ਦੇ ਲਈ ਸਥਾਨਕ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੀ ਹੋਮਿਸਾਈਡ ਸਕੁਐਡ ਨੇ ਹੱਤਿਆ ਦੇ ਸ਼ੱਕ ਦੇ ਹੇਠ ਇਮਾਰਤ 'ਚ ਰਹਿੰਦੇ ਇੱਕ 41 ਸਾਲਾ ਰੋਮਨੀਆ ਇੱਕ ਮੁਲਕ ਹੈ, ਰੋਮਨੀਆਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਇਸ ਕਥਿਤ ਮੁਲਜ਼ਮ ਦੇ ਖਿਲਾਫ ਮੁੱਢਲੇ ਸਬੂਤ ਮਿਲੇ ਨੇ। ਫਿਲਹਾਲ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਹੇਟ ਕ੍ਰਾਈਮ ਦਾ ਮਾਮਲਾ ਜਾਂ ਕੁਝ ਹੋਰ। ਜਰਮਨ ਪੁਲਿਸ ਨੇ ਫਿਲਹਾਲ ਇਸ ਦੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਗ੍ਰੀਨਲੈਂਡ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਤੇਲ, ਗੈਸ ਤੇ ਖਣਿਜਾਂ ਦੀ ਖੋਜ ਜਲਦ ਸ਼ੁਰੂ ਹੋਣ ਜਾ ਰਹੀ ਹੈ। ਟਰੰਪ ਨੇ ਕਿਹਾ ਹੈ ਕਿ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇੱਥੇ ਆਸਾਨੀ ਦੇ ਨਾਲ ਤੇਲ ਦੀ ਉਪਲਬਧਤਾ ਹੋਏਗੀ ਔਰ ਦੁਨੀਆ ਦੇ ਲਗਭਗ ਕਿਸੇ ਵੀ ਦੂਸਰੇ ਜ਼ਮੀਨੀ ਹਿੱਸੇ ਦੇ ਨਾਲੋਂ ਜ਼ਿਆਦਾ ਹੋਏਗੀ। ਉਹਨਾਂ ਕਿਹਾ ਕਿ ਮਹੱਤਵਪੂਰਨ ਗੱਲ ਹੈ ਕਿ ਅਮਰੀਕਾ ਤੇ ਯੂਰਪ ਦੋਵੇਂ ਰੱਖਿਆ ਤੇ ਹਮਲਾਵਰ ਨੀਤੀ ਦੇ ਲਿਹਾਜ਼ ਦੇ ਨਾਲ ਇਸ ਰਣਨੀਤੀ ਦਾ ਫਾਇਦਾ ਚੁੱਕਣ। ਅਮਰੀਕਾ ਦੇ ਵਿੱਚ ਭਵਿੱਖ ਦੇ ਵਿੱਚ ਹੋਣ ਵਾਲੇ ਕਿਸੇ ਵੀ ਹਮਲੇ ਦੇ ਲਈ ਗ੍ਰੀਨਲੈਂਡ ਤੋਂ ਹੋ ਕੇ ਗੁਜ਼ਰਨ ਦਾ ਰਾਹ ਹੋਏਗਾ। ਗ੍ਰੀਨਲੈਂਡ ਸਾਡੀ ਰੱਖਿਆ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੋਏਗਾ, ਜਿੱਥੇ ਡਰੋਨ, ਮਿਜ਼ਾਈਲਾਂ ਤੇ ਕਿਸੇ ਵੀ ਕਿਸਮ ਦੇ ਹਥਿਆਰ ਨੂੰ ਮਾਰ ਗਰਾਂ ਦੀ ਕਾਬਲੀਅਤ ਦੇ ਨਾਲ ਜੁੜੀਆਂ ਹੋਈਆਂ ਤਕਨੀਕਾਂ ਇੱਥੇ ਲੈਸ ਕੀਤੀਆਂ ਜਾਣਗੀਆਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ ਤੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਮਸ ਫ੍ਰੈਡਰਿਕ ਨਿਲਸਨ ਦੇ ਨਾਲ 22 ਸਪਤੰਬਰ ਨੂੰ ਨਿਊਯਾਰਕ ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਹੋਇਆ ਸੀ, ਉਸ ਦਰਮਿਆਨ ਇੱਕ ਸਮਝੌਤੇ ਦੇ ਉੱਤੇ ਹਸਤਾਖਰ ਕਰ ਚੁੱਕੇ ਨੇ। ਟਰੰਪ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਅਮਰੀਕਾ ਗ੍ਰੀਨਲੈਂਡ ਦੇ ਦੋ ਬਹੁਤ ਵੱਡੇ ਗ੍ਰੀਨਲੈਂਡ ਦੇ ਵਿੱਚ ਵੱਡੇ ਫੌਜੀ ਅੱਡੇ ਬਣਾਏਗਾ ਔਰ ਇਹ ਮਿਲਟਰੀ ਬੇਸ ਜਿਹੜੇ ਨੇ ਇਹ ਦੁਨੀਆ ਦੇ ਵਿੱਚ ਕਿਤੇ ਵੀ ਹੋਰ ਇੰਨੇ ਵੱਡੇ ਪੱਧਰ ਦੇ ਉੱਤੇ ਨਹੀਂ ਹੋਣਗੇ। ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਬੀਤੀ ਰਾਤ ਰਾਜਧਾਨੀ ਕੀਵ ਤੇ ਖਾਰਕੀਵ ਦੇ ਵਿੱਚ ਊਰਜਾ ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ। ਜ਼ੇਲੈਂਸਕੀ ਨੇ ਇਸ ਵਾਰ ਦਾਅਵਾ ਕੀਤਾ ਹੈ ਕਿ ਰੂਸ ਨੇ 39 ਬੈਲਿਸਟਿਕ ਮਿਜ਼ਾਈਲ ਤੇ 120 ਤੋਂ ਵਧੇਰੇ ਡਰੋਨਸ ਦੇ ਨਾਲ ਔਰ ਹਥਿਆਰਾਂ ਦਾ ਇਸਤੇਮਾਲ ਕਰਦਿਆਂ ਹੋਇਆਂ ਉਹਨਾਂ ਦੇ ਦੇਸ਼ ਦੇ ਵਿੱਚ ਇਹ ਹਮਲੇ ਕੀਤੇ ਨੇ, ਜਿਸ ਦੇ ਵਿੱਚ ਦੇਸ਼ ਦੀ ਰਾਜਧਾਨੀ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਜ਼ੇਲੈਂਸਕੀ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਰੂਸ ਨੇ ਬੇਸਿਕ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾ ਕੇ ਬੈਲਿਸਟਿਕ ਮਿਜ਼ਾਈਲ ਹਮਲੇ ਕੀਤੇ ਨੇ ਔਰ ਇਹ ਉਹੀ ਬੁਨਿਆਦੀ ਢਾਂਚਾ ਜਿਸ ਨੂੰ ਅਮਰੀਕੀ ਰਾਸ਼ਟਰਪਤੀ ਦੀ ਤਰਫ ਤੋਂ ਜੰਗਬੰਦੀ ਸਮਝੌਤੇ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਸੀ। ਜ਼ੇਲੈਂਸਕੀ ਨੇ ਦੋਸ਼ ਮੜਿਆ ਕਿ ਊਰਜਾ ਖੇਤਰ ਦੀਆਂ 26 ਤੇ ਤੇਲ ਤੇ ਗੈਸ ਖੇਤਰ ਦੀਆਂ 4 ਸਹੂਲਤਾਂ ਦੇ ਉੱਤੇ ਹਮਲੇ ਜਿਹੜੇ ਕੀਤੇ ਗਏ ਨੇ ਹੁਣ ਤੱਕ ਉਹਨਾਂ ਨੂੰ ਨੁਕਸਾਨ ਪਹੁੰਚਿਆ। ਦੱਸ ਦਈਏ ਕਿ ਪਿਛਲੇ ਦਿਨ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਯੂਕਰੇਨ ਤੇ ਰੂਸ ਦੇ ਦਰਮਿਆਨ ਇੱਕ ਐਨਰਜੀ ਸੀਜ਼ਫਾਇਰ ਹੋ ਗਿਆ। ਇਸ ਦਾ ਮਤਲਬ ਇਹ ਹੈ ਕਿ ਦੋਵੇਂ ਦੇਸ਼ ਇੱਕ ਦੂਸਰੇ ਦੇ ਤੇਲ, ਗੈਸ ਤੇ ਬਿਜਲੀ ਪੈਦਾ ਕਰਨ ਵਾਲੇ ਟਿਕਾਣਿਆਂ ਦੇ ਉੱਤੇ ਹਮਲੇ ਨਹੀਂ ਕਰਨਗੇ। ਹਾਲਾਂਕਿ ਰੂਸ ਨੇ ਉਸ ਸਮਝੌਤੇ ਦੇ ਉੱਤੇ ਕਦੇ ਕੋਈ ਟਿੱਪਣੀ ਨਹੀਂ ਕੀਤੀ ਤੇ ਯੂਕਰੇਨ ਦਾ ਕਹਿਣਾ ਸੀ ਕਿ ਸਾਨੂੰ ਇਸ ਸਮਝੌਤੇ ਦੇ ਬਾਰੇ ਪਤਾ ਹੀ ਨਹੀਂ ਹੈ ਕਿ ਕਦੋਂ ਇਹ ਸਮਝੌਤਾ ਹੋਇਆ। ਉੱਥੇ ਹੀ ਇੱਕ ਹਮਲਾ ਸਟ੍ਰੇਟ ਆਫ ਹੋਰਮੁਜ਼ ਦੇ ਵਿੱਚ ਹੋਇਆ ਔਰ ਇਹ ਬਹੁਤ ਵੱਡਾ ਸਮੁੰਦਰੀ ਹਮਲਾ ਹੈ। ਕਿਹਾ ਗਿਆ ਹੈ ਕਿ ਇੱਕ ਸਮੁੰਦਰੀ ਬਾਰੂਦੀ ਸੁਰੰਗ ਹੈ ਜਿਹਨੂੰ ਨਵਲ ਮਾਈਨ ਕਹਿ ਲਿਆ ਜਾਂਦਾ ਹੈ, ਉਸ ਦੇ ਨਾਲ ਟਕਰਾਉਣ ਤੋਂ ਬਾਅਦ
2500 ਕੰਟੇਨਰਸ ਦੇ ਨਾਲ ਲੱਦਿਆ ਇੱਕ ਵੱਡਾ ਕਾਰਗੋ ਜਹਾਜ਼ ਸਮੁੰਦਰ ਚ ਡੁੱਬ ਗਿਆ। ਇਹ ਕੰਟੇਨਰ ਖਾਲੀ ਨਹੀਂ ਸੀ, ਇਹ ਭਰੇ ਹੋਏ

0: ਕੰਟੇਨਰ ਸੀ ਸਮਾਨ ਇਹਨਾਂ ਦੇ ਵਿੱਚ ਇੱਥੋਂ ਗੁਜ਼ਰ ਰਿਹਾ ਸੀ। ਈਰਾਨ ਦੀ ਰੈਵੋਲਿਊਸ਼ਨਰੀ ਗਾਰਡਸ ਕੋਰਪਸ ਦੀ ਨੇਵੀ ਦੀ ਜਿਹੜੀ ਇੱਕ ਸੈਕਸ਼ਨ ਹੈ ਉਸ ਦੀ ਤਰਫ ਤੋਂ ਇਸ ਜਹਾਜ਼ ਦੇ ਡੁੱਬਣ ਦੀ ਪੁਸ਼ਟੀ ਕੀਤੀ ਗਈ ਹੈ। ਈਰਾਨੀ ਮੀਡੀਆ ਦੇ ਮੁਤਾਬਕ ਇਹ ਘਟਨਾ ਬੁੱਧਵਾਰ ਦੇ ਦਿਨ ਵਾਪਰੀ ਜਦੋਂ ਕਾਰਗੋ ਜਹਾਜ਼ ਮੱਧ ਪੂਰਬ ਤੋਂ ਏਸ਼ੀਆ ਦੇ ਵੱਲ ਮਾਲ ਲੈ ਕੇ ਜਾ ਰਿਹਾ ਸੀ। ਅਚਾਨਕ ਹੋਏ ਜ਼ੋਰਦਾਰ ਧਮਾਕੇ ਦੇ ਕਾਰਨ ਜਹਾਜ਼ ਦੇ ਵਿੱਚ ਵੱਡਾ ਸੁਰਾਖ ਹੋ ਗਿਆ ਜਿਸ ਦੇ ਚੱਲਦੇ ਉੱਥੇ ਪਾਣੀ ਭਰਨ ਲੱਗਿਆ। ਕੁਝ ਮਿੰਟਾਂ ਦੇ ਵਿੱਚ ਜਹਾਜ਼ ਸਮੁੰਦਰ ਦੇ ਵਿੱਚ ਸਮਾ ਗਿਆ ਤੇ ਸਾਰੇ 2500 ਕੰਟੇਨਰ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਬਿਖਰ ਗਏ। ਈਰਾਨ ਦਾ ਦਾਅਵਾ ਹੈ ਕਿ ਇਸ ਜਹਾਜ਼ ਦਾ ਇੱਕ ਅਣਅਧਿਕਾਰਕ ਤੇ ਖਤਰਨਾਕ ਰਸਤੇ ਤੋਂ ਲੰਘਣਾ ਹੀ ਇਸ ਦੀ ਖਾਤਮੇ ਦੀ ਇੱਕ ਵਜ੍ਹਾ ਬਣਿਆ। ਇਸ ਚੱਲ ਰਹੀ ਜੰਗ ਦੇ ਦਰਮਿਆਨ ਇਹ ਪਹਿਲਾ ਮੌਕਾ ਹੈ ਜਦੋਂ ਈਰਾਨ ਵੱਲੋਂ ਸਮੁੰਦਰੀ ਮਾਈਨਸ ਦੇ ਨਾਲ ਟਕਰਾ ਕੇ ਕਿਸੇ ਜਹਾਜ਼ ਦੇ ਡੁੱਬਣ ਦੀ ਰਿਪੋਰਟ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਅਮਰੀਕਾ ਇਹ ਦਾਅਵੇ ਕਰਦਾ ਰਿਹਾ ਹੈ ਕਿ ਕਿਸੇ ਵੀ ਕਿਸਮ ਦੀ ਸਮੁੰਦਰੀ ਬਾਰੂਦੀ ਸੁਰੰਗ ਜਿਹੜੀ ਉਹ ਈਰਾਨ ਨੇ ਨਹੀਂ ਬਿਛਾਈ। ਜਿੰਨੀਆਂ ਬਿਛਾਈਆਂ ਸੀ ਉਹ ਅਮਰੀਕੀ ਨੇਵੀ ਨੇ ਖਤਮ ਕਰ ਦਿੱਤੀਆਂ ਨੇ। ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਦੇ ਦਾਅਵੇ ਵੀ ਫੋਕੇ ਹੀ ਨਿਕਲੇ। ਫਿਲਹਾਲ ਇਸ ਘਟਨਾ ਸੰਬੰਧੀ ਕਈ ਅਹਿਮ ਸਵਾਲਾਂ ਦੇ ਜਵਾਬ ਹਾਲੇ ਮਿਲਣੇ ਬਾਕੀ ਨੇ ਕਿ ਜਹਾਜ਼ ਕਿਸ ਦੇਸ਼ ਦਾ ਸੀ, ਇਸ ਦੇ ਉੱਤੇ ਕੁੱਲ ਕਿੰਨੇ ਲੋਕ ਸਵਾਰ ਸੀ, ਯਾਨੀ ਚਾਲਕ ਦਲ ਦਾ ਜਿਹੜਾ ਕਰੂ ਮੈਂਬਰ ਸੀ ਉਹਨਾਂ ਦਾ ਕੀ ਬਣਿਆ, ਇਸ ਦੇ ਬਾਰੇ ਹਾਲੇ ਵੀ ਕੋਈ ਅਧਿਕਾਰਕ ਸੂਚਨਾ ਜਿਹੜੀ ਉਹ ਜਾਰੀ ਨਹੀਂ ਕੀਤੀ ਗਈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਫਰੈਂਕਫਰਟ ਤੋਂ ਦਿੱਲੀ ਆ ਰਹੀ 에ਅਰ ਇੰਡੀਆ ਦੀ ਇੱਕ ਫਲਾਈਟ ਨੂੰ ਬੰਬ ਦੇ ਨਾਲ ਉਡਾ ਦੇਣ ਦੀ ਧਮਕੀ ਤੋਂ ਬਾਅਦ ਜੈਪੁਰ ਡਾਇਵਰਟ ਕਰ ਦਿੱਤਾ ਗਿਆ। ਭਾਰਤ ਦੀ ਖਬਰ ਏਜੰਸੀ PTI ਦੇ ਮੁਤਾਬਕ ਇਸ ਜਹਾਜ਼ ਦੇ ਜੈਪੁਰ ਦੇ ਵਿੱਚ ਐਮਰਜੈਂਸੀ ਲੈਂਡਿੰਗ ਕੱਲ ਦੇ ਦਿਨ ਕਰਵਾਈ ਗਈ। 에ਅਰ ਇੰਡੀਆ ਦੀ ਫਲਾਈਟ AI 2030 ਨੂੰ ਹਾਈਜੈਕ ਹੋਣ ਦੀ ਸ਼ੱਕੀ ਧਮਕੀ ਤੋਂ ਬਾਅਦ ਹੀ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਉਤਾਰਿਆ ਗਿਆ। ਫਿਲਹਾਲ ਇਸ ਦੀ ਬਾਕੀ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੈਵਿਨ ਰੁੱਡ, ਭਾਰਤ ਦੇ ਮੌਜੂਦਾ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਕੈਨੇਡਾ ਦੀ ਉਹਨਾਂ ਦੀ ਹਮਰੁਤਬਾ ਅਨੀਤਾ ਆਨੰਦ ਤੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਰਤ ਦੇ ਵਿੱਚ ਬਲੂਮਬਰਗ ਦੀ ਤਰਫ ਤੋਂ ਜਿਹੜਾ ਇੱਕ ਇਕੋਨੋਮੀ ਫੋਰਮ ਕਰਵਾਇਆ ਜਾ ਰਿਹਾ ਉਸ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਇਕੱਠੇ ਹੁੰਦੇ ਨੇ, ਇੱਕੋ ਸਟੇਜ ਸਾਂਝੀ ਕਰਦੇ ਨੇ। ਇਸ ਮੌਕੇ ਦੇ ਉੱਤੇ ਪਿਛਲੇ ਦਿਨਾਂ ਦੇ ਦਰਮਿਆਨ ਚੀਨ ਦੇ ਨਾਲ ਜਿਹੜਾ ਭਾਰਤ ਦਾ ਵਿਵਾਦ ਚੱਲਿਆ, ਇਹਨਾਂ ਚਾਰਾਂ ਨੇਤਾਵਾਂ ਦੀ ਮੌਜੂਦਗੀ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਵਿਚਕਾਰ ਸੰਬੰਧਾਂ ਨੂੰ ਆਮ ਬਣਾਉਣ ਦੇ ਲਈ ਅਸਲ ਕੰਟਰੋਲ ਰੇਖਾ ਯਾਨੀ ਕਿ ਲਾਈਨ ਆਫ ਐਕਚੁਅਲ ਕੰਟਰੋਲ ਦਾ ਸਥਿਰ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸਰਹੱਦ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਦੇ ਮਾੜੇ ਨਤੀਜੇ ਨਿਕਲਣਗੇ। ਜੈਸ਼ੰਕਰ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਤੇ ਨਿਵੇਸ਼ ਦੇ ਪਸਾਰ ਨੂੰ ਹੋਰ ਵੀ ਮਜ਼ਬੂਤੀ ਦੇ ਨਾਲ ਅੱਗੇ ਵਧਾਉਣ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਤੇ ਸਾਲ 2022 ਦੇ ਵਿੱਚ ਉੱਤਰਾਖੰਡ ਸੂਬੇ ਦੇ ਇੱਕ ਰਿਜ਼ੋਰਟ ਦੇ ਵਿੱਚ ਮਾਰੀ ਗਈ 19 ਸਾਲ ਦੀ ਲੜਕੀ ਅੰਕਿਤਾ ਭੰਡਾਰੀ ਦੇ ਮਾਪਿਆਂ ਦੀ ਤਰਫ ਤੋਂ ਕੱਲ ਦੇ ਦਿਨ ਨਵੀਂ ਦਿੱਲੀ ਦੇ ਵਿੱਚ ਇੰਡੀਆ ਗੇਟ ਦੇ ਨੇੜੇ ਰੋਸ ਮੁਜ਼ਾਹਰਾ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਜਦੋਂ ਤੱਕ ਇਸ ਮਾਮਲੇ ਦੀ ਇਸ ਕਤਲ ਕਾਂਡ ਦੀ CBI ਦੀ ਤਰਫ ਤੋਂ ਜਾਂਚ ਪੂਰੀ ਨਹੀਂ ਹੁੰਦੀ ਸੀ ਉਦੋਂ ਤੱਕ ਭਾਜਪਾ ਨੂੰ ਅਜਿਹੀ ਕੀ ਕਾਹਲੀ ਪੈ ਗਈ ਸੀ ਕਿ ਇਸ ਕਤਲ ਕਾਂਡ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਕਥਿਤ ਦੋਸ਼ੀ ਦਾ ਨਾਮ ਜਿਹਦਾ ਸਾਹਮਣੇ ਆ ਰਿਹਾ ਸੀ ਭਾਜਪਾ ਆਗੂ ਦੁਸ਼ਯੰਤ ਕੁਮਾਰ, ਉਹਨਾਂ ਨੂੰ ਸਿੱਕਿਮ ਦੇ ਨਵੇਂ ਰਾਜਪਾਲ ਵਜੋਂ ਨਿਯੁਕਤੀ ਕਿਉਂ ਦਿੱਤੀ ਗਈ। ਅੰਕਿਤਾ ਦੇ ਪਰਿਵਾਰ ਦਾ ਦੋਸ਼ ਹੈ ਕਿ ਇਸ ਮਾਮਲੇ ਦੇ ਵਿੱਚ ਕਥਿਤ VIP ਸ਼ਮੂਲੀਅਤ ਵੀ ਸਾਹਮਣੇ ਆਉਂਦੀ ਹੈ। ਅਸਲ ਦੇ ਵਿੱਚ ਇਹ ਦੁਸ਼ਯੰਤ ਗੌਤਮ ਹੀ ਹੈ, ਦੁਸ਼ਯੰਤ ਕੁਮਾਰ ਗੌਤਮ ਜਿਨ੍ਹਾਂ ਦਾ ਪੂਰਾ ਨਾਮ ਹੈ, ਜੋ ਕਿ ਇਸ ਵਕਤ ਸਿੱਕਿਮ ਦੇ ਵਿੱਚ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਨੇ। ਕੱਲ ਦੇ ਦਿਨ ਖਬਰਾਂ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਜਿਹੜੇ ਭਾਰਤ ਦੇ ਰਾਸ਼ਟਰਪਤੀ ਦੀ ਤਰਫ ਤੋਂ 5 ਅਲੱਗ ਅਲੱਗ ਸੂਬਿਆਂ ਦੇ ਰਾਜਪਾਲ ਜਿਹੜੇ ਲਗਾਏ ਗਏ ਨੇ ਉਹਨਾਂ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੰਕਿਤਾ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ VIP ਜਿਹਦੀ ਸ਼ਮੂਲੀਅਤ ਇਸ ਮਾਮਲੇ 'ਚ ਉਹਦੀ ਵੀ ਪੜਤਾਲ ਕੀਤੀ ਜਾਵੇ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਮੌਕੇ ਤੇ ਪਹੁੰਚ ਕੇ ਪੀੜਤ ਪਰਿਵਾਰ ਦੇ ਨਾਲ ਇੱਕਜੁੱਟਤਾ ਦਿਖਾਈ ਤੇ ਇਨਸਾਫ਼ ਤੇ ਇਸ ਨਿਆਂ ਦੀ ਲੜਾਈ ਦੇ ਵਿੱਚ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਰਾਹੁਲ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ ਦੇ ਵਿੱਚ ਵੀ ਅੰਕਿਤਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਦਰਮਿਆਨ ਪੀੜਤ ਮਾਪਿਆਂ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਮੁਲਾਕਾਤ ਦਾ ਸਮਾਂ ਮੰਗਿਆ ਤੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੇਹਰਾਦੂਨ ਦੇ ਵਿੱਚ ਭੁੱਖ ਹੜਤਾਲ ਕਰਨਗੇ। ਮੁੱਖ ਮੰਤਰੀ ਦਫ਼ਤਰ ਦੇ ਬਾਹਰ ਹੀ ਇਹ ਹੜਤਾਲ ਹੋਏਗੀ। ਕਾਂਗਰਸ ਨੇ ਵੀ ਇਸ ਨਿਯੁਕਤੀ ਦਾ ਦੋਸ਼ ਲਗਾਇਆ ਤੇ ਕਿਹਾ ਹੈ ਕਿ ਰਾਜਪਾਲ ਨੂੰ ਕਾਨੂੰਨੀ ਕਾਰਵਾਈ ਤੋਂ ਛੋਟ ਮਿਲਣ ਦੇ ਕਾਰਨ ਦੁਸ਼ਯੰਤ ਗੌਤਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਭਾਰਤੀ ਕਾਨੂੰਨ ਦੇ ਤਹਿਤ ਭਾਰਤ ਦੇ ਵਿੱਚ ਰਾਸ਼ਟਰਪਤੀ ਤੇ ਜਿਹੜੇ ਅਲੱਗ ਅਲੱਗ ਸੂਬਿਆਂ ਦੇ ਗਵਰਨਰ ਹੁੰਦੇ ਨੇ ਉਹਨਾਂ ਨੂੰ ਇੱਕ ਕਿਸਮ ਦੀ ਇਮਿਊਨਿਟੀ ਮਿਲਦੀ ਹੈ। ਇਮਿਊਨਿਟੀ ਯਾਨੀ ਕਿ ਇਸ ਕਿਸਮ ਦੇ ਮਾਮਲਿਆਂ ਦੇ ਵਿੱਚ ਆਮ ਤੌਰ ਦੇ ਉੱਤੇ ਉਹਨਾਂ ਨੂੰ ਜਨਤਕ ਕਾਰਵਾਈ ਦੇ ਘੇਰੇ ਦੇ ਵਿੱਚੋਂ ਬਾਹਰ ਰੱਖ ਦਿੱਤਾ ਜਾਂਦਾ ਹੈ। ਹਾਲਾਂਕਿ ਦੁਸ਼ਯੰਤ ਗੌਤਮ ਨੇ ਇਸ ਦੋਸ਼ ਨੂੰ ਨਕਾਰਦਿਆਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਮਾਨਹਾਨੀ ਦੀ ਕਾਰਵਾਈ ਵੀ ਸ਼ੁਰੂ ਕੀਤੀ ਸੀ। ਜ਼ਿਕਰਯੋਗ ਹੈ ਕਿ ਰਿਸ਼ੀਕੇਸ਼ ਦੇ ਰਿਜ਼ੋਰਟ ਦੇ ਵਿੱਚ ਕੰਮ ਕਰਦੀ ਅੰਕਿਤਾ ਦੀ 18 ਸਤੰਬਰ 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ 'ਚ ਭਾਜਪਾ ਦੇ ਸਾਬਕਾ ਆਗੂ ਵਿਨੋਦ ਆਰਿਆ ਦੇ ਪੁੱਤਰ ਪੁਲਕਿਤ ਆਰਿਆ ਸਣੇ ਤਿੰਨ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਪਹਿਲਾਂ ਹੀ ਹੋ ਚੁੱਕੀ ਹੈ। ਇਸੇ ਮਾਮਲੇ ਦੇ ਵਿੱਚ ਮੀਡੀਆ ਦੀ ਤਰਫ ਤੋਂ ਦੁਸ਼ਯੰਤ ਕੁਮਾਰ ਗੌਤਮ ਦਾ ਨਾਮ ਵੀ ਸਾਹਮਣੇ ਆਇਆ ਸੀ, ਜਿਸ ਨੂੰ ਲੈ ਕੇ ਉਹਨਾਂ ਦੇ ਅੰਕਿਤਾ ਦੇ ਮਾਪਿਆਂ ਦੀ ਤਰਫ ਤੋਂ ਇਹ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉਧਰ ਭਾਰਤ ਦੇ ਵਿੱਚ ਕੱਲ ਹੋਰ ਵੀ ਬਹੁਤ ਕੁਝ ਹੋਇਆ ਹੈ। ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਦੇ ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਜੰਤਰ ਮੰਤਰ ਧਰਨੇ ਤੱਕ ਪੁੱਜਣ ਦੇ ਲਈ ਤੇ ਨਿੱਜੀ ਸੰਪਤੀ ਦੇ ਵਿੱਚ ਦਖਲ ਦੇਣ ਦੇ ਲਈ 5 ਦਿਨਾਂ ਦੀ ਅਦਾਲਤੀ ਰਿਮਾਂਡ ਦੇ ਉੱਤੇ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਦੋਵਾਂ ਨੇ ਅਜਿਹਾ ਕਰਕੇ ਸ਼ਾਂਤੀ ਬਣਾਈ ਰੱਖਣ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਸੌਰਵ ਦਾਸ ਤੇ ਜਿਹੜੇ ਆਸ਼ੂਤੋਸ਼ ਰਾਂਕਾ ਨੇ ਉਹਨਾਂ ਨੂੰ ਮੈਜਿਸਟ੍ਰੇਟ ਦੇ ਅੱਗੇ ਪੇਸ਼ ਵੀ ਕੀਤਾ ਗਿਆ ਕੱਲ ਦੇ ਦਿਨ। ਹਾਲਾਂਕਿ ਉਹਨਾਂ ਦੇ ਸਾਥੀ ਅਜਿੰਕਿਆ ਸ਼ਿੰਦੇ ਨੂੰ ਸ਼ਰਤਾਂ ਦੇ ਤਹਿਤ ਨਿੱਜੀ ਮੁਚਲਕੇ ਤੇ 5,000 ਰੁਪਏ ਦੀ ਜ਼ਮਾਨਤ ਦੇ ਉੱਤੇ ਰਿਹਾਅ ਕਰ ਦਿੱਤਾ ਗਿਆ। ਦਿੱਲੀ ਪੁਲਿਸ ਦੇ CGP ਆਗੂਆਂ ਨੂੰ ਤੇ ਹੋਰ 11 ਕਾਰਕੁਨਾਂ ਨੂੰ ਮੰਗਲਵਾਰ ਤੜਕੇ ਹਿਰਾਸਤ ਦੇ ਵਿੱਚ ਲਿਆ ਸੀ। ਪੁਲਿਸ ਨੇ ਕਿਹਾ ਕਿ ਜਿਹੜੇ ਸੌਰਵ ਦਾਸ ਨੇ ਤੇ ਆਸ਼ੂਤੋਸ਼ ਰਾਂਕਾ ਨੇ ਉਹਨਾਂ ਨੂੰ ਸ਼ਨਿਚਰਵਾਰ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਸੀ ਤੇ 1 ਸਾਲ ਦੇ ਲਈ ਸ਼ਾਂਤੀ ਬਣਾਈ ਰੱਖਣ ਦਾ ਬੌਂਡ ਜਿਹੜਾ ਸੀ ਉਸ ਦੇ ਉੱਤੇ ਸਾਈਨ ਵੀ ਕਰਵਾਇਆ ਸੀ। ਇਸ ਦਰਮਿਆਨ ਇੰਡੀਅਨ ਯੂਥ ਕਾਂਗਰਸ ਦੇ ਵਰਕਰਾਂ ਨੇ ਜੰਤਰ ਮੰਤਰ ਦੇ ਉੱਤੇ ਧਰਨੇ ਮੁਜ਼ਾਹਰਿਆਂ ਨੂੰ ਡੀ ਨੋਟੀਫਾਈ ਕਰਨ ਤੇ CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਆਪਣੀ ਮੰਗ ਨੂੰ ਲੈ ਕੇ ਜੰਤਰ ਮੰਤਰ ਵੱਲ ਰੋਸ ਮਾਰਚ ਇਕੱਠਾ ਕੀਤਾ। ਦੱਸ ਦਈਏ ਕਿ ਇਸ ਦਰਮਿਆਨ ਅਭਿਜੀਤ ਦੀਪਕੇ ਨੇ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਭਲਕੇ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੇ ਕਾਰੋਬਾਰੀ ਹੱਬ ਕਨੌਟ ਪਲੇਸ ਦੇ ਵਿੱਚ ਤਿਰੰਗਿਆਂ ਦੇ ਨਾਲ ਇਕੱਠਾ ਹੋਣ ਦਾ ਸੱਦਾ ਦਿੱਤਾ। ਅਸਲ ਚ ਜਦੋਂ ਪੁਲਿਸ ਨੇ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਗੇਟ ਟੱਪ ਕੇ ਜਿਹੜਾ ਇੱਕ ਜੰਤਰ ਮੰਤਰ ਵਾਲੇ ਪਾਸੇ ਜਾਂਦੇ ਨੇ ਤੇ ਤਿਰੰਗਾ ਝੰਡਾ ਲਹਿਰਾਉਂਦੇ ਨੇ। ਇਸੇ ਨੂੰ ਲੈ ਕੇ ਅਭਿਜੀਤ ਦੀਪਕੇ ਨੇ ਆਪਣੀ ਸਾਥੀਆਂ ਦੀ ਰਿਹਾਈ ਦਾ ਸੱਦਾ ਦਿੰਦਿਆਂ ਹੋਇਆਂ ਕਿਹਾ ਕਿ ਜਿਹੜੇ ਲੋਕ ਦਿੱਲੀ ਸ਼ੁੱਕਰਵਾਰ ਦੇ ਦਿਨ ਨਹੀਂ ਪਹੁੰਚ ਸਕਦੇ ਉਹ ਆਪਣੇ ਸ਼ਹਿਰਾਂ ਦੇ ਵਿੱਚ ਸ਼ਾਮ ਵੇਲੇ ਤਿਰੰਗਾ ਮਾਰਚ ਕੱਢਣ ਤੇ ਜਿਹੜੇ ਦਿੱਲੀ ਪਹੁੰਚ ਸਕਦੇ ਨੇ ਉਹ ਕਨੌਟ ਪਲੇਸ ਦੇ ਵਿੱਚ ਤਿਰੰਗੇ ਲੈ ਕੇ ਆਉਣ। ਉਹਨਾਂ ਕਿਹਾ ਕਿ ਹੋ ਸਕਦਾ ਮੈਨੂੰ ਵੀ ਭਾਜਪਾ ਜੇਲ੍ਹ ਦੇ ਵਿੱਚ ਡੱਕ ਦੇਵੇ ਪਰ ਮੈਨੂੰ ਪਰਵਾਹ ਨਹੀਂ ਹੈ, ਤਿਰੰਗਾ ਮੇਰਾ ਮਾਣ ਹੈ ਤੇ ਇਸ ਨੂੰ ਮੈਂ ਲਹਿਰਾਵਾਂਗਾ। ਦੀਪਕੇ ਨੇ ਦਾਸ ਤੇ ਰਾਂਕਾ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਦੋਸ਼ ਮੜਿਆ ਕਿ ਉਹ ਬਾਗੀ ਸੁਰਾਂ ਨੂੰ ਦਬਾਉਣ ਦੀ ਥਾਂ ਦੇਸ਼ ਦੇ ਵਿੱਚ ਐਮਰਜੈਂਸੀ ਲਗਾਉਣ ਦੀ ਹਿੰਮਤ ਰੱਖਣ। ਉਧਰ ਆਮ ਆਦਮੀ ਪਾਰਟੀ ਨੇ ਵੀ ਦਾਸ ਤੇ ਰਾਂਕਾ ਨੂੰ 5 ਦਿਨਾਂ ਦੀ ਅਦਾਲਤੀ ਹਿਰਾਸਤ ਚ ਭੇਜਣ ਦੇ ਉੱਤੇ ਇਤਰਾਜ਼ ਜਤਾਇਆ। ਪਾਰਟੀ ਨੇ ਮੌਜੂਦਾ ਹਾਲਾਤਾਂ ਦੀ ਤੁਲਨਾ 1975 ਦੀ ਐਮਰਜੈਂਸੀ ਦੇ ਨਾਲ ਕਰ ਹੀ ਦਿੱਤੀ ਹੈ। ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਕਸ ਦੇ ਉੱਤੇ ਸਵਾਲ ਕੀਤਾ ਕਿ ਕੀ ਆਪਣੇ ਹੀ ਦੇਸ਼ ਦੇ ਵਿੱਚ ਤਿਰੰਗਾ ਲਹਿਰਾਉਣਾ ਜੁਰਮ ਬਣ ਗਿਆ। ਉਧਰ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਮੜਿਆ ਕਿ ਨੌਜਵਾਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਹਾਡੀ ਦੀਦੀ ਅੱਜ ਤੁਹਾਡੇ ਨਾਲ ਹੈ ਪਰ ਜਿਹੜੇ ਦੋਸ਼ੀ ਨੇ ਭਾਜਪਾ ਉਹਨਾਂ ਨੂੰ ਇਹ ਸਬਕ ਸਿਖਾਇਆ ਜਾਏਗਾ। ਪੂਰੀ ਨੌਜਵਾਨ ਪੀੜ੍ਹੀ ਨੂੰ ਧਮਕਾਉਣ ਤੇ ਖਾਮੋਸ਼ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਖੌਤੀ ਵੱਡੇ ਰਾਸ਼ਟਰਵਾਦੀ ਹੁਣ ਆਪਣੇ ਹੀ ਦੇਸ਼ ਦੇ ਵਿੱਚ ਝੰਡਾ ਲਹਿਰਾਉਣ ਨੂੰ ਤਿਰੰਗਾ ਲਹਿਰਾਉਣ ਨੂੰ ਲੈ ਕੇ ਆਪਣੇ ਹੀ ਦੇਸ਼ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਰਹੇ ਨੇ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਵਿਖਾਵਾਕਾਰੀ ਵਿਦਿਆਰਥੀਆਂ ਦਾ ਨਾਂ ਰਾਹ ਨਾ ਰੋਕਣ ਕਿਉਂਕਿ ਉਹ ਦੇਸ਼ ਦੀ ਆਵਾਜ਼ ਨੇ। ਲੋਕ ਸਭਾ ਚ ਵਿਰੋਧੀ ਧਿਰ ਆਗੂ ਨੇ ਬੁੱਧਵਾਰ ਦੇ ਦਿਨ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ ਕੁਝ ਲੜਕੇ ਲੜਕੀਆਂ ਦੇ ਨਾਲ ਮੁਲਾਕਾਤ ਕੀਤੀ। ਇਹ ਵਿਦਿਆਰਥੀ SIR ਦੇ ਵਿੱਚ ਕਥਿਤ ਬੇਨੀਮੀਆਂ ਦੇ ਹਵਾਲੇ ਦੇ ਨਾਲ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਕਿਤੇ ਵਿਖਾਵਿਆਂ ਦੇ ਵਿੱਚ ਜ਼ਖਮੀ ਹੋਏ ਸੀ। ਵਿਦਿਆਰਥੀਆਂ ਦੇ ਨਾਲ ਮੁਲਾਕਾਤ ਤੋਂ ਬਾਅਦ ਸੋਨੀਆ ਗਾਂਧੀ ਦੀ 10 ਜਨਪਥ ਰਿਹਾਇਸ਼ ਦੇ ਉੱਤੇ ਰਾਹੁਲ ਗਾਂਧੀ ਉਹਨਾਂ ਨੂੰ ਮਿਲੇ। ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਪੁਲਿਸ ਕਾਂਸਟੇਬਲ ਤੱਕ ਉਹਨਾਂ ਸਾਰਿਆਂ ਦੇ ਖਿਲਾਫ਼ ਕਾਰਵਾਈ ਹੋਏਗੀ ਜਿਨ੍ਹਾਂ ਨੇ ਹਾਲੀਆ ਮੁਜ਼ਾਹਰਿਆਂ ਦੇ ਦਰਮਿਆਨ ਵਿਦਿਆਰਥੀਆਂ ਦੇ ਖਿਲਾਫ਼ ਕਾਰਵਾਈ ਕੀਤੀ ਸੀ। ਉਧਰ ਕੱਲ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਪੰਜਾਬ ਦੀ ਇਹ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਕਤਲ ਕਰਨ ਤੋਂ ਬਾਅਦ ਕਥਿਤ ਮੁਲਜ਼ਮ ਅਸ਼ਵਨੀ ਕੁਮਾਰ ਜਿਹੜਾ ਕਿ ਰਾਜਸਥਾਨ ਦੇ ਸਾਲਾਸਰ ਵੱਲ ਫਰਾਰ ਹੋ ਗਿਆ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਐਂਟੀ ਡਰੱਗ ਟਾਸਕ ਫੋਰਸ ਨੇ ਦੇ ਜਿਹੜਾ ਪ੍ਰਮੁੱਖ ਦੱਸਿਆ ਜਾਂਦਾ ਸੀ ਰਵਿੰਦਰ ਸਿੰਘ ਝੋਟਾ, ਜੋ ਕਿ ਆਪਣੇ ਆਪ ਨੂੰ ਸਮਾਜ ਸੇਵੀ ਵੀ ਦੱਸਦਾ ਸੀ, ਉਸ ਦੇ ਕਤਲ ਦੇ ਇਲਜ਼ਾਮ ਤੋਂ ਬਾਅਦ ਹੁਣ ਅਸ਼ਵਨੀ ਕੁਮਾਰ ਦਾ ਘਰ ਤੇ ਦੁਕਾਨ ਢਾਹ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਸਾਲਾਸਰ ਤੋਂ ਗ੍ਰਿਫਤਾਰ ਕੀਤੇ, ਉਸ ਦੇ ਉੱਤੇ ਦੋਸ਼ ਆਇਦ ਕਰ ਦਿੱਤੇ ਨੇ। ਇਸ ਦਰਮਿਆਨ ਸ਼ਹਿਰ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਤਿੰਨਕੋਨੀ ਚੌਂਕ ਦੇ ਵਿੱਚ ਇਨਸਾਫ ਦੀ ਮੰਗ ਕਰਦਿਆਂ ਕਈ ਜਿਹੜੇ ਸਮਾਜਿਕ ਤੇ ਸਿਆਸੀ ਧਿਰਾਂ ਦੇ ਆਗੂ ਇੱਥੇ ਪਹੁੰਚੇ। ਧਰਨੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕਰਦਿਆਂ ਹੋਇਆਂ ਤੇ ਡੀਜੀਪੀ ਗੌਰਵ ਯਾਦਵ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਹੋਇਆਂ ਨਾਅਰੇ ਲਗਾਏ ਗਏ। ਦੱਸਦੀਏ ਕਿ ਅੱਜ ਦੇ ਦਿਨ ਪੰਜਾਬ ਭਰ ਦੇ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਦੇ ਵਜੋਂ ਪੰਜਾਬ ਬੰਦ ਦਾ ਐਲਾਨ ਵੀ ਕੀਤਾ ਗਿਆ, ਜਿਸਨੂੰ ਜਿਹੜਾ ਇਹ ਮਾਨਸਾ ਦੇ ਵਿੱਚ ਤਾਂ ਭਰਵਾਂ ਹੁੰਗਾਰਾ ਮਿਲਣ ਦੀ ਪੂਰੀ ਆਸ ਹੈਗੀ ਹੋਏ, ਪਰ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਦੂਸਰੇ ਸ਼ਹਿਰਾਂ ਦੇ ਵਿੱਚ ਵੀ ਪੰਜਾਬ ਬੰਦ ਦੀ ਜਿਹੜੀ ਮੰਗ ਹੈ ਉਸ ਨੂੰ ਮੁਖਰ ਕੀਤਾ ਗਿਆ। ਉਧਰ ਇਸ ਦਰਮਿਆਨ ਇਸ ਕਤਲ ਦੇ ਰੋਸ ਦੇ ਵਜੋਂ ਜਿਹੜਾ ਪਰਵਿੰਦਰ ਝੋਟਾ ਦੇ ਪਰਿਵਾਰ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ, ਇਸੇ ਦੇ ਚੱਲਦਿਆਂ ਅਕਾਲ ਤਖਤ ਦੇ ਸਕੱਤਰੇਤ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਪੇਸ਼ੀ ਦਾ ਦਿਨ ਤੇ ਸਮਾਂ ਤਬਦੀਲ ਕਰ ਦਿੱਤਾ ਗਿਆ। ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਮਾਮਲੇ 'ਚ ਸੰਬੰਧਿਤ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਕੁਝ ਵਿਧਾਇਕਾਂ ਆਗੂਆਂ ਨੂੰ ਪਹਿਲਾਂ 15 ਅਕਤੂਬਰ ਬਾਅਦ ਦੁਪਹਿਰ 15 ਵਜੇ ਬਾਅਦ ਦੁਪਹਿਰ 2:12 ਵਜੇ ਦਾ ਸਮਾਂ ਦਿੱਤਾ ਗਿਆ ਸੀ, ਆਪਣਾ ਸਪਸ਼ਟੀਕਰਨ ਰੱਖਣ ਦੇ ਲਈ ਕਿਹਾ ਗਿਆ ਸੀ, ਪਰ ਹੁਣ ਉਹਨਾਂ ਨੂੰ 16 ਅਕਤੂਬਰ ਨੂੰ ਸੱਦਿਆ ਜਾਏਗਾ, ਯਾਨੀ ਕਿ ਭਲਕੇ ਸੱਦਿਆ ਜਾਏਗਾ, 11 ਵਜੇ ਸਕੱਤਰੇਤ ਦੇ ਵਿੱਚ ਨਿੱਜੀ ਰੂਪ ਤੋਂ ਉਹ ਪੇਸ਼ ਹੋਣ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਖਬਰ ਆ ਉਹ ਸਭ ਤੋਂ ਪਹਿਲਾਂ ਲਿੰਕਡਇਨ ਦੇ ਨਾਲ ਜੁੜੀ ਹੋਈ। ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਤੁਸੀਂ ਚਰਚਾ ਸੁਣੀ ਹੋਣੀ ਹੈ ਕਿ ਵਿਰਾਟ ਕੋਹਲੀ ਪਹਿਲੀ ਵਾਰ ਲਿੰਕਡਇਨ ਦੇ ਉੱਤੇ ਆਏ ਨੇ। ਖੈਰ ਇਹ ਉਸ ਦੇ ਨਾਲ ਜੁੜੀ ਹੋਈ ਖਬਰ ਨਹੀਂ ਹੈ, ਇਹ ਵੱਖਰੀ ਖਬਰ ਹੈ। ਇਹ ਆਸਟ੍ਰੇਲੀਆ ਦੇ ਨਾਲ ਜੁੜਿਆ ਬੜਾ ਸੰਜੀਦਾ ਮਸਲਾ ਹੈ। 2 ਲਿੰਕਡਇਨ ਅਕਾਊਂਟ ਆਸਟ੍ਰੇਲੀਆ ਦੇ ਵਿੱਚ ਐਸੇ ਪਾਏ ਗਏ ਨੇ ਜਿਨ੍ਹਾਂ ਨੂੰ ਚੀਨੀ ਜਾਸੂਸਾਂ ਦੀ ਤਰਫ ਤੋਂ ਆਪਰੇਟ ਕੀਤਾ ਜਾ ਰਿਹਾ ਸੀ, ਔਰ ਇਹਨਾਂ ਨੇ ਆਸਟ੍ਰੇਲੀਅਨ ਸਰਕਾਰ ਦੇ ਵਿੱਚ ਕੰਮ ਕਰਦੇ ਕੁਝ ਸਿਖਰਲੇ ਅਹੁਦੇਦਾਰਾਂ ਦੇ ਨਾਲ ਲਿੰਕਡਇਨ ਦੇ ਜ਼ਰੀਏ ਗੱਲਬਾਤ ਕੀਤੀ। ਕੁਝ ਅਲੱਗ ਅਲੱਗ ਮਹਿਕਮਿਆਂ ਦੇ ਵਿੱਚ, ਕੁਝ ਅਲੱਗ ਅਲੱਗ ਕੰਸਲਟੈਂਸੀ ਦੇ ਵਿੱਚ ਕੰਮ ਕਰਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਅਜਿਹੇ ਦੇ ਵਿੱਚ ਅਦਾਰੇ ABC ਦੀ ਤਰਫ ਤੋਂ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਗਿਆ ਕਿ ਸਾਲ 2016 ਤੋਂ 2025 ਦੇ ਦਰਮਿਆਨ ਇਹਨਾਂ ਅਕਾਊਂਟ ਦੇ ਜ਼ਰੀਏ 100 ਦੇ ਕਰੀਬ ਆਸਟ੍ਰੇਲੀਅਨ ਨਾਗਰਿਕਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ, ਜਿਸ ਦੇ ਵਿੱਚ ਕੁਇਨਜ਼ਲੈਂਡ ਦੇ ਸਾਬਕਾ ਪ੍ਰੀਮੀਅਰ ਤੇ ਮੌਜੂਦਾ ਵਿਰੋਧੀ ਧਿਰ ਜਿਹੜੇ ਨੇਤਾ ਨੇ ਸਟੀਵਨ ਮਾਈਲਜ਼ ਤੱਕ ਸ਼ਾਮਲ ਨੇ। ਇਸ ਤੋਂ ਇਲਾਵਾ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਕਮਾਂਡਰ, ਦੂਸਰੇ ਫੈਡਰਲ ਸਰਕਾਰ ਦੇ ਕਈ ਸਰਕਾਰੀ ਅਫਸਰ ਜਿਹੜੇ ਸਿਖਰਲੇ ਅਹੁਦਿਆਂ ਦੇ ਉੱਤੇ ਨੇ, ਉਹਨਾਂ ਦੇ ਨਾਲ ਵੀ ਸੰਪਰਕ ਸਾਧੇ ਗਏ ਲਿੰਕਡਇਨ ਪ੍ਰੋਫਾਈਲਸ ਦੇ ਜ਼ਰੀਏ, ਔਰ ਲਿੰਕਡਇਨ ਅਕਾਊਂਟ ਦੇ ਜ਼ਰੀਏ ਚੀਨ ਤੱਕ ਜਿਹੜੀਆਂ ਜਾਣਕਾਰੀਆਂ ਕੁਝ ਭੇਜੀਆਂ ਗਈਆਂ ਨੇ। ਦੱਸ ਦਈਏ ਕਿ ਅਦਾਰੇ ABC ਨੇ ਇਸ ਖਬਰ ਦੇ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਉਹੀ ਨੈਟਵਰਕ ਹੈ ਜਿਹੜਾ ਪਹਿਲਾਂ ਆਸਟ੍ਰੇਲੀਅਨ ਬਿਜ਼ਨਸਮੈਨ ਅਲੈਗਜ਼ੈਂਡਰ ਜ਼ਿਰਾਜੋ ਦੇ ਨਾਲ ਜੁੜਿਆ ਹੋਇਆ ਸੀ। ਅਲੈਗਜ਼ੈਂਡਰ ਦੇ ਉੱਤੇ ਇਲਜ਼ਾਮ ਜਿਹੜੇ ਲੱਗੇ ਸੀ ਉਹ ਵਿਦੇਸ਼ ਚੀਨ ਨੂੰ ਜਾਂ ਦੂਸਰੇ ਦੇਸ਼ਾਂ ਨੂੰ ਆਸਟ੍ਰੇਲੀਆ ਦੀ ਖੁਫੀਆ ਜਾਣਕਾਰੀ ਸਾਂਝਾ ਕਰਨ ਦੇ ਇਲਜ਼ਾਮ ਲੱਗੇ ਸੀ, ਔਰ ਉਹ ਪਹਿਲਾ ਸ਼ਖਸ ਸੀ ਆਸਟ੍ਰੇਲੀਆ ਦੇ ਵਿੱਚ ਜਿਸ ਨੂੰ ਵਿਦੇਸ਼ੀ ਦਖਲ ਅੰਦਾਜ਼ੀ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ। ਇਹਦਾ ਦੂਜੇ ਪਾਸੇ ਵਿਰੋਧੀ ਧਿਰ ਦੀ ਤਰਫ ਤੋਂ ਲੇਬਰ ਪਾਰਟੀ ਦੇ ਅਲੱਗ ਅਲੱਗ ਆਗੂਆਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਕਿ ਟੈਕਸਪੇਅਰ ਦੇ ਪੈਸੇ ਦੀ ਕਿਵੇਂ ਦੁਰਵਰਤੋਂ ਕੀਤੀ ਗਈ ਹੈ। ਪਹਿਲੀ ਖਬਰ ਜਿਹੜੀ ਉਹ ਅਨਿਕਾ ਵੈਲਸ ਜਿਹੜੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਗੱਠਜੋੜ ਦੀ ਤਰਫ ਤੋਂ ਲੇਬਰ ਪਾਰਟੀ ਦੀ ਨੇਤਾ ਮੰਤਰੀ ਨੇ ਜਿਹੜੇ ਅਨਿਕਾ ਵੈਲਸ ਦੇ ਉੱਤੇ ਇਲਜ਼ਾਮ ਮੜੇ ਨੇ ਕਿ ਉਹਨਾਂ ਨੇ ਐਡੀਲੈਡ ਦੇ ਵਿੱਚ ਲੰਘੇ ਵੀਕਐਂਡ ਦੇ ਦਰਮਿਆਨ ਜਿਹੜੇ $4,000 ਖਰਚੇ ਨੇ ਉਹ ਆਪਣੇ ਦੋਸਤ ਦੀ 40ਵੀਂ ਬਰਥਡੇ ਪਾਰਟੀ ਦੇ ਉੱਤੇ ਮੌਜੂਦ ਰਹਿਣ ਦੇ ਲਈ ਖਰਚੇ ਨੇ, ਨਾ ਕਿ ਸਰਕਾਰੀ ਕੰਮ ਦੇ ਤੌਰ ਦੇ ਉੱਤੇ ਉਹ ਐਡੀਲੇਡ ਦੇ ਵਿੱਚ ਗਏ ਸੀ। ਇੱਥੇ ਹਾਲਾਂਕਿ ਟ੍ਰੇਡ ਮਿਨਿਸਟਰ ਡੌਨ ਫੈਰਲ ਨੇ ਜਿਹੜੇ ਉਹਨਾਂ ਦੇ ਦਫ਼ਤਰ ਦੀ ਤਰਫ ਤੋਂ ਕਿਸੇ ਵੀ ਕਿਸਮ ਦੀ ਡਾਇਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਹੁਣ ਖਬਰ ਦੀ ਥੋੜੀ ਵਿਸਤਾਰ ਸਮਝੋ ਕੀ ਹੈ। ਅਸਲ ਦੇ ਵਿੱਚ ਜਿਹੜੀ ਅਨੀਕਾ ਵੈਲਜ਼ ਨੇ ਉਹਨਾਂ ਦੇ ਦਫ਼ਤਰ ਤੋਂ ਇੱਕ ਜਿਹੜੀ ਡਾਇਰੀ ਹੁੰਦੀ ਹੈ ਦਫ਼ਤਰ ਦੀ ਡਾਇਰੀ ਦਾ ਮਤਲਬ ਉਹਦੇ ਵਿੱਚ ਸਾਰਾ ਹਿਸਾਬ ਕਿਤਾਬ ਹੁੰਦਾ ਹੈ ਕਿ ਕਿਸੇ ਸਿਆਸਤਦਾਨ ਨੇ ਕਿੱਥੇ ਕਿੰਨੇ ਵਜੇ ਕਿਹਨੂੰ ਮਿਲਣਾ ਹੈ, ਕੀ ਕੈਲੰਡਰ ਹੈ ਪੂਰਾ ਦਾ ਪੂਰਾ। ਅਨੀਕਾ ਵੈਲਜ਼ ਦੇ ਦਫ਼ਤਰ ਤੋਂ ਡਾਇਰੀ ਹਾਸਲ ਕੀਤੀ ਗਈ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਨੇ ਟ੍ਰੇਡ ਮਿਨਿਸਟਰ ਡੌਨ ਫੈਰਲ ਦੇ ਨਾਲ ਮੁਲਾਕਾਤ ਕਰਨੀ ਸੀ। ਇਸ ਤੋਂ ਇਲਾਵਾ ਸਾਊਥ ਆਸਟ੍ਰੇਲੀਆ ਦੇ ਜਿਹੜੇ ਇੱਕ ਹੋਰ ਮੰਤਰੀ ਨੇ ਕ੍ਰਿਸ ਪਿਕਟਨ, ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨੀ ਸੀ। ਹਾਲਾਂਕਿ ਸਾਊਥ ਆਸਟ੍ਰੇਲੀਆ ਦੇ ਜਿਹੜੇ ਮੰਤਰੀ ਨੇ ਉਹਨਾਂ ਦੀ ਡਾਇਰੀ ਦੇ ਵਿੱਚ ਇਸ ਕਿਸਮ ਦਾ ਕੋਈ ਵੀ ਜ਼ਿਕਰ ਨਹੀਂ ਹੈ, ਪਰ ਦੂਸਰੇ ਪਾਸੇ ਡੌਨ ਫੈਰਲ ਦੀ ਦਫ਼ਤਰ ਦੀ ਤਰਫ ਤੋਂ ਡਾਇਰੀ ਦਾ ਬਿਓਰਾ ਫਰੀਡਮ ਆਫ ਇਨਫੋਰਮੇਸ਼ਨ ਐਕਟ ਦੇ ਤਹਿਤ ਸਾਂਝਾ ਕਰਨ ਤੋਂ ਅਖਬਾਰਾਂ ਨੂੰ ਮੀਡੀਆ ਨੂੰ ਇਨਕਾਰ ਕਰ ਦਿੱਤਾ ਗਿਆ। ਅਜੇ ਦੇ ਵਿੱਚ ਪਤਾ ਹੁਣ ਇਹ ਚੱਲਦਾ ਹੈ, ਵਿਰੋਧੀ ਧਿਰ ਦੀ ਤਰਫ ਤੋਂ ਲੇਬਰ ਪਾਰਟੀ ਦੀ ਇਸ ਨੇਤਾ ਦੇ ਉੱਤੇ ਇਲਜ਼ਾਮ ਇਹ ਲਗਾਏ ਗਏ ਨੇ ਕਿ IPEA ਯਾਨੀ ਇੰਡੀਪੈਂਡੈਂਟ ਪਾਰਲੀਮੈਂਟਰੀ ਐਕਸਪੈਂਸ ਅਥਾਰਿਟੀ ਨੇ ਇਹ ਪਾਇਆ ਕਿ ਅਨੀਕਾ ਵੈਲਜ਼ ਨੇ ਲਗਭਗ $2683 ਤਾਂ 6 ਤੋਂ 8 ਜੂਨ ਦੇ ਦਰਮਿਆਨ, ਪਿਛਲੇ ਸਾਲ ਦੀ ਗੱਲ ਹੈ, ਐਡੀਲੇਡ ਕੈਨਬਰਾ ਤੋਂ ਐਡੀਲੇਡ ਸਫ਼ਰ ਕਰਨ ਦੇ ਲਈ ਫਲਾਈਟ ਦੇ ਵਿੱਚ ਖਰਚ ਦਿੱਤੇ ਸੀ। $572 ਦੀ ਜਿਹੜੀ ਕਾਰ ਸਰਵਿਸ ਉਹਨਾਂ ਨੇ ਹਾਸਲ ਕੀਤੀ ਸੀ ਤੇ $426 ਅਕੋਮੋਡੇਸ਼ਨ ਦੇ ਲਈ ਖਰਚੀ ਸੀ, ਔਰ ਇਹ ਸਾਰਾ ਖਰਚਾ ਜਿਹੜਾ ਹੈ ਲਗਭਗ $4000 ਦਾ ਇਹ ਸਰਕਾਰੀ ਖਜ਼ਾਨੇ ਚੋਂ ਖਰਚਿਆ ਗਿਆ। ਵਜ੍ਹਾ ਇਹ ਸੀ ਕਿ ਅਨੀਕਾ ਵੈਲਜ਼ ਉੱਥੇ ਆਪਣੇ ਇੱਕ ਦੋਸਤ ਦੀ ਜਨਮ ਦਿਨ ਪਾਰਟੀ ਮਨਾਉਣ ਦੇ ਲਈ ਗਏ ਸੀ। ਕਹਿ ਇਹ ਦਿੱਤਾ ਗਿਆ, ਬਹਾਨਾ ਇਹ ਮਾਰ ਦਿੱਤਾ ਗਿਆ ਕਿ ਉਹ ਉੱਥੇ ਮੰਤਰੀਆਂ ਨੂੰ ਮਿਲਣ ਗਏ ਨੇ। ਡੌਨ ਫੈਰਲ ਪਹਿਲਾਂ ਹੀ ਇਨਕਾਰ ਕਰ ਚੁੱਕੇ ਨੇ, ਉੱਥੋਂ ਦੇ ਮੰਤਰੀ ਦੀ ਡਾਇਰੀ 'ਚ ਉਹਨਾਂ ਦਾ ਕੋਈ ਬਿਓਰਾ ਨਹੀਂ ਹੈ, ਇਸ ਕਰਕੇ ਇਹ ਸਾਰਾ ਝੂਠ ਘੜਿਆ ਗਿਆ। ਖੈਰ ਇਹ ਤਾਂ $4000 ਦੀ ਗੱਲ ਸੀ, ਹੁਣ ਗੱਲ $1.5 ਲੱਖ ਦੀ ਹੈ। ਦੂਜੀ ਇੱਕ ਹੋਰ ਖਬਰ ਸਾਹਮਣੇ ਆਈ ਹੈ, ਆਸਟ੍ਰੇਲੀਆ 'ਚ ਸਮਾਲ ਬਿਜ਼ਨਸਿਸ ਜਿਹੜੇ ਮਹਿਕਮਾ ਉਹਦੇ ਨਾਲ ਜੁੜੇ ਹੋਏ ਮਿਨਿਸਟਰ ਨੇ ਐਨੇ ਐਲੀ, ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਲੰਘੇ 17 ਮਹੀਨਿਆਂ ਦੇ ਵਿੱਚ 9 ਅਲੱਗ ਅਲੱਗ ਦੇਸ਼ਾਂ ਦੀਆਂ ਯਾਤਰਾਵਾਂ ਕਰਕੇ $1.5 ਲੱਖ ਸਰਕਾਰੀ ਖਜ਼ਾਨੇ ਚੋਂ ਖਰਚਿਆ, ਔਰ ਉਸ ਦੇ ਵਿੱਚ ਪਿਛਲੇ ਸਾਲ ਭਾਰਤ ਦੇ ਵਿੱਚ ਮਨਾਈ ਗਈ ਦੀਵਾਲੀ ਵੀ ਸ਼ਾਮਲ ਹੈ। ਐਨੇ ਐਲੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਜਦੋਂ ਦੇਸ਼ ਦੇ ਵਿੱਚ ਸਮਾਲ ਬਿਜ਼ਨਸਿਸ ਯਾਨੀ ਛੋਟੇ ਵਪਾਰਕ ਅਦਾਰੇ ਸੰਘਰਸ਼ ਕਰ ਰਹੇ ਨੇ, ਇਹ ਵਿਦੇਸ਼ ਦੌਰਿਆਂ ਦੇ ਵਿੱਚ ਰੁੱਝੇ ਹੋਏ ਨੇ। ਹਾਲਾਂਕਿ ਐਨੇ ਐਲੀ ਦੇ ਕੋਲ ਇੰਟਰਨੈਸ਼ਨਲ ਡਿਵੈਲਪਮੈਂਟ ਤੇ ਮਲਟੀਕਲਚਰਲ ਅਫੇਅਰ ਦਾ ਮੰਤਰਾਲਾ ਵੀ ਹੈ, ਇਸੇ ਦਾ ਇਸਤੇਮਾਲ ਕਰਦੇ ਹੋਇਆ ਉਹ ਵਿਦੇਸ਼ ਦੌਰਿਆਂ ਦੇ ਉੱਤੇ ਗਏ ਸੀ। ਇੱਕ ਐਨਾਲਿਸਿਸ ਦੇ ਵਿੱਚ ਪਾਇਆ ਗਿਆ ਹੈ ਕਿ ਉਹਨਾਂ ਦੀਆਂ 27 ਦਿਨਾਂ ਦੀਆਂ ਜਿਹੜੀਆਂ ਟ੍ਰਿਪਸ ਸੀ ਵਿਦੇਸ਼ਾਂ ਦੇ ਵਿੱਚ ਬੀਤੀਆਂ ਨੇ, ਜਿਸ ਦੇ ਵਿੱਚ 28 ਜੂਨ ਤੋਂ ਲੈ ਕੇ 6 ਨਵੰਬਰ, ਇਸ ਪਿਛਲੇ ਸਾਲ ਦੀ ਗੱਲ ਹੈ, ਸਾਰੀ ਸਾਰੀ ਦੀ ਸਾਰੀ ਕੈਲੰਡਰ ਈਅਰ 2025 ਦੀ ਗੱਲ ਹੈ, 28 ਜੂਨ ਤੋਂ 6 ਨਵੰਬਰ ਦੇ ਦਰਮਿਆਨ ਉਹਨਾਂ ਨੇ ਅਲੱਗ ਅਲੱਗ ਦੇਸ਼ਾਂ ਦੇ ਦੌਰੇ ਕੀਤੇ। ਇਸ ਦਰਮਿਆਨ ਇਹਨਾਂ ਦੌਰਿਆਂ ਦੇ ਉੱਤੇ ਅਲੱਗ ਅਲੱਗ ਖਰਚ ਹੈ। ਉਦਾਹਰਣ ਦੇ ਤੌਰ ਦੇ ਉੱਤੇ ਸਪੇਨ ਦੇ ਵਿੱਚ ਉਹਨਾਂ ਨੇ ਜਿਹੜਾ ਦੌਰਾ ਕੀਤਾ ਉਹ 1 ਹਫ਼ਤੇ ਦਾ ਦੌਰਾ ਸੀ, $42,900 ਦਾ ਖਰਚ ਆਇਆ। ਇੰਡੋਨੇਸ਼ੀਆ ਦੇ ਦੌਰੇ ਦੇ ਉੱਤੇ $18,600 ਦਾ ਖਰਚ ਆਇਆ, ਜਦਕਿ ਭਾਰਤ ਸਣੇ ਬਾਂਗਲਾਦੇਸ਼ ਤੇ ਕੁਝ ਹੋਰਨਾਂ ਦੇਸ਼ਾਂ ਦੇ ਵਿੱਚ 5 ਦਿਨਾਂ ਦਾ ਜਿਹੜਾ ਦੌਰਾ ਕੀਤਾ ਸੀ ਉਦੋਂ $34,000 ਉਹਨਾਂ ਨੇ ਖਰਚ ਦਿੱਤਾ ਸੀ। ਇਸ ਦਰਮਿਆਨ ਦਿੱਲੀ ਤੇ ਇਸ ਦੇ ਆਸ ਪਾਸ ਇਲਾਕਿਆਂ ਚੋਂ ਘੁੰਮਣ ਵੀ ਗਏ ਸੀ, ਤੇ ਦਿੱਲੀ ਦੇ ਵਿੱਚ ਇੱਕ ਦੀਵਾਲੀ ਦੇ ਸਮਾਗਮ ਦੇ ਵਿੱਚ, ਉਹਨਾਂ ਦਿਨਾਂ 'ਚ ਦੀਵਾਲੀ ਦੇ ਕਿਉਂਕਿ ਤਿਉਹਾਰਾਂ ਦਾ ਰੌਣਕਾਂ ਸੀ, ਉਸ ਦੇ ਵਿੱਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਇਸ ਤੋਂ ਇਲਾਵਾ ਬਹਿਰੀਨ, ਜਾਰਡਨ, ਕਤਰ ਤੇ ਦੂਸਰੇ ਦੇਸ਼ਾਂ ਦੇ ਮੱਧ ਪੂਰਬ ਦੇ ਦੇਸ਼ਾਂ ਦੇ ਦੌਰੇ ਦੇ ਦਰਮਿਆਨ $54,800 ਵੀ ਟੈਕਸਪੇਅਰਸ ਦੇ ਫੰਡਸ ਦੇ ਵਿੱਚੋਂ ਹੀ ਖਰਚ ਕੀਤੇ ਗਏ ਸੀ। ਹਾਲਾਂਕਿ ਅਨੀਕਾ ਵੈਲਜ਼ ਦੇ ਦਫ਼ਤਰ ਦੀ ਤਰਫ ਤੋਂ ਕਿਹਾ ਗਿਆ ਕਿ ਉਹ ਮੱਧ ਪੂਰਬ ਦੇ ਦੇਸ਼ਾਂ ਦਾ ਦੌਰਾ ਯੂਨਾਈਟਿਡ ਨੇਸ਼ਨ ਦੇ ਦੂਸਰੇ ਵਰਲਡ ਸਮਿਟ ਫਾਰ ਸੋਸ਼ਲ ਡਿਵੈਲਪਮੈਂਟ ਵਿਸ਼ੇ ਦੇ ਉੱਤੇ ਕਰਵਾਇਆ ਗਿਆ ਸੀ, ਉਸ ਦੇ ਵਿੱਚ ਭਾਗ ਲੈਣ ਦੇ ਲਈ ਉੱਥੇ ਉਹ ਪਹੁੰਚੇ ਸੀ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਫੈਡਰਲ ਕੋਰਟ ਦੀ ਤਰਫ ਤੋਂ ਹੁਣ ਸਾਬਕਾ ਮੰਤਰੀ ਤਾਨਿਆ ਪਲੇਬਰਸਿਕ ਦੇ ਉਸ ਫੈਸਲੇ ਨੂੰ ਪਲਟ ਦਿੱਤਾ ਗਿਆ ਜਿਸ ਦੇ ਵਿੱਚ ਤਾਨਿਆ ਪਲੇਬਰਸਿਕ ਨੇ NSW ਦੇ ਵਿੱਚ ਸੋਨੇ ਦੀ ਇੱਕ ਖਦਾਨ ਦੇ ਕੰਮ ਨੂੰ ਸ਼ੁਰੂ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਸੀ। ਦਾਅਵਾ ਇਹ ਕੀਤਾ ਗਿਆ ਸੀ ਕਿ ਐਬੋਰੀਜਨਲ ਖੇਤਰ ਹੈ ਇਹ, ਤੇ ਉਹਨਾਂ ਖੇਤਰਾਂ ਨੂੰ ਨੁਕਸਾਨ ਪਹੁੰਚੇਗਾ, ਇਸ ਕਰਕੇ ਖਦਾਨ ਦਾ ਕੰਮ ਨਹੀਂ ਹੋਣ ਦਿੱਤਾ ਜਾਏਗਾ। ਪਿਛਲੇ ਦਿਨਾਂ ਦੇ ਵਿੱਚ ਕੋਰਟ ਨੇ ਇੱਕ ਫੈਸਲਾ ਸਰਕਾਰ ਦਾ ਪਲਟਿਆ ਸੀ, ਉਹ ਉਲਟਾ ਸੀ, ਬਲਕਿ ਉਸ ਦੇ ਵਿੱਚ ਤਾਂ ਕੋਲੇ ਦੀ ਖਦਾਨ ਦੇ ਉੱਤੇ ਜਿਹੜਾ ਉਸਦਾ ਲਾਇਸੈਂਸ ਦਾ ਵਿਸਤਾਰ ਕਰਨਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ, ਪਰ ਹੁਣ ਇਹ ਤਾਜ਼ਾ ਮਾਮਲਾ ਇਸ ਤੋਂ ਉਲਟਾ ਹੈ, ਇਸ ਦੇ ਵਿੱਚ ਖਦਾਨ ਦੇ ਕਾਰੋਬਾਰ ਨੂੰ ਮਨਜ਼ੂਰੀ ਦਿੱਤੀ ਗਈ ਹੈ। NSW ਦੇ ਇੰਡੀਪੈਂਡੈਂਟ ਪਲੈਨਿੰਗ ਕਮਿਸ਼ਨ ਨੇ ਹਾਲਾਂਕਿ 1 ਸਾਲ ਪਹਿਲਾਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਕਿ ਇਹ ਸੋਨੇ ਦੀ ਖਦਾਨ ਦਾ ਕੰਮ ਜਾਰੀ ਰਹਿ ਸਕਦਾ ਹੈ, ਪਰ ਐਨਵਾਇਰਮੈਂਟ ਮਿਨਿਸਟਰ ਜਿਹੜੀ ਤਤਕਾਲੀ ਐਨਵਾਇਰਮੈਂਟ ਮਿਨਿਸਟਰ ਸੀ ਤਾਨਿਆ ਪਲੇਬਰਸਿਕ, ਉਹਨਾਂ ਨੇ 1 ਸਾਲ ਪਹਿਲਾਂ ਆਪਣੇ ਮੰਤਰੀ ਅਹੁਦੇ ਦੇ ਜਾਂ ਆਪਣੇ ਉਸ ਮੰਤਰਾਲੇ ਦੇ ਕਾਨੂੰਨ ਦੀ ਵਰਤੋਂ ਕਰਦੇ ਹਾਂ ਸੈਕਸ਼ਨ 10 ਦੇ ਤਹਿਤ ਬੈਲਬੂਲਾ ਰਿਵਰ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਨੁਕਸਾਨ ਪਹੁੰਚਣ ਦਾ ਹਵਾਲਾ ਦੇ ਕੇ ਪੈਲੇਨੀ ਦੇ ਵਿੱਚ ਇਸ ਸੋਨੇ ਦੀ ਖਦਾਨ ਦੇ ਕੰਮ ਨੂੰ ਰੋਕ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਐਵਰੀਜਨਲ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਥਾਵਾਂ ਦੀ ਨੁਕਸਾਨ ਇਹਦੇ ਨਾਲ ਵੱਧ ਹੋਏਗਾ। ਬਾਅਦ ਦੇ ਵਿੱਚ ਇਸ ਫੈਸਲੇ ਨੂੰ ਫੈਡਰਲ ਕੋਰਟ ਦੇ ਵਿੱਚ ਲਿਜਾਇਆ ਗਿਆ। ਫੈਡਰਲ ਕੋਰਟ ਨੇ ਤਾਨਿਆ ਪਲੇਬਸਿਕ ਦੇ ਉਸ ਫੈਸਲੇ ਨੂੰ ਪਲਟ ਦਿੱਤਾ ਹੈ। ਹੁਣ ਉੱਥੇ ਵਿਕਟੋਰੀਆ ਦੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਵਿਕਟੋਰੀਆ ਦੇ ਵਿੱਚ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਤੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਰੋਜ਼ ਇੱਕ ਤੋਂ ਬਾਅਦ ਇੱਕ ਨਵੇਂ ਨਵੇਂ ਅਨਾਉਂਸਮੈਂਟਸ ਕਰ ਰਹੇ ਨੇ, ਕਿਉਂਕਿ ਹੁਣ ਬਸ ਕੁਝ ਕੇ ਦਿਨ ਬਾਕੀ ਨੇ, ਲਗਭਗ 1 ਮਹੀਨਾ ਹੀ ਬਾਕੀ ਬਚਿਆ। ਉਸ ਤੋਂ ਬਾਅਦ ਤਾਂ ਫਿਰ ਐਲਾਨ ਵੀ ਨਹੀਂ ਹੋ ਸਕਣਗੇ। ਜਿੰਨੇ ਵੱਧ ਤੋਂ ਵੱਧ ਐਲਾਨ ਕਰਕੇ ਉਹ ਵਿਕਟੋਰੀਆ ਦੇ ਵਸਨੀਕਾਂ ਨੂੰ ਆਪਣੇ ਆਪਣੇ ਵੱਲ ਰਿਝਾ ਸਕਦੇ ਨੇ, ਉਹ ਕੀਤਾ ਜਾ ਰਿਹਾ। ਪ੍ਰੀਮੀਅਰ ਬੈਨ ਕੈਰਲ ਨੇ ਤਾਂ, ਕਿਉਂਕਿ ਉਹਨਾਂ ਦੇ ਮੁਕਾਬਲੇ ਦੇ ਵਿੱਚ ਇੱਕ ਮਹਿਲਾ, ਇਸ ਕਰਕੇ ਮਹਿਲਾ ਵੋਟਰਾਂ ਦਾ ਪੂਰਾ ਧਿਆਨ ਜਿਹੜਾ ਜੈਸ ਵਿਲਸਨ ਦੇ ਵੱਲ ਨਾ ਚਲਾ ਜਾਵੇ, ਉਸੇ ਸਟ੍ਰੈਟੇਜੀ ਦੇ ਤਹਿਤ ਇੱਕ ਨਵਾਂ ਐਲਾਨ ਕਰ ਦਿੱਤਾ। ਕਿਹਾ ਇਹ ਕਿ ਜੇਕਰ ਵਿਕਟੋਰੀਆ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਤੋਂ ਜਿੱਤ ਕੇ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹਨਾਂ ਦੀ ਪਾਰਟੀ ਲਗਭਗ $30 ਮਿਲੀਅਨ ਖਰਚ ਕਰੇਗੀ ਤੇ ਹਰ ਇੱਕ ਵਿਕਟੋਰੀਆ ਦੀ ਮਹਿਲਾ ਜਿਹੜੀ ਐਬੋਰਸ਼ਨ ਕਰਵਾਉਣਾ ਚਾਹੁੰਦੀ ਹੈ, ਯਾਨੀ ਗਰਭਪਾਤ ਕਰਵਾਉਣਾ ਚਾਹੁੰਦੀ ਹੈ, ਉਹਦਾ ਐਬੋਰਸ਼ਨ ਜਿਹੜਾ $1,000 ਦਾ ਖਰਚਾ ਉਹ ਸਰਕਾਰ ਚਲੇਗੀ। ਉਸ ਤੋਂ ਵੱਧ ਦਾ ਖਰਚਾ ਜਿਹੜਾ ਉਹ ਕਿਵੇਂ ਹੋਏਗਾ ਉਹ ਹਾਲੇ ਬਿਓਰਾ ਨਹੀਂ ਦਿੱਤਾ ਗਿਆ, ਪਰ ਬੈਨ ਕੈਰਲ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਇੱਕ ਕਿਸਮ ਦੇ ਨਾਲ ਗਰਭਪਾਤ ਦੇ ਉੱਤੇ ਹੁੰਦੇ ਖਰਚਿਆਂ ਦੇ ਲਈ ਸੂਬੇ ਦੀ ਮਹਿਲਾਵਾਂ ਦੇ ਉੱਤੇ ਬੋਝ ਨਹੀਂ ਪਾਇਆ ਜਾਏਗਾ। ਖਾਸ ਤੌਰ ਦੇ ਉੱਤੇ ਖੇਤਰੀ ਇਲਾਕਿਆਂ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਇਸ ਸਹੂਲਤ ਨੂੰ ਹਾਸਲ ਕਰਨ ਦੇ ਲਈ ਕੁਝ ਵਧੇਰੇ ਫੈਸਿਲਿਟੀਜ਼ ਜਿਹੜੀਆਂ ਨੇ ਖੇਤਰੀ ਇਲਾਕਿਆਂ ਚ ਵਧਾ ਦਿੱਤੀਆਂ ਜਾਣਗੀਆਂ, ਔਰ ਬਾਕੀ ਦੀਆਂ ਸਹੂਲਤਾਂ ਵੀ ਜਿਹੜੀਆਂ ਨੇ ਉਹ ਮੈਡੀਕੇਅਰ ਦੇ ਅੰਡਰ ਲਿਆਂਦੀਆਂ ਜਾਣਗੀਆਂ, ਜਿਵੇਂ ਬਲੱਡ ਟੈਸਟ, ਅਲਟਰਾਸਾਊਂਡ, ਪੇਨ ਰਿਲੀਫ ਜਾਂ ਪਿਲਸ ਜਿਹੜੀਆਂ ਹੋਰ ਨੇ ਉਹ ਵੀ ਗਰਭਪਾਤ ਦੇ ਤਹਿਤ ਮੈਡੀਕੇਅਰ ਦੇ ਵਿੱਚ ਹੀ ਅਦਾ ਕੀਤੀਆਂ ਜਾਣਗੀਆਂ। $700 ਦਾ ਖਰਚ ਇਹ ਅਲੱਗ ਹੋਏਗਾ, $1,000 ਜਿਹੜੇ ਨੇ ਐਬੋਰਸ਼ਨ ਫੀਸ ਦੇ ਤੌਰ ਦੇ ਉੱਤੇ ਮਹਿਲਾਵਾਂ ਨੂੰ ਦਿੱਤੇ ਜਾਣਗੇ, ਨਗਦੀ ਨਹੀਂ ਹੋਏਗੀ ਬਲਕਿ ਇੰਨੀ ਕੁ ਰਕਮ ਦਾ ਖਰਚਾ ਜਿਹੜਾ ਉਹਨਾਂ ਦਾ ਮਾਫ ਹੋਏਗਾ। ਇਹ ਵਾਅਦਾ ਜਿਹੜਾ ਹੈ ਉਹ ਜੈਸ ਵਿਲਸਨ ਦੇ ਜਾਂ ਗੱਠਜੋੜ ਪਾਰਟੀ ਦੇ ਉਸ ਵਾਅਦੇ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਮਹਿਲਾ ਵੋਟਰਾਂ ਨੂੰ ਰਿਝਾਉਣ ਦੀ ਗੱਲ ਕੀਤੀ ਸੀ। ਹਾਲਾਂਕਿ ਲੇਬਰ ਤੇ ਲਿਬਰਲ ਮਹਿਲਾ ਵੋਟਰਾਂ ਨੂੰ ਰਿਝਾ ਰਹੇ ਨੇ, ਪਰ ਇੱਕ ਹੋਰ ਮਹਿਲਾ ਨੇਤਾ ਪੌਲਿਨ ਹੈਂਸਨ ਦੀ ਪਾਰਟੀ ਵਨ ਨੇਸ਼ਨ ਦੀ ਤਰਫ ਤੋਂ ਇਸ ਵਕਤ ਵਿਕਟੋਰੀਆ ਦੇ ਵਿੱਚ ਕੋਈ ਵੱਡੇ ਐਲਾਨ ਨਹੀਂ ਕੀਤੇ ਜਾ ਰਹੇ। ਇੰਜ ਲੱਗ ਰਿਹਾ ਕਿ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹਾਲੇ ਖੁੱਲ ਕੇ ਮੋਰਚਾ ਨਹੀਂ ਖੋਲਿਆ ਗਿਆ। ਹਾਂ, ਕਿਤੇ ਕਿਤੇ ਜਿਹੜੇ ਉਮੀਦਵਾਰ ਜ਼ਰੂਰ ਐਲਾਨ ਦਿੱਤੇ ਗਏ ਨੇ, ਪਰ ਇਸ ਦਰਮਿਆਨ ਵੱਡੇ ਐਲਾਨਨਾਮੇ ਜਿਹੜੇ ਨੇ ਉਹ ਵਿਕਟੋਰੀਅਨ ਨੇਤਾ ਦੀ ਤਰਫ ਤੋਂ ਸਾਹਮਣੇ ਨਹੀਂ ਆ ਰਹੇ। ਉਧਰ ਇਹ ਵੀ ਗੱਲ ਕਹੀ ਗਈ ਹੈ ਕਿ ਮੈਡੀਕਲ ਅਬੋਰਸ਼ਨ ਜਿਹੜੇ ਨੇ ਉਹਨਾਂ ਨੂੰ 9 ਤੋਂ 10 ਵੀਕ ਤੱਕ ਸੇਫ ਮੰਨ ਲਿਆ ਜਾਂਦਾ। ਸੇਫਰ ਕੇਅਰ ਵਿਕਟੋਰੀਆ ਦੀ ਤਰਫ ਤੋਂ ਕਲੀਨਿਕਲ ਰਿਵਿਊ ਉਹਨਾਂ ਦਾ ਕੀਤਾ ਜਾਂਦਾ ਹੈ, ਔਰ ਇਸੇ ਦੇ ਤਹਿਤ ਇਹ ਰਾਹਤ ਜਿਹੜੀ ਹੈ ਵਿਕਟੋਰੀਆ ਦੇ ਵਿੱਚ ਦਿੱਤੀ ਜਾਏਗੀ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ NSW ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਇੱਕ ਟ੍ਰੇਨ ਤੇ ਇੱਕ ਹਵਾਈ ਜਹਾਜ਼ ਦੇ ਨਾਲ ਜੁੜੀ ਖਬਰ। ਪਹਿਲਾਂ ਟ੍ਰੇਨਾਂ ਦੇ ਨਾਲ ਜੁੜੀ ਖਬਰ ਦੱਸ ਦਈਏ ਤੁਹਾਨੂੰ। NSW ਦੇ ਜਿਹੜਾ ਟ੍ਰੇਨ ਨੈਟਵਰਕ ਹੈ ਉਸ ਦੇ ਵਿੱਚ ਪਿਛਲੇ 13 ਸਾਲਾਂ ਦੇ ਵਿੱਚ ਇੰਨੇ ਵੱਡੇ ਬਦਲਾਅ ਨਹੀਂ ਕੀਤੇ ਗਏ ਨੇ। ਕੁਝ ਬਹੁਤ ਵੱਡੇ ਬਦਲਾਅ ਹੋਏ ਨੇ, ਖਾਸ ਤੌਰ ਦੇ ਉੱਤੇ ਜੇਕਰ ਤੁਸੀਂ ਸਿਟੀ ਤੋਂ ਸਾਊਥ ਵੱਲ ਨੂੰ ਟਰੈਵਲ ਕਰਦੇ ਹੋ। ਟਰਾਂਸਪੋਰਟ ਫਾਰ NSW ਮਹਿਕਮੇ ਨੇ ਇਹ ਦੱਸਿਆ ਹੈ ਕਿ ਅੱਜ ਯਾਨੀ ਵੀਰਵਾਰ ਦੇ ਦਿਨ ਤੋਂ, ਵੈਸੇ ਤਾਂ ਐਲਾਨਨਾਮਾ ਹਲੇ ਸਾਹਮਣੇ ਆਏਗਾ ਥੋੜੀ ਦੇਰ ਚ, ਪਰ ਇਹ ਖਬਰ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਕਿ ਜਿਹੜੇ ਸਦਰਨ ਏਰੀਆਜ਼ ਨੇ ਉਹਨਾਂ ਦੇ ਵਿੱਚ ਕੁਝ ਇੱਕ ਬਦਲਾਅ ਕੀਤੇ ਗਏ ਨੇ, ਔਰ ਉਹਨਾਂ ਦੀਆਂ ਲੇਨਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਬਦਲਾਅ ਹੋਇਆ। ਅਸਲ ਦੇ ਵਿੱਚ ਸਿਡਨੀ ਦੇ ਅੰਦਰ ਟੀ ਯਾਨੀ ਕਿ ਟਰਾਂਸਪੋਰਟੇਸ਼ਨ ਜਾਂ ਟ੍ਰੇਨ ਦੇ ਨਾਮ ਤੋਂ ਇਹਨਾਂ ਲੇਨਸ ਨੂੰ ਜਾਣਿਆ ਜਾਂਦਾ, T1, T2, T3, T4 ਆਦਿ ਕਰਕੇ। ਹੁਣ ਜਿਹੜੀ T4 ਲੇਨ ਹੈ, ਜਿਹੜੀ ਈਸਟਰਨ ਸਬਰਬਸ ਇਲਾਵਾਰਾ ਦੀ ਲੇਨ ਹੈ, ਉਸ ਦੇ ਉੱਤੇ ਮੰਨਿਆ ਜਾ ਰਿਹਾ ਕਿ 2.5 ਲੱਖ ਦੇ ਟਰੈਵਲਰ ਹਰ ਰੋਜ਼ ਟਰੈਵਲ ਕਰਦੇ ਨੇ। ਉਹਨਾਂ ਨੂੰ 2 ਐਕਸਟਰਾ ਟ੍ਰੇਨ ਜਿਹੜੀਆਂ ਨੇ ਹਰ ਇੱਕ ਘੰਟੇ ਦੇ ਵਿੱਚ ਜੋੜ ਦਿੱਤੀਆਂ ਗਈਆਂ ਨੇ। ਇਸ ਦਾ ਮਤਲਬ ਇਹ ਹੈ ਕਿ ਪੀਕ ਆਵਰਸ ਦੇ ਵਿੱਚ ਹਰ 3 ਤੋਂ 6 ਮਿੰਟ ਦੇ ਵਿੱਚ ਇੱਕ ਟ੍ਰੇਨ ਗੁਜ਼ਰਿਆ ਕਰੇਗੀ, ਜਦਕਿ ਆਫ ਪੀਕ 15 ਕੁ ਮਿੰਟ ਮੋਟਾ ਮੋਟਾ ਮੰਨ ਕੇ ਚੱਲੋ, ਤੇ ਆਫ ਪੀਕ ਆਵਰਸ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਇੱਕ ਟ੍ਰੇਨ ਇੱਥੋਂ ਗੁਜ਼ਰੇਗੀ। ਪੀਕ ਆਵਰਸ ਸਵੇਰ ਵੇਲੇ ਕੰਮਕਾਜੀ ਸਮਾਂ ਤੇ ਸ਼ਾਮ ਵੇਲੇ ਮੰਨਿਆ ਜਾਂਦਾ ਹੈ। ਪਰ ਜਿਹੜਾ ਸੈਂਟ ਪੀਟਰਸ ਤੇ ਅਰਿਸਕਨ ਵੇਲ ਹੈ, ਇਹ ਪਹਿਲਾਂ ਕਿਉਂਕਿ ਰੈਡਫਨ ਸਿਟੀ ਦੇ ਨਾਲ ਹੀ ਲੱਗਦੇ ਸੀ, ਹੁਣ ਇਹ ਟੀ ਫੋਰ ਲੇਨ ਦੇ ਉੱਤੇ ਪਾ ਦਿੱਤੇ ਗਏ ਨੇ। ਇਹਦਾ ਮਤਲਬ ਇਹ ਹੈ ਕਿ ਇਹ ਸਟੇਸ਼ਨਸ ਦੀਆਂ ਵੀ ਲੇਨਸ, ਟ੍ਰੇਨਾਂ ਜਿਹੜੀਆਂ ਨੇ ਹੁਣ ਪੀਕ ਆਵਰਸ ਦੇ ਵਿੱਚ ਘਟ ਗਈਆਂ ਨੇ, ਪਹਿਲਾਂ ਵੱਧ ਸੀਗੀਆਂ। ਔਰ ਸਿਡਨਮ ਨੂੰ ਇੱਕ ਮੈਂਡੇਟਰੀ ਸਟਾਪ ਬਣਾ ਦਿੱਤਾ ਗਿਆ, ਸਿਡਨਮ ਇਸ ਕਰਕੇ ਕਿਉਂਕਿ ਸਿਟੀ ਤੋਂ ਬੈਂਕਸਟਾਊਨ ਤੱਕ ਦਾ ਜਿਹੜਾ ਇੱਕ ਟ੍ਰੇਨ ਰੂਟ ਹੈ ਉਸਦੇ ਲਈ ਸਿਡਨਮ ਮੈਟਰੋ ਸਟੇਸ਼ਨ ਜਿਹੜਾ ਉਹ ਇੱਕ ਕਿਸਮ ਦੇ ਜੰਕਸ਼ਨ ਦੇ ਤੌਰ ਦੇ ਉੱਤੇ ਕੰਮ ਕਰੇਗਾ। ਇਸ ਤੋਂ ਇਲਾਵਾ ਸਿਡਨਮ, ਸੈਂਟ ਪੀਟਰ, ਐਰਿਸਕਨ ਵੇਲ ਤੇ ਰੈਡਫਨ ਤੋਂ ਇਲਾਵਾ ਵਾਲਾਈ ਕ੍ਰੀਕ ਨੂੰ ਵੀ ਇੱਕ ਜੰਕਸ਼ਨ ਦੇ ਤੌਰ ਦੇ ਉੱਤੇ ਬਣਾਇਆ ਗਿਆ। ਵਾਲਾਈ ਕ੍ਰੀਕ ਤੋਂ T8 ਦੇ ਲਈ ਟ੍ਰੇਨ ਬਦਲ ਸਕਿਆ ਕਰੋਗੇ ਤੁਸੀਂ? T8 ਲੇਨ ਹੈ ਜਿਹੜੀ ਬੇਵਰਲੀ ਹਿਲਸ ਜਾਂ ਦੂਸਰੇ ਇਲਾਕੇ ਜਿਹੜੇ ਕੈਂਬਲ ਟਾਊਨ ਵਾਲੇ ਪਾਸੇ ਨੂੰ ਚਲੀ ਜਾਂਦੀ ਹੈ, ਉਹ ਟ੍ਰੇਨ ਸਾਊਥ ਵਾਲੇ ਪਾਸੇ ਨੂੰ, ਤੇ ਜਿਹੜਾ ਵਾਲਾਈ ਕ੍ਰੀਕ ਤੋਂ ਫਿਰ T4 ਲੇਨ ਅੱਗੇ ਨੂੰ ਹਸਟਵਿਲ ਨੂੰ, ਕੋਗਰਾ, ਰੌਕਡੇਲ ਆਦਿ ਜਿਹੜੇ ਸਾਊਥ ਵੱਲ ਸਬਰਬ ਪੈ ਜਾਂਦੇ ਨੇ ਉਹਨਾਂ ਨੂੰ ਇਹ ਜਾਇਆ ਕਰੇਗੀ। ਤੇ ਜਿਹੜੀ T8 ਲੇਨ ਹੈ ਉਹਨੂੰ ਹੀ ਹੁਣ ਏਅਰਪੋਰਟ ਵਾਲੀ ਲੇਨ ਕਹਿ ਦਿੱਤਾ ਗਿਆ, ਕੈਂਬਲ ਟਾਊਨ ਤੱਕ ਜਾਏਗੀ ਪਰ ਡੋਮੈਸਟਿਕ ਏਅਰਪੋਰਟ, ਇੰਟਰਨੈਸ਼ਨਲ ਏਅਰਪੋਰਟ ਵਾਲੀ ਉਹ ਲੇਨ ਹੈ। ਸਿਰਫ ਲੇਨ ਇੰਟਰਚੇਂਜ ਹੋਏ ਨੇ, ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀਆਂ ਰੇਲਵੇ ਲਾਈਨਸ ਨੇ ਉਹਨਾਂ ਦੇ ਵਿੱਚ ਕੋਈ ਤਬਦੀਲੀ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਟਾਈਮ ਟੇਬਲਸ ਦੇ ਵਿੱਚ ਤਬਦੀਲੀਆਂ ਹੋ ਗਈਆਂ ਨੇ ਕੁਝ ਇੱਕ ਇਲਾਕਿਆਂ ਦੇ ਲਈ। ਸਾਊਥ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਟ੍ਰੇਨਾਂ ਦੇ ਤੁਹਾਨੂੰ ਲੰਮੇ ਲੰਮੇ ਇੰਤਜ਼ਾਰ ਕਰਨੇ ਪੈਣਗੇ। ਸਰਕਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਇਲਾਕਿਆਂ ਦੇ ਵਿੱਚ ਟ੍ਰੇਨਾਂ ਵਧਾਈਆਂ ਗਈਆਂ ਨੇ। ਇਧਰ ਚੰਗੀ ਖਬਰ ਇਹ ਹੈ ਕਿ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਹੁਣ ਬਸ ਕੁਝ ਕੁ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ। ਵੈਸੇ ਤਾਂ ਕਾਰਗੋ ਫਲਾਈਟਸ ਆਲਰੇਡੀ ਇੱਥੇ ਆਣ ਜਾਣ ਲੱਗ ਪਈਆਂ ਨੇ, ਲੈਂਡ ਹੋ ਰਹੀਆਂ ਨੇ, ਟੇਕ ਆਫ ਹੋ ਰਹੀਆਂ ਨੇ। ਕਮਰਸ਼ੀਅਲ ਫਲਾਈਟਸ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਸ਼ੁਰੂ ਹੋ ਜਾਣਗੀਆਂ। ਅਜੇ ਦੇ ਵਿੱਚ ਗਾਰਡੀਅਨ ਆਸਟ੍ਰੇਲੀਆ ਦੀ ਤਰਫ ਤੋਂ ਇੱਕ ਕੰਪੈਰੀਜ਼ਨ ਸਟੋਰੀ ਜਿਹੜੀ ਹੈ ਉਹ ਪਾਈ ਗਈ ਹੈ, ਯਾਨੀ ਕਿ ਸਿਡਨੀ ਕਿੰਗਸਫੋਰਡ ਸਮਿਥ ਏਅਰਪੋਰਟ ਹੈ ਜਿਹੜਾ ਮੈਸਕਟ ਦੇ ਵਿੱਚ, ਤੇ ਇਹ ਜਿਹੜਾ WSIA ਹੈ, ਵੈਸਟਰਨ ਸਿਡਨੀ ਇੰਟਰਨੈਸ਼ਨਲ। ਸਿਡਨੀ ਦੇ ਕੋਲ ਦੋ ਕੌਮਾਂਤਰੀ ਹਵਾਈ ਅੱਡੇ ਨੇ, ਦੋਹਾਂ ਦੇ ਵਿੱਚ ਜੇ ਤੁਸੀਂ ਸਫ਼ਰ ਕਰਦੇ ਹੋ ਤਾਂ ਪਾਰਕਿੰਗ ਦਾ ਕਿੰਨਾ ਖਰਚਾ ਹੈ, ਟੈਕਸੀ ਦਾ ਕਿੰਨਾ ਖਰਚਾ ਉੱਥੇ ਤੱਕ ਪਹੁੰਚਣ ਦਾ, ਟ੍ਰੇਨ ਦਾ ਕਿੰਨਾ ਖਰਚਾ ਹੈ, ਇਹ ਸਾਰੇ ਜੁੜੇ ਗਏ ਨੇ। ਵੈਸੇ ਦੱਸ ਦਈਏ ਕਿ ਵੈਸਟਰਨ ਸਿਡਨੀ ਏਅਰਪੋਰਟ ਦੇ ਉੱਤੇ ਕੁਆਂਟਸ ਤੇ ਉਸਦੀ ਸਬਸਿਡਰੀ ਜਿਹੜੀ ਹੈ ਜੈਟ ਸਟਾਰ, ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਘਰੇਲੂ ਫਲਾਈਟ ਇੱਥੋਂ ਸ਼ੁਰੂ ਕਰ ਦੇਣਗੇ ਅਕਤੂਬਰ ਮਹੀਨੇ ਦੇ ਅਖੀਰ ਦੇ ਵਿੱਚ। ਇਹ ਤੋਂ ਇਲਾਵਾ ਫਿਜੀ ਏਅਰਵੇਜ਼, ਵੀਅਤ ਜੈਟ ਜਿਹੜੀ ਵੀਅਤਨਾਮ ਜਾਂਦੀ ਹੈ, ਏਅਰ ਨਿਊਜ਼ੀਲੈਂਡ ਤੇ ਸਿੰਗਾਪੁਰ ਏਅਰਲਾਈਨਸ ਦੀ ਤਰਫ ਤੋਂ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਰੈਗੂਲਰ ਫਲਾਈਟਸ ਹੁਣ ਇਸ ਹਵਾਈ ਅੱਡੇ ਤੋਂ ਸ਼ੁਰੂ ਕਰਨਗੇ, ਕਿਉਂਕਿ ਸਿਡਨੀ ਦਾ ਮੌਜੂਦਾ ਕੌਮਾਂਤਰੀ ਹਵਾਈ ਅੱਡਾ ਕਰਫਿਊ ਦੇ ਵਿੱਚੋਂ ਗੁਜ਼ਰਦਾ, ਯਾਨੀ ਰਾਤ 10 ਵਜੇ ਤੋਂ ਬਾਅਦ ਉੱਥੇ ਕੋਈ ਫਲਾਈਟ ਲੈਂਡ ਜਾਂ ਟੇਕ ਆਫ ਨਹੀਂ ਹੁੰਦੀ। ਇਸੇ ਕਰਕੇ ਇਸ 24 ਘੰਟੇ ਚੱਲਣ ਵਾਲੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਹੁਣ ਅਕਤੂਬਰ ਮਹੀਨੇ ਦੇ ਅਖੀਰ ਦੇ ਵਿੱਚ ਹੋ ਜਾਣਾ। ਇਸ ਨੂੰ ਨੈਂਸੀ ਬਰਡ ਵਾਲਟਨ ਵੀ ਕਹਿ ਲਿਆ ਜਾਂਦਾ। ਵੈਸੇ WSI ਯਾਨੀ ਸ਼ਾਰਟ ਦੇ ਵਿੱਚ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਦੇ ਤੌਰ ਤੇ ਜਾਣਿਆ ਜਾਏਗਾ। ਬਰਜਰੀ ਕ੍ਰੀਕ ਦਾ ਇਹ ਹਵਾਈ ਅੱਡਾ ਸਿਡਨੀ CBD ਤੋਂ 60 ਕਿਲੋਮੀਟਰ ਪੱਛਮ ਦੇ ਵੱਲ ਮੌਜੂਦ ਹੈ। ਗਾਰਡੀਅਨ ਆਸਟ੍ਰੇਲੀਆ ਦੀ ਤਰਫ ਤੋਂ ਪ੍ਰਕਾਸ਼ਿਤ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੇਕਰ ਤੁਸੀਂ ਬੌਂਡਾਈ ਜੰਕਸ਼ਨ ਤੋਂ ਵੈਸਟਰਨ ਸਿਡਨੀ ਹਵਾਈ ਅੱਡੇ ਵੱਲ ਸਫ਼ਰ ਕਰਦੇ ਹੋ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਤਾਂ $29.60 ਲੱਗਣਗੇ, ਪਰ ਜੇ ਤੁਸੀਂ ਇੰਟਰਨੈਸ਼ਨਲ ਏਅਰਪੋਰਟ ਵੱਲ ਜਾਂਦੇ ਹੋ ਤਾਂ $26.99 ਲੱਗਣਗੇ। ਹਾਲਾਂਕਿ ਬੰਡਾਈ ਜੰਕਸ਼ਨ ਤੋਂ ਜਿਹੜਾ ਮੌਜੂਦਾ ਇੰਟਰਨੈਸ਼ਨਲ ਏਅਰਪੋਰਟ ਹੈ ਉਹ ਜ਼ਿਆਦਾ ਨੇੜੇ ਹੈ, ਪਰ ਕਿਉਂਕਿ ਟੋਲ ਇੰਨੇ ਜ਼ਿਆਦਾ ਲੱਗ ਜਾਂਦੇ ਨੇ, ਹਵਾਈ ਅੱਡੇ ਵੱਲ ਜਾ ਰਹੀ ਟ੍ਰੇਨ ਸੇਵਾ ਦੇ ਉੱਤੇ ਹੀ ਟਿਕਟਾਂ ਇੰਨੀਆਂ ਮਹਿੰਗੀਆਂ ਨੇ ਕਿ ਖਰਚ ਲਗਭਗ ਇੱਕ ਬਰਾਬਰ ਹੋਏਗਾ। ਫਾਇਦਾ ਅਸਲ ਦੇ ਵਿੱਚ ਮਿਲੇਗਾ ਪੈਨਰਿਥ ਤੇ ਪੈਰਾਮੈਟਾ ਦੇ ਜਿਹੜੇ ਟ੍ਰੇਨ ਸਟੇਸ਼ਨਸ ਨੇ ਉੱਥੋਂ ਸਫ਼ਰ ਕਰਨ ਵਾਲਿਆਂ ਨੂੰ। ਪੈਨਰਿਥ ਤੋਂ ਟ੍ਰੇਨ ਸਟੇਸ਼ਨ ਦੇ ਰਾਹੀਂ ਸਫ਼ਰ ਕਰਕੇ ਤੁਸੀਂ ਵੈਸਟਰਨ ਸਿਡਨੀ ਏਅਰਪੋਰਟ ਮਹਿਜ਼ $4 ਦੇ ਵਿੱਚ ਪਹੁੰਚ ਸਕੋਗੇ, $4 ਤੋਂ $5 ਚ, ਜਦਕਿ ਪੈਨਰਿਥ ਤੋਂ ਟ੍ਰੇਨ ਜਾਂ ਬੱਸਾਂ ਦੇ ਰਾਹੀਂ ਸਫ਼ਰ ਕਰਕੇ ਮੌਜੂਦਾ ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਦੇ ਲਈ $28 ਤੋਂ $29 ਖਰਚ ਕਰਨੇ ਪੈ ਜਾਂਦੇ ਨੇ। ਉਬਰ ਦੇ ਵਿੱਚ ਵੀ ਕੋਈ ਅਜਿਹੀ ਹੀ ਸਥਿਤੀ ਹੈ। ਪੈਰਾਮੈਟਾ ਸਕੁਅਰ ਤੋਂ ਵੈਸਟਰਨ ਸਿਡਨੀ ਏਅਰਪੋਰਟ ਦੇ ਲਈ $71 ਲੱਗਣਗੇ, ਪੈਨਰਿਥ ਤੋਂ ਉਬਰ ਕਰਕੇ $56 ਲੱਗਣਗੇ। ਇਹ ਇੱਕ ਮੋਟਾ ਮੋਟਾ ਜਿਹਾ ਅੰਦਾਜ਼ਾ ਹੈ। ਵੈਸੇ ਹਵਾਈ ਅੱਡੇ ਦੀ ਪਾਰਕਿੰਗ ਜਿਹੜੀ ਹੈ ਉਹ ਇੱਕ ਸਭ ਤੋਂ ਵੱਡਾ ਕੈਚ ਹੈ। ਇਸ ਨਵੇਂ ਹਵਾਈ ਅੱਡੇ ਦੇ ਉੱਤੇ ਹਫਤੇ ਭਰ ਦੀ ਪਾਰਕਿੰਗ ਜਿਹੜੀ $147 ਪੈ ਜਾਏਗੀ, ਤੇ ਜਿਹੜਾ ਡੋਮੈਸਟਿਕ ਏਅਰਪੋਰਟ ਹੈ ਸਿਡਨੀ ਦਾ ਉੱਥੇ $248 ਪੈਂਦੀ ਹੈ, ਮਾਫ ਕਰਨਾ $213, ਤੇ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਪਾਰਕਿੰਗ $248 ਪੈਂਦੀ ਹੈ। ਹਾਲਾਂਕਿ ਪੈਟਰੋਲ ਤੇ ਟੋਲ ਦੀਆਂ ਕੀਮਤਾਂ ਇਸ ਦੇ ਵਿੱਚ ਸ਼ਾਮਲ ਨਹੀਂ ਨੇ। ਹੁਣ ਦੂਸਰੇ ਪਾਸੇ ਆ ਜਾਈਏ। ਸਕਾਈ ਸਕੈਨਰ ਨਾਮ ਦੀ ਵੈਬਸਾਈਟ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਤੁਸੀਂ ਜੈੱਟ ਸਟਾਰ ਦੀ ਫਲਾਈਟ ਫੜਦੇ ਹੋ ਸਿਡਨੀ ਦੇ ਇਸ ਕੌਮਾਂਤਰੀ ਹਵਾਈ ਅੱਡੇ ਤੋਂ ਨਵੇਂ ਹਵਾਈ ਅੱਡੇ ਤੋਂ, ਨਵੇਂ ਏਅਰਪੋਰਟ ਤੋਂ, ਤਾਂ WSI ਏਅਰਪੋਰਟ ਤੋਂ ਲੈ ਕੇ ਟੋਲਾ ਮਰੀਨ ਤੱਕ ਦੀ ਰਿਟਰਨ ਫਲਾਈਟ $187 ਦੇ ਵਿੱਚ ਤੁਹਾਨੂੰ ਸ਼ੁਰੂ ਸ਼ੁਰੂ ਦੇ ਵਿੱਚ ਮਿਲੇਗੀ। ਜਦਕਿ ਕਿੰਗਸਫੋਰਡ ਸਮਿਥ ਏਅਰਪੋਰਟ ਤੋਂ ਜੇ ਤੁਸੀਂ ਟੋਲਾ ਮਰੀਨ ਦੇ ਲਈ ਫਲਾਈਟ ਲੈਂਦੇ ਹੋ ਤਾਂ $258 ਦੀ ਪੈਂਦੀ ਹੈ। ਸੋ ਇੱਕ ਵੱਡੀ ਬਚਤ ਜਿਹੜੀ ਹੈ $70-71 ਦੀ, ਉਹ ਤੁਸੀਂ ਇੱਧਰਲੇ ਪਾਸਿਓਂ ਕਰ ਸਕੋਗੇ। ਜੇ ਹੋਰ ਵੀ ਸਸਤਾ ਸਫ਼ਰ ਕਰਨਾ ਹੈ ਤਾਂ ਇਸੇ ਨਵੇਂ ਕੌਮਾਂਤਰੀ ਹਵਾਈ ਅੱਡੇ ਦਾ ਪ੍ਰਯੋਗ ਮੈਲਬਨ ਦੇ ਵਿੱਚ ਐਵਲਨ ਏਅਰਪੋਰਟ ਤੇ ਜਾਣ ਦੇ ਲਈ ਕਰੋ। ਇੱਥੋਂ ਤਾਂ $50 ਦੀ ਬਚਤ ਜਿਹੜੀ ਹੈ ਕਿਰਾਏ ਦੇ ਵਿੱਚ ਤੁਸੀਂ ਕਰ ਸਕੋਗੇ। ਹਾਲਾਂਕਿ ਐਵਲਨ ਏਅਰਪੋਰਟ ਮੈਲਬਨ CBD ਤੋਂ ਦੂਰ ਹੈ, ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਸਿਡਨੀ CBD ਤੋਂ ਦੂਰ ਹੈ। ਉਧਰ ਜੈੱਟ ਸਟਾਰ ਤੋਂ WSI ਦੇ ਦਰਮਿਆਨ ਜਿਹੜੀ ਸਿਡਨੀ ਦੇ ਦਰਮਿਆਨ ਬ੍ਰਿਸਬੇਨ ਦੀ ਸਿੱਧੀ ਫਲਾਈਟ ਆ, ਉਹ 1 ਦਸੰਬਰ ਤੋਂ ਸ਼ੁਰੂ ਹੋ ਜਾਣੀ ਹੈ, ਜਿਸ ਦਾ ਆਉਣ ਜਾਣ ਦਾ ਕਿਰਾਇਆ $236 ਹੋਏਗਾ। ਵੈਸੇ ਕਿੰਗਸਫੋਰਡ ਸਮਿਥ ਏਅਰਪੋਰਟ ਤੋਂ ਇਹ $207 ਹੈ। ਆਉਣ ਵਾਲੇ ਦਿਨਾਂ ਚ ਕਿਹਾ ਜਾ ਰਿਹਾ ਹੈ ਕਿ ਜਦੋਂ ਹੋਰ ਕੰਪਨੀਆਂ ਆਉਣਗੀਆਂ ਤਾਂ ਇਸ ਫਲਾਈਟ ਦੇ ਰੇਟ ਵੀ ਘੱਟ ਸਕਦੇ ਨੇ। ਵੈਸੇ ਇਸ ਨਵੇਂ ਕੌਮਾਂਤਰੀ ਹਵਾਈ ਅੱਡੇ ਤੋਂ ਗੋਲਡ ਕੋਸਟ ਦੇ ਵਿੱਚ ਜੈੱਟ ਸਟਾਰ ਦੇ ਅੰਦਰ ਜੇਕਰ ਤੁਸੀਂ ਡਾਇਰੈਕਟ ਟਿਕਟ ਕਰਨੀ ਹੈ, ਰਿਟਰਨ ਟਿਕਟ, ਤਾਂ $131 ਦੀ ਪੈਂਦੀ ਹੈ। ਯਾਨੀ ਕਿ ਇਹ ਕਾਫੀ ਸਸਤੀ ਪੈਂਦੀ ਹੈ। ਦੁਪਹਿਰ ਦੇ 2 ਵਜੇ ਇਹ ਟਿਕਟ ਤੁਹਾਨੂੰ ਮਿਲਿਆ ਕਰੇਗੀ। ਦੁਪਹਿਰ ਦੇ 2 ਵਜੇ ਤੁਸੀਂ ਇੱਥੋਂ ਸਫ਼ਰ ਕਰ ਸਕਿਆ ਕਰੋਗੇ ਤੇ ਇਹ ਚੀਪੈਸਟ ਆਪਸ਼ਨ ਹੈ, ਕਿਉਂਕਿ ਜੇ ਤੁਸੀਂ ਗੋਲਡ ਕੋਸਟ ਦੇ ਲਈ ਸਿਡਨੀ ਤੋਂ ਸਫ਼ਰ ਕਰਨਾ ਹੈ ਤਾਂ ਸਸਤੀ ਟਿਕਟ ਜਿਹੜੀ ਉਹ ਸਵੇਰ ਦੇ 7:30 ਵਜੇ ਦੀ ਹੈ। ਉਹ ਕਈ ਵਾਰ ਪੋਸੀਬਲ ਵੀ ਨਹੀਂ ਹੋ ਪਾਉਂਦਾ, ਖਾਸ ਤੌਰ ਦੇ ਉੱਤੇ ਪੈਨਰਿਥ, ਬਲੈਕ ਟਾਊਨ ਜਾਂ ਫਿਰ ਦੂਸਰੇ ਜਿਹੜੇ ਵੈਸਟਰਨ ਸਬਰਬਸ ਨੇ ਉਹਨਾਂ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ, ਕਿਉਂਕਿ ਮੌਜੂਦਾ ਹਵਾਈ ਅੱਡੇ ਤੱਕ ਪਹੁੰਚਣ ਦੇ ਲਈ 1 ਘੰਟੇ 1.5 ਘੰਟੇ ਤੱਕ ਦਾ ਜਾਂ ਤਾਂ ਸਫ਼ਰ ਕਰਨਾ ਪੈਂਦਾ, ਨਹੀਂ ਤੇ ਫਿਰ ਮਹਿੰਗੀਆਂ ਟਿਕਟਾਂ, ਮਹਿੰਗਾ ਊਬਰ ਦਾ ਜਿਹੜਾ ਕਿਰਾਇਆ ਖਰਚ ਕੇ ਉੱਥੇ ਪਹੁੰਚਣਾ ਪੈਂਦਾ। ਸੋ ਇਹ ਇੱਕ ਤੁਹਾਨੂੰ ਸਸਤੀ ਆਪਸ਼ਨ ਇੱਥੋਂ ਪੈ ਸਕਦੀ ਹੈ। ਜ਼ਾਹਰ ਜੀ ਗੱਲ ਹੈ ਕਿ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਕਈ ਲਿਹਾਜ਼ ਤੋਂ ਫਿਲਹਾਲ ਪੱਛਮੀ ਸਿਡਨੀ ਦੇ ਵਿੱਚ ਰਹਿ ਰਹੇ ਲੋਕਾਂ ਦੇ ਲਈ ਇੱਕ ਚੰਗੀ ਆਪਸ਼ਨ ਹੋਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹਨਾਂ ਹੀ, ਦਿਓ ਇਜਾਜ਼ਤ, ਧੰਨਵਾਦ।
1: ਥਾਪੀ,
2: ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
3: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
1: ਰਿਟਨ ਐਂਡ ਡਾਇਰੈਕਟਿਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ October 16, 2026 ਨੂੰ।
4: Attention, ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
5: Attention, please. ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ, ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ 1 ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? मिल जुगा। सिद्धे आओ गरेवाल वीजा सॉल्यूशन। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशन.com.au ते जाओ। आओ थोड़ा कोई हल करिए।
10: Great finance offers available across Geely EX5, Starre EMI and Geely EX2 models. Ends 31st October. Visit 421 Barclay Street or online at geelyfootscray.com.au. Credit criteria, TNC apply. Finance provided by Allied Retail Finance Private Limited. Trading as Geely Finance. LMCA 7503.
11: वाओ, तेरी सब्जी दी खुशबू अते टेस्ट विच कुछ ता कमाल है। मैनू भी दस दे सीक्रेट।
12: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
11: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
13: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
14: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें, जिसमें आपका भोजन, पैसा, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 27 तक उपलब्ध। नियम और शर्तें लागू।
15: दिल्ली विच करे मेरी भैन, वो बस एक रंग देख के समझ जाती है कि उसनु अपनी पसंद की साड़ी मिल गई है। इसलिए भावे तुहाडी भैन नु अपनी पसंद चुनने लई वक्त लगता होवे जां उसने पहला ही अपना मन बना लिया होवे, रिमिटली राही अपने घर पैसे भेजना सिर्फ एक लेन देन नहीं है, क्योंकि जिथे पैसा अगे वधदा है उथे जिंदगी अगे वधदी है। रिमिटली, दुनिया भर विच पैसे भेजो।
16: दिवाली रोशनी का त्योहार, तो चलो शान के साथ जायके से लगाएं इसमें चार चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 15 ਤਰੀਕ ਹੈ ਅਕਤੂਬਰ ਦਾ ਮਹੀਨਾ ਤੇ ਵੀਰਵਾਰ ਦਾ ਦਿਨ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੁਲਿਸ ਨੇ ਪਰਵਿੰਦਰ ਝੋਟਾ ਦੇ ਕਾਤਲ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ। ਪ੍ਰਸ਼ਾਸਨ ਨੇ ਮੁਲਾਜ਼ਮ ਦਾ ਘਰ ਜਿਹੜਾ ਹੈ ਢਾ ਦਿੱਤਾ, ਇਹ ਕਹਿ ਕੇ ਕਿ ਇਹ ਨਜਾਇਜ਼ ਉਸਾਰੀ ਕੀਤੀ ਗਈ ਸੀ। ਉਧਰ ਮਾਨਸਾ ਚ ਜਿਹੜਾ ਹੈ ਵਿਰੋਧੀ ਪਾਰਟੀਆਂ ਦਾ ਅਣਮਿੱਥੇ ਸਮੇਂ ਦਾ ਧਰਨਾ ਜਾਰੀ ਹੈ ਤੇ ਸਿਆਸੀ ਪਾਰਟੀਆਂ ਨੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ ਤੇ ਇਹਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਮਲੇ ਦੀ ਜਿਹੜੀ ਡੂੰਘਾਈ ਚ ਜਾਂਚ ਕਰਾਉਣ ਦੇ ਹੁਕਮ ਦਿੱਤੇ ਨੇ। ਉਧਰ ਪਾਰਲੀਮੈਂਟ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪੁਲਿਸ ਵਿਖਾਵਾਕਾਰੀ ਵਿਦਿਆਰਥੀਆਂ ਦਾ ਰਾਹ ਨਾ ਰੋਕੇ। ਕੱਲ ਸੋਨੀਆ ਗਾਂਧੀ ਦੀ ਰਿਹਾਇਸ਼ ਤੇ ਰਾਹੁਲ ਗਾਂਧੀ ਨੇ ਮੁਜ਼ਾਹਰਿਆਂ ਦੌਰਾਨ ਜ਼ਖਮੀ ਹੋਏ ਜਿਹੜੇ ਹੈ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਨਾਲ ਹੀ ਕਾਕਰੋਚ ਜਨਤਾ ਪਾਰਟੀ CJP ਦੇ ਨੇਤਾਵਾਂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਫੇਰ ਜੇਲ੍ਹ ਵਿੱਚ ਭੇਜ ਦਿੱਤਾ ਤੇ ਉਹਨਾਂ ਤੇ ਸ਼ਾਂਤੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ। ਤੇ ਇੱਕ ਖਬਰ ਜਿਹੜੀ ਹੈਗੀ ਹੈ ਉਹ ਕੌਮਾਂਤਰੀ ਵਪਾਰ ਦੇ ਨਾਲ ਸੰਬੰਧਿਤ ਹੈ। ਕੇਂਦਰ ਸਰਕਾਰ ਨੇ ਜਿਹੜੀ ਇੱਕ ਸਰਕਾਰੀ ਖੇਤਰ ਦੀ ਬੈਂਕ ਹੈ IDBI, ਇਸ ਬੈਂਕ ਦੇ ਵਿੱਚ 60.72% ਹਿੱਸੇ ਜਿਹੜੇ ਉਹ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਨੇਡਾ ਦੀ ਫੇਅਰਫੈਕਸ ਕੰਪਨੀ ਜਿਹੜੀ ਹੈ ਇਹਦੇ ਚ ਨਿਵੇਸ਼ ਕਰੇਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਖਬਰ ਸਭ ਤੋਂ ਵਧੇਰੇ ਚਰਚਾ ਦਾ ਵਿਸ਼ਾ ਬਣੀ ਪਈ ਹੈ, ਪਰਵਿੰਦਰ ਝੋਟਾ ਦਾ ਜਿਹੜਾ ਕਤਲ ਹੋਇਆ, ਜਿੱਦਾਂ ਤੁਸੀਂ ਦੱਸ ਰਹੇ ਹੋ ਕਾਤਲ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ। ਕੱਲ ਦੇ ਦਿਨ ਸਾਰਾ ਦਿਨ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਚਰਚਾ ਚੱਲਦੀ ਰਹੀ, ਜਿਹਦੇ ਵਿੱਚ ਕਿ ਇੱਦਾਂ ਦੇ ਘਰ ਢਾਇਆ ਗਿਆ, ਉਸ ਤੋਂ ਬਾਅਦ ਫਿਰ ਦੁਕਾਨ ਢਾਈ ਗਈ, ਅੱਗ ਲਾ ਦਿੱਤੀ ਗਈ। ਸੋ ਇਸ ਸੰਬੰਧ ਦੇ ਵਿੱਚ ਜਿਹੜਾ ਘਰ ਆ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਢਾਇਆ ਗਿਆ, ਸੋ ਇਹ ਜਦੋਂ ਕੁਛ ਨਾ ਕੁਛ ਇੱਦਾਂ ਦੀ ਘਟਨਾ ਵਾਪਰਦੀ ਆ ਉਦੋਂ ਉਸ ਤਰਜ਼ ਦੇ ਉੱਤੇ ਵਿੱਚ ਬਾਅਦ 'ਚ ਫਿਰ ਗੈਰ ਕਾਨੂੰਨੀ ਉਸਾਰੀਆਂ ਸਾਹਮਣੇ ਆ ਜਾਂਦੀਆਂ। ਪਰ ਕੀ ਇਹ ਚੀਜ਼ਾਂ ਦਾ ਪਹਿਲਾਂ ਨਹੀਂ ਪਤਾ ਹੁੰਦਾ ਪ੍ਰਸ਼ਾਸਨ ਨੂੰ? ਇਹ ਤਾਂ ਨਾਂ ਪਹਿਲਾਂ ਵੀ ਚਰਚਾ ਦੇ ਵਿੱਚ ਰਿਹਾ, ਪਹਿਲਾਂ ਵੀ ਇਹਦੇ ਨਾਲ ਕਈ ਤਰ੍ਹਾਂ ਦੇ ਪੇਚੇ ਪਏ, ਕੇਸ ਹੋਇਆ।
1: ਨਹੀਂ ਦੇਖੋ, ਇੱਕ ਗੱਲ ਬੜੀ ਸਾਫ਼ ਹੈ, ਜੇ ਪ੍ਰਸ਼ਾਸਨ ਦਾ ਜਿਹੜਾ ਇੱਕ ਜਿਹੜਾ ਇਹ ਤਰੀਕਾ ਹੈ ਨਾ, ਇਹ ਹੁਣ ਨਵਾਂ ਨਹੀਂ, ਕਈ ਸਾਲਾਂ ਤੋਂ ਇਹ ਹੈ ਕਿ ਅੱਖਾਂ ਮੀਚ ਲੋ ਕੇ ਜਿਵੇਂ ਚੱਲਦਾ ਜੈਸੇ ਥੇ, ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਕਿ ਏਦਾਂ ਚੱਲੀ ਜਾਣ ਦਿਓ, ਠੀਕ ਹੈ, ਬਸ ਕਾਹਨੂੰ ਪੰਗਾ ਲੈਣਾ, ਕਾਹਨੂੰ ਗੱਲ ਅੱਗੇ ਵਧਾਉਣੀ ਹੈ, ਫਿਰ ਪ੍ਰੈਸ਼ਰ ਐਂਡ ਪੁਲਸ, ਫਿਰ ਇਹ ਚ ਪੈਸਾ, ਫਿਰ ਜਿਹੜੇ ਨੈਕਸਜ ਹੈ ਸਿਆਸੀ ਬੰਦਿਆਂ ਦਾ, ਪੁਲਿਸ ਦਾ, ਤਸਕਰਾਂ ਦਾ, ਇਹ ਸਾਰੇ ਇਹ ਪਿੱਛੇ ਬਹੁਤ ਸਾਰੀਆਂ ਗੱਲਾਂ ਨੇ। ਇਹਦਾ ਮਤਲਬ ਜਿਹੜਾ ਹੈਗਾ ਇੱਕ ਤਾਂ ਇਹ ਹੈ ਸਾਫ਼ ਸਾਫ਼ ਕਿ ਪ੍ਰਸ਼ਾਸਨ ਦਾ ਕੋਈ ਇਹ ਨਹੀਂ ਕੋਈ ਇਰਾਦਾ ਕਿ ਇਹ ਨਜਾਇਜ਼ ਘਰ ਬਣਾਇਆ ਗਿਆ ਸੀ ਤੇ ਤਾਂ ਇਹ ਢਾਇਆ ਗਿਆ। ਨਜਾਇਜ਼ ਉਸਾਰੀਆਂ ਤਾਂ ਹੋਰ ਬਹੁਤ ਨੇ ਅਜੇ, ਜਿਹੜੀਆਂ ਰੈਗੂਲਰ ਨਹੀਂ ਹੋਈਆਂ, ਇੱਥੋਂ ਤੱਕ ਕਿ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਵੀ ਨੇ ਤੇ, ਪਰ ਇਹ ਵੀ ਉਹਨਾਂ ਤੇ ਬਲਡੋਜ਼ਰ ਉਦੋਂ ਚੱਲਦਾ ਜਦੋਂ ਕੋਈ ਨਾ ਕੋਈ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਲੋਕਾਂ ਦਾ ਧਿਆਨ ਇੱਧਰ ਕਰਨਾ, ਜਾਂ ਜੇ ਲੋਕ ਕਿਤੇ ਗੁੱਸਾ ਲੋਕਾਂ ਦਾ ਵਿੱਚ ਭੜਕਾਹਟ ਹੈ ਉਹਨੂੰ ਠੰਡਾ ਕਰਨਾ। ਇਹੀ ਜਿਹੜਾ ਸਾਰਾ ਕੁਛ ਇੱਥੇ ਹੋਇਆ, ਇਹ ਕੋਈ ਪਹਿਲੀ ਘਟਨਾ ਤਾਂ ਹੈ ਨੀ ਪੰਜਾਬ ਦੇ ਵਿੱਚ, ਪਹਿਲਾਂ ਵੀ ਜਿਹੜੇ ਸਮਗਲਰ ਨੇ ਕੁਛ ਉਹਨਾਂ ਦੇ ਨਾ ਘਰ ਢਾਏ ਗਏ, ਇਹ ਕਹਿ ਕੇ ਨਾ ਇਹਦੀ ਮਨਜ਼ੂਰੀ ਨਹੀਂ ਸੀ, ਇਹ ਸਰਕਾਰੀ ਥਾਂ ਤੇ ਕਬਜ਼ਾ ਕੀਤਾ ਹੋਇਆ ਸੀ, ਇਹ ਮਿਊਂਸਪਲ ਕਾਰਪੋਰੇਸ਼ਨ ਦੀ ਜਗ੍ਹਾ ਸੀ, ਇੱਦਾਂ ਦੇ ਜਿਹੜੇ ਹੈਗੇ ਇਸ ਐਕਸਕਿਊਜ਼ ਦੇ ਨਾਲ। ਪਰ ਗੱਲ ਇਹ ਹੈ ਕਿ ਕਿਸੇ ਦਾ ਘਰ ਢਾਉਣ ਨਾਲ ਜਾਂ ਇਹਦੇ ਨਾਲ ਇੱਦਾਂ ਦਾ, ਠੀਕ ਹੈ ਇੱਕ ਜਿਹੜਾ ਇੱਕ ਸੋਸ਼ਲ ਪ੍ਰੈਸ਼ਰ ਇਹਦੇ ਨਾਲ ਜ਼ਰੂਰ ਬਣਦਾ ਤੇ, ਪਰ ਕੀ ਇਹ ਮਸਲੇ ਹੱਲ ਹੋ ਜਾਂਦੇ ਆ? ਕੀ ਉਸ ਤੋਂ ਬਾਅਦ ਹੋਰ ਕਿਸੇ ਦਾ ਹੀਆ ਨਹੀਂ ਪੈਂਦਾ ਸਮਗਲਿੰਗ ਕਰਨ ਦਾ? ਇਹ ਸਾਰਾ ਕੁਛ ਪਹਿਲਾਂ ਤੋਂ ਜਾਰੀ ਹੈ। ਇਹਦੇ ਲਈ ਤਰੀਕੇ ਤਾਂ ਚਲੋ ਜਿਹੜੇ ਹੈਗੇ ਹੋਰ ਐਂਗਲ ਤੋਂ ਵੀ ਵਰਤੇ ਗਏ ਆ, ਜਿਹੜੇ ਹੈਗੇ ਆ ਇੱਦਾਂ ਦੇ ਘਰ ਦਿੱਲੀ ਦੇ ਵਿੱਚ ਵੀ ਢਾਏ ਗਏ ਆ, ਕਾਨਪੁਰ ਦੇ ਵਿੱਚ, ਹੋਰਨਾਂ ਥਾਵਾਂ ਤੇ ਵੀ ਜਿਹੜਾ ਇਸ ਤਰੀਕੇ ਦਾ ਕੰਮ ਚੱਲਿਆ। ਤੇ ਇਹ ਕਿ ਸਿਰਫ ਤੇ ਸਿਰਫ ਇਹ ਕਹਿ ਕੇ ਇਹ ਤਾਂ ਨਜਾਇਜ਼ ਉਸਾਰੀ ਸੀ ਤਾਂ ਢਾਇਆ ਗਿਆ, ਤੇ ਕਿਤੇ ਇਹ ਕਿਹਾ ਜਾਂਦਾ ਹੈ ਕਿ ਇਹ ਸਮਗਲਿੰਗ ਦੇ ਪੈਸੇ ਨਾਲ ਬਣਾਇਆ ਗਿਆ ਸੀ, 2 ਨੰਬਰ ਦੇ ਪੈਸੇ ਨਾਲ ਬਣਾਇਆ ਗਿਆ ਸੀ ਤਾਂ ਢਾਇਆ ਗਿਆ। ਹੋਰ ਬਹੁਤ ਤਰੀਕੇ ਹੁੰਦੇ ਆ, ਜੇ ਇਹ ਸੀ ਤਾਂ ਜ਼ਰੂਰ ਨਹੀਂ ਵੀ ਉਹਨੂੰ ਡਿਮੋਲਿਸ਼ ਕਰਨਾ। ਉਦੋਂ ਪਹਿਲਾਂ ਕੋਈ ਉਹਦੇ ਤੇ ਨੋਟਿਸ ਹੋਵੇ, ਉਦੋਂ ਪਹਿਲਾਂ ਉਹਦੇ ਤੇ ਕੋਈ ਜਿਹੜਾ ਹੈਗਾ ਉਹਨੂੰ ਜ਼ਬਤ ਕਰਨ ਦੀ ਗੱਲ ਵੀ ਹੋ ਸਕਦੀ ਹੈ, ਉਹਨੂੰ ਲੋਕ ਵੀ ਕੀਤਾ ਜਾ ਸਕਦਾ ਹੈ ਕਿ ਇਹ ਤਾਂ ਨਜਾਇਜ਼ ਜਗ੍ਹਾ ਤੇ ਤੁਸੀਂ ਬਣਾਇਆ ਹੋਇਆ, ਇਹਦਾ ਜਿੰਨਾ ਚਿਰ ਅੱਗੇ ਫੈਸਲਾ ਅਦਾਲਤਾਂ ਕਰਨਗੀਆਂ। ਤੇ ਜਦੋਂ ਕੋਈ ਏਦਾਂ ਦੀ ਫਿਰ ਘਟਨਾ ਹੁੰਦੀ ਹੈ ਕਿ ਸਿਰ ਤੇ ਸਿਰਫ ਜਾਂ ਰੋਹ ਨੂੰ ਠੰਡਾ ਕਰਨ ਵਾਸਤੇ ਲੋਕਾਂ ਦੇ ਗੁੱਸੇ ਨੂੰ, ਤੇ ਇੱਕ ਕੋਈ ਨਾ ਕੋਈ ਫਿਰ ਏਦਾਂ ਦੀ ਗੱਲ ਕੀਤੀ ਜਾਂਦੀ, ਫਿਰ ਲੋਕ ਕਹਿੰਦੇ ਆ ਦੇਖੋ ਜੀ ਹੁਣ ਉਹਦਾ ਘਾਟਾ ਤਾ, ਸਮਗਲਰ ਦਾ ਇਹ ਕਰਤਾ, ਦੇਖੋ ਕਾਰਵਾਈ ਹੋ ਗਈ ਇੱਕੋਦਮ, ਇਸ ਕਾਹਲ ਦੇ ਵਿੱਚ ਜਿਹੜਾ ਸਾਰਾ ਕੁਛ ਹੁੰਦਾ। ਤੇ ਪਰ ਜੋ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਜਾਂ ਜਿਵੇਂ ਉਹ ਦੁਕਾਨ ਤੇ ਭੰਨ ਤੋੜ ਕੀਤੀ ਭੀੜ ਵੱਲੋਂ, ਫਿਰ ਅੱਗ ਵੀ ਲਾ ਦਿੱਤੀ ਗਈ ਤੇ ਨਾਲ ਦੁਕਾਨ ਦੀ ਤਲਾਸ਼ੀ ਵੀ ਲਈ, ਪੁਲਿਸ ਨੇ ਦਾਅਵਾ ਕੀਤਾ ਕਿ ਉੱਥੋਂ ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਨੇ, ਚਲੋ ਉਹ ਤਾਂ ਉਹਨਾਂ ਨੇ ਆਪਣਾ ਜਿਹੜਾ ਹੈਗਾ ਕੇਸ ਪ੍ਰੋਪਰਟੀ ਵਾਸਤੇ ਕੁਛ ਨਾ ਕੁਛ ਤਾਂ ਬਰਾਮਦਗੀ ਕੋਈ ਕਿਤੋਂ ਦਿਖਾਉਣੀ ਹੈ, ਤੇ ਪਰ ਚਲੋ ਨਾਲ ਉਹ ਬੰਦਾ ਜਿਹੜਾ ਹੁਣ ਗ੍ਰਿਫਤਾਰ ਵੀ ਕਰ ਲਿਆ ਗਿਆ, ਉਹ ਤੋਂ ਹਥਿਆਰ ਦੀ ਬਰਾਮਦਗੀ ਵੀ ਹੋਏਗੀ, ਇਹ ਸਾਰਾ ਕੁਛ ਅੱਗੇ ਜਿਹੜਾ ਉਹ ਚੱਲੇਗਾ। ਪਰ ਗੱਲ ਤਾਂ ਇਹ ਵੀ ਇਹ ਸਾਡੀ ਜਿਹੜੀ ਹੁਣ ਮੌਜੂਦਾ ਪੋਲਿਟਿਕਸ ਹੈ, ਵੈਸੇ ਤਾਂ ਦੇਸ਼ ਦੀ ਪੋਲਿਟਿਕਸ ਹੀ ਏਦਾਂ ਚੱਲ ਰਹੀ ਹੈ, ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਜ਼ਿਆਦਾ ਇਸ ਗੱਲ ਤੇ ਜਿਹੜੀ ਉਹ ਕੇਂਦਰਿਤ ਹੋ ਗਈ ਹੈ, ਤੇ ਸਰਕਾਰ ਫਿਰ ਬੁਖਲਾਟ ਚ ਆ ਕੇ ਘਬਰਾਹਟ ਦੇ ਵਿੱਚ ਆ ਕੇ ਫਿਰ ਏਦਾਂ ਦੀ ਜਿਹੜੇ ਕਦਮ ਜਿਹੜੀ ਚੁੱਕਦੀ ਹੈ। ਦੂਜੇ ਪਾਸੇ ਸਿਆਸੀ ਪਾਰਟੀਆਂ ਨੂੰ ਵੀ ਕੋਈ ਉਹ ਮੌਕਾ ਭਾਲਦੀਆਂ ਹੁੰਦੀਆਂ, ਕੋਈ ਇਹੋ ਜਿਹਾ ਮੌਕਾ ਜਿਹੜਾ ਹੈਗਾ ਮਿਲੇ, ਤੇ ਟੈਂਟ ਵੀ ਲੱਗ ਗਏ ਵੱਡੇ ਵੱਡੇ, ਇਕੱਠ ਵੀ ਹੋ ਗਿਆ ਉੱਥੇ, ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਉੱਥੇ ਬੋਲਣ ਲਈ ਆ ਗਏ, ਤੇ ਉਹ ਸਿਰਫ ਇੱਕੋ ਗੱਲ ਕਿ ਮੁੱਖ ਮੰਤਰੀ ਅਸਤੀਫਾ ਦੇਵੇ ਤੇ DGP ਨੂੰ ਬਰਖਾਸਤ ਕੀਤਾ ਜਾਵੇ, ਏਦਾਂ ਦੀ ਉਹ ਆਪਣੀ ਰਾਜਨੀਤੀ ਜਿਹੜਾ ਹੈਗਾ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਇੱਧਰ ਪ੍ਰਸ਼ਾਸਨ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਉਹ ਆਪਣੀ ਆਪਣੀ ਇੱਕ ਤਰੀਕੇ ਦਾ ਛਵੀ ਬਚਾਉਣ ਵਾਸਤੇ ਜਾਂ ਆਪਣੀ ਜਾਨ ਛੁਡਾਉਣ ਵਾਸਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਫਿਰ ਏਦਾਂ ਦੀਆਂ ਕਾਰਵਾਈਆਂ ਦੇ ਵਿੱਚ ਲੱਗੀ ਹੋਈ ਹੈ। ਤੇ ਚਲੋ ਹੁਣ ਇਹਦੇ ਤੇ ਅੱਗੋਂ ਗ੍ਰਿਫਤਾਰੀ ਤੋਂ ਬਾਅਦ ਚਲਾਨ ਪੇਸ਼ ਹੁੰਦਾ ਹੈ, ਉਹਦਾ ਸਾਰਾ ਕੇਸ ਬਣਦਾ, ਪੰਚਨਾਮਾ ਬਣਦਾ ਹੈ, ਅੱਗੇ ਚਲੋ ਕੋਰਟ ਨੇ ਜੋ ਕੁਛ ਕਰਨਾ ਹੈ ਜਿਹੜਾ ਇਹ ਕਰਨਾ। ਤੇ ਪਰ ਇੱਥੋਂ ਤੱਕ ਜਿਹੜੀ ਇਹ ਸਥਿਤੀ ਕਿਉਂ ਬਣੀ, ਇੱਥੋਂ ਤੱਕ ਕਿਉਂ ਪਹੁੰਚੀ, ਇਹਦੀਆਂ ਇਹਨਾਂ ਚੀਜ਼ਾਂ ਦੀ ਪੜਤਾਲ ਹੋਣੀ ਬਹੁਤ ਜ਼ਰੂਰੀ ਹੈ। ਭਾਵੇਂ ਸਰਕਾਰ ਮੁੱਖ ਮੰਤਰੀ ਨੇ ਕੱਲ੍ਹ ਕਿਹਾ ਕਿ ਇਹਦੀ ਡੂੰਘਾਈ ਨਾਲ ਜਾਂਚ ਹੋਏਗੀ, ਤੇ ਪਰ ਇਹ ਵੀ ਉਹ ਜਾਂਚ ਕਰਕੇ ਉਹਦੇ ਨਤੀਜੇ ਜਿੰਨੀ ਛੇਤੀ ਲੋਕਾਂ ਚ ਆਉਣ ਉਹਦੇ ਨਾਲ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਗੱਲ ਬਣ ਸਕਦੀ ਹੈ ਕਿ ਹਾਂ ਆਹ ਕਾਰਵਾਈ ਹੋਈ ਹੈ ਜੇ ਇੱਥੇ ਏਦਾਂ ਕਿਸੇ ਦਾ ਕਤਲ ਹੋਇਆ ਤਾਂ। ਤੇ ਪਰ ਜਦੋਂ ਇਹ ਏਦਾਂ ਦੀਆਂ ਕੋਈ ਘਟਨਾਵਾਂ ਵਾਪਰਦੀਆਂ ਫਿਰ ਉਹ ਤੇ SIT ਬਣ ਜਾਂਦੀ ਹੈ, SIT ਦੀ ਰਿਪੋਰਟ ਆ ਜਾਂਦੀ ਹੈ, ਫਿਰ ਹੋਰ ਬਣ ਜਾਂਦੀ ਹੈ, ਫਿਰ ਉਹ ਤੇ ਸਪੈਸ਼ਲ ਪੈਨਲ ਬਣ ਜਾਂਦੇ ਆ। ਪਹਿਲਾਂ ਵੀ ਆਪਾਂ ਜਿੰਨੀਆਂ ਘਟਨਾਵਾਂ ਵਾਪਰੀਆਂ ਇਹ ਸਾਰਾ ਕੁਛ ਆਪਣੇ ਸਾਹਮਣੇ, ਤੇ ਇਹ ਕੋਈ ਨਵੀਂ ਗੱਲ ਜਿਹੜੀ ਹੈ ਉਹ ਨਹੀਂ ਹੋਏਗੀ। ਪਰ ਇਹਦੇ ਤੇ ਐ ਕਿ ਜਿਹੜਾ ਚੋਣਾਂ ਨੇੜੇ ਆਉਣ ਕਰਕੇ ਇਲੈਕਸ਼ਨ, ਕਿਉਂਕਿ ਫਰਵਰੀ ਤਾਂ ਹੋਣੀ ਹੋਣੀ ਹੈ, ਹਰ ਹਾਲਤ ਚ ਮਾਰਚ ਚ ਟਰੇਨ ਖਤਮ ਹੋ ਰਿਹਾ ਸਰਕਾਰ ਦਾ, ਥੋੜੇ ਜਿਹੇ ਮਹੀਨੇ ਰਹਿ ਗਏ, ਉਸ ਕਰਕੇ ਸਾਰੀਆਂ ਧਿਰਾਂ ਨੂੰ ਇਹ ਜਿਹੜਾ ਹੈ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਵੀ ਗੱਲ ਘਟਨਾ ਏਦਾਂ ਦੀ ਵਾਪਰਦੀ ਹੈ ਤੇ ਉਹਨੂੰ ਆਪਾਂ ਸੱਤਾਧਾਰੀ ਧਿਰ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਉਹਨੂੰ ਆਪਾਂ ਆਪਣੇ ਸਿਆਸੀ ਜ਼ਾਵੀਏ ਤੋਂ, ਸਿਆਸੀ ਦ੍ਰਿਸ਼ਟੀਕੋਣ ਤੋਂ ਆਪਾਂ ਕਿਵੇਂ ਜਿਹੜਾ ਹੈਗਾ ਉਹ ਵਰਤ ਸਕਦੇ ਹਾਂ। ਕਹਿਣ ਨੂੰ ਤਾਂ ਉਹ ਕਹਿੰਦੇ ਆ ਕਿ ਅਸੀਂ ਪਰਿਵਾਰ ਨਾਲ ਅਫਸੋਸ ਕਰਨ ਆਏ ਹਾਂ, ਤੇ ਅੱਜ ਜਿਹੜਾ ਹੈਗਾ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਇਸ ਮੁੱਦੇ ਨੂੰ ਲੈ ਕੇ, ਇਸ ਇਸ਼ੂ ਨੂੰ ਲੈ ਕੇ। ਤੇ ਪਰ ਅਸਲੀ ਜਿਹੜਾ ਇਸ਼ੂ ਹੈ ਨਸ਼ਿਆਂ ਵਾਲਾ ਹੋਰ ਫਿਰ ਉਹ ਪਾਸੇ ਤੇ ਰਹਿ ਜਾਂਦੇ ਆ, ਫਿਰ ਜਿਹੜੀਆਂ ਇਹ ਗੱਲਾਂ ਨਵੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਠੀਕ ਹੈ, ਸਿਆਸੀ ਪਾਰਟੀਆਂ ਦੇ ਲੀਡਰ ਆਪਣੇ ਭਾਸ਼ਣ ਚ ਜ਼ਰੂਰ ਇਹ ਕਹਿੰਦੇ ਆ ਕਿ ਸਾਨੂੰ ਹੁਣ ਮੌਕਾ ਦਿਓ, ਅਸੀਂ ਤਾਂ ਏਦਾਂ ਕਰ ਦਾਂਗੇ। ਜਿਹੜੀਆਂ ਪਾਰਟੀਆਂ ਪਹਿਲਾਂ ਸੱਤਾ ਚ ਰਹੀਆਂ ਉਹ ਵੀ ਕਹਿ ਰਹੀਆਂ ਨੇ ਕਿ ਸਾਨੂੰ ਇੱਕ ਮੌਕਾ ਦਿਓ। ਉਧਰੋਂ BJP ਦੇ ਸੀਨੀਅਰ ਆਗੂ ਅਮਿਤ ਸ਼ਾਹ ਜੋ ਪਿੱਛੇ BJP ਨੇ ਜਿਹੜੀ ਇੱਥੇ ਮੁਹਿੰਮ ਚਲਾਈ ਸੀ, ਜਲੰਧਰ ਚ ਆਏ ਸੀ, ਜਲੰਧਰ ਚ ਉਹ ਕਹਿ ਗਏ 31 ਦਸੰਬਰ 2029 ਤੱਕ ਅਸੀਂ ਸਾਰੇ ਨਸ਼ੇ ਖਤਮ ਕਰ ਦਾਂਗੇ। ਇੱਦਾਂ ਦੀਆਂ ਜਿਹੜੀਆਂ ਇਹ ਗੱਲਾਂ ਇਹ ਚੱਲ ਰਹੀਆਂ ਨੇ। ਪਰ ਜਿਹੜਾ ਨੁਕਸਾਨ ਹੋ ਰਿਹਾ ਪੰਜਾਬ ਦਾ, ਪੰਜਾਬ ਦੀ ਜਵਾਨੀ ਦਾ, ਇੱਕ ਤਾਂ ਜਦੋਂ ਜਿੱਦਾਂ ਹੁਣ ਇਹ ਨੌਜਵਾਨ ਦਾ ਕਤਲ ਹੋ ਗਿਆ, ਇਹ ਤਾਂ ਜਿਹੜਾ ਹੈ ਨੁਕਸਾਨ ਹੈ ਹੀ ਹੈ। ਇਹਦੇ ਨਾਲ ਜੋ ਨਸ਼ਿਆਂ ਨਾਲ ਜੋ ਨੁਕਸਾਨ ਹੋ ਰਿਹਾ, ਹਰ ਲੋਕ ਮਰ ਰਹੇ ਨੇ, ਰੁਲ ਰਹੇ ਨੇ, ਨਸ਼ਾ ਛੁਡਾਊ ਕੇਂਦਰਾਂ ਚ ਜਾ ਕੇ ਰੁਲ ਰਹੇ ਨੇ, ਤੇ ਉਹਦੇ ਵੱਲ ਜਿਹੜਾ ਹੈਗਾ ਉਹ ਧਿਆਨ ਉਹ ਘੱਟ ਹੈ, ਤੇ ਆਪਣੀ ਰਾਜਨੀਤੀ ਵੱਲ ਜਿਹੜਾ ਹੈਗਾ ਉਹ ਧਿਆਨ ਜ਼ਿਆਦਾ ਹੈ।
0: ਜੇ ਆਪਾਂ ਸਿਰਫ ਨਸ਼ਿਆਂ ਦੀ ਜਦੋਂ ਤੁਸੀਂ ਗੱਲ ਕੀਤੀ ਹੈ, ਤੇ ਅੱਜ ਇੱਕ ਹੋਰ ਖਬਰ ਜਿਹੜੀ ਆ ਕਾਫੀ ਵੱਡੀ ਸੁਰਖੀ ਹੈ, ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਉਹਦੇ ਕੋਲ 15 ਕਿਲੋ ਕਹਿੰਦੇ ਨੇ ਹੀਰੋਇਨ ਫੜੀ ਗਈ ਹੈ। ਸੋ ਜਦੋਂ ਸਿਸਟਮ ਦੇ ਅੰਦਰਲੇ ਹੀ ਲੋਕ ਤੇ ਉਹ ਵੀ 15 ਕਿਲੋ ਇਹ ਕੋਈ ਥੋੜੀ ਹੈਰੋਇਨ ਨਹੀਂ ਆ, ਇਹ ਕਾਫੀ ਵੱਡੀ ਮਾਤਰਾ ਵਾ, ਤੇ ਉਹਦੇ ਵਿੱਚੋਂ ਵੀ ਇਹ ਕਿਹਾ ਜਾ ਰਿਹਾ ਕਿ ਕਈ ਉਹਦੀ ਮਾਤਰਾ ਜਿਹੜੀ ਆ ਵਿੱਚੋਂ ਵੱਡੀ ਗਾਇਬ ਵੀ ਹੋ ਗਈ ਆ ਉਹ ਪੜ੍ਹਦੇ ਸਮੇਂ। ਸੋ ਇੱਦਾਂ ਦੇ ਜਦੋਂ ਸਾਨੂੰ ਪੈਰਲਰ ਮਿਲ ਰਹੀਆਂ ਨੇ ਖਬਰਾਂ ਜਾਂ ਇੱਦਾਂ ਦੇ ਲੋਕ ਇਨਵੋਲਵ ਨੇ, ਅਤੇ ਫਿਰ ਉਹਦੇ ਵਿੱਚ ਕਦਮ ਅਤੇ ਹੋਰ ਪੁਖਤਾ ਚੁੱਕਣ ਦੀ ਲੋੜ ਹੈ। ਹਾਲੇ ਇਹ ਮਸਲਾ ਤਾਂ ਠੰਡਾ ਪਿਆ ਨਹੀਂ ਆ, ਇਹਦੇ ਵਿੱਚ ਆਪਾਂ ਵੇਖ ਹੀ ਰਹੇ ਹਾਂ ਵੀ ਨਸ਼ਿਆਂ ਵਾਲਾ ਫੈਕਟਰ ਜਿਹੜਾ ਉਹ ਠੰਡਾ ਪੈ ਗਿਆ, ਉਹਦੇ ਦਰਮਿਆਨ ਹੁਣ ਇੱਦਾਂ ਦੀ ਇਨਵੋਲਵਮੈਂਟ ਵੀ ਸਾਹਮਣੇ ਆ ਗਈ।
1: ਨਹੀਂ ਬਿਲਕੁਲ, ਇਹ ਪਹਿਲੀ ਘਟਨਾ ਨਹੀਂ ਹੈ ਜਿਹੜੇ ਹੁਣ ਸਿਪਾਹੀ ਤੋਂ ਹੈਰੋਇਨ ਫੜੀ ਗਈ ਹੈ। ਇਸ ਤੋਂ ਪਹਿਲਾਂ ਇੱਕ ਸਬ ਇੰਸਪੈਕਟਰ, ਇੱਕ ਇੰਸਪੈਕਟਰ ਇੱਦਾਂ ਦੇ ਉਹਨਾਂ ਲੋਕਾਂ ਤੋਂ, ਤੇ ਉਹਨਾਂ ਲੋਕਾਂ ਤੋਂ ਜਿਹੜੇ ਖੁਦ ਜਿਨ੍ਹਾਂ ਨੂੰ ਦੀ ਡਿਊਟੀ ਜਿਹੜੀ ਹੈ ਉੱਥੇ ਲਾਈ ਗਈ ਹੈ ਇਹਨਾਂ ਦੇ ਤਹਿਕੀਕਾਤ ਤੇ ਜਾਂ ਇੱਦਾਂ ਦੀ, ਉਹਨਾਂ ਲੋਕਾਂ ਤੋਂ ਜਿਹੜੀ ਹੈ ਇਹ ਨਸ਼ੀਲੇ ਪਦਾਰਥ ਫੜੇ ਜਾ ਰਹੇ ਨੇ। ਜਿੱਦਾਂ ਪਹਿਲੇ ਦੱਸਿਆ ਸੀ ਕਿ ਇਹ ਕਿੱਡਾ ਖਤਰਨਾਕ ਜਿਹੜਾ ਹੈਗਾ ਗੈਰ ਕਾਨੂੰਨੀ ਧੰਦਾ ਬਣ ਗਿਆ, ਤੇ ਜਿਹਦੇ ਚ ਜਿਹੜਾ ਹੈ ਇਹਨਾਂ ਨੂੰ ਸਰਪ੍ਰਸਤੀ ਵੀ ਸਿਆਸੀ ਤੌਰ ਤੇ ਮਿਲ ਰਹੀ ਹੈ ਜਾਂ ਪੁਲਿਸ ਵੱਲੋਂ ਮਿਲ ਰਹੀ ਹੈ ਜਾਂ ਕਿਤੋਂ ਮਿਲ ਰਹੀ ਹੈ, ਕਿਉਂਕਿ ਨਸ਼ੇ ਜਿਹੜੇ ਹੈਗੇ ਆ ਇੱਦਾਂ ਕੋਈ ਵੀ ਹੁਣ ਤੱਕ ਜੇ ਆਪਾਂ ਪਿਛਲੇ ਸਮਿਆਂ ਤੋਂ ਵੀ ਲੈ ਲਈਏ ਜਦੋਂ ਫੇਮ ਦੀ ਜ਼ਿਆਦਾ ਇਹ ਸਮਗਲਿੰਗ ਹੁੰਦੀ ਸੀ, ਤੇ ਉਦੋਂ ਤੋਂ ਹੀ ਕਿਹਾ ਜਾਂਦਾ ਸੀ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਜਾਂ ਪੁਲਿਸ ਦੀ ਦੇ ਗਿਆਨ ਤੋਂ ਬਿਨਾਂ ਜਿਹੜਾ ਹੈ ਇੱਦਾਂ ਦੀ ਗੱਲ ਇਹ ਹੋ ਨਹੀਂ ਸਕਦੀ। ਪਰ ਹੁਣ ਇਹਨੂੰ ਸਾਰੇ ਨੂੰ ਓਵਰਆਲ ਕਰਨ ਦੀ ਲੋੜ ਹੈ, ਮਸਲਾ ਅਸਲ ਚ ਇਹ ਹੈ। ਤੇ ਪਰ ਦੂਜੀ ਨਾਲ ਇਹ ਗੱਲ ਹੈ ਕਿ ਪੰਜੇ ਉਂਗਲਾਂ ਜਿਹੜੀਆਂ ਨੇ ਉਹ ਇੱਕ ਸਾਰ ਵੀ ਨਹੀਂ ਹੁੰਦੀਆਂ, ਤੇ ਉਹ ਉਹਦੇ ਚ ਚੰਗੇ ਬੰਦੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ, ਪਰ ਜਿਹੜੇ ਮਾੜੇ ਆ ਉਹਨਾਂ ਦਾ ਕਿੱਥੋਂ ਤੱਕ ਹੱਥ ਪੈਂਦਾ ਹੈ ਜਾਂ ਉਹ ਡੇਅਰ ਕਰਦੇ ਆ ਮਤਲਬ ਕਿ ਪੁਲਿਸ ਦੀ ਵਰਦੀ ਪਾ ਕੇ ਇੱਦਾਂ ਦਾ ਕੰਮ ਕਰਦੇ ਆ, ਤੇ ਜਾਂ ਫਿਰ ਉਹਨਾਂ ਦੀ ਸ਼ਹਿ ਤੇ ਦੂਜੇ ਲੋਕ ਇਹ ਕਰਦੇ ਆ। ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਇਹ ਇੰਨਾ ਵੱਡਾ ਨੈਟਵਰਕ ਰੰਜੋਤ ਜੀ ਬਣ ਚੁੱਕਿਆ, ਨਸ਼ਾ ਆਉਂਦਾ ਕਿੱਥੋਂ ਹੈ, ਕਿਵੇਂ ਜਾਂਦਾ ਹੈ, ਕਿ ਸਪਲਾਈ ਲਾਈਨ ਕੀ ਹੈ, ਤੇ ਹੋਰ ਇਹਨੂੰ ਜਿਹੜੀ ਹੈ ਕਿ ਉਹ ਠੱਲ ਤਾਂ ਲੋਕਾਂ ਦੇ ਸਹਿਯੋਗ ਨਾਲ ਉਸ ਤਰੀਕੇ ਨਾਲ ਪਾਈ ਜਾ ਸਕਦੀ ਹੈ। ਹੁਣ ਜੇ ਲੋਕਾਂ ਦਾ ਸਹਿਯੋਗ ਵੀ ਲਵੇ ਤਾਂ ਕੌਣ, ਸਿਵਲ ਸੁਸਾਇਟੀ ਜੇ ਤੁਰਦੀ ਹੈ ਤਾਂ ਪੁਲਿਸ ਕਹਿੰਦੀ ਹੈ ਵੀ ਸਾਡੇ ਕੋਲੇ ਸਾਰੀ ਗੱਲ ਹੋਣੀ ਚਾਹੀਦੀ ਹੈ, ਤੁਸੀਂ ਆਪਣੇ ਤੌਰ ਤੇ ਕੋਈ ਕਾਰਵਾਈ ਨਹੀਂ ਕਰਨੀ, ਤੇ ਉਹਦੇ ਸਾਹਮਣੇ ਆ ਜਾਂਦੀ ਹੈ। ਜਦੋਂ ਲੋਕ ਦੋਸ਼ ਲਾਉਂਦੇ ਆ ਕਿ ਜਦੋਂ ਮਾਮਲਾ ਪੁਲਿਸ ਕੋਲੇ ਚਲਿਆ ਜਾਂਦਾ ਹੈ, ਫਿਰ ਪੁਲਿਸ ਰਫਾ ਦਫਾ ਕਰ ਦਿੰਦੀ ਹੈ, ਤੇ ਸੋ ਇਸ ਤਰ੍ਹਾਂ ਦਾ ਇਹ ਸਾਰਾ ਇੱਕ ਵਿਗੜ ਚੁੱਕਿਆ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਸਿਲਸਿਲਾ ਹੈ, ਇਹ ਸਾਰਾ ਹੀ ਇਹ ਦਿਨ ਬ ਦਿਨ ਹੋਰ ਥੱਲੇ ਨੂੰ ਜਾ ਰਿਹਾ, ਨਿਗਰਦਾ ਜਾ ਰਿਹਾ ਇਹਦੇ ਚ ਠੀਕ ਹੋਣ ਦੀ ਬਜਾਏ। ਇਦੋਂ ਪਿਛਲੀ ਸਰਕਾਰ ਸੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ, ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਤਾਂ ਹਫ਼ਤੇ ਚ ਨਸ਼ੇ ਖਤਮ ਕਰ ਦਿਆਂਗੇ, 5 ਸਾਲ ਉਹ ਵੀ ਲੰਘਾ ਗਏ ਆਪਣੇ, 5 ਸਾਲ ਹੁਣ ਇਹਨਾਂ ਦੇ ਵੀ ਜਿਹੜੇ ਆ ਉਹ ਲੰਘ ਜਾਣਗੇ। ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਇਹ ਗੈਂਗਸਟਰਾਂ ਤੇ ਵਾਰ ਇਹਨਾਂ ਦੇ ਵੱਡੇ ਵੱਡੇ ਨਾਰਿਆਂ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤੇ, ਤੇ ਪਰ ਉਹ ਯੁੱਧ ਕਿੱਥੇ ਆ ਕੇ ਖੜ ਗਿਆ ਉਹਦਾ ਅਜੇ ਜਿਹੜਾ ਹੈਗਾ ਕੋਈ ਉਗ ਸੁਗ ਜਿਹੜੀ ਆ ਉਹ ਨਹੀਂ ਲੱਗ ਰਹੀ। ਠੀਕ ਹੈ, ਆ ਨਾਲ ਇੱਦਾਂ ਦੀਆਂ ਜਿਹੜੀਆਂ ਨੇ ਉਹ ਵੀ ਇੰਸੀਡੈਂਟ ਸਾਹਮਣੇ ਆ ਰਹੇ ਨੇ ਜਾਂ ਜਿੱਥੇ ਜ਼ਿਆਦਾ ਜਿਹੜੀ ਰਿਕਵਰੀ ਹੋ ਰਹੀ ਹੈ, ਸਮਗਲਰ ਫੜੇ ਜਾ ਰਹੇ ਆ ਜਿਹਦੇ ਚ ਪੁਲਿਸ ਵੀ ਸ਼ਾਮਿਲ ਹੈ, ਉਹਦੇ ਮੁਲਾਜ਼ਮ ਵੀ ਨੇ, ਤੇ ਪਰ ਇਹ ਹੈ ਕਿ ਗੱਲ ਤਾਂ ਟੋਟਲ ਪੂਰੀ ਜਿਹੜੀ ਆ ਉਹ ਸਪਲਾਈ ਲਾਈਨ ਦੀ ਹੈ ਕਿ ਉਹਨੂੰ ਤੋੜਿਆ ਕਿੱਥੋਂ ਜਾਵੇ ਜਾਂ ਕਿੱਥੋਂ ਗੱਲ ਬ੍ਰੇਕ ਹੋਵੇ, ਸਪਲਾਈ ਕਿਵੇਂ ਖਤਮ ਹੋਵੇ, ਤੇ ਲੋਕਾਂ ਨੂੰ ਜਿਹੜਾ ਹੈ ਨੌਜਵਾਨਾਂ ਨੂੰ ਕਿਵੇਂ ਮੋਟੀਵੇਟ ਕੀਤਾ ਜਾਵੇ ਕਿ ਇਹਦਾ ਗੱਲ ਛੱਡੋ, ਕਿਉਂਕਿ ਦੋਵੇਂ ਗੱਲਾਂ ਨੇ ਰਣਜੋਤ ਜੀ। ਨਸ਼ਾ ਕਿਹੋ ਜਿਹੀ ਚੀਜ਼ ਹੈ ਜੇ ਹੇਠੋਂ ਤੁਸੀਂ ਮੋਟੀਵੇਟ ਕਰਕੇ ਲੋਕਾਂ ਨੂੰ ਪ੍ਰੇਰਦੇ ਹੋ ਕਿ ਇਹ ਮਾੜਾ ਹੈ, ਇਹ ਖਤਰਨਾਕ ਹੈ, ਜਾਂ ਲਗਾਤਾਰ ਲੱਗੇ ਰਹਿੰਦੇ ਹੋ, ਸਿਵਲ ਸੁਸਾਇਟੀ ਦਾ ਵੀ ਕੋਈ ਇਹਦੇ ਚ ਕੋਈ ਬਹੁਤਾ ਵੱਡਾ ਰੋਲ ਹੈ ਨਹੀਂ। ਜਦੋਂ ਕੋਈ ਪੋਲੀਟੀਕਲ ਇੱਦਾਂ ਦੀ ਗੱਲ ਹੁੰਦੀ ਉਦੋਂ ਧਰਨੇ ਮੁਜ਼ਾਹਰੇ ਕਰਨੇ ਉਹ ਉਸ ਰੂਪ ਚ ਤਾਂ ਉਹ ਆ ਜਾਂਦੇ ਆ, ਪਰ ਜਦੋਂ ਜਿਹੜੇ ਨੌਜਵਾਨ ਇਸ ਪਾਸੇ ਤੁਰੇ ਨੇ ਜਾਂ ਹੋਰ ਉਹਨਾਂ ਨੂੰ ਸਮਝਾਉਣ ਬੁਝਾਉਣ ਵਾਲੀ ਗੱਲ ਜਿਹੜੀ ਉਹ ਕਿਸੇ ਪਾਸੇ ਨਹੀਂ ਚੱਲ ਰਹੀ, ਫਿਰ ਇੱਥੋਂ ਤੱਕ ਕਿ ਕਈ ਵਾਰੀ ਇਹ ਹਾਲਾਤ ਸਾਹਮਣੇ ਆਏ ਨੇ ਕਿ ਪਿੰਡਾਂ ਦੇ ਵਿੱਚ ਜਦੋਂ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੂੰ ਧਮਕੀਆਂ ਆ ਜਾਂਦੀਆਂ ਨੇ ਕਿ ਤੁਸੀਂ ਜੇ ਆਹ ਸਾਡੇ ਆਹ ਰੋਕੀ ਆਹ ਗੱਲ ਕਿਸੇ ਸਾਡੇ ਬੰਦੇ ਨੂੰ ਸਪਲਾਇਰ ਨੂੰ ਘੇਰਿਆ ਤਾਂ ਤੁਹਾਡੀ ਜਾਨ ਨੂੰ ਜਿਹੜਾ ਖਤਰਾ ਹੈ, ਤੇ ਫਿਰ ਜਿਹੜਾ ਹੈ ਲੋਕ ਜਿਹੜੇ ਪਿੱਛੇ ਹਟ ਜਾਂਦੇ ਆ, ਤੇ ਉੱਥੇ ਫਿਰ ਪੁਲਿਸ ਕੋਲੇ ਜਾਂਦੇ ਆ ਕਿ ਆਹ ਸਾਨੂੰ ਆਹ ਕੀਤਾ, ਕਿਉਂਕਿ ਇਹ ਵੀ ਜਦੋਂ ਸਿਵਲ ਇਹਨਾਂ ਨੇ ਵਿਲੇਜ ਲੈਵਲ ਜਦੋਂ ਡਿਫੈਂਸ ਕਮੇਟੀਆਂ ਬਣਾਈਆਂ ਉੱਥੇ ਇਹ ਮਸਲੇ ਵੀ ਜਿਹੜੇ ਉਹ ਸਾਹਮਣੇ ਆਏ, ਤੇ ਪਰ ਨਾਲ ਨਾਲ ਜਿਹੜਾ ਹੈਗਾ ਸਰਕਾਰਾਂ ਹੋਰ ਇਹ ਆਪਣੇ ਆਪਣੇ ਲੈਵਲ ਤੇ ਜਿਹੜਾ ਹੈਗਾ ਉਹ ਕਰ ਰਹੀਆਂ ਨੇ। ਤੇ ਪਰ ਜਿਹੜਾ ਜਿਹੜੀ ਮੈਂ ਦੂਜੀ ਗੱਲ ਕਹੀ ਹੈ ਕਿ ਜੇ ਨਸ਼ਾ ਆਏਗਾ ਹੀ ਨਹੀਂ ਤੇ ਫਿਰ ਜਿਹੜੀ ਹੈਗੀ ਹੈ ਉਹ ਆਪਣੇ ਆਪ ਹੀ ਜਿਹੜੀ ਜਦੋਂ ਸਪਲਾਈ ਨਹੀਂ ਹੋਏਗੀ ਤਾਂ ਡਿਮਾਂਡ ਉਹਦੀ ਫਿਰ ਕਿੰਨਾ ਕੁ ਚਿਰ ਜਿਹੜੀ ਆ ਉਹ ਰਹੇਗੀ। ਤੇ ਦੂਜਾ ਇਹਦੇ ਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਵੀ ਕਿਸੇ ਚੀਜ਼ ਨੂੰ ਜਿਹੜਾ ਹੈਗਾ ਉਹ ਜੇ ਉਹਨੂੰ ਖਤਮ ਕਰਨਾ ਹੈ ਜਾਂ ਉਹਨੂੰ ਘਟਾਉਣਾ ਹੈ ਤਾਂ ਜਿਹੜਾ ਹੈਗਾ ਉਹ ਉਹਦੀ ਜਿਹੜੀ ਇਲੀਗਲ ਜੋ ਕੁਛ ਚੱਲ ਰਿਹਾ ਉਹਨੂੰ ਲੀਗਲ ਕਰ ਦਿਓ। ਤੇ ਇਹ ਇਹ ਤਜਰਬੇ ਵੀ ਬਹੁਤ ਸਾਰੇ ਪਹਿਲਾਂ ਵੀ ਹੋਏ ਨੇ ਤੇ ਲੋਕ ਕਿੱਥੋਂ ਤੱਕ ਜਿਹੜਾ ਹੈਗਾ ਇਹ ਪਹੁੰਚਣਗੇ ਤੇ ਇਹ ਇਹ ਗੱਲਾਂ ਜਿਹੜੀਆਂ ਕਿੱਥੋਂ ਤੱਕ ਜਿਹੜੀਆਂ ਉਹ ਜਾਣਗੀਆਂ। ਤੇ ਇੱਕ ਵਾਰੀ ਦੱਸਦੇ ਪੁਰਾਣੀਆਂ ਜਿਹੜੀਆਂ ਕਿ ਕਈ ਕੰਟਰੀਜ਼ ਨੇ ਏਦਾਂ ਦੇ ਤਜਰਬੇ ਕੀਤੇ ਜਿੱਥੇ ਖਾਸ ਕਰਕੇ ਲੋਕ ਇੰਟੋਕਸੀਕੇਸ਼ਨ ਏਦਾਂ ਦੀ ਜਿਹੜੀ ਹੈਗੀ ਇੰਜੈਕਟ ਕਰਦੇ ਸੀ ਤੇ ਸ਼ਰਿੰਜਾਂ ਦੀ ਸਮਗਲਿੰਗ ਹੋ ਜਾਂਦੀ ਸੀ ਏਦਾਂ ਦੇ ਨਵੇਂ ਨਵੇਂ, ਕਿਉਂਕਿ ਜਿਹੜੇ ਲੋਕ ਕਾਲਾ ਬਜ਼ਾਰੀ ਵਾਲੇ ਸਮਗਲਰ ਹੈ ਉਹ ਤਾਂ ਹਰ ਇੱਕ ਥਾਂ ਤੇ ਫਿਰ ਖੜੇ ਹੋ ਜਾਂਦੇ। ਤੇ ਉਹ ਸਰਕਾਰ ਨੇ ਤਜਰਬਾ ਕੀਤਾ, ਉਹਨਾਂ ਨੇ ਸਰਿੰਜਾਂ ਫ੍ਰੀ ਕਰਤੀਆਂ, ਉਹਨਾਂ ਨੇ ਰੇਲਵੇ ਸਟੇਸ਼ਨਾਂ ਤੇ ਹੋਰ ਥਾਂ ਤੇ ਰੱਖਤੀਆਂ ਵੀ ਚੱਕੋ ਜਿੰਨੇ ਮਰਜ਼ੀ ਟੀਕੇ ਲਾਓ ਮਰੋ। ਤੇ ਉਹ ਹੌਲੀ ਹੌਲੀ ਉਹ ਜਿਹੜਾ ਸੀ ਉਸ ਪਾਸੇ ਨੂੰ ਜਿਹੜਾ ਉਹ ਘਟ ਗਿਆ। ਤੇ ਇਹ ਗੱਲ ਜਿਹੜੇ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਪਟਿਆਲਾ ਤੋਂ ਐਮ ਪੀ ਨੇ ਕਾਂਗਰਸ ਦੇ, ਹੁਣ ਪਹਿਲਾਂ ਆਮ ਆਦਮੀ ਪਾਰਟੀ ਦੇ ਐਮ ਪੀ ਰਹੇ ਨੇ ਧਰਮਵੀਰ ਗਾਂਧੀ, ਉਹਨਾਂ ਨੇ ਇੱਕ ਗੱਲ ਉਠਾਈ ਸੀ ਕਿ ਇੱਥੇ ਅਲਟਰਨੇਟਿਵ ਜਿਹੜੇ ਹਰਬਲ ਨਸ਼ੇ ਸੀ ਜਿਹੜੇ ਪਹਿਲਾਂ, ਤੇ

0: ਉਹਨਾਂ ਦਾ ਵਿਕਦਾ ਨਾ ਜਦੋਂ ਪਾਬੰਦੀ ਲੱਗ ਜਾਂਦੀ ਹੈ। ਕਹਿੰਦੇ ਆ ਕਿ ਪਾਬੰਦੀ ਲਾ ਕੇ ਜਿੰਨੀ ਪਾਬੰਦੀ ਲਾਓਗੇ ਓਨਾ ਉਹ ਮਹਿੰਗਾ ਹੋਏਗਾ। ਤੇ ਉਹ ਹੈ ਵੀ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਜਾਂ ਤਾਂ ਉਹਦੀ ਡਿਮਾਂਡ ਖਤਮ ਹੋ ਗਈ ਜਾਂ ਸਪਲਾਈ ਲਾਈਨ ਟੁੱਟੇ, ਦੋਨੇ ਜਿਹੜੀਆਂ ਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇਗੀਆਂ, ਤੇ ਤਾਂ ਇਹਦੇ ਤੇ ਜਿਹੜੇ ਕਾਬੂ ਪਾਇਆ ਜਾ ਸਕਦਾ ਹੈਗਾ। ਤੇ ਪਰ ਹੁਣ ਦੂਸਰੀ ਗੱਲ ਇੱਕ ਇਹਦੇ ਨਾਲ ਜਿਹੜੀ ਚੱਲ ਰਹੀ ਹੈ, ਜਿਹੜੀ ਇਹ ਘਟਨਾ ਇਹਦੇ ਤੇ ਜਿਹੜੀ ਦੋ ਗੱਲਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਂ ਪ੍ਰੈਸ਼ਰ ਇੱਦਾਂ ਦਾ ਬਣ ਗਿਆ, ਉਹਨੂੰ ਸਾਰਾ ਤੇ ਸਾਰਾ ਉਹ ਇਹਦੇ ਨਾਲ ਹੀ ਜੋੜ ਦਿੱਤਾ ਗਿਆ ਕਿ ਇਹ ਜਿਹੜਾ ਹੈ ਡਰੱਗਸ ਕਹਿ ਕੇ। ਪਰ ਹੁਣ ਜਿਹੜਾ ਇਹ ਬੰਦਾ ਵੇਚਦਾ, ਹਾਲਾਂਕਿ ਆਪਾਂ ਕੱਲ ਵੀ ਕੀਤਾ ਸੀ ਵੀ ਬਿਲਕੁਲ ਨਜਾਇਜ਼ ਹੈ ਜਿਹੜੀਆਂ ਦਵਾਈਆਂ ਨੇ, ਜਿਹੜੀਆਂ ਕੋਈ ਦਰਦ ਵਾਲੀਆਂ ਜਾਂ ਨੀਂਦ ਵਾਲੀਆਂ ਦਵਾਈਆਂ ਨੇ, ਉਹ ਨਸ਼ਿਆਂ ਦੇ ਰੂਪ ਚ ਵੇਚਣੀਆਂ, ਵੱਡੇ ਪੱਧਰ ਤੇ ਵੇਚਣੀਆਂ, ਬਿਨਾਂ ਡਾਕਟਰ ਦੀ ਸਿਫਾਰਿਸ਼ ਤੋਂ ਵੇਚਣੀਆਂ, ਇਹ ਵੀ ਬਹੁਤ ਵੱਡਾ ਇੱਕ ਨਜਾਇਜ਼ ਜਿਹੜਾ ਹੈ ਧੰਦਾ ਹੈ। ਤੇ ਪਰ ਜਦੋਂ ਫਿਰ ਲਗਾਤਾਰ ਪੋਲੀਟੀਕਲ ਪਾਰਟੀਆਂ ਇਸ ਗੱਲ ਨੂੰ ਚੁੱਕਦੀਆਂ ਨੇ, ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ, ਇਹ ਆਮ ਆਦਮੀ ਪਾਰਟੀ ਵਾਲੇ ਵੀ ਇਹ ਗੱਲ ਚੁੱਕਦੇ ਰਹੇ ਆ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ, ਹੁਣ ਉਹਨਾਂ ਨੂੰ ਇਹ ਮੌਕਾ ਮਿਲਿਆ ਹੋਇਆ। ਪਰ ਇਹਨਾਂ ਗੱਲਾਂ ਦੀ ਵੀ ਜਿਹੜੀ ਹੈ ਗੰਭੀਰਤਾ ਦੇ ਨਾਲ ਜਿਹੜੀ ਇਹ ਵਿਚਾਰ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਕਿ ਕਿਸ ਰੂਪ ਦੇ ਵਿੱਚ ਜਾਂ ਕਿਹਦੇ ਖਿਲਾਫ਼ ਜਾਂ ਕਿੱਦਾਂ ਦੀ ਜਿਹੜੀ ਇਹ ਮੂਵਮੈਂਟ ਹੈ ਉਹ ਚਲਾਈ ਜਾਵੇ, ਤੇ ਤਾਂ ਕਿ ਜਿਹੜਾ ਹੈ ਇਹਨੂੰ ਇੱਕ, ਕਿਉਂਕਿ ਇਕੱਠੇ ਹੋ ਕੇ ਇਹ ਗੱਲ ਹੋਣੀ ਹੈ ਜਦੋਂ ਤੁਸੀਂ ਕਿਸੇ ਦਾ ਵਿਰੋਧ ਕਰਦੇ ਹੋ ਤੇ ਕਿ ਉਹ ਕਰੇ ਤਾਂ ਉਹਦੀ ਜ਼ਿੰਮੇਵਾਰੀ ਸੀ, ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਫੇਰ ਜਿਹੜੀ ਇਹ ਗੱਲ ਨਹੀਂ ਬਣਨੀ। ਹੁਣ ਪਿੰਡਾਂ ਦੇ ਵਿੱਚ ਸਰਪੰਚ ਦੂਜੀਆਂ ਪਾਰਟੀਆਂ ਦੇ ਵੀ ਨੇ, ਸੱਤਾਧਾਰੀ ਪਾਰਟੀ ਦੇ ਵੀ ਨੇ, ਹੋਰ ਨੇ, ਗੱਲ ਤਾਂ ਇਹ ਉੱਥੋਂ ਜਿਹੜੀ ਆ ਉਹ ਸ਼ੁਰੂ ਹੋਣੀ ਹੈ। ਤੇ ਜਾਂ ਫਿਰ ਜਿਹੜਾ ਪੁਲਿਸ ਦਾ ਤਾਂ ਹੁਣ ਜਿਹੜਾ ਸਾਰਾ ਕੁਛ ਸਾਹਮਣੇ ਆ ਵੀ ਰਿਹਾ, ਜੇ ਹੁਣ ਫਰਜ਼ ਕੀਤਾ ਜੇ ਇਹ ਕਹਿੰਦੇ ਕਿ DGP ਨੂੰ ਬਰਖਾਸਤ ਕਰੋ, ਨਵਾਂ DGP ਕਿੱਥੋਂ ਲਿਆਉਣਗੇ, ਉਹ ਵੀ ਇਸੇ ਪੁਲਿਸ ਚ ਲੱਗੂਗਾ ਨਾ। ਤੇ ਇਸ ਕਰਕੇ ਗੱਲ ਤਾਂ ਇਹ ਵੀ ਸਾਰੇ ਸਿਸਟਮ ਨੂੰ ਜਿਹੜਾ ਇਹ ਠੀਕ ਕਰਨ ਦੀ ਜਾਂ ਇਹ ਲੋੜ ਹੈ। ਤੇ ਦੂਜਾ ਇਹ ਹੈ ਕਿ ਜਿਹੜੀ ਖਾਸ ਕਰਕੇ ਕੇਂਦਰ ਦੇ ਵਿੱਚ ਹੁਣ BJP ਹੈ ਜਾਂ NDA ਹੈ, ਤੇ ਉਹਨਾਂ ਵਾਸਤੇ ਇੱਕ ਜ਼ਿਆਦਾ ਵੱਡਾ ਹਰਬਾ ਬਣਿਆ ਹੋਇਆ ਜਿਹੜਾ ਨਸ਼ਾ। ਹਾਲਾਂਕਿ ਨਸ਼ਾ ਤਾਂ ਗੋਆ ਦੇ ਵਿੱਚ ਇਸ ਤੋਂ ਵੀ ਵੱਧ ਨਸ਼ਾ ਜਿੱਥੇ BJP ਦੀ ਸਰਕਾਰ ਹੈ, ਤੇ ਗੁਜਰਾਤ ਤੋਂ ਅਕਸਰ ਬਿਆਨ ਲੱਗਦੇ ਨੇ ਕਿ ਗੁਜਰਾਤ ਦੇ ਰਾਹੀਂ ਆ ਰਿਹਾ ਜਿਹੜਾ ਨਸ਼ਾ। ਤੇ ਇਹ ਸਾਰੀਆਂ ਗੱਲਾਂ ਇਹਦੇ ਤੇ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਇਹਦੇ ਤੇ ਰਾਜਨੀਤੀ ਹੈ, ਜਿਹੜੀ ਪੋਲਿਟਿਕਸ ਹੈ, ਉਹ ਬਹੁਤ ਘਟੀਆ ਲੈਵਲ ਤੇ ਜਿਹੜੀ ਉਹ ਰਾਜਨੀਤੀ ਜਿਹੜੀ ਹੋ ਰਹੀ ਹੈ। ਤੇ ਉਸ ਪਾਸੇ ਵੀ ਜਿਹੜਾ ਹੈ ਪੋਲੀਟੀਕਲ ਪਾਰਟੀਆਂ ਨੂੰ ਸੋਚਣਾ ਚਾਹੀਦਾ ਕਿ ਜੇ ਤੁਸੀਂ ਨੌਜਵਾਨਾਂ ਨੂੰ ਜਾਂ ਜਵਾਨੀ ਨੂੰ ਬਚਾਉਣਾ ਹੈ ਤਾਂ ਇੱਕ ਇਕੱਠੇ ਹੋ ਕੇ ਜਾਂ ਇੱਦਾਂ ਦਾ ਕੋਈ ਜਿਹੜਾ ਹੈ ਉਹ ਕਦਮ ਚੁੱਕਣ ਦੀ ਲੋੜ ਹੈ, ਨਾ ਕਿ ਉਹ ਅਸਤੀਫਾ ਦੇਵੇ, ਉਹ ਆ ਜੇ ਹੁਣ ਸਾਨੂੰ ਮੌਕਾ ਦਿਓ ਅਸੀਂ ਕਰਾਂਗੇ। ਤੇ ਇਹ ਤਾਂ ਫਿਰ ਇੱਦਾਂ ਹੀ ਜਿਹੜਾ ਚੱਲਦਾ ਰਹਿਣਾ ਜੋ ਪਿਛਲੇ ਇੰਨੇ ਸਾਲਾਂ ਤੋਂ ਚੱਲਦਾ ਰਿਹਾ।
1: ਤੇ ਇਹਦੇ ਚ ਜਿਹੜਾ ਬੰਦ ਦਾ ਸੱਦਾ ਜੀ ਉਹਨੂੰ ਲੈ ਕੇ ਕੀ ਲੱਗਦਾ ਕਿ ਹੰਗਾਰਾ ਵਾ?
0: ਦੇਖੋ ਜਿੱਥੇ ਤਾਂ ਜਿਵੇਂ ਖਾਸ ਕਰਕੇ ਥੋੜਾ ਜਿਹਾ ਇਹ ਹੈਗੇ ਗਰੁੱਪ ਜਿਹੜੇ ਕੰਮ ਕਰ ਰਹੇ ਨੇ ਇਸ ਪਾਸੇ ਨੂੰ, ਤੇ ਭਾਵੇਂ ਉਹ ਪ੍ਰੈਸ਼ਰ ਗਰੁੱਪ ਨੇ ਭਾਵੇਂ ਪੋਲੀਟੀਕਲ ਪਾਰਟੀਆਂ, ਉੱਥੇ ਤਾਂ ਇਹ ਗੱਲ ਜ਼ਰੂਰ ਜਿਹੜੀ ਚੱਲੇਗੀ। ਤੇ ਹੁਣ SGPC ਨੇ ਵੀ ਸਪੋਰਟ ਕਰਤੀ, ਹੁਣ SGPC ਕਿਸ ਰੂਪ ਦੇ ਵਿੱਚ ਸਪੋਰਟ ਕਰੇਗੀ ਹੁਣ ਸਮਝ ਤੋਂ ਬਾਹਰ ਹੈ ਕਿ ਉਹ ਉੱਥੇ ਬੈਠਿਆਂ ਨੂੰ ਲੰਗਰ ਦੇਵੇਗੀ ਜਾਂ ਕਿੱਦਾਂ ਜਿਹੜੀ ਉਹ ਕਰੇਗੀ। ਤੇ ਬਾਕੀ ਜਿਹੜਾ ਹੈ ਉਵੇਂ ਦੀ, ਕਿਉਂਕਿ ਇਹ ਗੱਲ ਉਸ ਤਰ੍ਹਾਂ ਦਾ ਇਹ ਮਸਲਾ ਹੈ ਨਹੀਂ ਤੇ ਕਿ ਪੰਜਾਬ ਪੂਰਾ ਬੰਦ ਹੋ ਜਾਏ, ਠੀਕ ਹੈ ਉਸ ਇਲਾਕੇ ਚ ਅਸਰ ਰਹੇਗਾ ਜਾਂ ਜਿੱਥੇ ਜਿੱਥੇ ਜਿਸ ਪਾਸੇ ਨੂੰ ਜਿੱਦਾਂ ਦੀ ਉਹ ਪੋਲੀਟੀਕਲ ਆਪਣੀ ਲਾਈਨ ਜਿਹੜੀ ਉਹਦੀ ਸੀਗੀ ਪਰਮਿੰਦਰ ਦੀ, ਜਿਵੇਂ ਅਕਾਲੀ ਦਲ ਵਾਰਸ ਪੰਜਾਬ ਦੇ ਅਕਾਲੀ ਦਲ ਹੈ, ਜਾਂ ਉੱਥੇ ਜਿਹਨਾਂ ਦਾ ਕੋਈ ਹੈ ਪ੍ਰਭਾਵ, ਉਹ ਜਿਹੜਾ ਹੈਗਾ ਅੱਗੇ ਆ ਸਕਦੇ ਆ ਬੰਦ ਕਰਾਉਣ ਲਈ ਅੱਗੇ ਆ ਸਕਦੇ ਆ। ਜੇ ਹੁਣ ਇਹ ਹੋਵੇ ਕਿ ਆਪਣੇ ਲੈਵਲ ਤੇ ਜਾਂ ਲੋਕ ਸਾਰੇ ਬੰਦ ਕਰ ਦੇਣਗੇ, ਉਹ ਮੈਨੂੰ ਜਿਹੜਾ ਹੈ ਉਦਾਂ ਸੰਭਵ ਜਿਹੜਾ ਨਹੀਂ ਲੱਗਦਾ ਕਿਸੇ ਰੂਪ ਚ ਇਹਦੇ ਤੇ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਦੇ ਵੀ ਕੁਛ ਗਰੁੱਪਾਂ ਨੇ ਕਿਹਾ ਕਿ ਅਸੀਂ ਉਹ ਸਪੋਰਟ ਕਰਨਗੇ, ਤੇ ਉਹ ਹੁਣ ਜਿਹੜਾ ਬੰਦ ਹੈ ਬੰਦ ਦੇ ਵਿੱਚ ਤਾਂ ਉਹੀ ਜਿਹੜੀ ਗੱਲ BJP ਜਾਂ ਕਾਂਗਰਸ ਜਾਂ ਅਕਾਲੀ ਦਲ ਕਹਿ ਰਹੇ ਆ, ਉਹੀ ਜਿਹੜੀ ਇੱਕ ਡਿਮਾਂਡ ਨੂੰ ਲੈ ਕੇ ਕਰ ਰਹੇ ਆ। ਤੇ ਇੱਕ ਉੱਥੇ ਜਿਹੜੀ ਇਹਨਾਂ ਨੇ ਇੱਕ ਕਮੇਟੀ ਬਣਾਈ ਹੈ ਜਿਹੜੀ, ਤੇ ਜਿਹੜੇ ਸਾਰੇ ਉੱਥੇ ਮਾਨਸਾ ਦੇ ਵਿੱਚ ਜਿਹੜਾ ਧਰਨਾ ਉਹ ਚਲਾ ਰਹੇ ਆ, ਤੇ ਉਹਨੂੰ ਕਮੇਟੀ ਕਿਸ ਲੈਵਲ ਤੱਕ ਲੋਕਾਂ ਨੂੰ ਮੋਟੀਵੇਟ ਕਰ ਸਕਦੀ ਹੈ ਬੰਦ ਤੇ? ਤੇ ਜਾਂ ਕਈ ਵਾਰੀ ਬੰਦ ਦਾ ਇਹ ਵੀ ਹੁੰਦਾ ਜੀ ਕਿ ਫਿਰ ਲੋਕ ਹੀ ਆਪਣੇ ਤੌਰ ਤੇ ਹੀ ਨਹੀਂ ਜਾਂਦੇ, ਉਹਨਾਂ ਨੂੰ ਇਹ ਹੁੰਦਾ ਵੀ ਰਸਤੇ 'ਚ ਖੱਜਲ ਹੋਵਾਂਗੇ ਜਾਂ ਐਵੇਂ ਕੋਈ ਏਦਾਂ ਦੀ ਗੜਬੜ ਹੋ ਗਈ, ਲੰਘਣ ਦੀ ਕੋਸ਼ਿਸ਼ ਕੀਤੀ ਕਿਸੇ ਨੇ, ਗੱਡੀ ਦੇ ਸ਼ੀਸ਼ਾ ਹੀ ਤੋੜਤਾ ਜਾਂ ਕੁਛ ਮਾਰਤਾ, ਫਿਰ ਉਹ ਆਪਣਾ ਜਿਹੜਾ ਹੈ ਵੀ ਚਲੋ ਇੱਕ ਦਿਨ ਤੁਸੀਂ ਆਰਾਮ ਕਰ ਲਓ, ਕੱਲ ਨੂੰ ਉਹ ਕਰ ਲਓ ਕੰਮ, ਇੱਦਾਂ ਵੀ ਹੋ ਜਾਂਦਾ, ਫਿਰ ਉਹਦੇ ਨਾਲ ਵੀ ਜਿਹੜਾ ਅਸਰ ਪੈਂਦਾ। ਅਸਰ ਤਾਂ ਦੇਖੋ ਇਹਦਾ ਰਹੇਗਾ, ਖਾਸ ਕਰਕੇ ਜਿਹੜੀ

0: ਵਹੀ ਕੂਲਰ ਜਿਹੜਾ ਟ੍ਰੈਫਿਕ ਹੈ, ਅਰੇ ਗੱਡੀਆਂ ਦੀ ਆਵਾਜਾਈ ਹੈ ਜਿਹੜੀ ਆਮ, ਉਹਦੇ ਤੇ ਤਾਂ ਇਹਦਾ ਅਸਰ ਜਿਹੜਾ ਹੈਗਾ ਉਹ ਪਏਗਾ ਹੀ ਪਏਗਾ। ਤੇ ਬਾਜ਼ਾਰ ਕਿੰਨੇ ਕ ਬੰਦ ਹੁੰਦੇ ਆ, ਜਾਂ ਲੋਕਾਂ ਦਾ ਆਮ ਜਿਹੜਾ ਜਿਵੇਂ ਮੰਡੀਆਂ ਚ ਝੋਨਾ ਵਿਕਣ ਲਈ ਆ ਰਿਹਾ ਜਾਂ ਹੋਰ, ਉਹਦੇ ਤੇ ਕਿੰਨਾ ਕੁ ਅਸਰ ਪੈਂਦਾ, ਇਹ ਹੁਣ ਅੱਜ ਪਤਾ ਲੱਗੇਗਾ।
1: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਜੀ ਦੋਸਤੋ, ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
7: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉन स्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
8: ਹੈਪੀ, ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
9: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
10: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ 16 October 2026 ਨੂੰ।
11: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
12: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
11: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
13: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
14: ਸੋਨਾ ਚਾਹੀਦਾ,
15: ਭਰੋਸਾ ਚਾਹੀਦਾ,
14: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
16: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਦੀਵਾਲੀ ਲਈ ਵੁਲਵਰਥਸ ਤੇ ਹਰ ਹਫਤੇ ਮਿਲਣ ਵਾਲੇ ਸ਼ਾਨਦਾਰ ਆਫਰਸ ਵੇਖੋ ਮਿਸਾਲ ਵਜੋਂ ਦਾਵਤ ਬਾਸਮਤੀ ਰਾਈਸ ਐਵਰੀਡੇ ਗੋਲਡ 5 ਕਿਲੋ ਹੁਣ ਸਿਰਫ $12.50 ਦਾ ਹੈ ਮਤਲਬ $2.35 ਦੀ ਬਚਤ ਇਹ ਖਾਸ ਆਫਰ 20 ਅਕਟੋਬਰ ਤੱਕ ਜਦੋਂ ਤੱਕ ਸਟਾਕ ਰਹਿੰਦਾ ਹੈ ਚੁਨਿੰਦਾ ਸਟੋਰਾਂ ਤੇ ਉਪਲਬਧ ਹੈ ਅਤੇ ਹੋ ਸਕਦਾ ਹੈ ਕਿ ਇਹ ਹਰ ਸਟੋਰ ਤੇ ਜਾਂ ਆਨਲਾਈਨ ਤੇ ਨਾ ਮਿਲੇ ਇਸ ਕਰਕੇ ਜਲਦੀ ਕਰੋ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਦਾ ਅਲੀ ਖਾਨ ਇਨ ਉੜਦਾ ਤੀਰ।
3: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ।
4: ਦੇਸ਼ ਭਗਤੀ ਤੋਂ ਯਾਦ ਆ ਗਈ,
5: ਦੇਸ਼ ਕੌਣ ਸਾ ਹੈ ਜੇ ਭੁੱਲ ਗਿਆ।
2: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ।
6: ਉਹਦੇ ਬਾਰਡਰ ਚੱਲ ਰਿਹਾ
2: ਹੈ। ਨਹੀਂ ਜੀ, ਇਹ ਤਾਂ ਉੜਦਾ ਤੀਰ ਚੱਲ ਰਿਹਾ ਹੈ ਫਰੋਮ ਅਕਟੋਬਰ 9th ਐਟ ਸਿਨੇਮਾਜ਼ ਨੀਅਰ ਯੂ।
7: ਆਈ ਆਸਟ੍ਰੇਲੀਆ, ਹਾਈ ਮੈਲਬਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਣ ਰਹੇ ਹੈਂ ਰੇਡੀਓ ਹਾਂਜੀ 1674।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।

0: ਕਾਪੀ।
1: ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
2: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
0: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16, 2026 ਨੂੰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
3: बस इतना समझ लीजिए, ध्यान से इश्क कीजिए क्योंकि शादी भी हो सकती है। तो दोस्तों, मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए, मस्त रहिए।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।

ਸਾਡਾ ਹੁੰਦਾ ਏ ਉਦਾਸ, ਅਸੀਂ ਏਦਾ ਤੇਰਾ ਦੁੱਖ ਚੱਲਦੇ। ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੋਲੋ, ਹੁਣ ਸਾਡਿਆਂ ਰੇਡੀਓਆਂ ਤੇ ਉੱਚੀ ਉੱਚੀ ਬੋਲੋ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਬੁਝਾਰਤਾਂ ਸੁਣਨ ਦਾ ਸਮਾਂ ਹੋ ਚੁੱਕਾ ਤੇ ਆਪਾਂ ਜ਼ਰੂਰ ਹੱਸਾਂਗੇ। ਆਪਾਂ ਵਾਅਦਾ ਕਰਦੇ ਹਾਂ ਤੇ ਤੁਸੀਂ ਵੀ ਜ਼ਰੂਰ ਹੱਸਿਓ, ਤੁਸੀਂ ਵੀ ਵਾਅਦਾ ਕਰੋ ਆਪਣੇ ਆਪ ਦੇ ਨਾਲ ਤੇ ਆਓ ਫਿਰ ਰਲ ਮਿਲ ਕੇ ਹੱਸਦੇ। ਮੇਰੇ ਨਾਲ ਹੱਸਣ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
1: ਆ ਗਿਆ ਗਾਇਸ, ਦੁਸਹਿਰਾ ਆ ਗਿਆ, 6 ਮਹੀਨੇ ਦਾ ਇੰਤਜ਼ਾਰ ਖਤਮ।
0: ਹਾਂ ਸੱਚ, ਦੁਸਹਿਰਾ ਵੀ ਆਉਣ ਵਾਲਾ ਹੋਣਾ। ਸ੍ਰੀ ਦੁਰਗਾ ਟੈਂਪਲ ਦੇ ਵਿੱਚ ਦੁਸਹਿਰੇ ਤੇ ਮਿਲਦੇ ਆ ਫਿਰ।
1: ਹਾਂਜੀ ਹਾਂਜੀ ਹਾਂਜੀ, ਪਰ ਮੈਂ ਨਹੀਂ ਆਵਾਂਗਾ ਬੱਚੋ, ਮੇਰੀ ਉਡੀਕ ਚ ਨਾ ਜਾ ਕੇ ਅੱਜ ਮੈਨੂੰ ਸਾੜ ਕੇ ਨਹੀਂ ਸਾੜਨਾ, ਦੂਸਰਾ ਆਏਗਾ ਵੀ। ਹੋਰ ਸੁਣਾਓ, ਕਿੱਦਾਂ ਠੀਕ ਠਾਕ?
0: ਇੰਤਜ਼ਾਰ ਰਹਿੰਦਾ। ਹਾਂਜੀ ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਸੁਣਾਓ?
1: ਬਸ ਬੈਸਟ ਬੈਸਟ ਬੈਸਟ, ਐਕਸਾਈਟਡ ਕਿ ਬਈ ਬੱਚੇ ਤਿਆਰ ਸ਼ਿਆਰ ਹੋ ਕੇ ਹੋ ਗਏ ਹੁਣੇ ਸ਼ੁਰੂ ਆਪਣਾ ਕੀ ਕਹਿੰਦੇ ਨਾ ਉਹ ਝੋਲੇ ਦੇ ਅੰਦਰ ਭਰ ਕੇ ਰੱਖੀਆਂ ਹੁੰਦੀਆਂ ਬੁਝਾਰਤਾਂ ਤੇ ਬੋਲੀਆਂ ਤੇ ਚੁਟਕਲੇ। ਬਾਕੀ ਮੈਂ ਬੁਝਾਰਤਾਂ ਪਹਿਲੇ ਇਸ ਤਰ੍ਹਾਂ ਕਹਿਤੇ ਸਰ, ਮੈਂ ਤੇ ਬਹੁਤ ਵਧੀਆ ਤਿਆਰੀ ਕਰਕੇ ਰੱਖੀ ਹੁੰਦੀ ਹੈ ਨਾ। ਸੋ ਸਾਰੇ ਮੋਮਬੱਤੀ ਵਾਲੇ, ਸਾਰੇ ਸੂਈ ਧਾਗੇ ਵਾਲੇ, ਛੇਤੀ ਛੇਤੀ ਕਾਲ ਕਰੋ ਤੇ ਸਾਨੂੰ।
0: ਚਲੋ ਆਓ ਫਿਰ ਆਪਾਂ, ਹਾਂਜੀ ਆਲ ਗੁੱਡ ਹੋ ਗਿਆ ਇੱਧਰੋਂ, ਅਤੇ ਆਓ ਫਿਰ ਆਪਾਂ ਹੁਣ ਬੱਚਿਆਂ ਦੇ ਨਾਲ ਕਰਦੇ ਹਾਂ ਗੱਲਬਾਤ। ਅਤੇ ਜਿਨ੍ਹਾਂ ਦੀ ਨਹੀਂ ਹਲੇ ਕਾਲ ਲੱਗ ਰਹੀ, ਬੇਨਤੀ ਆ ਵੀ ਲਾਈਨਾਂ ਬਿਜ਼ੀ ਨੇ, ਅਤੇ ਜਦੋਂ ਵਿਹਲੀਆਂ ਹੋਣਗੀਆਂ ਫਿਰ ਮੈਂ ਤੁਹਾਨੂੰ ਆਵਾਜ਼ ਦਊਂਗਾ, ਫਿਰ ਤੁਸੀਂ ਕਰਿਓ ਅਤੇ ਉਨੀ ਦੇਰ ਤੱਕ ਤੁਹਾਡੀ ਕੋਸ਼ਿਸ਼ ਵਿਅਰਥ ਜਾਣ ਦੇ ਆਸਾਰ ਨੇ। ਸੋ ਇਸ ਕਰਕੇ ਤੁਸੀਂ ਪਲੀਜ਼ ਵੇਟ ਕਰਿਓ। ਅਤੇ ਆਪਾਂ ਸਭ ਤੋਂ ਪਹਿਲਾਂ ਔਰਨੈਂਡ ਕਰਦੇ ਹਾਂ ਆਪਾਂ ਅਰਨਵ ਨੂੰ, ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ, ਅਤੇ ਜਿੱਦਾਂ ਜਿੱਦਾਂ ਆਪਾਂ ਤੁਹਾਡੇ ਨਾਲ ਆਵਾਂਗੇ ਉੱਦਾਂ ਉੱਦਾਂ ਭਾਈ ਤੁਸੀਂ ਅਨਮਿਊਟ ਕਰੀ ਜਾਓ, ਬਾਕੀ ਮਿਊਟ ਦੇ ਉੱਤੇ ਰੱਖੋ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਅਤੇ ਪਰ ਆਵਾਜ਼ ਨਹੀਂ ਜੀ ਤੁਹਾਡੀ ਆ ਰਹੀ।
1: ਐਕਸਾਈਟਮੈਂਟ 100 ਅਤੇ ਆਵਾਜ਼ 10।
0: ਹਾਂ ਆਵਾਜ਼ ਨਹੀਂ। ਹਾਂਜੀ ਅੱਛਾ, ਕੀ ਹੋ ਗਿਆ?
1: ਕੀ ਹੋਇਆ ਜੀ?
2: ਕੁਛ ਨਹੀਂ ਹੋਇਆ।
0: ਹੈਂ? ਹੋਇਆ ਨਹੀਂ, ਕਰ ਹੋਇਆ ਤੇ ਨਹੀਂ, ਕਰ ਨਾ ਲਈ
1: ਕੋਸ਼ਿਸ਼ ਹੈ ਜੇ।
0: ਹੈਂ? ਗਲਾ ਨਾ ਖਰਾਬ ਕਰ ਲਈ ਮੇਰਾ ਪੁੱਤ ਕਿਤੇ।
2: ਹਾਂਜੀ।
0: ਹੈਂ? ਮੈਂ ਕਿਹਾ ਹੋਇਆ ਤੇ ਨਹੀਂ ਆ, ਖਰਾਬ ਕਰ ਨਾ ਲਈ ਗਲਾ ਕਿਤੇ। ਹੂੰ,
2: ਤੁਹਾਨੂੰ ਵੀ ਫੋਨ ਨਹੀਂ ਕਹਿੰਦਾ ਸੀ?
0: ਕੀ ਕਹਿੰਦਾ ਸੀ?
2: ਕੀਤਾ ਸੀ
0: ਟ੍ਰਿਕਰ ਨੂੰ, ਕੀਤਾ ਸੀ? ਕਿੰਨੇ ਰਨ ਮਾਰੇ ਫਿਰ? ਮੇਰੇ ਖਿਆਲ 20 ਬਾਲਾਂ ਮਿਲਦੀਆਂ ਤੁਹਾਨੂੰ, ਹੈ ਨਾ? ਹਾਂ, ਤੇ ਫਿਰ ਤੇ ਬਹੁਤ ਹੋ ਗਏ। ਤੇ ਬੋਲਿੰਗ?
2: ਬੋਲਿੰਗ ਤੇ ਤੇ ਇੱਕ ਵਿਕਟ ਲਈ।
0: ਓਏ ਇੱਕ ਵਿਕਟ ਲੈ, ਓਕੇ ਰੋ ਹੋ ਗਿਆ ਫਿਰ ਤੇ।
1: ਵੈਰੀ ਗੁੱਡ,
0: ਗੁੱਡ ਗੁੱਡ। ਫਿਰ ਤੇ ਕੀ ਸੁਣਾਓਗੇ ਫਿਰ ਹੁਣ ਵਿਕਟ ਲੈ ਕੇ?
2: ਨਾਲੇ ਮੈਂ ਕੱਲ ਫਤਿਹ ਨੂੰ ਵੀ ਵੇਖਿਆ ਸੀ ਉੱਥੇ।
0: ਫਤਿਹ ਨੂੰ ਵੇਖਿਆ ਸੀ ਨਾ? ਉਹ ਗਿਆ ਸੀ ਨਾ, ਆਊਟ ਹੋ ਗਿਆ ਸੀ ਨਾ ਬਿੱਲੀ ਬਾਲ ਤੇ।
2: ਹਾਂਜੀ
0: ਲੈ, ਓਏ ਯਾ ਓਏ,
1: ਉਹਦਾ ਟੈਨਸ਼ਨ ਚ ਹੀ ਆ। ਜਦ ਦਾ ਪਤਾ ਲੱਗਾ ਨਾ ਮੈਚ ਪੈਣਾ, ਉਹਦੀ ਪਰਫਾਰਮੈਂਸ ਡਾਊਨ ਹੋ ਜਾਂਦੀ।
0: ਹੈ? ਫਤਿਹ ਫਤਿਹ ਤੁਹਾਡੀ ਟੀਮ ਚ ਹੀ ਕਿ ਓਪੋਜੀਸ਼ਨ ਚ? ਮਾਰ ਲੈਂਦਾ ਹੁੰਦਾ ਛੱਕੇ ਛੁੱਕੇ ਜੇ। ਆਉਣ ਹੀ ਵਾਲਾ ਹੀ ਪਾ,
1: ਮਾਹੌਲ ਠੰਡਾ ਕਰੋ ਮਾੜਾ।
0: ਕੀ ਸੁਣਾਓਗੇ ਫਿਰ?
2: ਅੱਜ ਸੁਣਾਓਗੇ ਇੱਕ ਬੁਝਾਰਤ।
0: ਹਾਂਜੀ
1: ਲਿਓ ਜੀ ਲਿਓ।
2: ਡੱਬ ਖੜੱਬੀ ਬੱਕਰੀ, ਡੱਬੀ ਉਸਦੀ ਸਾਂ, ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ।
0: ਇਹ ਕਿੱਦਾਂ
1: ਯਾਰ, ਬੜੀ ਫੈਂਸੀ ਜੀ ਬੱਕਰੀ ਹੈ,
0: ਵੱਡੀ ਆਗਿਆਕਾਰ ਬੱਕਰੀ।
1: ਕਿਆ ਬਾਤ ਹੈ, ਮੈਂ ਵਾਹ ਵਾਹ
0: ਯਾਰ, ਕਿਹੜੀ ਕਿਹੜੀ ਹੀਰੋਇਨ ਜੀ ਲੱਗਦੀ, ਕੋਈ ਬੱਕਰੀ ਘੱਟ ਆ ਨਾ।
1: ਹਾਂ ਲਿਆਂਦੇ ਇਹ ਮੈਚ ਕਿੱਥੋਂ ਲਿਆਂਦੀ ਸਿੰਘ ਸਾਹਿਬ?
0: ਉਰਵਸ਼ੀ ਟਾਈਪ ਲੱਗਦੀ ਬੱਕਰੀ।
1: ਲੈ ਬਈ ਉਹਨੇ ਕਿਤੇ ਸੁਣ ਲਿਆ ਨਾ ਉਰਵਸ਼ੀ ਨੇ ਤੇ ਉਹਨੇ ਆਪਣੇ ਇੰਸਟਾ ਤੇ ਪਾ ਵੀ ਦੇਣਾ ਸੀ ਫਸਟ ਇੰਡੀਅਨ ਵੂਮਨ ਟੂ ਬੀ ਕਾਲਡ ਬੱਕਰੀ ਬਾਏ ਰਣਜੋਤ ਸਿੰਘ
0: ਮੈਂ ਇਹ ਥੋੜੀ ਕਿਹਾ
1: ਉਹਨੂੰ ਆਇਆ ਤਾ ਨਾ ਉਹਨੂੰ ਚਾਹ ਬੜਾ ਹਰ ਚੀਜ਼ ਚ ਫਸਟ ਇੰਡੀਅਨ ਵੂਮਨ ਜ਼ਰੂਰ ਲਾਉਂਦੀ ਹੈ ਕੁਛ ਵੀ ਕਰੇ
0: ਓਕੇ
1: ਚਲੋ ਤੁਹਾਡਾ ਵੀ ਫਿਰ ਆਹ ਵਾਲਾ ਤਮਗਾ ਵੀ ਆ ਗਿਆ ਉਹਦੇ ਬਾਅਦ
0: ਚਲੋ ਇਹ ਭਾਈ ਆਂਸਰ ਸਾਨੂੰ ਆਇਆ ਸੀ ਮੰਜਾ ਜਤਿੰਦਰ ਅੰਕਲ ਨੇ ਸੁਖਵਿੰਦਰ ਆਂਟੀ ਨੇ ਕਿਰਨ ਸੰਧੂ ਜੀ ਨੇ ਤਿੰਨ ਜਾਣਿਆਂ ਨੇ ਹਾਂ ਤੇ ਹੋਰ ਲੈ ਦੱਸ ਇਹ ਚੇਤਾ ਰੱਖਦੇ ਭਾ
1: ਸਹੀ ਗੱਲ ਬੜੀ ਘੈਂਟ ਸੀ ਯਾਰ
0: ਸਾਡੇ ਅਗਲੂ ਥੋੜੀ ਆ ਘਰੇ ਭੁੱਲ ਜਾਂਦੇ ਸਾਰੀਆਂ ਬੁਝਾਰਤਾਂ ਥੈਂਕ ਯੂ
2: ਥੈਂਕ
0: ਯੂ ਤੇ ਨੈਕਸਟ ਸਾਡੇ ਨਾਲ ਆ ਤੇਗ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਤੇਗ ਕੀ ਹਾਲ ਆ ਸਤਿ ਸ੍ਰੀ ਅਕਾਲ ਤੇਗ ਜੀ ਤੇਗ ਤੁਹਾਡੇ ਲਈ ਨਾ ਇਟਲੀ ਤੋਂ ਲੈ ਕੇ ਆਈ ਕ੍ਰਿਸ਼ਨਾ ਜੀ ਕੁਛ
1: ਅੱਛਾ ਉਹ ਬੱਲੇ
0: ਹੈ
1: ਕੀ ਬਾਤਾਂ ਨੇ ਮੈਂ ਤਾਂ ਐਕਸਾਈਟਡ ਹੋ ਗਿਆ
0: ਹੈ
2: ਕੀ ਕਿਹਾ ਸੀ
1: ਕਿਰਪਾ ਲਾਈਨ ਕੋ ਦੁਬਾਰਾ ਟਰਾਈ ਕਰੇ ਤੇ ਕਿੱਦਾਂ ਦਾ ਰਿਹਾ ਤੁਹਾਡਾ ਫਿਰ ਇਟਲੀ ਦਾ
0: ਟ੍ਰਿਪ ਆਪੇ ਤੁਸੀਂ
2: ਵਧੀਆ
1: ਕੀ ਕੀ ਵੇਖ ਕੇ ਆਏ ਹੋ
2: ਆਪਾਂ ਮਲਾਨ ਵੇਖ ਕੇ ਆਇਆ ਤੇ ਫਿਰ ਆਪਾਂ ਨੇ ਨਾਲੇ ਕ੍ਰਮੋਨਾ ਵੇਖ ਕੇ ਆਇਆ ਤੇ ਫਿਰ ਵਾਇਲਿਨ ਮਿਊਜ਼ੀਅਮ ਟੋਰੈਂਟੋ ਮਿਊਜ਼ੀਅਮ ਤੇ ਇੱਕ ਵਾਰੀ ਆਪਾਂ ਪਾਰਕ ਵੀ ਜਾ ਕੇ ਆਏ ਸੀ ਤੇ ਹੋਰ ਵੀ ਕੁਛ ਆ
0: ਹੋਰ ਵੀ ਕੁਛ
1: ਬੱਲੇ
2: ਹਾਂਜੀ
0: ਓਕੇ ਵਾਹ
1: ਉਹ ਤੇਰਾ ਮਿਊਜ਼ੀਅਮ ਹੀ ਬੜੇ ਸੋਹਣੇ ਹੋਣੇ ਹਨਾ
0: ਨਹੀਂ ਉਹ ਵੇਖਿਆ ਸੀ ਉਹ ਜਿਹੜਾ ਉਹ ਗਿਆ
1: ਤੇ ਪਿਛਲੀ ਬੁਝਾਰੇ ਦਾ ਨਹੀਂ ਬੱਕਰੀ ਸੀ ਗਾਇਸ
2: ਨਹੀਂ
0: ਲੈ ਓਪਰਾ ਓਪਰਾ ਓਪਰਾ ਆਹੋ ਉਹ ਵੇਖਿਆ ਨਹੀਂ
2: ਓਪਰਾ ਨਹੀਂ ਵੇਖਿਆ
0: ਲੈ ਓਹੋ
1: ਲੈ
0: ਮੈਂ ਤੇ ਜਦੋਂ ਗਿਆ ਮੈਂ ਉਹ ਵੇਖਣਾ
1: ਓਪਰਾ ਹੈ
0: ਹੋਰ ਕੀ
1: ਓ ਨਾਈਸ
2: ਓਪਰਾ ਨਹੀਂ ਵੇਖਿਆ ਪਰ ਇੱਕ ਇੱਕ ਟੋਏ ਫੋਨ ਸੀ ਤੇ ਮੈਜਿਕ ਸਾਊਂਡਸ ਦਬੋ ਤੇ ਫਿਰ ਕੁਛ ਕਹੋ ਤੇ ਫਿਰ ਸਾਰੇ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਮੈਂ ਓਪਰਾ ਗਾਉਂਦੀ ਆ ਰਿਪੀਟ ਤੇ ਚੱਲਦਾ
0: ਅੱਛਾ ਤੁਹਾਨੂੰ ਆਉਂਦਾ ਓਪਰਾ
1: ਓਪਰਾ ਜੀ ਕਰ ਦਿਓ ਓਪਰਾ ਜੋਨਰ ਮਾਰਿਓ ਮਾੜਾ ਜਿਹਾ
0: ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਬਜਾਰੇ
0: ਓਕੇ
1: ਲਓ ਜੀ ਲਿਓ
2: ਸਲਾ ਉੱਤੇ ਲਾਲ ਕਬੂਤਰ ਕਰਾ
0: ਅੱਛਾ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ
2: ਲਾਲ
0: ਕਬੂਤਰ ਖੜਾ
1: ਖੜੇ ਰਹਿਣ ਤੋਂ ਯਾਰ ਇੰਨਾ ਵਧੀਆ ਮੌਸਮ ਹੈ ਇੰਜੋਏ ਕਰਨ ਤੋਂ ਕਬੂਤਰ
0: ਕਿਹੜੇ ਰੰਗ ਦਾ ਕਬੂਤਰ ਆ ਲਾਲ ਕਬੂਤਰ
1: ਲਾਲ ਕਬੂਤਰ ਹੁੰਦਾ
0: ਹਾਂਜੀ ਆ ਤੇ ਹੈਗਾ ਆ ਕੇ ਤੇ ਉਹਦੀ ਵਿੱਠ ਕਿਹੜੇ ਰੰਗ ਦੀ ਆ
2: ਠੀਕ ਆ
0: ਹਾਂ ਉਹਦੀ ਵਿੱਠ ਕਿਹੜੇ ਰੰਗ ਦੀ ਆ
2: ਲਾਲ
0: ਵਿੱਠ ਵੀ ਲਾਲ
1: ਵਾਹ
0: ਓ ਸਭ ਕੁਛ ਹੀ ਲਾਲ ਹੈ
1: ਬੱਲੇ
0: ਇਹ ਤੇ ਬੜਾ ਤੇ ਉਹਦੀ ਬੋਟੀ ਕਿਹੜੇ ਰੰਗ ਦੀ ਆ
2: ਲਾਲ
0: ਉਹ ਵੀ ਲਾਲ
1: ਕੋਈ ਮਤਲਬ ਵੱਖਰਾ ਕਲਰ ਹੀ ਨਹੀਂ ਹੈ ਲਾਈਫ ਦੇ ਅੰਦਰ ਸਭ ਹੀ ਲਾਲ ਹੈ
0: ਲਾਲ ਹੀ ਹੋਣੀ ਪਰ ਉਹ ਵੀ ਮੈਸੇਜ ਲਾਲ ਹੀ ਹੋਣੀ ਫਿਰ
2: ਲਾਲ ਨਹੀਂ ਗੋਲਡਨ ਜਾ
1: ਅੱਛਾ
2: ਗੋਲਡਨ ਯੈਲੋ ਇਸ ਚ
0: ਬੋਟੀ ਗੋਲਡਨ ਹੈ ਵੋਟੀ ਗੋਲਡਨ ਹੈ ਤੇ ਬੱਚੇ ਬੱਚੇ ਹੈਗੇ ਨੀ ਓ ਹਲੇ ਨਵਾਂ ਨਵਾਂ ਵਿਆਹ ਹੋਇਆ ਹੈ
1: ਇਕੋਨੋਮੀ ਬੜੀ ਖਤਰਨਾਕ ਹੈ
0: ਨਿਊਲੀ ਮੈਰਿਡ ਨੇ
2: ਕੀ ਕਿਆ
0: ਨਿਊਲੀ ਮੈਰਿਡ ਨੇ ਭਲਾ
2: ਹਾਂ ਮੈਰਿਡ ਨਹੀਂ
0: ਅੱਛਾ ਮੈਰਿਡ ਹੈਗੇ ਹੀ ਨਹੀਂ
1: ਮੈਰਿਡ ਨਹੀਂ ਹੈ ਬਈ
0: ਓਕੇ ਓਕੇ ਓਕੇ
2: ਆਪਾਂ ਮੈਰੀ ਕਰ ਸਕਦੇ ਆ
0: ਹਾਂ ਕਰ ਸਕਦੇ ਆ ਓਕੇ
1: ਹਜੇ ਕੀਤੀ
2: ਜਿਹਦਾ ਆਂਸਰ ਬੁੱਝਲੀ ਤੇ ਫੇਰ ਮੈਂ ਦੱਸਦੀ ਆ ਕਿਵੇਂ ਮੈਰੀ ਕਰ ਸਕਦੇ ਆ
0: ਓਏ
1: ਬੱਲੇ ਬੱਲੇ
0: ਇਹਦਾ ਆਂਸਰ ਹੈਗਾ ਦੀਵਾ
1: ਓਏ
2: ਹਾਂਜੀ
3: ਓ ਵੈਰੀ ਗੁੱਡ
0: ਹੁਣ ਦੱਸੋ ਕਿਦਾਂ ਮੈਰੀ ਕਰ ਸਕਦੇ ਫਿਰ
2: ਆਪਾਂ ਮੋਮਬੱਤੀ ਨਾਲ ਮੈਰੀ ਕਰ ਸਕਦੇ
0: ਵੈਰੀ ਨਾਈਸ ਵੈਰੀ ਨਾਈਸ ਆਹ ਤੇ ਬੜਾ ਵਧੀਆ ਆਈਡੀਆ ਵਾ ਹੈ ਗੁੱਡ ਗੁੱਡ ਗੁੱਡ ਵੈਸੇ ਵੀ ਵਾਈਫਾਂ ਮੋਮਬੱਤੀਆਂ ਨੂੰ ਰੋਂਦੀਆਂ ਰਹਿੰਦੀਆਂ
1: ਕਿਆ ਮੈਟਾਫਰ ਹੈ ਬਿਊਟੀਫੁਲ ਥੈਂਕ ਯੂ ਫਾਰ ਕਾਲਿੰਗ
0: ਥੈਂਕ ਯੂ ਥੈਂਕ ਯੂ ਥੈਂਕ ਯੂ
2: ਮੈਂ ਇੱਕ ਹੋਰ ਗੱਲ ਦੱਸਣੀ ਸੀ ਅੱਜ ਆਪਾਂ ਕੱਲ ਆਪਾਂ ਬੁੱਕ ਫੇਰ ਗਏ ਸੀ ਤੇ ਫਿਰ ਅੱਜ ਆਪਾਂ ਨੇ ਇੱਕ ਬੁੱਕ ਲੈ ਕੇ ਆਉਣੀ ਆ ਕਰੇ
1: ਓਏ ਗੁੱਡ ਗੁੱਡ ਗੁੱਡ ਸੋਚਿਆ ਕਿ ਕਿਹੜੀ ਲੈ ਕੇ ਆਣੀ
2: ਆ ਬਾਏ ਕਰਨੀ ਆ
0: ਵੈਰੀ ਨਾਈਸ
2: ਬੁੱਕ ਫੇਅਰ ਵਿੱਚ ਐਵੇਂ ਕਰੀਦਾ ਪਹਿਲਾਂ ਇਹ ਬੁੱਕ ਫੇਅਰ ਤੋਂ ਪਹਿਲਾਂ ਆਪਾਂ ਟੀਚਰ ਦਿੰਦੇ ਹੁੰਦੇ ਨੇ ਇਹ ਬੁੱਕਸ ਤੇ ਉਹ ਬੁੱਕਸ ਨਹੀਂ ਪਰ ਜਿਵੇਂ ਮੈਗਜ਼ੀਨ ਹੁੰਦੇ ਨੇ ਉਹਦੇ ਵਿੱਚ ਬੁੱਕਸ ਹੁੰਦੇ ਨੇ ਜਿਹੜੇ ਬੁੱਕ ਫੇਅਰ ਵਿੱਚ ਹੋਣੇ ਨੇ ਤੇ ਫਿਰ ਜਦੋਂ ਬੁੱਕ ਫੇਅਰ ਆ ਗਿਆ ਤੇ ਫਿਰ ਸਾਰੇ ਬੁੱਕਸ ਜਿਹੜੇ ਮੈਗਜ਼ੀਨ ਵਿੱਚ ਦਿਖਾਉਂਦੇ ਨੇ ਉਹ ਬੁੱਕਸ ਹੁੰਦੇ ਨੇ ਬੁੱਕ ਫੇਅਰ ਵਿੱਚ
0: ਪਾਪਾ ਨੂੰ ਕੀ ਗਿਫਟ ਦਿੱਤਾ ਕੱਲ
2: ਪਾਪਾ ਨੂੰ ਪੇਂਟ ਬ੍ਰਸ਼
0: ਓਏ ਵਾਹ
1: ਵਾਹ
0: ਗੁੱਡ ਗੁੱਡ ਗੁੱਡ ਵੈਰੀ ਨਾਈਸ
2: ਪਾਪਾ ਨੂੰ ਵਧੀਆ ਲੱਗਦਾ ਪੇਂਟ ਕਰਨ ਲਈ
0: ਗੁੱਡ ਗੁੱਡ ਪਾਪਾ ਨੂੰ ਕਹੋ ਵੀ ਫ੍ਰੀਵੇ ਤੇ ਗ੍ਰਿਫਟੀਆਂ ਬਣਾਓ ਫਿਰ ਜਾ ਕੇ
1: ਬੱਲੇ ਪੈਮ ਦਾ ਬਰਡ ਪਾਰਟ 2
0: ਪੈਮ ਦਾ ਬਰਡ ਬਣਾਉਂਦਾ ਹੁੰਦਾ
2: ਮੋਸਟਲੀ ਪੇਂਟ ਕਰਦਾ ਹੁੰਦਾ ਗੁਰੂ ਨਾਨਕ ਦੇਵ ਜੀ
0: ਕਰਦੇ ਹੁੰਦੇ
2: ਨੇ ਗੁਰੂ ਨਾਨਕ ਦੇਵ ਜੀ
0: ਵਾਹ ਪਾਪਾ ਤੇ ਫਿਰ ਵਧੀਆ ਪੇਂਟਰ ਨੇ ਫਿਰ
1: ਵੈਰੀ ਨਾਈਸ
0: ਵੈਰੀ ਗੁੱਡ
2: ਇੱਕ ਵਾਰ ਮੈਂ ਪਾਪਾ ਨੂੰ ਕਿਹਾ ਸੀ ਉਹਨੂੰ ਉਹ ਲੱਭਦਾ ਸੀ
0: ਲੱਭਦੇ ਸੀ
2: ਡਾਰਕ ਬਲੂ ਤੇ ਫਿਰ ਪਰਪਲ ਸੀ ਤੇ ਫਿਰ ਮੈਂ ਕਿਹਾ ਸੀ ਪਰਪਲ ਯੂਜ ਕਰੋ
0: ਗੁੱਡ ਗੁੱਡ
2: ਤੇ ਫਿਰ ਬੈਕਗ੍ਰਾਉਂਡ ਪਰਪਲ ਬਣ ਗਿਆ ਤੇ ਫਿਰ ਆਪਾਂ ਨੇ ਥੋੜਾ ਬਲੂ ਲਾਇਆ ਸੀ ਤੇ ਫਿਰ ਡਾਰਕ ਬਲੂ ਬਣ ਗਿਆ
0: ਗੁੱਡ ਹੋ ਗਿਆ ਔਰ ਵੈਰੀ ਨਾਈਸ ਥੈਂਕ ਯੂ ਤੁਹਾਡਾ ਦਿਨ ਵਧੀਆ
2: ਬੀਤਿਆ
0: ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ ਮੰਨਤ ਫਤਿਹ ਤੁਸੀਂ ਆਉਣੇ ਰਹੋ
1: ਮੇਰੇ
0: ਕੋ ਤੇ ਇੰਨੇ ਕ ਵਜੇ ਉੱਠਿਆ ਹੀ ਜਾਂਦਾ ਮਹਾਂ ਤੇ ਮੰਨਤ ਤੇ ਸਕੂਲ ਵੀ ਪਹੁੰਚ ਜਾਂਦੀ ਹੈ
1: ਮੈਂ ਤਾਂ ਹਜੇ ਤੱਕ ਸੁੱਤਾ ਪਿਆ
0: ਹੈ ਹੋਰ ਕੀ ਐਸ ਕੋ ਵੇਲੇ
2: ਅੱਜ ਤਾਂ ਜ਼ਿਆਦਾ ਲੋੜ ਸੀਗੀ ਅਰਲੀ ਆਉਣ ਦੀ ਕਿਉਂਕਿ ਮੇਰਾ ਅੱਜ ਫਾਈਨਲ ਦਾ ਕ੍ਰਿਕਟ ਮੈਚ ਦਾ ਸਾਡੀ ਟੀਮ ਦੇ ਨਾਲ ਕੁੜੀਆਂ ਦੀ ਟੀਮ ਦੇ ਨਾਲ
0: ਅੱਛਾ ਤੁਸੀਂ ਵੀ ਖੇਡਦੇ ਹੋ
1: ਓਏ ਹੋਏ ਬੜੇ ਖਿਡਾਰੀ ਨੇ ਯਾਰ
0: ਵਾਹ
1: ਗੁੱਡ ਮੰਨਤ ਬੈਟਿੰਗ ਕਰਦੇ ਹੋ ਬੋਲਿੰਗ ਕਰਦੇ ਹੋ
2: ਦੋਵੇਂ ਕੈਸੇ ਨੇ ਪਰ ਜ਼ਿਆਦਾਤਰ ਤਾਂ ਬੈਟਿੰਗ
0: ਓਕੇ ਓਕੇ ਤੇ ਤੁਹਾਡੀ ਫੇਵਰੇਟ ਕੌਣ ਹੈ ਕ੍ਰਿਕਟਰ
2: ਉਹ ਬੜਾ ਹੈ ਨਹੀਂ ਮੇਰੇ ਕੋਲ
0: ਹੈ ਜਨਾਨੀਆਂ ਦੀ ਗੱਲ ਕਰ ਰਹੇ ਸਮ੍ਰਿਤੀ ਮੰਦਾ ਨਾ ਲੈ ਲੋ
1: ਅੱਜ ਕੱਲ ਤੋਂ ਹੀ ਮਸ਼ਹੂਰ ਹੈ
0: ਹਰਮਨਪ੍ਰੀਤ ਕੌਰ
1: ਹਰਮਨ ਕੌਰ
0: ਹੈ ਨਾ ਹਾਂ ਉਹ ਠੀਕ ਹੈ ਤੇ ਕੀ ਸੁਣਾਓਗੇ ਫਿਰ ਚੌਕਾ ਮਾਰ ਕੇ
2: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ
0: ਅੱਛਾ
1: ਨਾਈਸ
2: ਇਹ ਮੇਰੇ ਲਈ ਅੱਜ ਬਹੁਤ ਸਪੈਸ਼ਲ ਦਿਨ ਆ ਸੋ ਉਹਦੇ ਤੇ ਸੁਣਾ ਰਹੀ ਹਾਂ ਅੱਜ
0: ਅੱਛਾ ਅੱਛਾ
2: ਕੁਦਰਤ ਨੇ ਅੱਜ ਖੁਸ਼ੀਆਂ ਦਾ ਇੱਕ ਨਵੀਂ ਪੈਗਾਮ ਸੁਣਾਇਆ ਹੈ ਮੇਰੀ ਪਿਆਰੀ ਭੂਆ ਦੇ ਪੁੱਤਰਾਂ ਦਾ ਅੱਜ ਜਨਮ ਦਿਨ ਆਇਆ ਹੈ ਸਦਾ ਸਲਾਮਤ ਰੱਖੀ ਤੂੰ ਮੇਰੇ ਇਸ ਵੀਰਾਂ ਨੂੰ ਚਮਕ ਦੇ ਰੱਖੀ ਹਰ ਵੇਲੇ ਕਿਸਮਤ ਦੇ ਇਸ ਹੀਰਾ ਨੂੰ
0: ਵੈਰੀ ਨਾਈਸ ਕਜ਼ਨਸ ਅੱਜ ਬਰਥਡੇ ਇਹਨਾਂ ਦਾ थैंक यू किया ना
2: ਇੱਕ ਜਿਹੜਾ ਉਹਨਾਂ ਚੋਂ ਹੈਗਾ ਵਾ ਉਹਦਾ ਨਾਮ ਹੈਗਾ ਮਨਤਾਜ ਤੇ ਜਿਹੜਾ ਦੂਜਾ ਹੈਗਾ ਉਹਦਾ ਨਾਮ ਹੈਗਾ ਵੀਰ ਪ੍ਰਤਾਪ
1: ਓਏ ਵੀਰ ਪ੍ਰਤਾਪ
0: ਓਏ ਹੋਏ
1: ਬੱਲੇ
0: ਕੀ ਨਾ ਹੀ ਬੜੇ ਘੈਂਟਿਆ ਹੈ ਵੈਰੀ ਨਾਈਸ ਤੇ ਕੀ ਫਤਿਹ ਵੀ ਹੈਗਾ ਫਿਰ ਨਾਲ
2: ਹਾਂਜੀ ਫਤਿਹ ਨਾਲ ਵੀ ਗੱਲ ਕਰ
0: ਲਿਓ ਫਤਿਹ ਨਾਲ ਵੀ ਗੱਲ ਕਰਾਉ ਹੈ ਰਾਤ ਚੌਕਾ ਮਾਰ ਕੇ ਹੈਲੋ
2: ਅਸੇ ਨਹੀਂ ਗੱਲ ਅੰਕਲ ਜੀ ਨਾਲ ਸਾਡੀ ਪਿੱਚ ਲੈ ਗਏ ਮੈਚ ਹੋਈ ਛੇ ਪਲੇਅਰਾਂ ਨਾਲ ਮੈਚ ਕੌਣ ਖੇਡਦਾ ਛੇ ਪਲੇਅਰਾਂ ਨਾਲ ਹੀ ਫਿਰ ਸਾਨੂੰ ਨੈਟ ਜਾਣਾ ਪਿਆ ਮੈਨੂੰ ਨੈਟ ਚ ਬੈਟਿੰਗ ਕਰਨੀ ਪਈ ਇਹ ਤਾਂ ਛਿੱਕੇ ਮਾਰਨੇ ਸੀ
0: ਯਾਰ ਪਲੇਅਰ ਛੇ ਆਏ ਸੀ ਵਿਕਟਾਂ ਤੁਸੀਂ ਅੱਠ ਲੈ ਗਏ
1: ਠੀਕ ਹੈ
2: ਪੰਕਚੁਅਲ
0: ਨੀ ਗਏ
1: ਬੜਾ ਮਾੜਾ ਕੰਮ
0: ਇੱਕ ਘੰਟੇ ਚ ਤੇ ਸਾਰੀ ਟੀਮ ਆਊਟ ਕਰ ਦੇਣੀ ਸੀ ਤੁਸੀਂ
1: ਸਹੀ ਗੱਲ ਮੈਨੂੰ ਲੱਗਦਾ ਦੋ ਵਾਰੀ ਕਰ
2: ਦੇਣੀ ਇੱਕ ਮਿੰਟ ਜੀ ਕਰ ਸਾਰੀ ਟੀਮ
0: ਛੇ ਪਲੇਅਰ ਆਏ ਸੀ ਓਵਰ ਚ ਛੇ ਹੀ ਬਾਲਾਂ ਹੁੰਦੀਆਂ
1: ਜੀਓ ਮੇਰੇ ਮਲਿੰਗਾ ਜੀਓ
0: ਵਾਹ
1: ਵੈਰੀ ਗੁੱਡ
0: ਗੁੱਡ ਆਹ ਤੇ ਯਾਰ ਕਮਾਲ ਹੀ ਕਰ ਛੱਡੀ ਉਹ
2: ਇਸ ਦਾ ਹੈਡਕੁਆਟਰ ਸੋਲ ਸਾਊਥ ਕੋਰੀਆ ਵਿਚ ਆ ਕੀਆ 1944 ਵਿਚ ਸ਼ੁਰੂ ਹੋਈ ਸੀ ਸ਼ੁਰੂ ਵਿਚ ਇਹ ਕੰਪਨੀ ਕਾਰਜ ਦੀ ਬਲਕ ਬਾਈਸਾਈਕਲ ਪਾਰਟਸ ਬਣਦੀ ਸੀ ਬਣਾਉਂਦੀ ਸੀ ਕੀਆ ਦਾ ਨਾਮ ਇੰਟਰਸਟਿੰਗ ਇਸ ਦਾ ਨਾਮ ਕੋਰੀਅਨ ਰੋਡਸ ਤੋਂ ਆਇਆ ਵਾ ਜਿਸ ਦਾ ਮਤਲਬ ਲਗਭਗ ਏਸ਼ੀਆ ਤੋਂ ਅੱਛਾ ਠੀਕ ਹੈ ਤੇ ਮੈਂ ਜਿਹੜੇ ਆਪ ਦੇਖਿਆ ਕਿ ਜਿਹੜੇ ਆ ਹੁੰਡਈ ਕੀਆ ਹੁੰਡਈ ਦੀ ਕੰਪਨੀ ਕੀਆ ਹੁੰਡਈ ਮੋਟਰ ਕੰਪਨੀ ਕੀ ਆ
0: ਓਕੇ ਓਕੇ
2: ਤੇ ਜਿਹੜੀ ਕੀਆ ਵਾ ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ ਜਿਹੜੇ ਜਿਵੇਂ ਕੀਆ ਕਾਰਨੀਵਲ ਵਾ ਉਹਦੇ ਗੇਟ ਸਲਾਈਡਿੰਗ ਹੁੰਦੇ ਆਪਾਂ ਉਹਨਾਂ ਨੂੰ ਮੈਨੂਅਲ ਕਰ ਸਕਦੇ ਹਾਂ ਤੇ ਸੇਮ ਡਿੱਗੀ ਵੀ
0: ਯੁਵਰਾਜ ਆਨਾ ਉਸ ਤੋਂ ਬਾਅਦ ਫਿਰ ਕਰਿਓ ਤੁਸੀਂ ਸਤਿ ਸ੍ਰੀ ਅਕਾਲ ਯੁਵਰਾਜ ਜੀ
2: ਸਤਿ
0: ਸ੍ਰੀ ਅਕਾਲ
1: ਅੰਕਲ ਜੀ
0: ਹਾਲ ਚਾਲ ਨੇ ਯੁਵਰਾਜ ਸਿੰਘ ਜੀ ਤੁਸੀਂ ਕੋਈ ਵਿਕਟ ਵੁਕਟ ਲੈਂਦੇ ਹੋ ਕਿ ਨਹੀਂ ਫਤਿਹ ਤੇ ਇੱਕ ਓਵਰ ਦੇ ਵਿੱਚ 6 ਵਿਕਟਾਂ ਲੈ ਜਾਂਦਾ
1: ਸਹੀ
2: ਗੱਲ ਉਹ ਮੈਨੂੰ ਆਏ ਲੱਗਦਾ ਵੀ ਕਿਉਂਕਿ ਇੱਕ ਓਵਰ ਚ ਜੇ ਉਹ ਅੰਡਰ 11 ਖੇਡਦੇ ਆ ਜੇ ਤੁਸੀਂ ਕਿਸੇ ਨੂੰ ਆਊਟ ਕਰੋ ਉਹ ਜਾਂਦਾ ਨੀ ਬਾਹਰ ਉਹ ਉੱਥੇ ਹੀ ਰਹਿੰਦਾ ਤੇ ਉਹ ਨੋਨ ਸਟ੍ਰਾਈਕਰ ਬਣ ਜਾਂਦਾ
1: ਓਏ ਇਹ ਤਾਂ ਸੋਚਿਆ ਹੀ ਨਹੀਂ ਮੈਂ ਇਹ ਤਾਂ ਗੱਲ ਸਹੀ ਹੈ ਮੈਂ ਨੀ ਲਾਈਕ ਕਰਦਾ ਇਹ ਵਾਲਾ ਰੂਲ ਯੁਵਰਾਜ
0: ਅੱਛਾ ਉੱਥੇ ਰਹਿ ਜਾਂਦਾ ਹੈ
2: ਹਾਂਜੀ ਉਹ ਉੱਥੇ ਹੀ ਰਹਿੰਦਾ ਪਰ ਜਿਹੜਾ ਆਊਟ ਹੋਇਆ ਹੁੰਦਾ ਉਹ ਨੋਨ ਸਟ੍ਰਾਈਕਰ ਬਣ ਜਾਂਦਾ ਤੇ ਜਿਹੜਾ ਰਨਰ ਸੀ ਉਹ

0: ਉਹ ਕਿੰਨਾ ਕੁ ਚਿਰ ਫਿਰ ਆਊਟ ਹੋਈ ਜਾਂਦਾ?
1: ਨਹੀਂ, ਜਿੰਨੀ ਦੇਰ ਤੱਕ ਉਹਦੀ ਬੋਲਾਂ ਨਹੀਂ ਫਿਨਿਸ਼ ਹੁੰਦੀਆਂ।
0: ਅੱਛਾ, ਬੋਲਾਂ ਉਹਨੇ ਪੂਰੀਆਂ ਕਰਨੀਆਂ ਹੀ ਕਰਨੀਆਂ ਆਪਣੀਆਂ,
2: ਬੋਲਾਂ ਖੇਡਣੀਆਂ। ਮਤਲਬ 40 ਰਨ ਬੰਦਾ ਮਾਰ ਸਕਦਾ ਭਾਵੇਂ ਇਧਰੋਂ ਖੇਡੇ ਜਾਂ ਉਧਰੋਂ ਖੇਡੇ।
0: ਨਹੀਂ ਨਹੀਂ, ਮਾਈਨਸ 'ਚ ਵੀ ਜਾਣ ਜਾਈ ਜਾਂਦਾ
2: ਨਾ, ਪਰ ਉਹ ਦੂਸਰੀ ਟੀਮ ਵੱਲ ਚਲੇ ਗਏ,
0: ਦੂਜੀ ਟੀਮ ਨੂੰ 4-4 ਮਿਲੀ ਜਾਂਦੇ ਫਿਰ।
2: ਹੋਏ ਹੋਏ,
0: ਗੁੱਡ ਗੁੱਡ, ਆਹ ਵਧੀਆ ਤੁਸੀਂ ਤੱਤ ਕੱਢਿਆ ਜਿਹੜਾ ਨਾ।
2: ਇੱਦਾਂ ਹੋਣਾ ਚਾਹੀਦਾ ਨਾ, ਥੋੜੇ ਬਹੁਤ ਇੰਟਰਨੈਸ਼ਨਲ ਮੈਚ ਇੱਦਾਂ ਦੇ ਵੀ ਹੋਣੇ ਚਾਹੀਦੇ। ਅਭਿਸ਼ੇਕ ਸ਼ਰਮਾ ਜੇ ਆਊਟ ਹੋਵੇ ਤਾਂ ਕੋਈ ਨਹੀਂ ਯਾਰ, 4 ਤੁਹਾਨੂੰ ਦੇ ਦਿੱਤੇ,
0: 4 ਦੂਜੇ ਨੂੰ ਦੇ ਦਿੱਤੇ। ਨਹੀਂ, ਉਹਨਾਂ ਦੇ ਮਹਿੰਗੇ ਪੈਂਦੇ ਨੇ, ਇਹਨਾਂ ਦੇ ਸਸਤੇ ਆ,
2: ਇਹਨਾਂ ਦੇ ਸਸਤੇ ਆ।
0: ਥੈਂਕ ਯੂ ਯੁਵਰਾਜ, ਕੀ ਸੁਣਾਓਗੇ ਫਿਰ?
1: ਮੈਂ ਇੱਕ ਚੁਟਕਲਾ।
0: ਹਾਂਜੀ
2: ਜੀ।
1: ਇੱਕ ਵਾਰੀ ਇੱਕ ਕੁੜੀ ਉਹ ਇੰਟਰਨੈਟ ਵਾਲਿਆਂ ਨੂੰ ਫੋਨ ਕਰੀ ਜਾਂਦੀ ਆ, ਕਰੀ ਜਾਂਦੀ ਆ, ਤੇ ਫਿਰ ਉਹ ਇੰਟਰਨੈਟ ਨੂੰ ਇੰਟਰ ਵਾਲੇ ਜਿਹੜੇ ਬੰਦੇ ਉੱਥੇ ਸੀਗੇ ਉਹਨਾਂ ਨੂੰ ਕਹਿੰਦੀ ਵੀ ਮੇਰਾ ਇੰਨੀ ਦੇਰ ਹੋ ਗਈ ਇੰਟਰਨੈਟ ਨਹੀਂ ਚੱਲਦਾ, ਮੈਂ ਹੁਣ ਮੈਂ ਕੀ ਕਰਾਂ ਤੁਸੀਂ ਦੱਸੋ। ਤੇ ਫਿਰ ਉਹਦਾ ਭਾਈ ਕਹਿੰਦਾ ਵੀ ਜਦੋਂ ਤੂੰ ਘਰ ਦਾ ਕੰਮ ਹੀ ਕਰ ਲਾ।
2: ਅੱਛਾ, ਇਹੀ ਸੀ?
0: ਨਹੀਂ, ਗੱਲ ਤੇ ਠੀਕ
2: ਹੀ ਹੋ ਗਿਆ ਵਿਚਾਰੀ ਨਾਲ, ਇਸ ਤੋਂ ਚੰਗਾ ਨਾ ਹੀ ਕਰਦੀ।
0: ਗੱਲ ਤੇ ਠੀਕ ਹੀ ਆ, ਘਰ ਦਾ ਕੰਮ ਹੀ ਕਰ ਲੈਣਾ। ਥੈਂਕ ਯੂ, ਥੈਂਕ ਯੂ, ਥੈਂਕ ਯੂ ਯੁਵਰਾਜ,
1: ਥੈਂਕ
0: ਯੂ। ਇੱਕ ਤੇ ਹੋਰ ਚੀਜ਼ ਵੇਖੀ ਤੁਸੀਂ, ਜਿੰਨੇ ਯੁਵਰਾਜ ਨਾ ਸਾਰੇ ਕ੍ਰਿਕਟ ਹੀ ਖੇਡਦੇ ਆ। ਜਾਂ ਫਿਰ ਇਸੇ ਕਰਕੇ ਯੁਵਰਾਜ ਨੇ, ਕਿਉਂਕਿ ਉਹਨਾਂ ਕ੍ਰਿਕਟ ਖੇਡਣੀ ਆ।
2: ਇਹ ਹੋ ਸਕਦਾ ਹੈ ਨਾ। ਮੈਂ ਕੱਲ ਉਹ ਕਪਿਲ ਦਾ ਦੇਖਦਾ ਪਿਆ ਸੀਗਾ, ਐਪੀਸੋਡ ਨਵਾਂ ਆਇਆ, ਤੇ ਉਹਦੇ ਅੰਦਰ ਉਹ ਕਪਿਲ ਸ਼ਰਮਾ ਕਹਿੰਦਾ ਕਿ ਮੇਰਾ ਨਾਮ ਕਪਿਲ ਤਾਂ ਹੀ ਰੱਖਿਆ ਕਿਉਂਕਿ ਕਪਿਲ ਦੇਵ ਵਰਲਡ ਕੱਪ ਜਿੱਤ ਕੇ ਲਿਆਏ।
0: ਆਪਣੇ ਬੜਿਆਂ ਨੇ ਸਚਿਨ, ਕਪਿਲ, ਯੁਵਰਾਜ ਸਾਰੇ ਉਹ, ਫਿਰ ਉਹ ਉਹਦੇ ਤੋਂ ਹੋ ਜਾਂਦੇ ਨਾ, ਫਿਰ ਇਨਫਲੂਐਂਸਡ ਹੋ ਜਾਂਦੇ ਆ। ਤੇ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਅਨਾਹਤ, ਸਤਿ ਸ੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਅੰਕਲ ਜੀ, ਸਤਿ ਸ੍ਰੀ ਅਕਾਲ। ਕੀ ਗੱਲ, ਅੱਜ ਕੁੜੀਏ ਸਲਾਬੀ ਜੀ ਹੈ? ਅੱਛਾ, ਖਾ ਰਹੀ ਸੀ? ਓਕੇ ਓਕੇ ਓਕੇ ਓਕੇ, ਖਾ ਲਿਆ ਕਿ ਨਹੀਂ? ਆਪਾਂ ਡਿਸਟਰਬ ਕਰਤਾ ਫਿਰ ਤੁਹਾਨੂੰ? ਸਵੇਰੇ ਸਵੇਰੇ
2: ਕਿਆ ਬਾਤ ਨੇ,
0: ਸਕੂਲ ਜਾਣ ਤੋਂ ਪਹਿਲਾਂ ਤੇ ਸੌਣ ਜਾਣਾ ਉੱਥੇ ਕਿ ਪੜ੍ਹਨ ਜਾਣਾ? ਭਲਾ
1: ਪੜ੍ਹਨ ਹੀ ਜਾਣਾ,
2: ਮੈਨੂੰ ਦੱਸ ਦੋ ਕਦ ਤੱਕ ਆਉਂਗੇ, ਮੈਂ ਨੀਚੇ ਸਟੂਡੀਓ ਨੀਚੇ ਵੇਟ ਕਰ।
0: ਅੱਜ ਦਾ ਤੁਸੀਂ ਦੇਣੇ, ਏਦਾਂ ਤੇ ਅਸੀਂ ਸਾਰਿਆਂ ਨੂੰ ਖਵਾ ਦਾਂਗੇ। ਲਓ ਬਈ ਸਾਰੇ ਇੱਕ ਇੱਕ ਕੁਲਚਾ ਫੜੋ ਭਾਈ, ਆਲੋ ਆਲੋ ਭਾਜੀ।
2: ਜਿਨ੍ਹਾਂ ਤੇ ਜਿਨ੍ਹਾਂ ਦਾ ਮੈਸੇਜ ਆਇਆ ਉਹਨੂੰ ਦੋ ਦੋ ਦੇ ਦਿਓ ਯਾਰ, ਜਿਹੜੇ ਮੈਸੇਜ ਭੇਜਦੇ ਪਏ ਉਹਨਾਂ ਨੂੰ ਦੋ ਦੋ ਦੇ ਦਿਓ ਨਾ, ਉਹਨਾਂ ਦੀ ਵੀ ਥੋੜੀ ਮਤਲਬ ਐਨਰਜੀ ਵੇਸਟ ਹੁੰਦੀ ਪਈ ਹੈ ਨਾ।
0: ਹਾਂ, ਸੁਖਵਿੰਦਰ ਭੈਣ ਜੀ, ਆਲੋ ਫੜੋ, ਐਡੀਲੇਡ ਤੋਂ ਫੜੋ ਅਸੀਂ ਜਾਜੀ ਇੱਕ ਕੁਲਚਾ ਸਾਡੇ ਲਈ, ਵਿਨੀਪੈਗ ਵਾਲਿਆਂ ਲਈ ਇੱਕ ਕੁਲਚਾ।
2: ਉਹਨਾਂ ਨੂੰ ਥੋੜੇ ਜ਼ਿਆਦਾ ਦੇ ਦਿਓ ਯਾਰ, ਹਾਂਜੀ ਦੂਰ ਨੇ, ਉਹਨਾਂ ਨੂੰ ਜ਼ਿਆਦਾ ਦੇ ਦਿਓ।
0: ਹਾਂ, ਘੁੰਮਣ ਸਾਹਿਬ ਛੋਲੇ ਪਵਾ ਲਓ, ਆਓ ਘੁੰਮਣ। ਪਾਪਾ ਨੂੰ ਕਹੋ ਛੇਤੀ ਸਪੀਡ ਖਿੱਚੋ, ਬੰਦੇ ਵਾਵਾ ਬਹਿ ਗਏ,
2: ਜਨਤਾ ਜ਼ਿਆਦਾ ਹੈਗੀ। ਪਾਪਾ ਨੂੰ ਕਹੋ ਲੱਗੇ ਰਹੋ ਠਾ ਠਾ ਠਾ।
1: ਜਸਵਾਲ ਅੰਕਲ ਨੂੰ ਵੀ ਦੇ ਦੋ ਨਾ, ਫਿਰ ਉਹ ਮੈਨੂੰ ਪੀਜ਼ਾ ਦੇ ਦੇਣਗੇ ਉਹਦੇ ਬਦਲੇ।
0: ਜਸਵਾਲ ਸਾਹਿਬ ਤੰਦੂਰ ਹਲੋ,
2: ਆ ਯਾਰ ਆ, ਮੈਂ ਪਟੀਸ਼ਨ ਸ਼ੁਰੂ ਕਰਨੀ ਹੈ ਜਸਵਾਲ ਭਾਜੀ ਵਾਸਤੇ।
0: ਦੇਖੋ ਉਹਨਾਂ ਨੂੰ ਤੇ ਉਹਨਾਂ ਨੂੰ ਲਾਸਟ ਵਿੱਚ ਆਪਾਂ ਦੇਣੇ ਜਦੋਂ ਤੁਸੀਂ ਸਕੂਲ ਸਕਾਲ ਚਲ ਗਏ ਹੈ ਨਾ।
2: ਹਾਂ ਨਹੀਂ ਠੀਕ
0: ਹੈ, ਇਦਾਂ ਨਹੀਂ
2: ਕਰ ਦਜੀ ਪੈਂਦੀ ਹੈ ਫਿਰ।
0: ਹਾਂ, ਉਹਨਾਂ ਨੇ ਤੇ ਆਨਲਾਈਨ ਵੀ ਨਹੀਂ ਤੁਹਾਨੂੰ ਮੁੜ ਕੇ ਬਸਾਰਾ ਹੁੰਦੇ ਨੇ, ਇਹੋ ਜਿਹਾ ਪੰਗਾ ਨਾ ਲੈ ਲਿਓ ਕਿਤੇ। ਸਾਡੇ ਮੂੰਹ ਚ ਪਾਣੀ ਆ ਗਿਆ,
2: ਸਹੀ ਗੱਲ ਆ, ਸਹੀ ਗੱਲ ਆ,
0: ਸਾਡੇ ਮਾਈਕ ਤੇ ਲਾਲ ਨਾ ਡਿੱਗ ਪਏ,
2: ਵਿਜ਼ੂਅਲਾਈਜ਼ੇਸ਼ਨ ਹੀ ਵੱਖਰੀ ਹੋਣੀ ਸ਼ੁਰੂ ਹੋ ਗਈ ਹੈ।
0: ਚੱਲ ਫਿਰ ਠੰਡਾ ਹੋਣ ਡਿਆ ਕੁਲਚਾ, ਕੀ ਸੁਣਾਓਗੇ?
1: ਅੱਜ ਇੱਕ ਬੁਝਾਰਤ।
0: ਹਾਂਜੀ
2: ਸੁਣਾ।
1: ਬਾਤ ਪਾਵਾਂ ਬਤੋਲੀ ਪਾਵਾਂ, ਸੁਣਵੇ ਭਾਈ ਕਾਕੜੀਆ, ਇੱਕ ਸ਼ਖਸ ਮੈਂ ਐਸਾ ਡੀਠਾ

0: ਧੌਣ ਲੰਮੀ ਸਿਰ ਆਕੜਿਆ।
1: ਵਾਹ, ਇਹ ਹੈਗਾ ਉਹ ਅੰਗਰੇਜ਼ੀ ਫਿਲਮਾਂ ਚ ਆਉਂਦਾ ਗ੍ਰਿੰਜ ਜੇ ਟਾਈਪ, ਕੀ ਹੁੰਦਾ ਉਹ ਹਰਿਆ ਜਾ, ਕੀ ਹੁੰਦਾ ਉਹ
2: ਗ੍ਰਿੰਜ,
1: ਉਹ ਹਰਿਆ ਉਹੀ
2: ਹੁੰਦਾ,
1: ਉਹੀ ਹੁੰਦਾ ਇਦਾਂ ਦਾ ਆਕੜਿਆ ਜਾ।
2: ਗੁੱਡ ਆਈਡੀਆ,
1: ਹੈਨਾ,
2: ਇਹ ਵੀ ਠੀਕ ਹੈ।
1: ਉਹੀ ਨਹੀਂ ਜਾਂ ਇੱਥੇ ਨਿਆਣੇ, ਨਿੱਕੇ ਨਿਆਣੇ ਖੇਡਦੇ ਉਹ ਸੋਫੀ ਜਾਂ ਕੈਕ ਖਿਡਾਉਣਾ ਜਾਂ
2: ਸੋਫੀ, ਇਹ ਨਹੀਂ ਮੈਨੂੰ ਪਤਾ।
1: ਹਾਂ,
2: ਜਿਹੜੀ ਤੁਸੀਂ ਬੁਝਾਰਤ ਪਈ ਗੁੱਡ ਰਿਦਮ
1: ਆ, ਸਾਰੇ ਕਹਿ ਰਹੇ ਪੁੱਤ ਕਹਿੰਦੇ ਕੁਲਚਾ ਸਵਾਦ ਸੀ, ਨਵੀਂ ਜੀ ਕਹਿੰਦੇ ਵਿਨੀਪੈਗ ਤੋਂ ਕਹਿੰਦੇ ਸਵਾਦ ਸੀ ਕੁਲਚਾ, ਤੇ ਜਤਿੰਦਰ ਪਾਲ ਅੰਕਲ ਕਹਿੰਦੇ ਮੇਰੇ ਲਈ ਇੱਕ ਹੋਰ ਲਵਾ ਦੋ।
2: ਨਹੀਂ ਨਹੀਂ ਭਾਈ, ਉਹਨਾਂ ਕੀ ਮਟੀਰੀਅਲ ਸੀਗਾ।
1: ਤੇ ਇਧਰ, ਹਾਂ ਇਧਰ ਗਾਬਾ ਫੈਮਿਲੀ ਵੱਲੋਂ ਵੀ ਥੈਂਕ ਯੂ ਆਇਆ ਵਾ, ਕਹਿੰਦੇ ਕਿ ਵੈਰੀ ਨਾਈਸ, ਸਮਰ ਸਕੂਲ ਲੈ ਗਿਆ ਨਾਲ ਇੱਕ।
2: ਚਲੋ
1: ਇੱਕ ਖਾ ਗਿਆ, ਇੱਕ ਕਹਿੰਦੇ ਸਕੂਲ ਲੈ ਗਿਆ ਨਾ,
2: ਕਿੰਨਿਆਂ ਦਾ ਭਲਾ ਕਰਤਾ ਨਾ। ਵੈਰੀ ਗੁੱਡ ਯਾਰ, ਵੈਰੀ ਗੁੱਡ।
1: ਵੇਖੋ ਤੁਸੀਂ ਸਵੇਰੇ ਸਵੇਰੇ ਕਿੰਨਾ ਪੁੰਨ ਖੱਟਿਆ ਪੁੱਤ ਜੀ ਤੁਸੀਂ।
2: ਅੱਜ ਅੱਜ ਬਿਨਾਂ ਗੱਲੋਂ ਆਰਡਰ ਹੋਣੇ ਇੱਧਰ ਉੱਧਰੋਂ, ਰੈਸਟੋਰੈਂਟ ਵਾਲਿਆਂ ਨੂੰ ਪਤਾ ਨਹੀਂ ਹੋਣਾ ਕਿ ਯਾਰ ਅੱਜ ਕਿਉਂ ਬਿਨਾਂ ਗੱਲੋਂ ਜ਼ਿਆਦਾ ਆਰਡਰ ਹੋ ਰਹੀਆਂ ਚੀਜ਼ਾਂ।
1: ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਮੇਰਾ ਥੋੜਾ ਜਿਹਾ ਰਾੜ ਦਿਓ ਭਾਈ, ਮੈਂ ਨਾ
2: ਉਹ ਮਾਈ ਕਾਇੰਡ ਆਫ ਪਰਸਨ। ਨਹੀਂ ਨਹੀਂ ਸਹੀ ਗੱਲ ਹੈ, ਸਹੀ ਗੱਲ ਹੈ। ਮੱਖਣ ਸਾਈਡ ਤੇ ਕਿ ਮੱਖਣ ਉੱਤੇ?
1: ਆਂਦੇ ਧਨੀਆ ਪਾ ਦਿਓ, ਕਹਿੰਦੇ ਧਨੀਆ ਵੀ ਪਾ ਦਿਓ ਥੋੜਾ ਜਿਹਾ ਉੱਤੇ,
0: ਪਨੀਰ ਵੀ, ਮਿਰਚਾਂ ਵੀ।
1: ਹੈ, ਹਾਂ ਦੱਸੋ ਭਾਈ, ਪਨੀਰ ਮਿਰਚਾਂ ਪਾਉਣੀਆਂ ਕਿਸੇ ਨੇ ਦੱਸੋ। ਰਾਜ ਖੁਰਾਣਾ ਜੀ ਕਹਿੰਦੇ ਵੀ ਮਤਲਬ ਕੁਲਚੇ ਬਚੇ ਆ ਤੇ ਮੈਨੂੰ ਵੀ ਇੱਕ ਦੇ ਦੋ, ਬਚੇ ਜੇ ਬਚੇ ਲੈ ਦੱਸ ਲੈ ਕਮਾਲ ਮਾਲਾ। ਇੱਧਰ
2: ਤੁਸੀਂ ਆਰਡਰ ਤੇ ਕਰੋ,
1: ਇੱਧਰ ਤੇ ਇੱਕ ਸਕਿੰਟ ਚ ਪੰਜ ਕੁਲਚੇ ਲੱਥਣ ਡਏ। ਕਹਿੰਦੇ ਮੈਂ ਵੀ ਕੱਲ ਪੀਜ਼ਾ ਦੇ ਦੂੰਗਾ, ਤੇ ਅੱਜ ਮੈਨੂੰ ਕੁਲਚਾ ਖਵਾ ਦੋ।
2: ਆਹ ਠੀਕ ਹੋ ਗਿਆ, ਮਾਰਗਰੇਟਾ ਹੈ, ਮਾਰਗਰੇਟਾ।
1: ਹਾਂ ਠੀਕ ਆ, ਤੁਸੀਂ ਨਵੀਂ ਜੀ ਵਿਹਲੇ ਹੋ ਗਏ, ਤੁਸੀਂ ਇੱਕ ਮਿੰਟ ਆ ਫੜੋ ਚਾਹ ਪੀਓ, ਤੁਸੀਂ ਉਹਨੇ ਜਾਣਾ ਗਲਾ ਸਾਫ਼ ਕਰਵਾ ਲਓ, ਤੁਸੀਂ ਉਹਨਾਂ ਦਾ ਚਾਹ ਲਓ। ਸੁਖਿੰਦਰ ਆਂਟੀ ਲੜ ਪਏ, ਕਹਿੰਦੇ ਮੈਨੂੰ ਦਿੱਤਾ ਤੇ ਅੰਮ੍ਰਿਤ ਲੜ ਪਈ ਮੇਰੇ ਨਾਲ, ਕਹਿੰਦੀ ਮੈਨੂੰ ਵੀ ਦੋ ਕੁਲਚਾ।
2: ਉਹ ਹਾਂ ਨਹੀਂ, ਦੇਖੋ ਇਹਦੇ ਤੁਸੀਂ ਤਾਂ
1: ਤੁਸੀਂ ਲਓ ਭੈਣ ਦਾ, ਅੰਮ੍ਰਿਤ ਜੀ ਤੁਸੀਂ ਕੋਈ ਲੜਨਾ ਲਓ, ਤੁਸੀਂ ਵੀ ਖਾਓ, ਹਨ
2: ਐਕਸਟਰਾ ਦੋ ਉਹਨਾਂ ਨੂੰ, ਛੋਲੇ ਐਕਸਟਰਾ ਪਾ ਦਿਓ ਨਾ।
1: ਹੋਰ ਕੀ, ਆ ਲਓ ਗਾਜਰ ਦਾ ਚਾਰ ਵੀ ਲਓ ਉੱਤੇ,
2: ਓਏ
1: ਚੱਕੋ ਤੇ
0: ਡਬਲ ਬਟਰ ਵਾਲਾ ਦਵਾਂਗੇ।
1: ਹਾਂ ਦਵਾਂਗੇ, ਨਹੀਂ ਦਿੱਤਾ, ਖਾ ਲਓ,
2: ਪਹੁੰਚ ਗਿਆ।
1: ਹਾਂ ਕਹੋ ਚੱਕੋ ਡਬਲ ਬਟਰ, ਥੈਂਕ ਯੂ।
0: ਸਤਿ ਸ਼੍ਰੀ ਅਕਾਲ
1: ਪੁੱਤਰ ਜੀ, ਤੁਸੀਂ ਵੀ ਖਾਧਾ ਕੁਲਚਾ ਕੇ ਨਹੀਂ?
0: ਹਾਂਜੀ
2: ਖਾ ਲਿਆ। ਓਏ ਗੁੱਡ,
1: ਗੁੱਡ ਹੋ ਗਿਆ ਫਿਰ ਤੇ, ਯਮੀ ਸੀ, ਤੁਹਾਨੂੰ ਤੇ ਵਾਕਈ ਸਵਾਦ ਲੱਗਾ ਹੋਣਾ। ਹੈਂ
0: ਸਾਹਮਣੇ ਪਿਆ ਸਾਡੇ ਤਾਂ?
1: ਹਾਂ ਤੁਹਾਨੂੰ ਤੇ ਵਾਕਈ ਲੱਗਾ ਹੋਣਾ, ਇੱਧਰ ਤੇ ਵਰਚੁਅਲੀ ਸਾਰੇ ਸਵਾਦ ਲਵਾਈ ਜਾਂਦੇ, ਤੇ ਤੁਹਾਡੇ ਕੋਲ ਤੇ ਰਿਐਲਿਟੀ ਚ ਪਿਆ। ਹੈਂ
2: ਨੀ, ਪਾਪਾ ਨੂੰ ਕੋ ਹਜੇ ਨਾ ਖਾਓ, ਹਜੇ ਤਾਂ ਆਰਡਰ ਬਹੁਤ ਆਈ ਜਾਂਦੇ
1: ਸਾਰੇ ਪਾਪਾ ਦੇ ਮੂੰਹ ਵੱਲ ਵੇਖਣ ਡੇ ਹੋ ਲਿਬਣ, ਇੱਧਰ ਮੈਸੇਜ ਤੇ ਮੈਸੇਜ ਵਰਨ ਡਿਆ, ਪਾਪਾ ਆਪ ਬਹਿ ਗਏ। ਹਾਂਜੀ
2: ਆਰਡਰ
1: ਸਾਡੇ ਕੋ ਆ ਗਿਆ ਸੌਕ, ਤੇ ਪਾਪਾ ਉਧਰ ਖਾਣ ਬਹਿ ਗਏ। ਕੀ ਸੁਣਾਓਗੇ ਫਿਰ?
0: ਅੱਜ ਮੈਂ ਇੱਕ ਚੁਟਕਲਾ।
1: ਹਾਂਜੀ,
0: ਇੱਕ ਵਾਰੀ ਪਤਨੀ ਪਤੀ ਨੂੰ ਕਹਿੰਦੇ ਆ ਕਿ ਸਾਰੇ ਬੇਕਾਰ ਚੀਜ਼ਾਂ ਨੂੰ ਬਾਹਰ ਸੁੱਟ ਦੋ, ਤੇ ਪਤੀ ਕਹਿੰਦਾ ਕਿ ਫੇਰ ਮੈਂ ਤੈਨੂੰ ਕਿੱਥੇ ਰੱਖਾਂਗਾ ਜੇ ਸਾਰੇ
1: ਬੇਕਾਰ ਚੀਜ਼ਾਂ। ਪਾਪਾ ਨੇ ਕੁਲਚਾ ਖਵਾ ਕੇ ਤੇ ਅੱਜ ਆ ਚੁਟਕਲਾ ਦੱਸਿਆ ਵਾ।
2: ਗੁੱਡ ਗੋਇੰਗ, ਗੁੱਡ ਗੋਇੰਗ,
1: ਕੁਲਚੇ ਦਾ ਕਮਿਆਜ਼ਾ ਹੈ।
2: ਵਾਹ ਬਈ ਵਾਹ, ਇੱਥੇ ਮੁੱਲ ਤਰਿਆ ਕੁਲਚੇ ਦਾ।
1: ਆਹ ਤੇ ਵਧੀਆ ਆਈਡੀਆ ਪਤਾ ਲੱਗਾ।
2: ਓਏ ਬੱਲੇ, ਕਿਆ ਬਾਤ ਹੈ,
1: ਮੰਮੀ ਦੇ ਖਿਲਾਫ ਚੁਟਕਲੇ ਸੁਣ ਲੈ ਤੇ ਕੁਲਚਾ ਗੱਲ ਬਣਾ ਲਓ। ਥੈਂਕ ਯੂ ਬਤੂ,
2: ਥੈਂਕ ਯੂ,
1: ਹੈਵ ਅ ਨਾਈਸ ਡੇ, ਇੰਜੋਏ ਦ ਕੁਲਚੇ। ਓ ਥੈਂਕ ਯੂ, ਯਮ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਅਸੀਸ ਕੌਰ ਆਜੋ, ਕੁਲਚਾ ਲੈ ਲਓ ਪੁੱਤ। ਹੈਲੋ
0: ਸਤਿ
1: ਸ੍ਰੀ ਅਕਾਲ। ਉਹ ਕੁਲਚਾ ਖਾ ਲਿਆ ਬਈ?
0: ਉਹ
1: ਬਈ ਕਿਉਂ ਨੀ ਖਾਣਾ ਸੀ? ਬਣਿਆ ਪਿਆ ਠੰਡਾ ਹੁੰਦਾ। ਪੀਜ਼ਾ ਕੱਲ ਮਿਲੂਗਾ ਪੁੱਤੋ, ਕੱਲ ਲਿਆਉਣਾ। ਹਾਂ ਕੱਲ ਲਿਆਉਣਾ ਆਪਣੇ। ਹਾਂਜੀ ਹਾਂਜੀ, ਕੱਲ ਕੱਲ ਰਾਜ ਖੁਰਾਣਾ। ਹਾਂ ਪੀਜ਼ਾ ਕੱਲ ਰਾਜ ਖੁਰਾਣਾ ਅੰਕਲ ਨੇ ਕੱਲ ਪੀਜ਼ਾ ਲਿਆਉਣਾ। ਤੁਸੀਂ ਕੱਲ ਟਾਈਮ ਨਾਲ ਆ ਜਾਓ, ਪਹਿਲਾਂ ਵਾਰੀ ਲੈ ਲਿਓ।
2: ਟੋਪਿੰਗ ਦੱਸ ਦਿਓ ਕਿਹੜੇ ਵਾਲੀ ਚਾਹੀਦੀ।
1: ਠੀਕ ਹੈ,
2: ਕਿਤਾਬਾਂ
1: ਲੈ ਕੇ
0: ਜਾਂਦੇ।
1: ਤੁਸੀਂ ਕਦੀ ਟਿਸ਼ੂ ਪੀਜ਼ਾ ਖਾਦਾ? ਹਾਂਜੀ, ਇਹ ਬਹੁਤ ਪਤਲਾ ਹੁੰਦਾ ਟਿਸ਼ੂ ਪੀਜ਼ਾ। ਵੈਰੀ ਨਾਈਸ।
2: ਅੱਛਾ, ਚਲੋ ਯਾਰ ਟਰਾਈ ਕਰਾਂਗੇ ਕਦੀ। ਅਸੀਂ ਤੁਸੀਂ ਖਾਦਾ
0: ਟਿਸ਼ੂ ਪੀਜ਼ਾ? ਹੁੰਦਾ ਨਹੀਂ ਬਈਓ।
1: ਉਹ ਹੁੰਦਾ ਵਾ ਟਿਸ਼ੂ ਦੇ ਉੱਤੇ। ਟਿਸ਼ੂ ਦੇ ਉੱਤੇ
0: ਟਿਸ਼ੂ ਪੀਜ਼ਾ ਹੁੰਦਾ, ਉਹ ਬਣਾ ਲੈਂਦੇ ਟਿਸ਼ੂ ਪੀਜ਼ਾ।
1: ਨਹੀਂ ਪੁੱਤ, ਉਹ ਏਦਾਂ ਟਿਸ਼ੂ ਲੈ ਕੇ ਉਹਦੇ ਉੱਤੇ ਸਾਰਾ ਕੁਛ ਪਾ ਦਿੰਦੇ ਤੇ ਉਹਨੂੰ ਕੁੱਕ ਕਰਕੇ ਤੇ ਟਿਸ਼ੂ ਉਦਾਂ ਹੀ ਰਹਿ ਜਾਂਦਾ, ਉੱਤੋਂ ਉੱਤੋਂ ਫੇਰ ਖਾ ਲੈਂਦੇ।
2: ਉਹ ਗੁੱਡ ਆਈਡੀਆ, ਵਾਹ। ਟਰਾਈ ਕਰਾਂਗੇ ਕਦੀ ਅਸੀਂ।
0: ਤੁਹਾਨੂੰ ਪਤਾ ਬਈ ਕੋਆਲਾਸ ਕਿੰਨੇ ਆਵਾਜ਼ ਸੁਣਦੇ?
1: ਹਾਂਜੀ, 8 ਘੰਟੇ।
2: ਅੱਛਾ, ਬੜੇ ਕਲਾ ਲਿਆ।
1: ਅਸੀਂ ਜਿਨ੍ਹਾਂ ਨੂੰ ਜਾਣਦੇ ਹਾਂ 8 ਹੀ ਸੁਣਦੇ ਆ। ਚੁੱਪ ਕਰ,
2: ਸਹੀ ਗੱਲ ਆ। ਸਾਡੇ 9 ਨਾਲ ਵਾਲੇ 8 ਹੀ ਸੁਣਦੇ।
1: ਮੈਂ ਜਾਣਦਾ ਇੱਕ ਨੂੰ, ਉਹ 8 ਹੀ ਸੁਣਦਾ। ਉੱਠ ਪੈਂਦਾ ਪੁੱਤ, ਉੱਠ ਪੈਂਦਾ, ਉਹਦਾ ਕੇਸ ਵੱਟ ਕੇ ਪਿਆ ਰਹਿੰਦਾ।
0: ਗੈਸ
1: ਕਰੋ, ਗੈਸ ਕਰੋ। 18 ਆਵਰ
2: ਹੋਏ, ਇਹ ਤਾਂ ਜ਼ਿਆਦਾ ਹੋ ਗਏ ਯਾਰ।
1: ਨਹੀਂ ਨਹੀਂ,
0: ਵੇਟ, ਮੈਂ ਤੁਹਾਨੂੰ ਦੱਸੂਗੀ ਲੋਅਰ ਆ ਕੇ ਹਾਇਰ।
1: ਓਕੇ,
2: 24 ਤਾਂ ਘੰਟੇ ਹੁੰਦੇ ਦਿਨ ਚ,
1: ਉਹ 22 ਘੰਟੇ ਸੌਂਦਾ।
2: ਵਿਛੜਿਆ ਭਰਾ
1: ਵੇਲਾ, ਐਵੇਂ ਦਿਨ ਰਾਤ ਕੰਮਾਂ ਤੇ ਲੱਗੇ ਰਹੀ ਦਾ, ਕਵਾਲਾ ਵੀ ਤੇ ਗੁਜ਼ਾਰਾ ਕਰਨ ਨਹੀਂ ਡਿਆ।
2: ਸਹੀ ਗੱਲ ਹੈ ਨਾ, ਮੈਂ ਸਮਝਾਉਣਾ ਸਾਰਿਆਂ ਨੂੰ
1: 20 ਘੰਟੇ ਸੌਂ ਕੇ। ਥੈਂਕ ਯੂ। ਓਕੇ, ਥੈਂਕ ਯੂ ਕਵਾਲਾਸ, ਥੈਂਕ ਯੂ।
2: ਬਾਏ ਕਵਾਲਾ।
1: ਤੇ ਨੈਕਸਟ ਸਾਡੇ, ਉਹ ਨਹੀਂ ਨਹੀਂ ਹੁਣ ਨਹੀਂ, ਹੁਣ ਨਹੀਂ, ਕੱਲ ਹੁਣ, ਕੱਲ ਕੱਲ ਕੱਲ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗਸ। ਹਾਂ ਮੰਮਾ ਨੂੰ ਆਵਾਜ਼ ਮਾਰੀ ਆਪਾਂ, ਹੋਰ ਕੀ, ਤੁਸੀਂ ਪੀਜ਼ੇ ਲੈ ਕੇ ਬੈਠੇ ਜੀ।
2: ਕੈਸੀ ਹੋ? ਠੀਕ ਹੋ?
0: ਠੀਕ ਆ, ਤੂੰ ਸਾਡਾ ਕੀ ਹਾਲ ਆ?
2: ਬੈਸਟ, ਤੁਹਾਡੇ ਨਾਲ ਗੱਲ ਹੋ ਗਈ, ਘੈਂਟ ਆ। ਬਸ ਕੰਮ ਕਰ ਲਿਆ, ਨਾਸ਼ਤਾ?
1: ਤੁਸੀਂ ਕੁਲਚਾ ਖਾਣਾ?
0: ਜੀ ਖਾਦਾ,
1: ਖਾਣਾ ਵਾ,
0: ਉਹਦੀ ਬ੍ਰੇਕਫਾਸਟ ਖਾ ਲਿਆ।
1: ਓਹੋ, ਚੱਲ ਕੋਈ ਨਹੀਂ, ਫਿਰ ਕੱਲ ਪੀਜ਼ਾ ਖਾਵਾਂਗੇ ਆਪਾਂ,
2: ਫਿਰ ਕੱਲ ਪੀਜ਼ਾ ਖਾਣੇ, ਫਿਰ ਡਨ ਹੋ ਗਿਆ। ਟਿਸ਼ੂ ਪੀਜ਼ਾ?
1: ਤੁਸੀਂ
2: ਕਿਹੜੇ ਵਾਲਾ ਖਾਂਦੇ ਹੋ?
1: ਮੰਮਾ ਨੂੰ ਪੁੱਛਾਂ, ਮੰਮਾ ਨੇ ਕਹਿਣਾ ਲਿਆ
2: ਪੈਰੀ ਪੈਰੀ ਖਾਂਦੇ। ਸਹੀ ਗੱਲ ਹੈ।
1: ਕੀ ਸੁਣਾਓਗੇ ਫਿਰ? ਪੈਰੀ ਪੈਰੀ ਪੀਜ਼ਾ
0: ਛੇਤੀ
1: ਛੇਤੀ ਸੁਣਾ ਲੋ ਪੁੱਤ, ਅੱਜ ਟਾਈਮ ਘੱਟ ਜੇ।
0: ਇੱਕ ਡੱਬੀ ਵਿੱਚ ਦੋ ਖਾਨੇ, ਉਸ ਡੱਬੀ ਵਿੱਚ ਮੋਟੀ ਦਾਣੇ।
1: ਅੱਛਾ, ਇੱਕ ਡੱਬੀ ਚ ਦੋ ਦਾਣੇ,
0: ਇੱਕ ਡੱਬੀ ਵਿੱਚ ਦੋ ਦਾਣੇ, ਇੱਕ ਡੱਬੀ ਵਿੱਚ ਦੋ ਖਾਨੇ, ਉਸ ਡੱਬੀ ਵਿੱਚ ਮੋਟੀ ਦਾਣੇ।
1: ਉਸ ਡੱਬੀ ਚ ਮੋਤੀ ਦਾਣੇ,
2: ਮੋਤੀ ਦਾਣੇ,
1: ਨਾਸਾਂ।
0: ਨਹੀਂ,
2: ਲੈ ਸਹੀ ਸੀ।
1: ਆਹੋ,
2: ਬਹੁਤ ਵਧੀਆ ਸੀ।
1: ਹੁੰਦੇ ਹੀ ਆ ਕਿਸੇ ਵੇਲੇ।
2: ਨਹੀਂ ਨਹੀਂ, ਡਨ। ਮੈਂ ਤੇ ਇਹੀ ਮੰਨਦਾ ਬਈ, ਅਸੀਂ ਇਹੀ ਮੰਨਣਾ, ਸਾਡਾ ਚੱਲਦਾ ਤੱਕਾ
1: ਇਹੋ ਹੀ ਆ, ਇਹੋ ਹੀ
2: ਆ। ਮੰਨਜੋ ਯਾਰ ਤਵਨੀਤ, ਸਾਡੀ ਇੰਨੀਆਂ ਮੰਨੀ ਦੀਆਂ।
1: ਲੰਚ ਬਾਕਸ, ਲੰਚ ਬਾਕਸ
0: ਨਹੀਂ, ਸਾਡਾ ਬੋਡੀ ਪਾਰਟ ਹੈ।
1: ਅੱਛਾ, ਬੋਡੀ ਪਾਰਟ ਆ।
2: ਤੇ ਨਾਸਾ, ਤੇ ਨਾਸਾ ਕੀ ਗੱਲ, ਬੋਡੀ ਪਾਰਟ ਨਹੀਂ ਹੈ ਬਈ।
1: ਅੱਖਾਂ, ਅੱਖਾਂ, ਅੱਖਾਂ।
0: ਸੰਦੀਪ ਅੰਕਲ ਨੂੰ ਮੈਂ ਮੈਸੇਜ ਵੀ ਨਹੀਂ ਕੀਤਾ, ਤੇ ਕੱਲ ਸੰਦੀਪ ਅੰਕਲ ਨੇ ਅਮਲਾ ਫਰ ਥੈਰੇਪੀ 12 ਵਜੇ ਤੋਂ ਪਹਿਲਾਂ ਪਾਰਟੀ।
1: ਉਹ ਮੈਨੂੰ ਲੱਗਦਾ ਸੁਣਦੇ ਹੋਣੇ, ਡਰ ਗਏ ਫਿਰ।
0: ਹਾਂਜੀ, ਬਾਜੇ ਵਾਲੇ ਇੱਦਾਂ ਹੀ ਹੁੰਦੇ। ਬਾਜੇ ਵਾਲੇ ਡਰਾਨ ਨਹੀਂ ਹੁੰਦੇ।
1: ਵੈਰੀ ਨਾਈਸ, ਬਾਜੇ ਵਾਲੇ
2: ਬਟਾਲਾ ਵਾਲਿਓ, ਮਾਜੇ ਵਾਲਿਓ।
1: ਤੇ ਨੈਕਸਟ ਕਿਹਦੀ ਵਾਰੀ ਆ?
0: ਐਸ਼ਲਿਨ।
1: ਹਾਂਜੀ
2: ਜੀ, ਕਰਾਓ।
1: ਬੜੀ ਇੰਜੋਏ ਕਰਦੇ ਹੋ ਫਿਲਮਾਂ? ਫਿਲਮਾਂ ਮਿਸਟਰ ਇੰਡੀਆ।
2: ਗੁੱਡ ਗੁੱਡ ਐਸ਼ਲਿਨ। ਹੁਣ ਅਗਲੀ ਫਿਲਮ ਪਤਾ ਕਿਹੜੀ ਵੇਖਣੀ? ਚਿੱਲਰ ਪਾਰਟੀ।
0: ਚਿੱਲਰ ਪਾਰਟੀ,
2: ਓਹ ਇਹ ਬੜੀ ਘੈਂਟ ਫਿਲਮ ਹੈ।
0: ਓਕੇ,
1: ਗੁੱਡ। ਇੱਕ ਇੱਕ ਹੋਰ ਤੁਸੀਂ ਵੇਖਿਓ, ਹਮ ਹੈ ਕਮਾਲ ਕੇ। ਪਰ ਅੱਧੀ ਕੀ ਵੇਖਿਓ?
2: ਇਹ ਮੈਂ ਵੀ ਨਹੀਂ ਦੇਖੀ, ਮੈਂ ਵੀ ਦੇਖੂੰਗਾ ਬਈ।
1: ਅੱਧੀ ਕੀ ਬੜੀ ਘੈਂਟ ਆ।
2: ਚੜਾਓ ਨਾ ਕੰਮ,
1: ਬਾਜੂ ਬਰੂ ਫੇਲ ਜੀ ਹੋ ਜਾਂਦੀ ਹੈ। ਅੱਧੀ ਤੇ ਬਹੁਤ ਜ਼ਬਰਦਸਤ ਹੈ।
2: ਚਲੋ ਅੱਧੀ ਵੇਖਣੀ ਹੈ, ਹਮ ਕਮਾਲ ਕੇ ਹੈ।
1: ਹਮ ਹੈ ਕਮਾਲ,
2: ਹਮ ਹੈ ਕਮਾਲ ਕੇ। ਤੇ ਪੂਰੀ ਵੇਖ ਲਓ ਚਿੱਲਰ ਪਾਰਟੀ। ਹੈ
0: ਪਹਿਲਾ ਕੌਣ ਕੇਲਾ ਲਊਗਾ? ਕੇਲਾ ਲਊਗਾ,
1: ਪਹਿਲਾਂ ਕੌਣ ਲਊਗਾ?
0: ਹਾਂਜੀ, ਨਾਰੀਅਲ ਦੇ ਰੁੱਖ ਦੇ ਦੌਰ ਲਾਂਦੇ ਉੱਪਰ
1: ਕੇਲਾ ਕੌਣ ਪਿਆ ਜਿਹਦੀ ਜੇਬ ਚ?
0: ਕੇਲਾ
1: ਕੌਣ ਪਹਿਲਾਂ ਲਊਗਾ? ਓਕੇ,
0: ਨਾਰੀਅਲ ਦੇ ਰੁੱਖ ਤੋਂ।
1: ਉਹ ਤੇ ਲੈ, ਉਹ ਤੇ ਨਾਰੀਅਲ ਦੇ ਰੁੱਖ ਤੇ ਚੜਨ ਦੇ ਆ।
2: ਤਾਂ ਫਿਰ ਕੇਲੇ ਦਾ ਕੀ ਰੋਲ ਹੋਇਆ?
1: ਉਹ ਲੱਗੇ ਹੋਣਾ ਨਾ,
2: ਹਾਈਬ੍ਰਿਡ ਆ।
1: ਕੋਈ ਵੀ ਨਹੀਂ ਲਾਊਗਾ ਤੇ ਕੋਈ ਵੀ ਨਹੀਂ ਲਾਊਗਾ। ਲਿੰਗ ਲਿੰਗ ਲਿੰਗ ਲਿੰਗ ਲਿੰਗ
2: ਲਿੰਗ ਲਿੰਗ ਲਿੰਗ ਘੈਂਟ ਵਜਾ ਲਿਆ ਬਾਈ, ਜਵਾਬ ਹੀ ਨਹੀਂ ਇਹਦਾ।
1: ਗੁੱਡ। ਹਾਂ, ਕੇਲੇ ਪੁੱਤ ਉਦਾਂ ਵੀ ਸ਼ਾਰਟੇਜ ਜੀ ਲੱਗਣ ਡਈ ਮੈਨੂੰ, ਪਤਾ ਨਹੀਂ ਹੈ ਨਹੀਂ ਕੱਲ।
2: ਅੱਛਾ ਯਾਰ, ਲੇਟ ਗਏ ਹੋਗੇ ਤੁਸੀਂ, ਤੁਸੀਂ ਵੀ ਤਾਂ ਪਾਤਾ
1: ਸ਼ਾਇਦ। ਨਹੀਂ ਕੁਛ ਹੈਗਾ, ਕੱਲ ਤੇ ਮੈਨੂੰ ਉਹ ਉਹ ਵਾਲੀ ਫੀਲਿੰਗ ਜੀ ਆਈ ਜਦੋਂ ਆਪਣੇ ਕਰੋਨਾ ਦੇ ਦਿਨਾਂ 'ਚ ਹੁੰਦੇ ਸੀ ਨਾ ਬਾਜ਼ਾਰ ਜਿਹਾ, ਓਦਾਂ ਦਾ ਲੱਗਾ ਮੈਨੂੰ, ਪਤਾ ਨਹੀਂ ਕੀ ਚੱਕਰ ਸੀ। ਤੇ ਵੀਰ ਜੀ ਕਿੱਥੇ ਆ?
0: ਵੀਰ ਜੀ ਨਾਲ ਗੱਲ ਕਰ ਲਓ।
1: ਹਾਂ
2: ਕਰਾਓ ਜੀ, ਕਰਾਓ।
0: ਸਤਿ ਸ਼੍ਰੀ ਅਕਾਲ ਅੰਕਲ ਜੀ, ਤੇ ਵੀਰ ਜੀ ਖੁਸ਼ ਹੋਵਾ।
2: ਹਾਂਜੀ, ਆ ਬੈਸਟ ਸੀ। ਆਮ ਬ੍ਰਾਊਨ ਬੋਏ
0: ਖੁਸ਼ ਹੋਵਾ।
1: ਕਿਹੜੇ ਕੌਣ ਕੌਣ ਖੁਸ਼ ਹੋਵਾ? ਤੁਸੀਂ ਮੈਂਗੋ ਕਹਿ ਲਿਆ ਕਰੋ, ਮੈਂਗੋ ਖੁਸ਼ ਹੋਆ।
2: ਮੈਂਗੋ ਖੁਸ਼ ਹੋਆ,
1: ਤੁਸੀਂ ਮੈਂਗੋ ਕਿਹਾ ਕਰੋ। ਓਕੇ, ਕੀ ਸੁਣਾਓਗੇ ਫਿਰ?
2: ਕੀ ਸੁਣਾਓਗੇ ਰਿਪੋਰਟਰ ਸਾਹਿਬ?
0: ਮੈਂਗੋ ਖੁਸ਼ ਹੋਆ,
2: ਅਜੇ ਹੀ ਸੁਣਾਓ। ਹੈ
1: ਕੁਲਚਾ ਖਾਣਾ ਜੇ? ਓਕੇ,
2: ਓਏ ਗੁੱਡ।
1: ਓਕੇ,
0: ਕੇ ਨਾ ਕਦੀ ਲੜਾਈ ਕੀਤੀ ਤੇ ਵੀ ਰੋਜ ਪਤਾਈ ਹੁੰਦੀ
1: ਨਾ ਕਦੀ ਲੜਾਈ ਕੀਤੀ
2: ਨਾ ਕਦੀ
1: ਤੇ ਤਾਂ ਵੀ ਰੋਜ ਪਟਾਈ ਹੁੰਦੀ
0: ਹਾਂਜੀ
1: ਇਹ ਤੇ ਵੀਰ ਜੀ ਲੱਗਦਾ
2: ਮੈਨੂੰ ਇਹ ਤਾਂ ਆਪ ਬੀਤੀ ਲੱਗ ਰਹੀ
1: ਹੈ ਇਹ ਵੀਰ ਜੀ ਆ ਇਹ ਐਸ਼ਲੀਨ ਐਸ਼ਲੀਨ
2: ਐਸ਼ਲੀਨ
0: ਨਹੀਂ
1: ਤਵਨੀਤ ਦੀ
2: ਤਵਨੀਤ ਦੀਦੀ ਹੋ ਗਈ ਫਿਰ
0: ਨਹੀਂ
1: ਕੋਈ ਨਹੀਂ ਅੱਛਾ ਇਹ ਕੌਣ ਹੈ ਫਿਰ
2: ਨਾ ਕਦੀ ਲੜਾਈ ਕੀਤੀ
1: ਫਿਰ ਟੱਲੀ ਟੱਲੀ ਟੱਲੀ
2: ਹਾਂ
0: ਟੱਲੀ ਹੈ
1: ਥੈਂਕ ਯੂ
2: ਸੋ ਮਚ
1: ਸਰਦਾਰ ਜੀ ਜਿੰਦਾਬਾਦ ਤੁਹਾਡੀ ਬੁਝਾਰਤ ਪਤਾ
2: ਵੈਰੀ ਗੁੱਡ ਬਾਈ
1: ਥੈਂਕ ਯੂ
2: ਬਾਏ ਬਾਏ ਬਾਏ
1: ਢੋਲ ਵਾਲੀ ਜਸਵਾਲ ਸਾਹਿਬ ਨੇ ਸਭ ਤੋਂ ਪਹਿਲਾਂ ਦੱਸੀ
2: ਵੈਸੇ
1: ਇਹਨਾਂ ਪਹਿਲਾਂ ਵੀ ਭੇਜਿਆ ਸੀ
2: ਅੱਛਾ
1: ਹਾਂ
2: ਪਤਾ ਨੀ ਕੀ ਚੱਕਰ
1: ਪ੍ਰਾਈਵੇਸੀ ਵੀ ਇੱਕ ਤਾਕਤ ਹੀ ਹੈ ਜੋ ਲੋਕ ਤੁਹਾਡੇ ਬਾਰੇ ਨਹੀਂ ਜਾਣਦੇ ਉਸ ਦਾ ਉਹ ਕੁਛ ਵਿਗਾੜ ਵੀ ਨਹੀਂ ਸਕਦੇ
2: ਕਿਆ ਬਾਤ ਹੈ
1: ਠੀਕ ਹੈ
2: ਜਸਵਾਲ ਸਾਹਿਬ ਨੇ ਭੇਜਿਆ
1: ਜਸਵਾਲ ਸਾਹਿਬ ਨੇ ਭੇਜਿਆ
2: ਕਿਆ ਬਾਤ ਹੈ ਫੁੱਲ ਪੀਕੀ ਬਲਾਈਂਡਰ ਫੀਲਿੰਗ ਅੱਜ ਦਿੱਤੀ ਹੈ ਭਾਈ ਜੀ ਥੈਂਕ ਯੂ ਥੈਂਕ ਯੂ
1: ਸਾਡੇ ਨਾਲ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ
3: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਔਜਲਾ ਸਾਹਿਬ ਕਿੱਥੇ ਘੁੰਮ ਰਹੇ ਹੋ ਅੱਜ ਕੱਲ
3: ਯਾਰ
1: ਬੜਾ ਸਮਝਾਈਦਾ ਨੂੰ ਹਟਦਾ ਨੀ
2: ਯਾਰ ਮਾੜਾ ਪੰਗਾ ਪੁੰਗਾ ਸੈੱਟ ਕਰੇ
3: ਮੈਂ ਕਿਹਾ ਕਿ ਜੇ ਤੂੰ ਇੰਨਾ ਪੰਗੇ ਲੈਣੇ ਆ ਤੇਲ ਲੈਣ ਲਈ ਆਸਟ੍ਰੇਲੀਆ ਨੂੰ ਵੀ ਤੋਰੋ ਜੇਰਾ
2: ਹਾਂ ਬਿਲਕੁਲ ਸਹੀ ਗੱਲ ਹੈ ਆਸਟ੍ਰੇਲੀਆ ਨੂੰ ਵੀ ਥੋੜਾ ਦੇ ਦੇਵੇ ਗੱਲ ਸਹੀ ਆ
1: ਹਾਂ ਹੂੰ ਆ ਨਹੀਂ ਯਾਰ ਇਹ
3: ਪਰ ਨਹੀਂ ਉਹਨੇ ਕਿਹਾ ਕਿ ਜਦੋਂ ਸਾਰਾ ਤੇਲ ਮੁੱਕ ਗਿਆ ਉਹਨੇ ਅਮਰੀਕਾ ਕੋਲ ਹੀ ਹੋਣਾ
2: ਵਿਚਲੀ ਗੇਮ ਸਮਝ ਗਏ ਤੁਸੀਂ ਔਜਲਾ ਸਾਹਿਬ
1: ਓਕੇ ਓਕੇ
2: ਗੁੱਡ
1: ਚਲੋ ਕਰਕੇ ਆਓ ਕੋਈ ਨਾ ਕੋਈ ਹੱਲ ਯਾਰ ਇਦਾਂ ਨਹੀਂ ਚੰਗੇ ਲੱਗੀਦਾ ਰੋਜ਼ ਲੜਦੇ ਆ ਚੰਗੇ ਲੱਗੀਦਾ ਦੱਸ
3: ਹਾਂਜੀ ਉਹ ਹੁਣ ਮੈਂ ਨਿਊਜ਼ ਆਰਟੀਕਲ ਪੜਿਆ ਮੈਨੂੰ ਲੱਗਦਾ
1: ਜਿੰਨੇ ਚਿਰ ਨੂੰ ਮੈਂ ਪ੍ਰੋਗਰਾਮ ਖਤਮ ਕਰੀਦਾ ਓਨੇ ਚਿਰ ਨੂੰ ਸੌ ਜਾਂਦਾ
2: ਠੀਕ ਗੱਲ ਨੀ ਤਾਂ ਉਦੋਂ ਮੰਨ ਲੈਣੀ ਸੀ ਗੱਲ ਉਹ ਸੋ ਜਾਂਦਾ ਨਾ ਜਦ ਤੱਕ ਪ੍ਰੋਗਰਾਮ ਮੁਕਾਈਦਾ ਆ ਚੱਕਰ
1: ਇਸ ਮਸਲੇ
3: ਜਦੋਂ ਮੈਂ ਆ ਜਾਂਦਾ ਉਹ ਤਾਂ ਸੁੱਤਾ ਪਿਆ ਹੁੰਦਾ ਤੇ ਜਦੋਂ ਮੈਂ ਚਲ ਜਾਂਦਾ ਉਹ ਇੱਕ ਨਵਾਂ ਵਾਰ ਡਿਕਲੇਅਰ ਕਰਦਾ
1: ਆ ਯਾਰ ਉਹ ਝੂਠ ਬੋਲਦਾ ਵਾ ਉਹ ਨਾ ਸੁੱਤਾ ਨਹੀਂ ਹੁੰਦਾ ਉਹ ਤੁਹਾਨੂੰ ਉਹਦਾ ਟ੍ਰਿਕ ਕਰ ਜਾਂਦਾ
2: ਟ੍ਰਿਕ ਕਰਦਾ ਬਈ
3: ਹਾਂਜੀ ਤਾਂ ਤਾਂ ਉਹ ਵਾਈਟ ਹਾਊਸ ਵਿੱਚ ਜਿੱਤੇ ਉਹ ਬੰਦਾ ਉੱਤੇ ਬੰਬ ਨੇ ਮੈਂ ਦੇਖਿਆ ਬਰਫ ਤੋਂ ਬਚਿਆ ਹੋਇਆ ਮੈਂ ਉਹਨੂੰ ਅੰਗਰੇਜ਼ੀ ਨਾਮ ਨੀ ਕਹਿਣਾ ਨਹੀਂ ਤਾਂ ਮੈਂ ਵੀ ਚੱਕ ਨਹੀਂ ਤਾਂ ਉਹਨੇ ਮੈਨੂੰ
2: ਚੱਕਣਾ ਤੂੰ ਕੋਡ ਵਰਡ ਚ ਗੱਲ ਦੱਸਿਆ ਕਰੋ ਇਹੋ ਜਿਹੀਆਂ
1: ਯਾਰ ਬੜੇ ਤੁਸੀਂ ਸਿਆਣੇ ਹੋ ਗਏ ਕੀ ਸੁਣਾਓਗੇ ਫਿਰ ਅਮਰੀਕਾ ਜਾ ਕੇ
3: ਇੱਕ ਮੈਂ ਇੱਕ ਬਜ਼ਾਰਤ ਸੁਣਾਂਗਾ
2: ਹਾਂਜੀ ਜੀ ਲਿਓ
3: ਤਾਂ ਇੱਕ ਗਾਂ ਕੋਲ ਇੱਕ ਗਾਂ ਤੇ ਇੱਕ 8 ਮੀਟਰ ਰੱਸੀ ਬਣਿਆ ਹੋਇਆ ਤੇ ਦੂਸਰੇ ਸਾਈਡ ਰੂਮ ਦਾ 20 ਮੀਟਰ ਆ ਉਹਤੇ ਗਾਜਰ ਪਿਆ ਗਾਂ ਗਾਂ ਨੇ ਉਹ ਗਾਜਰ ਨੂੰ ਕਿਵੇਂ ਖਾਡਾ
1: ਗਾਂ ਨੇ ਉਹ ਗਾਜਰ ਗਾਜਰ ਦੇ ਦਿੱਤੀ ਖਰਗੋਸ਼ ਨੂੰ
3: ਨਾ ਉਹਨੇ ਆਪ ਖਾਦਾ
1: ਗਾਂ ਨੇ ਆਪ ਖਾਦਾ
2: ਉਹਨੇ ਤੇ ਖਰਗੋਸ਼ ਨੂੰ ਬਣਾ ਲਿਆ ਹੋਣਾ ਕਿ ਆ ਪੱਟ ਕੇ ਲਈ ਮੈਂ ਖਾ ਲਵਾਂ ਮੈਂ ਜਾ ਨਹੀਂ ਸਕਦੀ ਉੱਥੇ ਤੱਕ
3: ਨਾ
2: ਇਹ ਫਿਰ ਕੋਈ ਆਨਸਰ ਨਹੀਂ ਬਈਆ ਦਾ
1: ਹਾਂ ਗਾਂ ਨੇ ਗਾਜਰ ਕਿਉਂ ਖਾਦਾ ਹੈ
3: ਹਾਂਜੀ ਨਹੀਂ ਕਿਵੇਂ ਖਾਦਾ ਮੈਂ ਆਨਸਰ ਦੱਸਣਾ
1: ਹਾਂਜੀ
2: ਹਾਂ ਦੱਸੋ ਦੱਸੋ ਬਈ
3: ਔਰ ਰੱਸੀ ਬਸ ਔਰਤ ਤੇ ਹੀ ਬੰਨਿਆ ਹੋਇਆ ਸੀ
1: ਹਾਂ ਗਾਜਰ ਤੇ
2: ਨਾਈਸ
1: ਗਾਜਰ ਤੇ ਰੱਸੀ ਬੰਨੀ
3: ਨਹੀਂ ਰੱਸੀ ਬਸ ਔਰਤ ਤੇ ਹੀ ਬੰਨਿਆ ਹੋਇਆ ਸੀ
2: ਅੱਛਾ ਮਤਲਬ ਉਦਾਂ ਵਾਲ ਨਾਲ ਹੀ ਬੰਨੀ ਹੋਈ ਸੀ ਗਾਂ ਨਾਲ ਨਹੀਂ ਬੰਨੀ ਹੋਈ ਸੀ
1: ਗਾਂ ਦੇ ਆਲੇ ਦੁਆਲੇ ਲਪੇਟੀ ਸੀ
3: ਰੱਸੀ ਬਸ ਗਾਂ ਨਾਲ ਬੰਨਿਆ ਹੋਇਆ ਸੀ ਕਿਤੇ ਹੋਰ ਨਹੀਂ
1: ਧੰਨਵਾਦ ਤੁਹਾਡਾ ਔਜਲਾ ਸਾਹਿਬ ਥੈਂਕ ਯੂ ਮਿਹਰਬਾਨੀ ਤੇ ਹੁਣ ਸਮਾਂ ਇਜਾਜ਼ਤਾਂ ਲੈਣ ਦਾ ਹੋ ਗਿਆ ਧੰਨਵਾਦ ਤੁਹਾਡਾ ਪੋਲਾ ਬੈਨ ਸੀ ਰਕੇਸ਼ ਕਾਜਲ ਜੀ ਰਵੀ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਇੱਧਰ ਭੇਜਦੇ ਕਹਿੰਦੇ ਰੱਬ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਮੈਸੇਜ ਕਰਦੇ ਨੇ ਮਿਸਟਰ ਬਜਾਜ ਜੀ ਗਰੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਏ ਆ ਜੀ ਪ੍ਰੀਆ ਜੀ ਅਮਿਤ ਜੀ ਸ਼ਾਇਨ ਜੀ ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਬਹੁਤ ਧੰਨਵਾਦ ਮਿਹਰਬਾਨੀ ਅਤੇ ਅਰਦਾਸ ਕਰਦੇ ਨੇ ਸਾਡੀ ਸਾਰਿਆਂ ਦੀ ਤੰਦਰੁਸਤੀ ਦੇ ਲਈ ਬਲਵੀਰ ਕੌਰ ਮਾਂਗੜ ਜੀ ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਗੁਰਨਿਸ਼ਾਨ ਜੀ ਕਹਿੰਦੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਸੋਹਣਾ ਸੀ ਰੁਪਿੰਦਰ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਕਰੇਗੀਬਨ ਤੋਂ ਅਤੇ ਸ਼ੇਰਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਵੀਰ ਉਰੀ ਪਾਉਂਦੇ ਨੇ ਪਰ ਨਾਂ ਨਹੀਂ ਤੁਹਾਡਾ ਆਇਆ ਜੀ ਧੰਨਵਾਦ ਤੁਹਾਡੇ ਅੰਮ੍ਰਿਤ ਭੈਣ ਜੀ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਲੈਕ ਚਿਕ ਪੀਜ਼ ਐਂਡ ਕੈਬੇਜ ਦੀ ਟਿੱਕੀ ਹਾਂ ਬਣਾਈ ਦੈਨ ਆਟਾ ਮਿਕਸ ਮੱਕੀ ਆਟਾ ਰੋਟੀ ਬਣਾ ਕੇ ਰੈਪ ਬਣਾਇਆ ਮੈਨੂੰ ਇੱਦਾਂ ਲੱਗਦਾ ਕੱਲ੍ਹ ਪਰਸੋਂ ਜੇ ਤੁਸੀਂ ਨਾ ਛੋਲੇ ਬਣਾਏ ਸੀ ਉਹ ਬਚੇ ਹੋਣੇ ਆ ਅਤੇ ਉਹ ਤੁਸੀਂ ਕੀਤਾ ਉਹਦਾ
2: ਬੰਦੇ ਨੇ ਮਿਹਨਤ ਕੀਤੀ ਹੋਵੇ
1: ਨਹੀਂ ਨਹੀਂ ਲੈ ਦੱਸ ਮੈਂ ਨਹੀਂ
2: ਕੈਬੇਜ ਦੀ ਟਿੱਕੀ ਹੈ ਨਾਈਸ
1: ਕਿਉਂਕਿ ਇੱਦਾਂ ਰੋਜ਼ ਰੋਜ਼ ਥੋੜ੍ਹੀ ਕੋਈ ਬੰਦਾ ਛੋਲੇ ਬਣਾਉਂਦਾ ਵਾ ਪਹਿਲਾਂ ਬਣਾਏ ਸੀ ਫਿਰ ਉਸ ਤੋਂ ਬਾਅਦ ਫਿਰ ਉਹਦੀ ਟਿੱਕੀ ਜ਼ਰੂਰ ਕਰਨੀ ਆ ਨਾ ਅਜੀਤ ਪੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਚੋਕਲੇਟ ਦੇ ਨਾਲ ਬਹੁਤ ਸ਼ੁਕਰੀਆ ਜੀ ਹਰਚੰਦ ਸਿੰਘ ਢਿੱਲੋਂ ਜੀ ਧੰਨਵਾਦ ਤੁਹਾਡਾ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਅਤੇ ਮਨ ਸਾਹਿਬ ਐਡੀਲੇਟ ਤੋਂ ਸਮਾਈਲ ਦੇ ਨਾਲ ਬਹੁਤ ਧੰਨਵਾਦ ਜੀ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਭਾਅ ਜੀ 180 ਹੋ ਗਿਆ ਰੇਟ ਥੋੜ੍ਹਾ ਜਿਹਾ ਥੱਲੇ ਆਇਆ ਵੀ ਤੁਸੀਂ ਕਰ ਲਓ ਜੇ ਕੁਛ ਕਰ ਸਕਦੇ ਹੋ ਅਤੇ ਸ਼ਿਵਿੰਦਰ ਜੀ ਕਹਿੰਦੇ ਕਿ ਲੋਕ ਰਹਿਤੇ ਹੈ ਇੱਟੋਂ ਕੇ ਮਕਾਨ ਮੇਂ ਇੱਟੋਂ ਕੇ ਮਕਾਨ ਮੇਂ ਕੁਲਚੇ ਖਾਨੇ ਹਰ ਗੁਣ ਕੀ ਦੁਕਾਨ ਮੇਂ ਆਜ ਤੇ ਕੁਲਚਾ ਕੁਲਚਾ ਹੋਈ ਪਈ ਹੈ ਬਟ ਜਲਦੀ ਭੇਜਦਾ ਹਾਂ ਰੇਡੀਓ ਹਾਂਜੀ ਦੇ ਆਫਿਸ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਅਤੇ ਰਕੇਸ਼ ਕਾਜਲ ਜੀ ਕਹਿੰਦੇ ਕਿ ਸਭ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਜਤਿੰਦਰਪਾਲ ਸਿੰਘ ਜੀ ਸੁਖਵਿੰਦਰ ਕੌਰ ਜੀ ਰਮਨਦੀਪ ਕੌਰ ਹਸੀਜਾ ਜੀ ਗੁਰਸੇਵਕ ਸਿੰਘ ਸਿੱਧੂ ਜੀ ਮਾਨ ਸਾਹਿਬ ਜੀ ਕਰਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਮਿਹਰਬਾਨੀ ਕਿਸੇ ਦਾ ਮਿਸ ਹੋ ਗਿਆ ਵੀ ਮੈਸੇਜ ਅਤੇ ਉਹਦੇ ਲਈ ਬਹੁਤ ਬਹੁਤ ਚਲੋ ਫਿਰ ਅੱਗੇ ਆ ਕੇ ਪੜ੍ਹ ਲਾਂਗੇ ਪੜ੍ਹ ਲੈਂਦੇ ਹਾਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GLONG-ROAD ਹੋਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410 045-555 या आज ही विजिट करो 104 Collins Road, Milton. सोना चाहिदा?
6: परोसा चाहिदा है?
4: क्वालिटी ते बाईबैक भी चाहिदा? चले आओ Delhi Jewelers, Stockland, Point Cook विखे जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी. पुराना सोना बाईबैक एंड एक्सचेंज तुरंत. कैश चाहिदा? गोल्ड लोन इजी एंड सेफ. रिपेयर, बुलियन बाइंग, सेलिंग सब एक ही जगह ते ओ भी वाजिब रेट ते. Delhi Jewelers, 310/2 Main Street, Point Cook. Call 0493-536-042. दिवाली ले वुलवर्थ्स ते हर हफ्ते मिलन वाले शानदार ऑफर्स वेखो. मिसाल वजो दावत बासमती राइस एवरीडे गोल्ड 5 किलो हुन सिर्फ $12.50 दा है. मतलब $2.35 दी बचत. ए खास ऑफर 20 अक्टूबर तक जदो तक स्टॉक रहंदा है चुनिंदा स्टोरा ते उपलब्ध है. अते हो सकता है कि ए हर स्टोर ते जा ऑनलाइन ते ना मिले. इस करके जल्दी करो.
7: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ. ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ. ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ. ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ. ਆਪਣੇ ਬਿਜ਼ਨਸ ਨੂੰ ਚਮਕਾਓ. ਕਾਲ 1300-151616. ਕੁਇਕ ਸਾਈਨੇਜ .com.au.
8: टेंशन टेंशन निरी टेंशन
9: की होया
8: अथे इमिग्रेशन दे इन्ने पंगे ने यार मुकदे ही नहीं.
9: काका जी टेंशन छड़ो फोन चको कॉल करो VY इमिग्रेशन नू जिथे इमिग्रेशन एक्सपर्ट हरपाल सिंह बाजवा एम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने. हुणे अपॉइंटमेंट ली कॉल करो 0410-530-530
8: या 90-77-93
9: या ईमेल info@vyimmigration.com.au.
8: याद रखो 9077-9733
9: VY Immigration and Education Consultant.
8: हर कदम तुहाडे नाल.
10: की तुसी ऐसी थान लभ रहे हो जो तुहानू तुहाडे लई अहम चीजा नाल जोड़ी रखे. पेश है सिल्वर ब्रुक माउंट डुनीड विच एक नवी कम्युनिटी जिथे हुण विक्री चल रही है. वॉन पॉन्स रेलवे स्टेशन, शॉपिंग, स्कूल, पार्का अते आउण वाला खेड कॉम्पलैक्स सिर्फ थोड़ी दूरी ते हन. ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ. ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰ ਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ. ਹੋਰ ਜਾਣਕਾਰੀ ਲਈ silverbrookmtdunedin.com.au ਤੇ ਜਾਓ ਜਾਂ ਸਿਲਵਰ ਬਰੁਕ ਮਾਊਂਟ ਡੁਨੀਡ ਸਰਚ ਕਰੋ.
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ. ਫਿਰ ਕਾਨੂੰਨੀ ਮਸਲੇ ਵਿੱਚ फैसला खुद क्यों? याद रखो डिले इन लॉ इज डैमेज इन लाइफ. फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने. बंसल लॉयर्स, तुहाडा भरोसा, साडा तजर्बा ते जित अपनी. कॉल 4229058 60 और विजिट bansallawyers.com.au.

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Great finance offers available across Geely EX5, Starre EMI and Geely EX2 models. Ends 31st October. Visit 421 Buckley Street or online at geelyfootscray.com.au. Credit criteria, TNC apply. Finance provided by Allied Retail Finance Private Limited. Trading as Geely Finance. LMCA 7503.
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 15 ਅਕਤੂਬਰ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਆਓ ਫਿਰ ਹਮੇਸ਼ਾ ਦੀ ਤਰ੍ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਔਰ ਪਹਿਲੀ ਖਬਰ ਬਲੂਚਿਸਤਾਨ ਤੋਂ, ਜਿੱਥੇ ਬਲੂਚਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਇੱਕ ਸਰਹੱਦੀ ਸੂਬਾ, ਉੱਥੇ ਅੱਤਵਾਦ ਦੇ ਮਾਮਲੇ ਦੇ ਵਿੱਚ ਇਸ ਵਕਤ ਦੂਸਰੇ ਨੰਬਰ ਦੇ ਉੱਤੇ ਆਉਂਦਾ। ਬਲੂਚਿਸਤਾਨ ਦੇ ਵਿੱਚ ਅੱਤਵਾਦ ਹੀ ਨਹੀਂ ਬਲਕਿ ਹੋਰਨਾਂ ਅਪਰਾਧਾਂ ਦੇ ਚੱਲਦਿਆਂ ਵੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਚਰਮਰਾਈ ਪਈ ਹੈ। ਪਾਕਿਸਤਾਨ ਦੀ ਫੌਜ ਦੀ ਤਰਫ ਤੋਂ ਬਲੂਚਿਸਤਾਨ ਦੇ ਵਾਸ਼ੂਕ ਜ਼ਿਲ੍ਹੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ 5 ਅੱਤਵਾਦੀਆਂ ਨੂੰ ਢੇਰ ਕਰਨ ਦਾ ਦਾਅਵਾ ਕੀਤਾ ਗਿਆ। ਇਸ ਫੌਜੀ ਕਾਰਵਾਈ ਦੇ ਲਈ ਫੌਜ ਨੇ ਐਡਵਾਂਸ ਹਥਿਆਰਾਂ ਦਾ ਇਸਤੇਮਾਲ ਕੀਤਾ। ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਪਾਕਿਸਤਾਨ ਫੌਜ ਦੇ ਇੰਟਰ ਸਰਵਿਸਿਸ ਪਬਲਿਕ ਰਿਲੇਸ਼ਨ ਯਾਨੀ ISPR ਮਹਿਕਮੇ ਦੀ ਤਰਫ ਤੋਂ ਇਸ ਆਪਰੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਗਿਆ ਇਹ 4 ਅੱਤਵਾਦੀ ਹੋਰ ਵੀ ਨੇ ਜਿਨ੍ਹਾਂ ਨੂੰ, ਜਿਹੜੇ ਜ਼ਖਮੀ ਹੋ ਗਏ ਨੇ, ਉਹਨਾਂ ਨੂੰ ਫੜ ਲਿਆ ਗਿਆ। ਇਹਨਾਂ ਅੱਤਵਾਦੀਆਂ ਦੇ ਕੋਲੋਂ ਐਡਵਾਂਸ ਹਥਿਆਰ, ਗੋਲਾ ਬਾਰੂਦ, ਕਈ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ। ਛਾਪੇਮਾਰੀ ਦੇ ਦਰਮਿਆਨ ਫੌਜ ਨੇ ਅੱਤਵਾਦੀਆਂ ਦੇ ਟਿਕਾਣੇ ਨੂੰ ਵੀ ਤਬਾਹ ਕਰ ਦਿੱਤਾ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਤਰਫ ਤੋਂ ਫੌਜ ਦੀ ਇਸ ਕਾਰਵਾਈ ਦੀ ਤਾਰੀਫ ਕੀਤੀ ਗਈ ਹੈ। ਜ਼ਰਦਾਰੀ ਨੇ ਕਿਹਾ ਕਿ ਬਲੂਚਿਸਤਾਨ ਸੂਬੇ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਦੇ ਲਈ ਫੌਜ ਦੀ ਕਾਰਵਾਈ ਭਵਿੱਖ ਦੇ ਵਿੱਚ ਵੀ ਜਾਰੀ ਰਹੇਗੀ। ਬਲੂਚਿਸਤਾਨ ਦੇ ਵਿੱਚ ਜ਼ਿਆਦਾਤਰ ਲੋਕ ਪਾਕਿਸਤਾਨ ਸਰਕਾਰ ਅਤੇ ਫੌਜ ਦੇ ਖਿਲਾਫ਼ ਹੀ ਅਕਸਰ ਵਰਤਾਵ ਕਰਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਸਰਕਾਰ ਬਲੂਚਿਆਂ ਦੇ ਨਾਲ ਅਣਗੌਲਿਆਂ ਵਿਵਹਾਰ ਕਰਦੀ ਹੈ। ਇਸੇ ਤਰੀਕੇ ਦੇ ਨਾਲ ਬਲੂਚ ਨੇਤਾ ਪਾਕਿਸਤਾਨ ਨੂੰ ਆਪਣਾ ਮੇਨਲੈਂਡ ਪਾਕਿਸਤਾਨ ਤੋਂ ਹਿੱਸਾ ਮੰਨਣ ਤੋਂ ਵੀ ਇਨਕਾਰ ਕਰਦੇ ਰਹੇ ਨੇ। ਉੱਧਰ ਬੰਗਲਾਦੇਸ਼ ਦੇ ਦੱਖਣ ਪੱਛਮੀ ਜ਼ਿਲ੍ਹੇ ਸਤਖੀਰਾ ਦੇ ਵਿੱਚ ਈਸ਼ਨਿੰਦਾ ਦੇ ਸ਼ੱਕ ਦੇ ਹੇਠ ਇੱਕ 30 ਸਾਲਾ ਨੌਜਵਾਨ ਦੀ ਭੀੜ ਵੱਲੋਂ ਬੇਰਹਿਮੀ ਦੇ ਨਾਲ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਈਸ਼ਨਿੰਦਾ ਕਾਨੂੰਨ ਅਸਲ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਰੱਬ ਦੀ ਜਾਂ ਅੱਲਾ ਦੀ ਜਿਹੜੀ ਹੈ ਬੇਰੁਖੀ ਕਰਨ ਜਾਂ ਬੇਇੱਜ਼ਤੀ ਕਰਨ ਜਾਂ ਫਿਰ ਉਸਤਤ ਨਾ ਮੰਨਣ ਦੇ ਉਲਟ ਇੱਕ ਕਾਨੂੰਨ ਦਿੱਤਾ ਜਾਂਦਾ ਹੈ, ਵਰਤਿਆ ਜਾਂਦਾ। ਪਰ ਈਸ਼ਨਿੰਦਾ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ ਜਾਂ ਬੰਗਲਾਦੇਸ਼ ਵਰਗੇ ਮੁਲਕਾਂ ਦੇ ਵਿੱਚ ਭੀੜ ਦੀ ਤਰਫ ਤੋਂ ਹੀ ਫੈਸਲਾ ਆਪਣੇ ਹੱਥ ਦੇ ਵਿੱਚ ਲੈ ਲਿਆ ਜਾਂਦਾ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਹਮਲੇ ਤੋਂ ਪਹਿਲਾਂ ਪੁਲਿਸ ਨੇ ਨੌਜਵਾਨ ਨੂੰ ਭੀੜ ਤੋਂ ਛੁਡਾ ਕੇ ਹਸਪਤਾਲ ਭਰਤੀ ਕਰਵਾ ਲਿਆ ਸੀ, ਪਰ ਕੁਝ ਹੀ ਘੰਟਿਆਂ ਬਾਅਦ ਸੈਂਕੜੇ ਲੋਕ ਹਸਪਤਾਲ ਦੇ ਵਿੱਚ ਚਲੇ ਗਏ ਅਤੇ ਉਸ ਦੇ ਉੱਤੇ ਫਿਰ ਤੋਂ ਜਾਨਲੇਵਾ ਹਮਲਾ ਕਰ ਦਿੱਤਾ। ਦਿਬਾਟਾ ਥਾਣੇ ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਇੱਕ ਜਿਹੜਾ ਮਾਮਲਾ ਦਰਜ ਵੀ ਕੀਤਾ ਗਿਆ। ਦੱਸਿਆ ਗਿਆ ਹੈ ਕਿ ਸਕੀਪੁਰ ਇਲਾਕੇ ਦੇ ਵਿੱਚ ਸਥਾਨਕ ਲੋਕਾਂ ਨੇ ਇਸ ਨੌਜਵਾਨ ਨੂੰ ਫੜ ਕੇ ਕੁੱਟਣਾ ਸ਼ੁਰੂ ਕੀਤਾ। ਹਾਲਾਂਕਿ ਇਹ ਘਟਨਾ ਕੱਲ੍ਹ ਰਾਤ 9:45 ਦੀ ਹੈ। ਬਾਅਦ ਦੇ ਵਿੱਚ 200-250 ਦੇ ਕਰੀਬ ਲੋਕ ਹਸਪਤਾਲ ਵੀ ਪਹੁੰਚ ਗਏ ਅਤੇ ਫਿਰ ਉੱਥੇ ਜਾ ਕੇ ਵੀ ਕੁੱਟਿਆ ਗਿਆ। ਪੁਲਿਸ ਦੇ ਮੁਤਾਬਕ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਡਾਕਟਰਾਂ ਦੇ ਰੋਕਣ ਦੇ ਬਾਵਜੂਦ ਭੀੜ ਨੇ ਹਸਪਤਾਲ ਦਾ ਪਿਛਲਾ ਦਰਵਾਜ਼ਾ ਤੋੜ ਕੇ ਵਾਰਡ ਦੇ ਅੰਦਰ ਦਾਖਲ ਹੋ ਕੇ ਇਹ ਹਮਲਾ ਸ਼ੁਰੂ ਕੀਤਾ। ਦੂਜੇ ਹਮਲੇ ਤੋਂ ਬਾਅਦ ਨੌਜਵਾਨ ਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ। ਉਹਨੂੰ ਬਿਹਤਰ ਇਲਾਜ ਦੇ ਲਈ ਸਤਕੀਰਾ ਕਾਲਜ ਹੋਸਪਿਟਲ ਭਰਤੀ ਕੀਤਾ ਗਿਆ, ਪਰ ਰਾਹ ਦੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ। ਬੁੱਧਵਾਰ ਤੜਕੇ ਲਗਭਗ 1 ਹਸਪਤਾਲ ਪਹੁੰਚਣ ਦੇ ਉੱਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਤਕੀਰਾ ਸਦਰ ਹਸਪਤਾਲ ਦੇ ਵਿੱਚ ਫਿਰ ਤੋਂ ਭੇਜਿਆ। ਮ੍ਰਿਤਕ ਦੀ ਪਹਿਚਾਣ ਵਹੀਦਾ ਜ਼ੁਮ ਸ਼ਮੀਮ ਦੇ ਵਜੋਂ ਹੋਈ ਹੈ। 30 ਸਾਲ ਦਾ ਇਹ ਨੌਜਵਾਨ ਜਗਨਨਾਥ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੋਈ ਸੀ। ਸੋਸ਼ਲ ਮੀਡੀਆ ਦੇ ਉੱਤੇ ਇੱਕ ਆਡੀਓ ਕਲਿੱਪ ਇਸ ਦੀ ਵਾਇਰਲ ਹੁੰਦੀ ਹੈ, ਜਿਸ ਦੇ ਵਿੱਚ ਸ਼ਮੀਮ ਦੇ ਉੱਤੇ ਪੈਗੰਬਰ ਮੁਹੰਮਦ ਸਾਹਿਬ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਲਗਾਇਆ ਜਾਂਦਾ, ਜਿਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਤਣਾਅ ਫੈਲ ਗਿਆ। ਉੱਧਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਟਿੱਪਣੀ ਕਿਸੇ ਦੀ ਜ਼ਿੰਦਗੀ ਦੇ ਉੱਤੇ ਕਿੰਨਾ ਵੱਡਾ ਅਸਰ ਪਾ ਸਕਦੀ ਹੈ। ਇਹ ਮਾਮਲਾ ਸਾਊਦੀ ਅਰਬ ਤੋਂ ਸਾਹਮਣੇ ਆਉਂਦਾ, ਜਿੱਥੇ ਫੇਸਬੁੱਕ ਦੇ ਉੱਤੇ ਪੈਗੰਬਰ ਮੁਹੰਮਦ ਦੇ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸ਼੍ਰੀਲੰਕਾਈ ਪ੍ਰਵਾਸੀ ਅਨੋਜਨ ਸਿਵਾਰਸਾ ਨੂੰ ਹੁਣ ਵੱਡੀ ਰਾਹਤ ਦਿੱਤੀ ਗਈ ਹੈ। ਸਾਊਦੀ ਅਰਬ ਦੀ ਸਿਖਰਲੀ ਅਦਾਲਤ ਨੇ ਉਸ ਦੀ ਮੌਤ ਦੀ ਸਜ਼ਾ ਫਿਲਹਾਲ ਰੱਦ ਕਰ ਦਿੱਤੀ ਹੈ। ਸ਼੍ਰੀਲੰਕਾ ਦੇ ਉਪ ਵਿਦੇਸ਼ ਮੰਤਰੀ ਅਰੁਣ ਹੇਮਚੰਦਰ ਦੀ ਤਰਫ ਤੋਂ ਇਸ ਦੀ ਜਾਣਕਾਰੀ ਦਿੱਤੀ ਗਈ। ਇਹ ਮਾਮਲਾ ਸਪਤੰਬਰ ਮਹੀਨੇ ਦੇ ਵਿੱਚ ਉਸ ਵੇਲੇ ਚਰਚਾ 'ਚ ਆਇਆ ਸੀ ਜਦੋਂ ਸਾਊਦੀ ਅਰਬ ਦੀ ਇੱਕ ਅਪੀਲ ਅਦਾਲਤ ਨੇ 27 ਸਾਲ ਦੇ ਅਨੋਜਨ ਸਿਵਾਰਾਸਾ ਨੂੰ ਈਸ਼ਨੰਦਾ ਦਾ ਦੋਸ਼ੀ ਠਹਿਰਾਉਂਦਿਆਂ ਹੋਇਆਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ ਚਿੰਤਾ ਵੱਧ ਗਈ ਸੀ। ਉਸ ਨੂੰ ਬਚਾਉਣ ਦੇ ਲਈ ਕੌਮੀ ਪੱਧਰ ਦੇ ਉੱਤੇ ਪ੍ਰਦਰਸ਼ਨ ਹੋਣ ਲੱਗ ਪਏ ਸੀ, ਪਰ ਸਾਊਦੀ ਅਰਬ ਦੀ ਸਰਕਾਰ ਨੇ ਸਿਖਰਲੀ ਅਦਾਲਤ ਦੇ ਫੈਸਲੇ ਦੇ ਵਿੱਚ ਦਖਲਅੰਦਾਜ਼ੀ ਨਹੀਂ ਦਿੱਤੀ ਔਰ ਉਸ ਦੀ ਮੌਤ ਦੀ ਸਜ਼ਾ ਨੂੰ ਰੱਦ ਨਹੀਂ ਕੀਤਾ। ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਕੌਮਾਂਤਰੀ ਦਬਾਅ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੀ ਤਰਫ ਤੋਂ ਕੀਤੀ ਗਈ ਅਪੀਲ ਦੇ ਆਧਾਰ ਦੇ ਉੱਤੇ ਇਹ ਫੈਸਲਾ ਲਿਆ ਗਿਆ।
ਸਿਖਰਲੀ ਅਦਾਲਤ ਦੇ ਫੈਸਲੇ ਦੇ ਉੱਤੇ ਮੌਤ ਦੀ ਸਜ਼ਾ ਦਾ ਖਤਰਾ ਫਿਲਹਾਲ ਟਲ ਗਿਆ ਪਰ ਸਿਵਾਰਾਸਾਨ ਦੀ ਹਿਰਾਸਤ ਤੇ ਕਾਨੂੰਨੀ ਪ੍ਰਕਿਰਿਆ ਅੱਗੇ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ। ਇਸ ਫੈਸਲੇ ਤੋਂ ਬਾਅਦ ਅਨੁਜਨ ਸਿਵਾਰਾਸਾ ਤੇ ਉਸਦੇ ਪਰਿਵਾਰ ਨੂੰ ਰਾਹਤ ਦੇ ਲਈ ਹੁਣ ਇੱਕ ਉਮੀਦ ਬੱਝੀ ਹੈ ਪਰ ਅਗਲੀ ਕਾਨੂੰਨੀ ਕਾਰਵਾਈ ਇੰਨੀ ਆਸਾਨ ਨਹੀਂ ਹੋਏਗੀ। ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਮਾਫ਼ ਹੋਣ ਦੇ ਬਾਵਜੂਦ ਕਾਨੂੰਨੀ ਕਾਰਵਾਈ ਕਾਫ਼ੀ ਗੁੰਝਲਦਾਰ ਰਹਿੰਦੀ ਹੈ। ਇਹ ਮਾਮਲਾ ਜੂਨ ਮਹੀਨੇ ਦੇ ਅਖੀਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਏ ਇੱਕ ਵੀਡੀਓ ਕਲਿੱਪ ਤੋਂ ਸ਼ੁਰੂ ਹੋਇਆ ਸੀ। ਇਸ ਦੇ ਵਿੱਚ ਕੁਝ ਜਿਹੜੇ ਹਿੰਦੂ ਤੀਰਥ ਯਾਤਰੀ ਸੀ ਉਹਨਾਂ ਦੇ ਪਿੱਛੇ ਚੱਲ ਰਹੇ ਕੁੱਤੇ ਨੂੰ ਲੱਤ ਮਾਰਦਾ ਹੋਇਆ ਇੱਕ ਨੌਜਵਾਨ ਦਿਖਾਈ ਦਿੰਦਾ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਧਾਰਮਿਕ ਬਹਿਸ ਸ਼ੁਰੂ ਹੋ ਗਈ। ਇਸ ਦਰਮਿਆਨ ਇੱਕ ਯੂਜ਼ਰ ਨੇ ਹਿੰਦੂ ਦੇਵਤਾ ਦੇ ਅਪਮਾਨ ਨੂੰ ਲੈ ਕੇ ਇੱਕ ਟਿੱਪਣੀ ਕੀਤੀ। ਇਸੇ ਦੇ ਜਵਾਬ 'ਚ ਸਿਵਾਰਾਸਾ ਨੇ ਤਮਿਲ ਭਾਸ਼ਾ 'ਚ ਪੈਗੰਬਰ ਮੁਹੰਮਦ ਦੇ ਖਿਲਾਫ਼ ਵੀ ਅਪਮਾਨਜਨਕ ਟਿੱਪਣੀ ਕਰ ਦਿੱਤੀ। ਹਾਲਾਂਕਿ ਉਸਨੇ ਕੁਝ ਸਮੇਂ ਬਾਅਦ ਹੀ ਆਪਣੀ ਟਿੱਪਣੀ ਹਟਾ ਵੀ ਲਈ ਸੀ ਅਤੇ ਮਾਫ਼ੀ ਮੰਗਦਿਆਂ ਹੋਇਆ ਇੱਕ ਵੀਡੀਓ ਵੀ ਪੋਸਟ ਕੀਤੀ ਸੀ ਪਰ ਉਸਦੀ ਟਿੱਪਣੀ ਦਾ ਸਕਰੀਨਸ਼ਾਟ ਲੈ ਕੇ ਸਾਊਦੀ ਅਧਿਕਾਰੀਆਂ ਤੱਕ ਇਸ ਨੂੰ ਪਹੁੰਚਾ ਦਿੱਤਾ ਗਿਆ। ਅਨੁਜਨ ਸਿਵਰਾਸਾ ਦੇ ਮਾਮਲੇ ਦੇ ਵਿੱਚ ਅਲ ਆਸਾ ਅਪਰਾਧਕ ਅਦਾਲਤ ਨੇ 5 ਸਾਲ ਪਹਿਲਾਂ ਜੇਲ੍ਹ ਦੀ ਸਜ਼ਾ 30 ਲੱਖ ਸਾਊਦੀ ਰਿਆਲ ਦੀ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਬਾਅਦ ਦੇ ਵਿੱਚ ਇਸੇ ਸਾਲ ਸਪਤੰਬਰ ਮਹੀਨੇ 'ਚ ਉਸਨੂੰ ਈਸ਼ ਨੰਦਾ ਦਾ ਦੋਸ਼ੀ ਪਾਉਂਦਿਆਂ ਹੋਇਆ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਉੱਤਰਾਖੰਡ ਦੇ ਚਰਚਿਤ ਅੰਕਿਤਾ ਭੰਡਾਰੀ ਕਤਲਕਾਂਡ ਦੇ ਵਿੱਚ ਦਿੱਲੀ ਦੇ ਇੰਡੀਆ ਗੇਟ ਧਰਨੇ ਦੇ ਉੱਤੇ ਬੈਠੇ ਉਸਦੇ ਮਾਪਿਆਂ ਨੂੰ ਮਿਲਣ ਦੇ ਲਈ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਕੱਲ੍ਹ ਦੇ ਦਿਨ ਸ਼ਮੂਲੀਅਤ ਹੋਈ ਸੀ। ਉਸ ਤੋਂ ਬਾਅਦ ਹੁਣ ਕਾਂਗਰਸ ਦੀ ਤਰਫ ਤੋਂ ਇਸ ਮੁੱਦੇ ਨੂੰ ਅੱਗੇ ਸਿਆਸੀ ਮੁੱਦਾ ਬਣਾ ਕੇ ਕਾਫ਼ੀ ਜ਼ਿਆਦਾ ਅੱਗੇ ਵਧਾਇਆ ਜਾ ਰਿਹਾ। ਅੰਕਿਤਾ ਦੇ ਮਾਂ ਪਿਓ ਦੀ ਤਰਫ ਤੋਂ ਦੁਸ਼ਯੰਤ ਗੌਤਮ ਨੂੰ ਸਿੱਕਿਮ ਦਾ ਰਾਜਪਾਲ ਬਣਾਏ ਜਾਣ ਦੇ ਉੱਤੇ ਇਤਰਾਜ਼ ਜਤਾਇਆ ਗਿਆ ਸੀ ਅਤੇ ਧਰਨੇ 'ਤੇ ਬੈਠੇ ਨੇ। ਇਸ ਦਰਮਿਆਨ ਕਾਂਗਰਸ ਦੇ ਸੰਸਦ ਮੈਂਬਰ ਪਵਨ ਖੇੜਾ ਨੇ ਕਿਹਾ ਕਿ ਤੁਸੀਂ ਉਸਨੂੰ ਇਮਿਊਨਿਟੀ ਦੇ ਦਿੱਤੀ ਹੈ, ਹੁਣ CBI ਜਾਂਚ ਦਾ ਇੰਤਜ਼ਾਰ ਵੀ ਨਹੀਂ ਕਰ ਸਕੇ। ਇੰਨੀ ਜਲਦੀ ਇਸ ਮਾਮਲੇ ਨੂੰ ਖਤਮ ਕਰਨ ਦੇ ਲਈ ਤੁਹਾਡੇ 'ਤੇ ਕਿਸ ਦਾ ਦਬਾਅ ਪੈ ਰਿਹਾ ਸੀ? ਕਿਸ ਨੂੰ ਬਚਾ ਰਹੇ ਹੋ ਆਖਿਰ? ਕੀ ਕੋਈ ਹੋਰ ਹੈ ਜਿਸ ਨੂੰ ਬਚਾਉਣਾ ਚਾਹ ਰਹੇ ਹੋ? ਕੀ ਕਿਸੇ ਨੂੰ ਬਲੈਕਮੇਲ ਕੀਤਾ ਜਾ ਰਿਹਾ ਜਾਂ ਫਿਰ ਕਿਸੇ ਉੱਚ ਅਹੁਦੇ 'ਤੇ ਬੈਠੇ ਕਿਸੇ ਵਿਅਕਤੀ ਨੂੰ ਜਾਂ ਉੱਚ ਅਹੁਦੇ ਦੇ ਉੱਤੇ ਕਿਸੇ ਵਿਅਕਤੀ ਨੂੰ ਮਜਬੂਰੀ ਦੇ ਵਿੱਚ ਬਿਠਾਉਣਾ ਪੈ ਰਿਹਾ ਸਿਰਫ ਇਸ ਕਰਕੇ ਕਿ ਉਸਨੂੰ ਇਮਿਊਨਿਟੀ ਦੇ ਦਿੱਤੀ ਜਾਵੇ? ਸੋਮਵਾਰ 12 ਅਕਤੂਬਰ ਨੂੰ ਰਾਸ਼ਟਰਪਤੀ ਭਵਨ ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ 'ਚ ਦੱਸਿਆ ਗਿਆ ਸੀ ਕਿ ਦੁਸ਼ਯੰਤ ਗੌਤਮ ਸਿੱਕਿਮ ਦੇ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਨੇ। ਦੱਸ ਦਈਏ ਕਿ ਅੰਕਿਤਾ ਭੰਡਾਰੀ ਪੌੜੀ ਗੜਵਾਲ ਜ਼ਿਲ੍ਹੇ ਦੇ ਗੰਗਾ ਭੋਗਪੁਰ ਖੇਤਰ ਦੇ ਵਿੱਚ ਵੰਤਾਰਾ ਟੂਰਿਸਟ ਰਿਜ਼ੋਰਟ ਦੇ ਅੰਦਰ ਰਿਸੈਪਸ਼ਨਿਸਟ ਦੇ ਤੌਰ 'ਤੇ ਕੰਮ ਕਰਦੀ ਸੀ। ਦੋਸ਼ਾਂ ਦੇ ਮੁਤਾਬਕ ਸਾਲ 2022 ਦੇ ਵਿੱਚ ਉਸਦੇ ਬਲਾਤਕਾਰ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ਦੇ ਵਿੱਚ ਆਪਣਾ ਨਾਮ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਦੇ ਤਤਕਾਲੀ ਕੌਮੀ ਮਹਾਂਮੰਤਰੀ ਅਤੇ ਉੱਤਰਾਖੰਡ ਦੇ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਵੀ ਕੀਤਾ ਸੀ ਅਤੇ ਉਲਟਾ ਉਸਦੇ ਮਾਂ ਪਿਓ ਦੇ ਉੱਤੇ FIR ਦਰਜ ਕਰਵਾ ਦਿੱਤੀ ਸੀ। ਦੇਹਰਾਦੂਨ ਦੇ ਡਾਲਨਵਾਲਾ ਖੇਤਰ ਦੇ ਵਿੱਚ ਥਾਣੇ ਦੇ ਅੰਦਰ ਦਰਜ ਸ਼ਿਕਾਇਤ ਦੇ ਮੁਤਾਬਕ ਦੁਸ਼ਯੰਤ ਗੌਤਮ ਨੇ ਦੋਸ਼ ਮੜਿਆ ਸੀ ਕਿ ਹਰਿਦੁਆਰ ਦੇ ਜਵਾਲਪੁਰ ਤੋਂ ਸਾਬਕਾ ਵਿਧਾਇਕ ਸੁਰੇਸ਼ ਰਾਠੌਰ ਅਤੇ ਅਦਾਕਾਰਾ ਉਰਮਿਲਾ ਸਨਾਵਰ ਨੇ ਅਤੇ ਹੋਰਨਾਂ ਅਣਜਾਣ ਲੋਕਾਂ ਨੇ ਨਾਲ ਰਲ ਕੇ ਉਹਨਾਂ ਦੇ ਖਿਲਾਫ਼ ਇੱਕ ਸੋਚੇ ਸਮਝੇ ਤਰੀਕੇ ਦੇ ਤਹਿਤ ਸਾਜ਼ਿਸ਼ ਘੜੀ ਸੀ। ਉੱਥੇ ਦਿੱਲੀ ਪੁਲਿਸ ਨੇ ਅਸਿਸਟੈਂਟ ਕਮਿਸ਼ਨਰ ਆਫ਼ ਪੁਲਿਸ ਯਾਨੀ ACP ਵਿਵੇਕ ਭਗਤ ਦੀ ਸ਼ਿਕਾਇਤ ਦੇ ਉੱਤੇ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਦੇ ਵਿੱਚ ਇੱਕ ਸੁਤੰਤਰ ਪੱਤਰਕਾਰ, ਇੱਕ ਇੰਡੀਪੈਂਡੈਂਟ ਜਰਨਲਿਸਟ ਅਤੇ ਇੱਕ ਹੋਰ ਦੇ ਖਿਲਾਫ਼ ਹੋਈ FIR ਦਰਜ ਕੀਤੀ ਹੈ। ਸ਼ਿਕਾਇਤ 'ਚ ਦੋਸ਼ ਮੜਿਆ ਗਿਆ ਹੈ ਕਿ 3 ਅਕਤੂਬਰ ਨੂੰ ਬੂਟਾ ਸਿੰਘ ਰਾਊਂਡ ਅਬਾਊਟ ਦੇ ਉੱਤੇ ਹੋਏ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ACP ਵਿਵੇਕ ਭਗਤ ਨੂੰ ਅਪਮਾਨਿਤ ਕੀਤਾ ਗਿਆ ਸੀ, ਡਰਾਇਆ ਧਮਕਾਇਆ ਗਿਆ ਸੀ ਔਰ ਜਾਤੀ ਆਧਾਰਿਤ ਟਿੱਪਣੀਆਂ ਉਸਦੇ ਉੱਤੇ ਕੀਤੀਆਂ ਗਈਆਂ ਸੀ। 3 ਅਕਤੂਬਰ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਿਹਾ ਸੀ ਜਦੋਂ 2 ਮਹਿਲਾ ਪੱਤਰਕਾਰਾਂ ਅਤੇ 1 ਪ੍ਰਦਰਸ਼ਨਕਾਰੀ ਲੜਕੀ ਦੇ ਨਾਲ ਪੁਲਿਸ ਕਰਮੀਆਂ ਦੀ ਤਰਫ ਤੋਂ ਜਬਰਨ ਬਦਸਲੂਕੀ ਜਿਹੜੀ ਉਹ ਕੀਤੀ ਗਈ ਸੀ। ਉਹਨਾਂ ਦੇ ਵਿੱਚੋਂ ਇੱਕ ਲੜਕੀ ਦੇ ਕੱਪੜੇ ਵੀ ਪਾੜ ਦਿੱਤੇ ਗਏ ਸੀ ਔਰ ਇਸ ਦਾ ਦੋਸ਼ ਜਿਹੜਾ ਸੀ ਉਹ ACP ਵਿਵੇਕ ਭਗਤ ਦੇ ਉੱਤੇ ਵੀ ਲੱਗਿਆ ਸੀ। ਭਗਤ ਨੇ ਹੁਣ ਉਲਟਾ FIR ਦਰਜ ਕਰਵਾ ਦਿੱਤੀ ਹੈ, ਇੱਕ ਇੰਡੀਪੈਂਡੈਂਟ ਜਰਨਲਿਸਟ ਅਤੇ 1 ਪ੍ਰਦਰਸ਼ਨਕਾਰੀ ਲੜਕੀ ਦੇ ਉੱਤੇ। ਆਪਣੀ ਸ਼ਿਕਾਇਤ ਦੇ ਵਿੱਚ ਭਗਤ ਨੇ ਕਿਹਾ ਹੈ ਕਿ ਉਹ ਕਿਉਂਕਿ ਅਨੁਸੂਚਿਤ ਜਾਤੀ ਤੋਂ ਆਉਂਦੇ ਨੇ ਇਸ ਕਰਕੇ ਉਹਨਾਂ ਦੇ ਆਪਰੇਟਰ ਕਾਂਸਟੇਬਲ ਰਵੀ ਦਈਆ ਨੇ ਉਹਨਾਂ ਦੇ ਨੇਮ ਪਲੇਟ ਪੜ੍ਹ ਕੇ ਇਹ ਦੇਖਿਆ ਕਿ ਇੱਕ ਮਹਿਲਾ ਪੱਤਰਕਾਰ ਉਹਨਾਂ ਨੂੰ ਜਾਤੀ ਆਧਾਰਿਤ ਟਿੱਪਣੀਆਂ ਕਰਕੇ ਬੇਇੱਜ਼ਤ ਕਰ ਰਹੀ ਔਰ ਉਹਨਾਂ ਦੇ ਆਪਰੇਟਰ ਕਾਂਸਟੇਬਲ ਰਵੀ ਦਈਆ ਇਸ ਦੇ ਗਵਾਹ ਬਣੇ ਨੇ ਔਰ ਇਸ ਮਾਮਲੇ ਦੇ ਵਿੱਚ ਉਸ ਪੱਤਰਕਾਰਾਂ ਦੇ ਖਿਲਾਫ਼ ਉਲਟਾ ਕੇਸ ਦਰਜ ਕੀਤਾ ਗਿਆ ਹੈ।
ਉਥੇ ਕਾਕਰੇਜ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਭਲਕੇ ਯਾਨੀ 16 ਅਕਤੂਬਰ ਨੂੰ ਪ੍ਰਦਰਸ਼ਨ ਕੀਤਾ ਜਾਏਗਾ ਦਿੱਲੀ ਦੇ ਵਿੱਚ ਔਰ ਸ਼ਾਮ ਨੂੰ 5 ਵਜੇ ਸਾਰੇ ਲੋਕ ਦਿੱਲੀ ਦੇ ਵਿੱਚ ਰਹਿਣ ਵਾਲੇ ਕਨੌਟ ਪਲੇਸ ਪਹੁੰਚਣ ਔਰ ਹੱਥ ਦੇ ਵਿੱਚ ਤਿਰੰਗੇ ਹੋਣ। ਉਹਨਾਂ ਕਿਹਾ ਕਿ ਮੈਨੂੰ ਇਹ ਲੋਕ ਜੇਲ੍ਹ 'ਚ ਪਾ ਸਕਦੇ ਨੇ ਪਰ ਮੈਨੂੰ ਇਸ ਦੀ ਪਰਵਾਹ ਨਹੀਂ ਕਿਉਂਕਿ ਜੇਕਰ ਸਰਕਾਰ ਨੇ ਦੇਸ਼ ਦੇ ਵਿੱਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ ਤਾਂ ਫਿਰ ਖੁੱਲ੍ਹ ਕੇ ਅਧਿਕਾਰਕ ਤੌਰ ਦੇ ਉੱਤੇ ਵੀ ਲਗਾਈ ਦੇਵੇ। ਇਹ ਅਣਐਲਾਨੀ ਐਮਰਜੈਂਸੀ ਕਿਉਂ? ਦੀਪਕੇ ਬੁੱਧਵਾਰ ਦੁਪਹਿਰ ਦਿੱਲੀ ਪਹੁੰਚੇ ਸੀ। ਏਅਰਪੋਰਟ ਤੋਂ ਬਾਹਰ ਨਿਕਲਦੇ ਸਮੇਂ ਭੀੜ ਰੌਲਾ ਪਾਉਣ ਲੱਗੀ। ਦੱਸ ਦਈਏ ਕਿ ਬੁੱਧਵਾਰ ਇਸ ਤੋਂ ਪਹਿਲਾਂ ਦੀਪਕੇ ਜਿਹੜੇ ਸੀ ਉਹ ਮਹਾਰਾਸ਼ਟਰ ਚਲੇ ਗਏ ਸੀ ਕਿਉਂਕਿ ਉਹਨਾਂ ਦੀ ਦਾਦੀ ਦਾ ਦੇਹਾਂਤ ਹੋਇਆ ਸੀ। ਇਸ ਦਰਮਿਆਨ ਜਿਹੜੇ ਸੀ ਜੇ ਪੀ ਦੇ ਜਿਹੜੇ ਕੋਫਾਊਂਡਰ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਤਿਰੰਗਾ ਲਹਿਰਾਉਂਦਿਆਂ ਹੋਇਆਂ ਔਰ ਪਾਬੰਦੀ ਸ਼ੁਦਾ ਖੇਤਰ ਦੇ ਵਿੱਚ ਦਾਖਲ ਹੋਣ ਦੇ ਇਲਜ਼ਾਮ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਤਿਰੰਗਾ ਲਹਿਰਾਉਣ ਦਾ ਇਲਜ਼ਾਮ ਨਹੀਂ ਹੈ ਪਰ ਇਹ ਸੀ ਜੇ ਪੀ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ। ਇਸੇ ਕਰਕੇ ਕਾਂਗਰਸ ਜਨਤਾ ਪਾਰਟੀ ਨੇ ਕਿਹਾ ਕਿ ਜੇਕਰ ਤੁਹਾਡੇ ਹੱਥਾਂ ਦੇ ਵਿੱਚ ਤਿਰੰਗੇ ਹੋਣ ਤੇ ਜੇ ਤੁਸੀਂ ਦਿੱਲੀ ਨਹੀਂ ਵੀ ਪਹੁੰਚ ਸਕਦੇ ਤਾਂ ਜਿੱਥੇ ਵੀ ਜਿਹੜੇ ਵੀ ਸ਼ਹਿਰ ਦੇ ਵਿੱਚੋਂ ਉੱਥੇ ਤਿਰੰਗਾ ਰੈਲੀ ਕੱਢੀ ਜਾਵੇ। ਤੇਲ, ਰੇਲ, ਰਿਟੇਲ, ਸਿਮ ਤੇ ਫਿਲਮ ਤੋਂ ਬਾਅਦ ਹੁਣ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀ ਡੇਅਰੀ ਦੇ ਕਾਰੋਬਾਰ ਦੇ ਵਿੱਚ ਵੀ ਕਦਮ ਰੱਖ ਰਹੀ ਹੈ। FMCG ਯਾਨੀ ਜਿਸ ਨੂੰ ਫੂਡ ਪ੍ਰੋਡਕਟ ਦੀ ਇੰਡਸਟਰੀ ਕਹਿ ਲਿਆ ਜਾਂਦਾ, ਇਸ ਖੇਤਰ ਦੇ ਵਿੱਚ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਿਟਡ ਯਾਨੀ RCPL ਦਾਖਲ ਹੋਈ ਹੈ ਤੇ ਰੈਡੀ ਟੂ ਡਰਿੰਕ ਡੇਅਰੀ ਪ੍ਰੋਡਕਟ ਬਾਜ਼ਾਰ ਦੇ ਵਿੱਚ ਉਤਾਰੇ ਗਏ ਨੇ। ਫਿਲਹਾਲ ਤਮਿਲਨਾਡੂ ਤੋਂ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਜੋਇਲੈਂਡ ਨਾਮ ਦਾ ਫਲੇਵਰਡ ਮਿਲਕ ਲਾਂਚ ਕੀਤਾ ਗਿਆ। ਕੰਪਨੀ ਵੱਲੋਂ ਜੋਇਲੈਂਡ ਫਲੇਵਰਡ ਮਿਲਕ ਦੀ ਕੀਮਤ ਮਹਿਜ਼ 20 ਰੁਪਏ ਰੱਖੀ ਗਈ ਹੈ। ਫਿਲਹਾਲ ਇਹ 2 ਫਲੇਵਰਸ ਸਟ੍ਰਾਬੈਰੀ ਤੇ ਵਨੀਲਾ ਦੇ ਵਿੱਚ ਉਪਲਬਧ ਕਰਵਾਏ ਗਏ ਨੇ। ਕੰਪਨੀ ਦਾ ਮੁੱਖ ਮਕਸਦ ਘੱਟ ਕੀਮਤਾਂ ਦੇ ਉੱਤੇ ਖਪਤਕਾਰਾਂ ਨੂੰ ਵਧੀਆ ਗੁਣਵੱਤਾ ਵਾਲੇ ਉਤਪਾਦ ਮੁਹੱਈਆ ਕਰਵਾਉਣਾ ਹੈ। ਵੈਸੇ ਇਸ ਵਕਤ ਮੰਨਿਆ ਜਾ ਰਿਹਾ ਹੈ ਕਿ ਅਮੂਲ ਦੇ ਡੈਰੀ ਪ੍ਰੋਡਕਟ ਨੂੰ ਰਿਲਾਇੰਸ ਦੇ ਡੈਰੀ ਪ੍ਰੋਡਕਟ ਇੱਕ ਚੰਗੀ ਚੁਣੌਤੀ ਆਉਣ ਵਾਲੇ ਦਿਨਾਂ ਦੇ ਵਿੱਚ ਦੇ ਸਕਦੇ ਨੇ। ਉਧਰ ਬੈਂਕ ਆਫ ਬੜੌਦਾ ਨੂੰ ਲਗਭਗ 2800 ਕਰੋੜ ਰੁਪਏ ਦੀ ਕਰਜ਼ੇ ਦੀ ਅਦਾਇਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਦੁਬਈ ਦੇ ਕਾਰੋਬਾਰੀ ਤੇ ਦਿਵਾਲੀਆ NMC ਹੈਲਥਕੇਅਰ ਦੇ ਸੰਸਥਾਪਕ BR ਸ਼ੈਟੀ ਨੇ ਬੈਂਕ ਦੇ ਵਿਰੁੱਧ 15 ਅਰਬ US ਡਾਲਰ ਦਾ ਇੱਕ ਮੁਕੱਦਮਾ ਦਾਇਰ ਕਰ ਦਿੱਤਾ। ਸ਼ੈਟੀ ਨੇ ਬੈਂਕ ਦੇ ਮੌਜੂਦਾ ਤੇ ਸਾਬਕਾ ਬੈਂਕ ਅਧਿਕਾਰੀਆਂ ਸਣੇ 25 ਹੋਰਨਾਂ ਦੇ ਉੱਤੇ ਧੋਖਾਧੜੀ ਦਾ ਤੇ ਵਿੱਤੀ ਬੇਨੀਮੀਆਂ ਦਾ ਦੋਸ਼ ਮੜਿਆ। ਇਸ ਖਬਰ ਤੋਂ ਬਾਅਦ ਬੈਂਕ ਆਫ ਬੜੌਦਾ ਦੇ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਸਟਾਕ ਐਕਸਚੇਂਜ ਦੇ ਵਿੱਚ ਸ਼ੇਅਰ ਲਗਭਗ 3% ਡਿੱਗ ਪਏ। ਮੀਡੀਆ ਰਿਪੋਰਟਾਂ ਦੇ ਮੁਤਾਬਕ ਬੰਬੇ ਹਾਈ ਕੋਰਟ ਦੇ ਵਿੱਚ ਦਾਇਰ ਇੱਕ ਪਟੀਸ਼ਨ 'ਚ ਸ਼ੈਟੀ ਨੇ ਦੋਸ਼ ਲਗਾਇਆ ਕਿ ਬੈਂਕ ਦੇ ਅਧਿਕਾਰੀਆਂ ਨੇ ਉਸ ਦੀ ਕੰਪਨੀ ਦੇ ਨਾਲ ਲੈਣ ਦੇਣ ਦੇ ਵਿੱਚ ਮਦਦ ਜਿਹੜੀ ਕੀਤੀ ਸੀ ਉਹ ਮਨੀ ਲਾਂਡਰਿੰਗ ਦੇ ਤਹਿਤ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤੀ ਸੀ। ਉਸਦਾ ਦਾਅਵਾ ਹੈ ਕਿ ਕੁਝ ਅਜਿਹੇ ਕਰਜ਼ਿਆਂ ਦੇ ਉੱਤੇ ਜਾਲੀ ਹਸਤਾਖਰ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਵਜੋਂ ਵਿੱਤੀ ਦੇਣਦਾਰੀਆਂ ਦੇ ਵਿੱਚ ਗੜਬੜਾਂ ਸਾਹਮਣੇ ਆਈਆਂ ਨੇ। ਸ਼ੈਟੀ ਨੇ ਕੁੱਲ 15 ਅਰਬ ਡਾਲਰ ਦਾ ਹੁਣ ਹਰਜ਼ਾਨਾ ਉਹ ਬੈਂਕ ਆਫ ਬੜੌਦਾ ਤੋਂ ਹੀ ਮੰਗ ਰਹੇ ਹੈ। ਇਸ ਦੇ ਵਿੱਚ ਸਿੱਧੇ 5 ਅਰਬ ਡਾਲਰ ਦਾ ਜੁਰਮਾਨਾ ਤਾਂ ਹੋਏ ਆਰਥਿਕ ਨੁਕਸਾਨ ਦੇ ਲਈ ਹੈ ਅਤੇ ਇਸ ਤੋਂ ਇਲਾਵਾ 5 ਅਰਬ ਡਾਲਰ ਕਾਰੋਬਾਰ ਦੇ ਨਾਲ ਸੰਬੰਧਿਤ ਹੋਏ ਨੁਕਸਾਨ ਦੇ ਲਈ ਹੈ ਅਤੇ ਸਾਖ ਦੇ ਨੁਕਸਾਨ ਦੇ ਲਈ ਮੰਗਿਆ ਗਿਆ 5 ਅਰਬ ਡਾਲਰ। ਇਸ ਤੋਂ ਇਲਾਵਾ ਸ਼ੁਰੂਆਤੀ 10 ਅਰਬ ਡਾਲਰ ਅਤੇ 18% ਸਾਲਾਨਾ ਵਿਆਜ ਦੀ ਮੰਗ ਵੀ ਕੀਤੀ ਗਈ ਹੈ। ਸਾਰੇ ਦੋਸ਼ ਪਟੀਸ਼ਨ ਦੇ ਵਿੱਚ ਦਾਅਵੇ ਕੀਤੇ ਗਏ ਨੇ। ਇੱਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਇੱਕ ਤਿਤਲੀਆਂ ਵਰਗੇ ਪਰ ਮੱਛਰਾਂ ਦੀ ਤਰ੍ਹਾਂ ਤੰਗ ਕਰਨ ਵਰਗੇ ਬੱਗ ਜਿਹੜੇ ਨੇ ਉਹ ਤੁਹਾਡੇ ਆਲੇ ਦੁਆਲੇ ਹੋਣਗੇ। ਸਿਡਨੀ ਦੇ ਵਿੱਚ ਰਹਿੰਦੇ ਹੋ ਤਾਂ ਘੱਟੋ ਘੱਟ ਇਹ ਬੱਗਸ ਅੱਜ ਕੱਲ੍ਹ ਬਹੁਤ ਖਰਾਬੀਆਂ ਕਰ ਰਹੇ ਨੇ। ਮੌਥਸ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਕਹਿ ਲਿਆ ਜਾਂਦਾ ਹੈ, MOTHS। ਹੁਣ ਬੰਡਾਈ ਬੀਚ ਦੇ ਉੱਤੇ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਮੌਥਸ ਦੇਖਣ ਨੂੰ ਮਿਲੇ। ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਅਕਸਰ ਇਸ ਕਿਸਮ ਦੇ ਮੌਥਸ ਆ ਜਾਂਦੇ ਨੇ। ਇਹ ਮਾਈਗ੍ਰੇਟਰੀ ਇੱਕ ਕਿਸਮ ਦੇ ਜੀਵ ਨੇ ਪਰ ਮੌਥਸ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਸਿਡਨੀ ਦੇ ਵਿੱਚ ਨੇ ਔਰ ਇਸ ਦੇ ਚੱਲਦਿਆਂ ਜਿਹੜੇ ਸ਼ਹਿਰੀ ਇਲਾਕੇ ਨੇ ਜਿੱਥੇ ਖਾਸ ਤੌਰ ਦੇ ਉੱਤੇ ਬੀਚ ਜਾਂ ਉਸਦੇ ਆਲੇ ਦੁਆਲੇ ਦੇ ਇਲਾਕੇ ਨੇ ਜਿਹੜੇ ਖੁੱਲ੍ਹੇ ਇਲਾਕੇ ਨੇ ਉੱਥੇ ਲੋਕਾਂ ਨੂੰ ਜਿਹੜਾ ਬਾਹਰ ਘੁੰਮਣ ਫਿਰਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ। ਹਾਲਾਂਕਿ ਸਾਲ

ਆਸਟ੍ਰੇਲੀਆ ਦੇ ਵਿੱਚ ਬਜ਼ੁਰਗਾਂ ਨੂੰ ਖਾਸ ਤੌਰ ਦੇ ਉੱਤੇ ਉਹ ਬਜ਼ੁਰਗ ਜਿਹੜੇ ਕਿ ਪ੍ਰਾਈਵੇਟ ਇੰਸ਼ੋਰੈਂਸ ਅਫੋਰਡ ਕਰ ਸਕਦੇ ਸੀ, ਉਹਨਾਂ ਨੂੰ ਪ੍ਰਾਈਵੇਟ ਇੰਸ਼ੋਰੈਂਸ ਦੇ ਉੱਤੇ ਦਿੱਤੀ ਜਾਣ ਵਾਲੀ ਰਿਬੇਟ ਜਿਹੜੀ ਸੀ ਸਰਕਾਰ ਦੀ ਤਰਫ ਤੋਂ ਬੰਦ ਕਰਨ ਦੀ ਇੱਕ ਯੋਜਨਾ ਲਿਖੀ ਗਈ ਸੀ। ਪਰ ਇਸ ਤੋਂ ਬਾਵਜੂਦ ਇਸ ਯੋਜਨਾ ਨੂੰ ਕਾਨੂੰਨ ਬਣਾਉਣ ਦੇ ਲਈ ਜਿਹੜਾ ਹੇਠਲਾ ਸਦਨ ਸੀ ਅਤੇ ਸੈਨੇਟ ਸੀ ਉਸ ਦੇ ਵਿੱਚ ਬਿੱਲ ਪੇਸ਼ ਕੀਤਾ ਜਾਣਾ ਸੀ। ਇਹ ਬੜਾ ਵਿਰਲਾ ਹੀ ਦੇਖਣ ਨੂੰ ਮਿਲਦਾ ਹੈ ਕਿ ਵਿਰੋਧੀ ਧਿਰ ਜਿਹੜਾ ਗੱਠਜੋੜ ਹੈ ਜਿਸ ਦੇ ਵਿੱਚ ਲਿਬਰਲ ਨੈਸ਼ਨਲ ਪਾਰਟੀ ਹੈ, ਉਹਨਾਂ ਨੇ ਗ੍ਰੀਨਜ਼ ਪਾਰਟੀ ਦੇ ਨਾਲ ਸਮਝੌਤਾ ਕਰਕੇ ਸਰਕਾਰ ਦੇ ਇਸ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਰਿਬੇਟ ਬਿੱਲ ਨੂੰ ਰੋਕਣ ਦੇ ਲਈ ਆਪਸ ਦੇ ਵਿੱਚ ਇਕੱਠੇ ਹੋ ਕੇ ਟੀਮ ਅਪ ਕੀਤਾ ਅਤੇ ਇਸ ਬਿੱਲ ਨੂੰ ਸਕ੍ਰੈਪ ਕਰ ਦਿੱਤਾ। ਹਾਲਾਂਕਿ ਸਿਹਤ ਮੰਤਰੀ ਮਾਰਕ ਬਟਲਰ ਨੇ ਵਿਰੋਧੀ ਧਿਰ ਅਤੇ ਕ੍ਰਾਸ ਬੈਂਚਰ ਦੇ ਇਸ ਕਦਮ ਦੇ ਉੱਤੇ ਕਾਫ਼ੀ ਨਾਰਾਜ਼ਗੀ ਜ਼ਾਹਰ ਕੀਤੀ। ਉਹਨਾਂ ਨੇ ਬੁੱਧਵਾਰ ਦੁਪਹਿਰ ਵੇਲੇ ਸੈਨੇਟ ਦੇ ਵਿੱਚ ਮਿਲ ਕੇ ਸਰਕਾਰ ਨੂੰ ਬਿੱਲ ਨੂੰ ਸੰਸਦ ਤੋਂ ਸਰਕਾਰ ਦੇ ਇਸ ਬਿੱਲ ਨੂੰ ਖਾਰਜ ਕਰਵਾਉਣ ਦੇ ਲਈ ਦੋਹਾਂ ਧਿਰਾਂ ਨੂੰ ਜੰਮ ਕੇ ਭੰਡਿਆ। ਹਾਲਾਂਕਿ ਸਿਹਤ ਮੰਤਰੀ ਦੀ ਤਰਫ ਤੋਂ ਅੱਜ ਦੇ ਦਿਨ ਇੱਕ ਵਾਰ ਫਿਰ ਤੋਂ ਇਹ ਬਿੱਲ ਪੇਸ਼ ਕੀਤਾ ਗਿਆ ਹੇਠਲੇ ਸਦਨ ਦੇ ਵਿੱਚ ਬਗੈਰ ਇਸ ਦਾ ਓਰੀਜਨਲ ਜਾਂ ਅਸਲ ਰੂਪ ਹੈ ਜਿਹੜਾ ਉਸ ਦੇ ਵਿੱਚ ਕੋਈ ਬਦਲਾਅ ਕਰਨ ਲੱਗਿਆ। ਦੱਸ ਦਈਏ ਕਿ ਸਿਹਤ ਮੰਤਰੀ ਨੇ ਇਸ ਨੂੰ ਇੱਕ ਸਿਆਸੀ ਸੰਕਟ ਵੀ ਕਰਾਰ ਦਿੱਤਾ ਅਤੇ ਕਿਹਾ ਕਿ ਬੇਹੱਦ ਮਾੜੀ ਗੱਲ ਹੈ ਕਿ ਗੱਠਜੋੜ ਦੇ ਮੈਂਬਰ ਸਹੀ ਬਜਟ ਪ੍ਰਬੰਧਨ ਦੇ ਦਾਅਵਿਆਂ ਤੋਂ ਬਿਲਕੁਲ ਉਲਟ ਜਿਹੜੀਆਂ ਨੇ ਕਾਰਵਾਈਆਂ ਕਰ ਰਹੇ ਨੇ। ਅਸਲ 'ਚ ਪ੍ਰਸਤਾਵਿਤ ਕਾਨੂੰਨ ਦੇ ਤਹਿਤ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜਿਹੜੇ ਆਸਟ੍ਰੇਲੀਆਈ ਨੇ ਉਹਨਾਂ ਨੂੰ ਮਿਲਣ ਵਾਲੀ ਪ੍ਰਾਈਵੇਟ ਹੈਲਥ ਰਿਬੇਟ ਅਗਲੇ ਸਾਲ ਅਪ੍ਰੈਲ ਤੋਂ ਘਟਾਈ ਜਾਣੀ ਸੀ। ਸਰਕਾਰ ਦਾ ਇਹ ਕਹਿਣਾ ਸੀ ਕਿ ਇਸ ਦੇ ਨਾਲ ਫੈਡਰਲ ਬਜਟ ਦੇ ਵਿੱਚ $3 ਅਰਬ ਦੀ ਬਚਤ ਹੋ ਸਕਦੀ ਹੈ ਅਤੇ ਪਰ ਇਸ ਦੇ ਨਾਲ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਪ੍ਰਾਈਵੇਟ ਇੰਸ਼ੋਰੈਂਸ ਲੈ ਰੱਖੀ ਹੈ ਉਹਨਾਂ ਨੂੰ ਸਾਲਾਨਾ $400 ਤੱਕ ਦਾ ਹੁਣ ਵਾਧੂ ਬੋਝ ਚੱਕਣਾ ਪੈ ਜਾਂਦਾ। ਅਸਲ 'ਚ ਇਹ ਰਿਬੇਟ ਜਿਹੜੀ ਹੈ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਉੱਤੇ ਸਰਕਾਰ ਹੀ ਦੇ ਦਿੰਦੀ ਸੀ, ਪਰ ਸਰਕਾਰ ਦਾ ਕਹਿਣਾ ਸੀ ਕਿ ਇਹ ਰਿਬੇਟ ਹੁਣ ਜਾਰੀ ਨਹੀਂ ਰੱਖਣਾ ਚਾਹਣਗੇ ਕਿਉਂਕਿ ਬਜ਼ੁਰਗਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਉਹਨਾਂ ਦੇ ਮੈਡੀਕੇਅਰ ਜਾਂ ਦੂਸਰੇ ਕਨਸੈਸ਼ਨ ਕਾਰਡ ਦੇ ਜ਼ਰੀਏ ਮਿਲ ਹੀ ਜਾਂਦੀਆਂ ਨੇ। ਪ੍ਰਾਈਵੇਟ ਹੈਲਥ ਇੰਸ਼ੋਰੈਂਸ ਕੋਈ ਉਦੋਂ ਲੈਂਦਾ ਜਦੋਂ ਉਸਦੇ ਕੋਲ ਪੈਸੇ ਵਧੇਰੇ ਹੁੰਦੇ ਨੇ, ਨਹੀਂ ਤਾਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜਿਹੜੀ ਹੈ ਉਹ ਅਫੋਰਡ ਕਰਨੀ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ। ਅਜਿਹੇ ਦੇ ਵਿੱਚ ਜਿਹੜਾ ਉਹਨਾਂ ਦੇ ਇਸ ਇੰਸ਼ੋਰੈਂਸ ਦੀ ਕੋਸਟ ਹੈ ਜਿਹੜੀ ਹੁਣ ਸਰਕਾਰ ਹੀ ਚੱਲਦੀ ਰਹੇਗੀ ਜਿਵੇਂ ਕਿ ਪਹਿਲਾਂ ਚੱਲਦੀ ਰਹੀ ਸੀ, ਔਰ ਇਸੇ ਨੂੰ ਲੈ ਕੇ ਜਿਹੜੀ ਲੇਬਰ ਪਾਰਟੀ ਹੈ ਉਹ ਵਿਰੋਧੀ ਧਿਰ ਤੋਂ ਉਲਟ ਪੱਖ ਰੱਖੀ ਬੈਠੀ ਹੈ। ਲੇਬਰ ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚ ਬਚਤ ਹੋਣੀ ਚਾਹੀਦੀ ਹੈ ਔਰ ਇਸ ਕਿਸਮ ਦੇ ਨਾਲ ਜਿਹੜੇ ਸਰਦੇ ਪਰਦੇ ਪੁੱਜਦੇ ਲੋਕ ਨੇ ਜੇਕਰ ਉਹ ਆਪਣਾ ਖਰਚਾ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦਾ ਝੱਲ ਸਕਦੇ ਨੇ ਤਾਂ ਉਹ ਰੱਖ ਲੈਣ, ਨਹੀਂ ਤਾਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਲੈਣਾ ਇੰਨੀ ਕਿਹੜੀ ਮਜਬੂਰੀ ਹੈ, ਸਰਕਾਰ ਦਾ ਤਰਕ ਹੈ। ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦਰ ਇਸ ਵਕਤ 4.7% ਦੇ ਉੱਤੇ ਬਰਕਰਾਰ ਹੈ, ਸੋ ਇਸ ਨੂੰ ਇੱਕ ਚੰਗੀ ਖ਼ਬਰ ਹੀ ਮੰਨ ਲਿਆ ਜਾਵੇ ਜਦੋਂ ਦੁਨੀਆ ਭਰ ਦੇ ਵਿੱਚ ਅਨਸਰਟੈਨਿਟੀ ਦਾ ਯਾਨੀ ਕਿ ਬੇਕਿਆਸੀਆਂ ਜੀਆਂ ਲੱਗੀਆਂ ਹੋਈਆਂ ਨੇ, ਐਸਾ ਮਾਹੌਲ ਹੈ, ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਮੱਧ ਪੂਰਬ ਦੇ ਵਿੱਚ ਜੰਗ ਲੱਗੀ ਹੋਈ ਹੈ, ਅਜਿਹੇ ਦੇ ਵਿੱਚ ਮਹਿੰਗਾਈ ਦੁਨੀਆ ਭਰ 'ਚ ਵੱਧ ਰਹੀ ਹੈ, ਪਰ ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਵਧੀ ਨਹੀਂ ਹੈ, ਬਾਵਜੂਦ ਇਸ ਦੇ ਇਹ ਇੱਕ ਚੰਗਾ ਸੰਕੇਤ ਮੰਨਿਆ ਜਾ ਸਕਦਾ। ਲਗਭਗ 39,300 ਤੋਂ ਥੋੜ੍ਹੇ ਹੀ ਕੁਝ ਲੋਕ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਕੰਮਕਾਰ ਕਰਨ ਲੱਗੇ ਨੇ, ਯਾਨੀ ਕਿ ਅਨਇੰਪਲੋਇਡ ਲੋਕਾਂ ਦੀ ਗਿਣਤੀ ਜਿਹੜੀ ਉਹ ਇੰਨੀ ਨਹੀਂ ਵਧੀ ਹੈ, ਜਿਹੜੀ ਪਹਿਲਾਂ ਗਿਣਤੀ ਸੀ ਉਸ ਦੇ ਵਿੱਚ 9,000 ਦੇ ਕਰੀਬ ਲੋਕ ਹੋਰ ਵਧੇ ਨੇ। ਬੇਰੁਜ਼ਗਾਰੀ ਦਰ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਸਥਿਰ ਰਹਿਣਾ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦੀ ਤਰਫ ਤੋਂ ਇਹ ਫੈਸਲੇ ਨੂੰ ਕਿਵੇਂ ਲਿਆ ਜਾਂਦਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਚੱਲੇਗਾ। ਇਸ ਕੈਲੰਡਰ ਵਰ੍ਹੇ ਦਾ ਜਿਹੜਾ ਵਿਆਜ ਦਰਾਂ ਦਾ ਐਲਾਨ ਹੈ ਉਹ ਹਾਲੇ ਨਵੰਬਰ ਮਹੀਨੇ ਦੇ ਵਿੱਚ ਹੋਣਾ ਹੈ। ਉਧਰ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਹੁੰਦੀ ਨਿਲਾਮੀ ਦੀ ਕਲੀਅਰੈਂਸ ਰੇਟ ਇੱਕ ਵਾਰ ਫਿਰ ਤੋਂ ਜੂਨ ਮਹੀਨੇ ਤੋਂ ਬਾਅਦ ਥੱਲੇ ਡਿੱਗੀ ਹੈ। ਲਗਭਗ 44% ਪ੍ਰੋਪਰਟੀਜ਼ ਜਿਹੜੀਆਂ ਨੇ ਕੋਟੈਲਿਟੀ ਦੇ ਮੁਤਾਬਕ ਉਹ ਕਲੀਅਰ ਹੋਈਆਂ ਨੇ, ਯਾਨੀ ਕਿ ਜੇਕਰ ਇੱਕ ਬਾਜ਼ਾਰ ਦੇ ਵਿੱਚ 100 ਪ੍ਰੋਪਰਟੀਜ਼ ਨਿਲਾਮੀ ਦੇ ਉੱਤੇ ਆਉਂਦੀਆਂ ਨੇ ਤਾਂ ਉਸ ਦੇ ਵਿੱਚੋਂ 44 ਹੀ ਵਿਕ ਪਾਉਂਦੀਆਂ ਨੇ, ਬਾਕੀ ਦੀਆਂ ਫਿਰ ਤੋਂ ਬਾਜ਼ਾਰ ਦੇ ਵਿੱਚ ਉਸੇ ਤਰੀਕੇ ਦੇ ਨਾਲ ਨਿਲਾਮੀ ਦੇ ਲਈ ਲਟਕੀਆਂ ਰਹਿ ਜਾਂਦੀਆਂ। ਅਜਿਹੇ ਦੇ ਵਿੱਚ ਇਹ ਮਤਲਬ ਹੈ ਕਿ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਮਾਰਕੀਟ ਸਲੋ ਡਾਊਨ ਦੇ ਸੰਕੇਤ ਦਿਖਾਈ ਦੇ ਰਹੇ ਨੇ, ਜਿਵੇਂ ਸਿਡਨੀ ਦੇ ਵਿੱਚ 45.6% ਘਰਾਂ ਦੀ ਜਿਹੜੀ ਆਕਸ਼ਨ ਉਹ ਕਲੀਅਰ ਹੋ ਸਕੀ, ਜਦਕਿ ਪਿਛਲੇ ਸਾਲ ਇਸੇ ਹੀ ਮਹੀਨੇ ਦੇ ਵਿੱਚ ਇਹ 68.2% ਸੀ। ਉੱਥੇ ਮੈਲਬਨ ਦੀ ਗੱਲ ਕਰੀਏ ਤਾਂ ਇੱਥੇ 43% ਆਕਸ਼ਨ ਜਿਹੜੀ ਉਹ ਕਲੀਅਰ ਹੋ ਸਕੀ ਹੈ, ਪਿਛਲੇ ਸਾਲ

ਇਸ ਤੋਂ ਬਿਹਤਰ ਆਕਸ਼ਨ ਕਲੀਅਰ ਹੋਈ ਸੀ। ਐਡੀਲੇਡ ਤੇ ਬ੍ਰਿਸਬੇਨ ਜਿਹੜੇ ਨੇ ਉੱਥੇ ਇੱਕ ਹਫਤੇ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਬਾਰ ਵੀ ਜਿਹੜੀਆਂ ਆਕਸ਼ਨਸ ਹੋ ਰਹੀਆਂ ਨੇ ਘਰਾਂ ਦੀਆਂ ਪ੍ਰੋਪਰਟੀਜ਼ ਦੀਆਂ, ਔਰ ਉਹ ਚੰਗੇ ਰੇਟ ਦੇ ਉੱਤੇ ਹੋ ਰਹੀਆਂ। ਉੱਥੇ ਆਸਟ੍ਰੇਲੀਆ ਦੇ ਐਂਟੀ ਕਰਪਸ਼ਨ, ਵਿਕਟੋਰੀਆ ਸੂਬੇ ਦੇ ਐਂਟੀ ਕਰਪਸ਼ਨ ਕਮਿਸ਼ਨ ਦੀ ਤਰਫ ਤੋਂ ਪਾਇਆ ਗਿਆ ਕਿ ਵਿਕਟੋਰੀਆ ਦੇ ਵਿੱਚ ਕੋਵਿਡ ਦੇ ਵੇਲੇ ਜਿਹੜੀਆਂ ਆਰਗਨਾਈਜੇਸ਼ਨ ਬੰਦ ਹੋ ਕੇ ਰਹਿ ਗਈਆਂ ਸੀ ਅਤੇ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਮੰਗੇ ਸੀ। ਲਗਭਗ 9,000 ਆਸਟ੍ਰੇਲੀਅਨ ਵਿਕਟੋਰੀਅਨ ਐਸੀਆਂ ਸੰਸਥਾਵਾਂ ਨੇ ਜਾਂ ਕੰਪਨੀਆਂ ਨੇ ਜਿਨ੍ਹਾਂ ਦੇ ਪਲ ਵੱਲ ਲਗਭਗ $250 million ਆਸਟ੍ਰੇਲੀਅਨ ਡਾਲਰ ਦੀ ਗੱਲ ਕਰ ਰਹੇ ਹਾਂ, ਗਰਾਂਟਾਂ ਸਰਕਾਰ ਦੀ ਤਰਫ ਤੋਂ ਗਈਆਂ ਹੋਣਗੀਆਂ ਪਰ ਇਹ ਗਲਤ ਢੰਗ ਦੇ ਨਾਲ ਗਈਆਂ, ਯਾਨੀ ਕਿ ਇਹ ਜਿਹੜੇ ਅਦਾਰੇ ਨੇ ਇਹ ਡਿਜ਼ਰਵ ਵੀ ਨਹੀਂ ਕਰਦੇ ਸੀ ਪਰ ਇਹਨਾਂ ਨੇ ਨਕਲੀ ਦਸਤਾਵੇਜ਼ਾਂ ਦਾ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ COVID-19 ਦੇ ਦਰਮਿਆਨ ਦਿੱਤੀਆਂ ਗਈਆਂ ਸਰਕਾਰੀ ਪੇਮੈਂਟ ਸੀ ਉਹਨਾਂ ਨੂੰ ਹਾਸਲ ਕੀਤਾ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਆਈਬੈਕ ਯਾਨੀ ਇੰਡੀਪੈਂਡੈਂਟ ਬਰੋਡ ਬੇਸਡ ਐਂਟੀ ਕਰਪਸ਼ਨ ਕਮਿਸ਼ਨ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਹ $285 million ਦੇ ਆਸ ਪਾਸ ਦੀਆਂ ਜਿਹੜੀਆਂ ਪੇਮੈਂਟ ਹੈ ਇਹਨਾਂ ਲੋਕਾਂ ਤੋਂ ਵਾਪਸ ਲਈਆਂ ਜਾਣ, ਪਰ ਇਸ ਦੇ ਖਾਤਰ ਕਿਸੇ ਨੂੰ ਪੀਨਲਾਈਜ਼ ਯਾਨੀ ਕਿ ਸਜ਼ਾ ਦਿੱਤੀ ਜਾਏਗੀ ਜਾਂ ਨਹੀਂ ਇਹ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਇਸ ਮਾਮਲੇ ਦੇ ਵਿੱਚ ਜਿਹੜੀ ਆਈਬੈਕ ਦੀ ਰਿਪੋਰਟ ਹੈ ਉਸ ਦੇ ਵਿੱਚ ਕੁਝ ਨਾਮ ਜਿਹੜੇ ਨੇ ਉਹ ਜਨਤਕ ਕੀਤੇ ਗਏ ਨੇ। ਉੱਥੇ ਬ੍ਰਿਸਬੇਨ ਦੇ ਵਿੱਚ ਹੁਣ ਸਿਡਨੀ ਦੀ ਤਰਜ਼ ਦੇ ਉੱਤੇ ਜਿਹੜੀਆਂ ਪਾਣੀ ਦੇ ਵਿੱਚ ਤੈਰਦੀਆਂ ਜਿਹੜੀਆਂ ਫੇਰੀਜ਼ ਨੇ ਉਹਨਾਂ ਦੇ ਵਿੱਚ ਜਿਹੜੀਆਂ ਡਬਲ ਡੈਕਰ ਫੇਰੀਜ਼ ਨੇ ਉਹਨਾਂ ਨੂੰ ਬਾਰ ਲਾਇਸੈਂਸ ਰੈਡੀ ਫੇਰੀਜ਼ ਦੇ ਤੌਰ ਦੇ ਉੱਤੇ ਤਿਆਰ ਕੀਤਾ ਜਾਏਗਾ। ਬ੍ਰਿਸਬੇਨ ਸਿਟੀ ਕੌਂਸਲ ਦਾ ਕਹਿਣਾ ਹੈ ਕਿ ਸਿਡਨੀ ਦੇ ਵਿੱਚ ਇਹ ਤਜਰਬਾ ਵਧੀਆ ਚੱਲਦਾ, ਜਿਹੜੀਆਂ ਦੂਰੀ ਮੰਜ਼ਿਲਾਂ ਵਾਲੀਆਂ ਫੇਰੀਜ਼ ਨੇ ਉਹਨਾਂ ਦੀ ਉੱਪਰਲੀ ਮੰਜ਼ਿਲ ਦੇ ਵਿੱਚ ਲਾਇਸੈਂਸਡ ਬਾਰ ਸਥਾਪਿਤ ਕੀਤੇ ਜਾ ਸਕਦੇ ਨੇ, ਨਾਲੇ ਤਾਂ ਕੌਂਸਲ ਨੂੰ ਉਸ ਦਾ ਫਾਇਦਾ ਮਿਲੇਗਾ ਅਤੇ ਨਾਲੇ ਲੋਕ ਐਂਟਰਟੇਨਮੈਂਟ ਦੇ ਨਾਂ ਦੇ ਉੱਤੇ ਫੇਰੀਜ਼ ਦੇ ਵਿੱਚ ਵੱਧ ਤੋਂ ਵੱਧ ਸਮਾਂ ਬਿਤਾ ਸਕਿਆ ਕਰਨਗੇ, ਔਰ ਇਸ ਦੇ ਨਾਲ ਬ੍ਰਿਸਬੇਨ ਸ਼ਹਿਰ ਦੀ ਆਰਥਿਕਤਾ ਦੇ ਵਿੱਚ ਵੀ ਜਿਹੜਾ ਨਿਘਾਰ ਆਇਆ ਹੋਇਆ ਉਸ ਦੇ ਵਿੱਚ ਫਰਕ ਪਏਗਾ। ਉੱਥੇ ਜਾਣ ਤੋਂ ਪਹਿਲਾਂ ਕ੍ਰਿਕਟ ਦੀ ਖਬਰ ਦੀ ਸਾਂਝ ਪਾ ਲਈਏ ਅਤੇ ਵੈਸਟ ਇੰਡੀਜ਼ ਅਤੇ ਭਾਰਤ ਦੇ ਦਰਮਿਆਨ ਹੋਇਆ ਚੌਥਾ T20 ਮੈਚ ਭਾਰਤ ਨੇ ਹਾਰ ਲਿਆ। ਵੈਸਟ ਇੰਡੀਜ਼ ਨੇ ਇਹ ਮੈਚ 24 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਦੀ ਟੀਮ ਦੀ ਤਰਫ ਤੋਂ ਕਪਤਾਨ ਸਾਈ ਹੋਪ ਦਾ ਬੱਲਾ ਇੱਕ ਵਾਰ ਫਿਰ ਤੋਂ ਚੱਲਿਆ ਅਤੇ 102 ਨਾਬਾਦ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ੈਰਫੇਨ ਰਤਰਫਰਡ ਨੇ 49 ਦੌੜਾਂ ਨਾਬਾਦ ਬਣਾਈਆਂ, ਹਾਲਾਂਕਿ ਉਹ ਅਰਧ ਸੈਂਕੜਾ ਲਗਾਉਣ ਤੋਂ ਖੁੰਝ ਗਏ। ਪਰ ਉੱਧਰ ਭਾਰਤ ਵਾਲੇ ਪਾਸਿਓਂ ਕੋਈ ਖਾਸ ਗੇਂਦਬਾਜ਼ੀ ਵੀ ਨਹੀਂ ਹੋ ਸਕੀ। ਜੇਕਰ ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ ਅਤੇ ਅਕਸ਼ਰ ਪਟੇਲ ਦੀ ਇੱਕ ਇੱਕ ਵਿਕਟ ਨੂੰ ਛੱਡ ਦਈਏ ਤਾਂ ਭਾਰਤ ਦੀ ਤਰਫ ਤੋਂ ਗੇਂਦਬਾਜ਼ੀ ਦੇ ਸੈਕਟਰ ਦੇ ਵਿੱਚ ਕੋਈ ਖਾਸ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਗਿਆ, ਜਿਸ ਦਾ ਫਾਇਦਾ ਵੈਸਟ ਇੰਡੀਜ਼ ਨੇ ਇੱਕ ਵੱਡਾ ਸਕੋਰ ਬਣਾ ਕੇ ਖੜਾ ਕੀਤਾ। ਔਰ ਭਾਰਤ ਇਸ ਦੇ ਜਵਾਬ ਦੇ ਵਿੱਚ ਇਸ ਟੂਰਨਾਮੈਂਟ ਦੇ ਅੰਦਰ ਮਾਫ ਕਰਨਾ ਇਸ ਚੌਥੇ ਮੈਚ ਦੇ ਅੰਦਰ 248 ਦੌੜਾਂ ਬਣਾਉਣ ਉਤਰਿਆ ਸੀ ਪਰ 223 ਦੌੜਾਂ ਹੀ ਬਣਾ ਸਕਿਆ। ਭਾਰਤ ਦੀ ਤਰਫ ਤੋਂ ਤਿਲਕ ਵਰਮਾ ਨੇ ਸਭ ਤੋਂ ਵੱਧ 43 ਅਤੇ ਨਿਤੀਸ਼ ਕੁਮਾਰ ਰੈਡੀ ਨੇ 41 ਦੌੜਾਂ ਬਣਾਈਆਂ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

0: this autumn, Laugh Out Loud with Ayushmann Khurrana and Sada. This autumn, Laugh Out Loud with Ayushmann Khurrana and Saad Ali Khan in Urda Teer.
1: Ek Pakistani jasoos Hindustan jayega.
2: Desh bhakti to yaad aage.
3: Desh kaun sa hai? Ye bhul gaya.
0: A spy mission gone wrong with hilarious moments.
4: Oh, ye border chal rahi hai.
0: Nahi ji, ye to Urda Teer chal raha hai. From October 9th at cinemas near you.
5: Ki chahida? Australia da visa lona? Ja visa le mashwara chahida? Mil juga. Sidde aao. Garewal Visa Solutions. Australia vich har tarah diyan visa ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪਾਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ ਤੇ ਅੱਜ ਦੀ ਕਹਾਣੀ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਬਜ਼ੁਰਗਾਂ ਦੀ ਕਹੀ ਉਸ ਗੱਲ ਦਾ ਜ਼ਰੂਰ ਜ਼ਿਕਰ ਹੁੰਦਾ ਕਿ ਕਾਲੀ ਅੱਗੇ ਟੋਏ। ਜਦੋਂ ਬੰਦਾ ਜ਼ਿਆਦਾ ਕਾਲਾ ਹੋ ਕੇ ਤੁਰਦਾ, ਜ਼ਿਆਦਾ ਭੱਜਦਾ, ਧਿਆਨ ਨਹੀਂ ਦਿੰਦਾ, ਸਫ਼ਰ 'ਤੇ ਆਲੇ ਦੁਆਲੇ ਨਹੀਂ ਦੇਖਦਾ, ਫਿਰ ਟੋਏ 'ਚ ਕਈ ਵਾਰੀ ਡਿੱਗਣ ਦਾ ਖਤਰਾ ਵੱਧ ਜਾਂਦਾ। ਇਹ ਟੋਏ ਕਈ ਪ੍ਰਕਾਰ ਦੇ ਹੋ ਸਕਦੇ ਨੇ। ਅੱਜ ਦੀ ਕਹਾਣੀ ਦੋ ਭਿਕਸ਼ੂਆਂ ਦੀ ਹੈ। ਦੋ ਭਿਕਸ਼ੂਆਂ ਨੂੰ, ਉਹਦੇ ਵਿੱਚੋਂ ਤੁਹਾਨੂੰ ਕਾਫੀ ਲੋਕ ਲੱਭ ਜਾਣਗੇ, ਸ਼ਾਇਦ ਆਪਣਾ ਮਹਾਂਦਰਾ ਵੀ ਪੈ ਜੇ। ਕਹਿੰਦੇ ਨੇ ਇੱਕ ਵਾਰੀ ਦੋ ਭਿਕਸ਼ੂ ਜਿਹੜੇ ਹੁਣੇ ਹੁਣੇ ਆਸ਼ਰਮ ਚੋਂ ਆਪਣਾ ਸਿੱਖ ਕੇ ਸਮਾਂ ਪਾ ਕੇ ਅੱਗੇ ਵਧਣ ਲਈ ਤਿਆਰ ਸਨ, ਉਹਨਾਂ ਦੋਵਾਂ ਨੂੰ ਆਸ਼ਰਮ ਚ ਰਹਿੰਦਿਆਂ ਕੁਝ ਸਮਾਂ ਹੋ ਗਿਆ ਸੀ। ਹੁਣ ਉਹ ਦੂਜੀਆਂ ਥਾਵਾਂ ਤੇ ਜਾਣ ਲਈ, ਟਰੈਵਲ ਕਰਨ ਲਈ ਤਿਆਰ ਸਨ। ਜਿਸ ਦਿਨ ਦਾ ਜਾਣ ਦਾ ਸਮਾਂ ਸੀ, ਉਹ ਸਵੇਰੇ ਦੋਵੇਂ ਉੱਠਦੇ ਨੇ, ਭੋਜਨ ਛਕਦੇ ਨੇ, ਆਪਣੇ ਗੁਰੂ ਜੀ ਦਾ ਆਸ਼ੀਰਵਾਦ ਲੈਂਦੇ ਨੇ ਤੇ ਤੁਰ ਪੈਂਦੇ ਨੇ ਉਸ ਨਗਰ ਵੱਲ ਨੂੰ ਜਿੱਥੇ ਜਾ ਕੇ ਉਹਨਾਂ ਨੇ ਹੁਣ ਉਪਦੇਸ਼ ਕਰਨੇ ਹੁੰਦੇ ਜਾਂ ਉੱਥੋਂ ਦੇ ਲੋਕਾਂ ਦਾ ਜਾਂ ਉੱਥੋਂ ਦੇ ਆਸ਼ਰਮ ਦੇ ਲੋਕਾਂ ਦਾ ਹੱਥ ਵਟਾਉਣਾ ਹੁੰਦਾ। ਸਵੇਰ ਦੇ ਸਮੇਂ ਰੋਟੀ ਪਾਣੀ ਖਾ ਕੇ ਉਹ ਤੁਰ ਪੈਂਦੇ ਨੇ। ਲੰਮਾ ਰਾਹ ਹੁੰਦਾ, ਜੰਗਲ ਪਾਰ ਕਰਦੇ ਨੇ ਸਾਰਾ ਦਿਨ ਲਾ ਕੇ। ਹੁਣ ਰਾਸਤਾ ਥੋੜਾ ਰਹਿ ਗਿਆ ਸੀ, ਪਰ ਸ਼ਾਮਾਂ ਵੀ ਪੈਣ ਵਾਲੀਆਂ ਸੀ। ਨਗਰ 'ਚ ਪਹੁੰਚਣ ਵਾਸਤੇ ਇੱਕ ਨਦੀ ਵੀ ਪਾਰ ਕਰਨੀ ਪੈਂਦੀ ਸੀ। ਹੌਲੀ ਹੌਲੀ ਜਦੋਂ ਜੰਗਲ ਤਾਂ ਪਾਰ ਹੋ ਗਿਆ, ਨਦੀ ਦੇ ਕਿਨਾਰੇ 'ਤੇ ਪਹੁੰਚਦੇ ਨੇ ਤਾਂ ਸ਼ਾਮਾਂ ਪੈ ਹੀ ਰਹੀਆਂ ਸਨ। ਜਿੱਥੇ ਨਗਰ 'ਚ ਉਹਨਾਂ ਨੇ ਪਹੁੰਚਣਾ ਸੀਗਾ, ਉਹ ਨਗਰ ਉਹਨਾਂ ਨੂੰ ਦੂਰ ਨਦੀ ਤੋਂ ਦੂਜੇ ਪਾਸੇ ਦਿਸਦਾ ਸੀਗਾ। ਪਰ ਨਗਰ 'ਚ ਗੱਲ ਇਹ ਸੀ ਗਈ ਕਿ ਜਦੋਂ ਵੀ ਸੂਰਜ ਢਲਦਾ ਨਾ, ਉਹ ਨਗਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਸਨ, ਫਿਰ ਤੁਸੀਂ ਅਗਲੇ ਦਿਨ ਹੀ ਉਸ ਨਗਰ ਦੇ ਵਿੱਚ ਜਾ ਸਕਦੇ ਸੀਗੇ। ਇਹ ਦੋਵੇਂ ਭਿਕਸ਼ੂ ਬੜੇ ਚਿੰਤਤ ਕਿ ਕੀ ਕਰਾਂਗੇ, ਸਮੇਂ ਸਿਰ ਪਹੁੰਚ ਜਾਈਏ ਸਹੀ। ਨਦੀ ਦੇ ਕਿਨਾਰੇ 'ਤੇ ਇਹਨਾਂ ਨੂੰ ਇੱਕ ਮਲਾਹ ਮਿਲਦਾ, ਬੀੜੀ ਚਲਾਉਣ ਵਾਲਾ। ਉਹ ਆਰਾਮ ਨਾਲ ਆਪਣੇ ਬੈਠਾ ਹੁੰਦਾ। ਇਹ ਜਾਂਦੇ ਨੇ ਉਹਦੇ ਕੋਲ ਤੇ ਕਹਿੰਦੇ ਨੇ, ਜੀ ਨਦੀ ਪਾਰ ਕਰਨੀ ਤੇ ਉਹ ਨਗਰ ਦੂਜੇ ਪਹੁੰਚਣਾ ਸੀ। ਵੀ ਬੜਾ ਖੁਸ਼ ਹੋ ਜਾਂਦਾ ਕਿ ਸਾਧੂ ਲੋਕ ਆਏ ਨੇ, ਭਿਕਸ਼ੂ ਲੋਕ ਆਏ ਨੇ। ਧੰਨ ਧੰਨ ਹੋ ਗਿਆ, ਕਹਿੰਦਾ ਮਹਾਰਾਜ ਤੁਹਾਡੇ ਚਰਨ ਪਾਏ ਨੇ ਮੇਰੀ ਬੇੜੀ ਦੇ ਵਿੱਚ। ਤੇ ਉਹ ਮਲਾਹ ਤੋਰ ਲੈਂਦਾ ਬੇੜੀ ਨੂੰ, ਪਰ ਉਹ ਜਿਹੜਾ ਕਾਲਾਪਨ ਸੀਗਾ ਨਾ, ਉਹ ਹਾਲੇ ਵੀ ਮਲਾਹ ਦੇ ਉੱਪਰ ਪਾਈ ਜਾਂਦੇ ਸੀਗੇ। ਭਾਈ ਛੇਤੀ ਕਰ, ਉਹ ਜਗ੍ਹਾ ਪਹੁੰਚਣਾ, ਛੇਤੀ ਕਰ। ਪਰ ਉਹ ਜਿਹੜਾ ਮਲਾਹ ਸੀ ਉਹ ਬਿਲਕੁਲ ਸ਼ਾਂਤ, ਜਿੱਦਾਂ ਉਹਨੂੰ ਪਤਾ ਸੀਗਾ ਕਿ ਜੋ ਹੋਣਾ ਹੋਣਾ ਹੀ ਆ, ਜਿਹੜਾ ਸਮਾਂ ਲੱਗਣਾ ਲੱਗਣਾ ਹੀ ਆ। ਜਦੋਂ ਉਹ ਨਦੀ ਦੇ ਵਿੱਚ ਜਾ ਰਹੇ ਸਨ ਤੇ ਇੱਕ ਭਿਕਸ਼ੂ ਨੇ ਪੁੱਛਿਆ, ਵੀ ਤੈਨੂੰ ਕੀ ਲੱਗਦਾ ਕਿ ਉਹ ਜਿਹੜਾ ਨਗਰ ਹੈ ਦੂਰ, ਨਗਰ ਦਾ ਦਰਵਾਜ਼ਾ ਹੈ, ਸ਼ਾਮ ਢਲਣ ਤੋਂ ਪਹਿਲਾਂ ਉੱਥੇ ਪਹੁੰਚ ਜਾਂਗੇ? ਮਲਾਹ ਕਹਿੰਦਾ, ਜੀ ਜੇ ਤਾਂ ਹੌਲੀ ਹੌਲੀ ਗਏ ਫਿਰ ਤਾਂ ਸ਼ਾਇਦ ਪਹੁੰਚ ਜਾਓਗੇ, ਜੇ ਤੇਜ਼ ਤੇਜ਼ ਗਏ ਫਿਰ ਤਾਂ ਨਹੀਂ ਪਹੁੰਚਦੇ। ਇਸ 'ਤੇ ਦੋਵੇਂ ਭਿਕਸ਼ੂ ਹੱਸਣ ਲੱਗ ਕੇ, ਥੋੜ੍ਹੇ ਚਿੜੇ ਵੀ, ਕੀ ਇੱਕ ਗੱਲ ਹੋਈ, ਤੇਜ਼ ਤੇਜ਼ ਤੇ ਬੰਦਾ ਸਗੋਂ ਛੇਤੀ ਪਹੁੰਚੂਗਾ, ਹੌਲੀ ਹੌਲੀ ਤੇ ਸ਼ਾਇਦ ਚਾਂਸਸ ਘੱਟ ਨੇ। ਫਿਰ ਵੀ ਉਹ ਆਪਣੀ ਗੱਲਬਾਤ ਜਾਰੀ ਰੱਖਦੇ, ਉਹਨੂੰ ਕਹੀ ਜਾਂਦੇ ਵਾਰ ਵਾਰ ਵੀ ਹਾਂ ਭਾਈ ਹੋਰ ਤੇਜ਼ ਹੋਰ ਤੇਜ਼, ਛੇਤੀ ਪਹੁੰਚਾ। ਇੰਨੇ ਨੂੰ ਉਹ ਕਿਨਾਰੇ ਤੇ ਪਹੁੰਚ ਜਾਂਦੇ ਤੇ ਹੁਣ ਬਸ ਇੱਕ ਛੋਟੀ ਪਹਾੜੀ ਚੜ੍ਹਨੀ ਬਾਕੀ ਸੀ, ਜਿਸ ਤੋਂ ਬਾਅਦ ਉਹ ਨਗਰ ਤੇ ਨਗਰ ਦਾ ਦਰਵਾਜ਼ਾ, ਪਰ ਜਿਹੜਾ ਸੂਰਜ ਸੀਗਾ ਉਹ ਵੀ ਛਿਪ ਰਿਹਾ ਸੀਗਾ, ਢਲ ਰਿਹਾ ਸੀਗਾ, ਤੇ ਸੂਰਜ ਢਲਣ ਤੇ ਉਹ ਨਗਰ ਦਾ ਦਰਵਾਜ਼ਾ ਵੀ ਬੰਦ ਹੋ ਜਾਣਾ ਸੀ।
ਇਸੇ ਕਾਲੀ ਕਾਲੀ 'ਚ ਚੱਲਦੇ ਹਾਂ, ਦੋਵੇਂ ਭਿਕਸ਼ੂ ਉਸ ਬੇੜੇ 'ਚ ਉਤਰਦੇ ਨੇ ਅਤੇ ਪਹਾੜ ਨੂੰ ਚੜ੍ਹਨਾ ਸ਼ੁਰੂ ਕਰ ਦਿੰਦੇ ਨੇ। ਰਸਤੇ ਦੇ ਵਿੱਚ ਉਸ ਪਹਾੜੇ ਦੇ ਉੱਪਰ, ਪਹਾੜ ਦੇ ਉੱਪਰ ਥੋੜ੍ਹੀਆਂ ਝਾੜੀਆਂ ਵੀ, ਪੱਥਰ ਵੀ ਨੇ। ਇੱਦਾਂ ਹੀ ਪਹਾੜੀਆਂ ਚੜ੍ਹਦੇ ਆ ਤਾਂ ਉਹਨੂੰ ਜਾਂਦੇ ਆ, ਇੱਕ ਭਿਕਸ਼ੂ ਦਾ ਪੈਰ ਫਿਸਲਦਾ, ਪਛਾਹ ਨੂੰ ਆਉਂਦਾ ਤੇ ਹੇਠਾਂ ਡਿੱਗ ਕੇ ਸਿਰ 'ਚ ਸੱਟ ਲੱਗਦੀ, ਸਿਰ ਲਹੂ ਲਹਾਨ ਹੋ ਜਾਂਦਾ। ਜਿੱਦਾਂ ਹੁਣ ਚਿੰਤਾ ਭੁੱਲ ਗਈ ਹੋਵੇ ਦੋਵਾਂ ਜਾਣਿਆਂ ਨੂੰ ਅੱਗੇ ਜਾਣ ਦੀ, ਹੁਣ ਸਾਹਮਣੇ ਬਸ ਉਸਨੂੰ ਉਹ ਭਿਕਸ਼ੂ ਦਿਸ ਰਿਹਾ ਸੀ ਜਿਹੜਾ ਥੋੜ੍ਹਾ ਘਬਰਾਇਆ ਸੀ, ਜਿਸ 'ਤੇ ਸੱਟ ਲੱਗ ਗਈ ਸੀ, ਖੂਨ ਨਿਕਲ ਰਿਹਾ ਸੀ। ਫਿਰ ਕਿਨਾਰੇ 'ਤੇ ਵਾਪਸ ਮਲਾਹ ਕੋਲ ਜਾਂਦੇ ਨੇ, ਕਹਿੰਦੇ ਨੇ ਜੀ ਮਦਦ ਕਰੋ। ਮਲਾਹ ਫਿਰ ਉਹ ਹੀ ਕਹਿੰਦਾ, ਜੀ ਤੁਸੀਂ ਕਾਹਲੀ ਕੀਤੀ ਨਾ, ਚਲੋ। ਮਲਾਹ ਆਪਣੇ ਘਰ ਲੈ ਕੇ ਜਾਂਦਾ, ਥੋੜ੍ਹੀ ਮਦਦ ਕਰਦਾ ਉਹਨਾਂ ਦੀ, ਉਪਚਾਰ ਕਰਦਾ, ਖਾਣ ਪੀਣ ਨੂੰ ਦਿੰਦਾ ਕੁਛ। ਫਿਰ ਕਹਿੰਦਾ, ਜਜਮਾਨ ਤੁਸੀਂ ਹੈਗੇ ਤਾਂ ਮੇਰੇ ਤੋਂ ਬੜੇ ਸਿਆਣੇ ਹੋ, ਤੁਸੀਂ ਮੇਰੇ ਤੋਂ ਵੱਧ ਗਿਆਨੀ ਹੋ, ਪਰ ਮੈਂ ਵੀ ਗਿਆਨ ਦੀ ਗੱਲ ਹੀ ਦੱਸਣੀ ਚਾਹੀ ਸੀ ਉਦੋਂ, ਵੀ ਜੇ ਤੋਂ ਹੌਲੀ ਹੌਲੀ ਜਾਊਂਗੇ ਤਾਂ ਜ਼ਰੂਰ ਪਹੁੰਚੋਗੇ, ਪਰ ਕਾਲੀ 'ਤੇ ਨਹੀਂ ਪਹੁੰਚਦੇ। ਹੁਣ ਦੇਖ ਲਓ, ਕਾਲੀ ਕੀਤੀ ਤਾਂ ਤੁਸੀਂ ਕਿੱਥੇ ਉਸ ਨਗਰ ਦੇ ਵਿੱਚ ਹੋਣਾ ਸੀ, ਨਗਰ ਵਾਲੇ ਲੋਕਾਂ ਨੇ ਤੁਹਾਡੀ ਪ੍ਰਾਹੁਣਚਾਰੀ ਕਰਦੇ ਹੋਣਾ ਸੀ, ਤੁਸੀਂ ਉੱਥੇ ਬਹੁਤ ਸੋਹਣੇ ਥਾਂ 'ਤੇ ਸੁੱਤੇ ਹੋਣਾ ਸੀ। ਹੁਣ ਤੁਸੀਂ ਮੇਰੇ ਕੋਲ ਇੱਥੇ ਬੈਠੇ ਹੋ, ਸਿਰ 'ਚ ਤੁਹਾਡੇ ਸੱਟ ਲੱਗੀ ਹੈ, ਖਾਣ ਪੀਣ ਜੋ ਹੈਗਾ ਸੀ ਤੁਹਾਨੂੰ ਦੇ ਦਿੱਤਾ, ਪਰ ਰਾਤ ਤੁਹਾਨੂੰ ਇਸ ਝਾਂਪੜੀ 'ਚ ਬਿਤਾਉਣੀ ਪਊਗੀ। ਦੇਖਿਆ ਜਾਵੇ ਦੋਸਤੋ, ਗੱਲ ਸਿਰਫ ਉਸ ਮਲਾਹ ਉਹਨਾਂ ਦੋਵਾਂ ਭਿਕਸ਼ੂਆਂ ਦੀ ਨਹੀਂ ਆ, ਇਹ ਮੇਰੀ ਤੁਹਾਡੀ ਸਾਡੀ ਤੁਹਾਡੀ ਸਭ ਦੀ ਹੋ ਸਕਦੀ ਆ। ਬੜੇ ਪੱਖ ਨੇ ਇਸ ਕਹਾਣੀ 'ਚੋਂ, ਇਸ ਗੱਲਬਾਤ 'ਚੋਂ ਜੇ ਜਾਣਨੇ ਚਾਹੀਏ ਤਾਂ। ਇੱਕ ਜਿਹੜਾ ਸ਼ੁਰੂ ਦੇ ਵਿੱਚ ਹੀ ਦੱਸਿਆ ਕਿ ਕਾਲੀ ਅੱਗੇ ਟੋਲੀ, ਜਿਹੜੇ ਬਜ਼ੁਰਗਾਂ ਨੇ ਵੀ ਬੜੀ ਵਾਰੀ ਦੱਸਿਆ ਹੋਊਗਾ ਵੀ ਜਦੋਂ ਅਸੀਂ ਕਾਲੀ ਕਰਦੇ ਹਾਂ ਉਦੋਂ ਕੁਝ ਨਾ ਕੁਝ ਜ਼ਰੂਰ ਹੋਣਾ। ਅਤੇ ਦੂਜੀ ਵੱਡੀ ਚੀਜ਼ ਕਿ ਅਸੀਂ ਮੰਜ਼ਿਲ ਦੀ ਪਰਵਾਹ ਤਾਂ ਕਰਦੇ ਹਾਂ, ਪਰ ਅਸੀਂ ਸਫ਼ਰ ਨੂੰ ਉਵੇਂ ਹੀ ਅਜਾਈਂ ਲੰਘਾ ਦੇਣਾ ਚਾਹੁੰਦੇ ਹਾਂ। ਸਫ਼ਰ ਦਾ ਆਨੰਦ ਮਾਣ ਕੇ ਮੰਜ਼ਿਲ ਤੱਕ ਪਹੁੰਚਣ ਦਾ ਮਜ਼ਾ ਹੀ ਕੁਝ ਹੋਰ ਹੈ। ਅਤੇ ਕੀ ਪਤਾ ਮੰਜ਼ਿਲ ਦੇ ਉੱਪਰ ਜਾ ਕੇ ਪਤਾ ਲੱਗੇ ਕਿ ਸਫ਼ਰ ਹੀ ਮੰਜ਼ਿਲ ਸੀਗੀ। ਪਰ ਆਪਾਂ ਪਤਾ ਨਹੀਂ ਕਿਹੜੀ ਚੀਜ਼ ਨੂੰ ਹੱਥ ਲਾਉਣਾ, ਭੱਜ ਕੇ ਛੇਤੀ ਦੇਣੀ ਜਾ ਕੇ, ਕਿ ਸਫ਼ਰ ਵੀ ਨਹੀਂ ਵੇਖਿਆ, ਸਫ਼ਰ ਦੇ ਵਿੱਚ ਆਏ ਹੋਏ ਲੋਕ ਵੀ ਨਹੀਂ ਜਾਣੇ, ਸੋਹਣੇ ਫੁੱਲ ਵੀ ਖਿੜੇ ਸੀ, ਸੋਹਣੇ ਪੰਛੀ ਵੀ ਸੀ, ਸੋਹਣੇ ਤਲਾਅ ਵੀ ਸੀਗੀ, ਪਰ ਸਾਨੂੰ ਉਹ ਦੂਰ ਚੋਟੀ ਵਾਲਾ ਮੰਜ਼ਿਲ ਭਰਮਾਉਂਦੀ ਰਹੀ। ਅਤੇ ਨਾਲੇ ਉਹ ਮਲਾਹ ਦੀ ਗੱਲ, ਜਿਹੜਾ ਭਿਕਸ਼ੂਆਂ ਤੋਂ ਤਾਂ ਸ਼ਾਇਦ ਘੱਟ ਹੀ ਗਿਆਨਵਾਨ ਸੀਗਾ, ਪਰ ਭਿਕਸ਼ੂਆਂ ਨੂੰ ਲੱਗਾ ਕਿ ਇਹ ਕਿਤੇ ਕਿੰਨਾ ਕੁ ਗਿਆਨੀ ਹੋਊਗਾ ਜਿਹੜੀ ਗਿਆਨ ਦੀ ਗੱਲ ਦੱਸੂ। ਇੱਦਾਂ ਸਾਡੇ ਆਸ ਪਾਸ, ਸਾਡੇ ਕੋਲ ਬੜੇ ਸੱਜਣ ਮਿੱਤਰ ਰਿਸ਼ਤੇ ਜਾਂ ਕਹਿ ਲਓ ਵੀ ਹੋਰ ਲੋਕ ਹੁੰਦੇ ਨੇ ਜਿਹੜੇ ਸਾਨੂੰ ਕਦੀ ਵੀ ਐਕਸਪੀਰੀਅੰਸ ਨਹੀਂ ਜਾਪਦੇ, ਜੋ ਕਦੀ ਕੋਈ ਸਲਾਹ ਦੇਣ, ਕੋਈ ਗੱਲ ਕਹਿਣ, ਕੋਈ ਜੀਵਨ ਜਾਂਚ ਦੇਣ ਦੀ ਕੋਸ਼ਿਸ਼ ਕਰਨ, ਅਤੇ ਅਸੀਂ ਇਹ ਗੱਲ ਕਹਿ ਕੇ ਟਾਲ ਦਿੰਦੇ ਕਿ ਨਹੀਂ ਇਹ ਛੋਟਾ ਆ, ਇਸਨੂੰ ਕਿੰਨਾ ਕੁ ਪਤਾ ਹੋਣਾ, ਇਹਦਾ ਤਾਂ ਅਹੁਦਾ ਵੀ ਮੇਰੇ ਤੋਂ ਛੋਟਾ, ਇਹਦੀ ਤਾਂ ਉਮਰ ਵੀ ਮੇਰੇ ਤੋਂ ਛੋਟੀ। ਪਰ ਜੇ ਆਪਾਂ ਇਹ ਗੱਲ ਮੰਨਦੇ ਹਾਂ ਨਾ ਕਿ ਰੱਬ ਹਰ ਜਗ੍ਹਾ ਮੌਜੂਦ ਆ, ਅਤੇ ਕਈ ਵਾਰੀ ਉਹ ਰੱਬ ਕਿਸੇ ਹੋਰ ਦੇ ਵਿੱਚ ਆ ਕੇ ਤੁਹਾਨੂੰ ਕੁਝ ਕਹਿਣਾ ਚਾਹ ਰਿਹਾ ਹੁੰਦਾ, ਪਰ ਅਸੀਂ ਨਕਾਬ ਜੇ ਪਾ ਲੈਂਦੇ ਕਈ ਵਾਰੀ ਉਮਰਾਂ ਦੇ, ਕਈ ਵਾਰੀ ਐਕਸਪੀਰੀਅੰਸਿਸ ਦੇ, ਅਤੇ ਕਈ ਵਾਰੀ ਸਾਡੇ ਹੋਰ ਹੀ ਮਨਮੁਟਾਵ ਹੁੰਦੇ। ਸੋ ਮੰਜ਼ਿਲ ਤੱਕ ਜ਼ਰੂਰ ਪਹੁੰਚੋ, ਪਰ ਰਾਹਾਂ ਨੂੰ ਵੀ ਜ਼ਰੂਰ ਮਾਣਦੇ ਰਹੋ, ਅਤੇ ਆਪਣੇ ਆਪ ਦੇ ਗਿਆਨ ਦਾ ਤੇ ਨਿੱਘ ਮਾਣੋ, ਆਨੰਦ ਮਾਣੋ, ਪਰ ਜੇ ਕੋਈ ਹੋਰ ਵੀ ਆਉਂਦਾ ਤਾਂ ਬੜਾ ਸੋਹਣਾ, ਬੜਾ ਚੰਗਾ। ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਤੁਸੀਂ ਗਾਣੇ ਦਾ ਆਨੰਦ ਮਾਣਿਆ ਹੋਊਗਾ ਅਤੇ ਉਹ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅੱਜ 15 ਤਰੀਕ ਆ ਅਕਤੂਬਰ ਦਾ ਮਹੀਨਾ ਵੀਰਵਾਰ ਦਾ ਦਿਨ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਲਿਸਨਰਸ ਨੂੰ ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਵਧੀਆ ਸ਼ੁਰੂ ਹੋ ਗਿਆ ਹੋਏਗਾ ਅਤੇ ਜੇ ਤੁਸੀਂ ਮੇਰੇ ਵਰਗੇ ਹੈਗੇ ਹੋ ਕਿ ਜਿਨ੍ਹਾਂ ਨੂੰ ਜਾਗ ਹੁਣ ਪ੍ਰੋਪਰ ਜੀ ਖੁੱਲ੍ਹਦੀ ਹੈ ਇੱਕ ਅੱਧੀ ਚਾਹ ਤੋਂ ਬਾਅਦ ਤਾਂ ਫਿਰ ਗੁੱਡ ਮੋਰਨਿੰਗ ਵੈਰੀ ਵੈਰੀ ਮੱਚ ਇਸ ਤਰ੍ਹਾਂ ਹੀ ਰਹੋ ਸਵਸਥ ਰਹੋ
0: ਵੈਰੀ ਗੁੱਡ ਮੋਰਨਿੰਗ ਸੋ ਆਹ ਵਾਲਾ ਟਾਈਮ ਹੁੰਦਾ ਨਾ ਜਦੋਂ ਤੁਸੀਂ ਮਤਲਬ ਇੱਕ ਨਵੇਂ ਤੁਸੀਂ ਦਿਨ ਦੇ ਵਿੱਚ ਐਂਟਰ ਕਰ ਜਾਂਦੇ ਹੋ ਦਿਨ ਦੇ ਇੱਕ ਨਵੇਂ ਹਿੱਸੇ 'ਚ ਐਂਟਰ ਕਰ ਜਾਂਦੇ ਹੋ ਸਵੇਰੇ ਸਵੇਰੇ ਦੇ ਸਮੇਂ ਹੋਰ ਭੱਜ ਨੱਠ ਹੁੰਦੀ ਆ ਅਤੇ ਨਿਆਣੇ ਨਿਆਣੇ ਹੁਣ ਸਕੂਲ ਛੱਡ ਲਏ ਹੋਣੇ ਸਾਰਿਆਂ ਨੇ ਚਾਹ ਪੀ ਲਈ ਹੋਣੀ ਆ ਅਤੇ ਹੁਣ ਇਹ ਸੋਚ ਚੱਲ ਰਹੀ ਹੋਣੀ ਆ ਵੀ ਅੱਜ ਬਣਾਈਏ ਕੀ
1: ਲੰਚ 'ਚ ਕੀ ਹੋਏਗਾ ਹੈ
0: ਹਾਂ ਅੱਜ ਬਣਾਈਏ ਕੀ ਅਤੇ ਹੋ ਸਕਦਾ ਕਪੱਤ ਵੀ ਹੋ ਰਿਹਾ ਹੋਵੇ ਅਸੀਂ ਕਿਉਂਕਿ ਇਹ ਉਹ ਵਿਸ਼ਾ ਵਾ ਜਿਹਦੇ ਉੱਤੇ ਸਭ ਤੋਂ ਈਜ਼ੀ ਲੜਾਈ ਭੜਕ ਜਾਂਦੀ ਹੈ ਕਿਉਂਕਿ ਬੈਕਗਰਾਊਂਡ ਬਹੁਤ ਮਤਲਬ ਸਾਲਾਂ ਦੀ ਪਿੱਛੇ ਬੈਕਗਰਾਊਂਡ ਹੁੰਦੀ ਆ ਕਈ ਲੜਾਈਆਂ ਹੁੰਦੀਆਂ ਨਾ ਉਹਨਾਂ ਨੂੰ ਪਹਿਲਾਂ ਕਰਨ ਦੇ ਲਈ ਉਹਨਾਂ ਦੇ ਪਿੱਛੇ ਥੋੜ੍ਹੀ ਜਿਹੀ ਚਾਹੀਦੀ ਥੋੜ੍ਹੀ ਥੋੜ੍ਹੀ ਜਿਹੀ ਚਪਾਤੀ ਚਾਹੀਦੀ ਹੁੰਦੀ ਹੈ ਪਰ ਇਹ ਉਹ ਆ ਜਿਹਦੇ ਪਿੱਛੇ ਮਤਲਬ ਬਹੁਤ ਲੰਮੇ ਸਮੇਂ ਦਾ ਇਤਿਹਾਸ ਪਿਆ ਹੁੰਦਾ ਤੁਹਾਨੂੰ ਬਸ ਬਹੁਤਾ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ ਤੁਸੀਂ ਸਿਰਫ ਮਾੜਾ ਜਿਹਾ ਮਤਲਬ ਨਾ ਵੀ ਬੋਲੋ ਤੇ ਤਾਂ ਵੀ ਅਗਲਾ ਸਮਝ ਜਾਂਦਾ
1: ਪਰ ਵੈਸੇ ਮੇਰੇ ਖਿਆਲ ਨਾਲ ਅੱਜ ਏਦਾਂ ਦਾ ਕੋਈ ਚੱਕਰ ਨਹੀਂ ਹੋਏਗਾ ਪਰ ਸਵੇਰੇ ਕਾਫੀ ਵਧੀਆ ਆਈਡੀਆ ਦੇ ਦਿੱਤਾ ਲੋਕਾਂ ਨੂੰ
0: ਕਦਾ
1: ਕੁਲਚਿਆਂ ਦਾ
0: ਕੁਲਚਿਆਂ ਦਾ ਓਕੇ ਓਕੇ ਹਾਂ
1: ਮੈਂ ਜੇ ਅੱਜ ਮਤਲਬ ਐਜ਼ ਅ ਲਿਸਨਰ ਸੁਣ ਰਿਹਾ ਹੁੰਦਾ ਮੈਂ ਤਾਂ ਹੁਣ ਤੱਕ ਬੈਠਾ ਹੋਣਾ ਸੀ ਕਿਤੇ ਮੈਂ ਖਾ ਰਿਹਾ ਹੋਣਾ ਸੀ
0: ਨਹੀਂ ਕੁਲਚੇ ਫਿਰ ਹਾਲੇ ਮਤਲਬ ਵੀਕਐਂਡ ਦੇ ਉੱਤੇ ਜ਼ਿਆਦਾ ਲੋਕੀ ਨਿਕਲਦੇ ਆ
1: ਇਹ ਵੀ ਗੱਲ
0: ਜਿਹੜੇ ਜਿਹੜੇ ਬੰਦੇ ਨੇ ਕੰਮ ਕਾਰ ਕਰਨਾ ਉਹ ਬੰਦਾ ਸੋਚਦਾ ਯਾਰ ਕਿੱਥੇ ਜਾਵਾਂਗੇ ਕੁਲਚੇ ਖਾ ਕੇ ਆਈ ਥਿੰਕ ਇਹ ਜਿਹੜੀ ਖੁਰਾਕ ਹੈ ਨਾ ਇਹ ਵੀ ਉਹ ਆ ਜਦੋਂ ਬੰਦਾ ਵਿਹਲਾ ਜਿਹਾ ਮਨ ਖੁਸ਼ ਦੀ ਖੁਰਾਕ ਹੈ ਕੋਈ ਇੱਦਾਂ ਦੀ ਚੀਜ਼ ਤੁਸੀਂ ਖਾਣੀ ਆ ਸੋਰਟ ਆਫ ਅੱਜ ਕੱਲ੍ਹ ਤਾਂ ਮਤਲਬ ਨਹੀਂ ਵੀ ਤੁਸੀਂ ਡਾਈਟਿੰਗ ਡਿਊਟਿੰਗ ਕਰ ਰਹੇ ਤਾਂ ਵੀ ਲਗਭਗ ਹਰ ਇੱਕ ਦੇ ਲਈ ਇਹ ਉਹ ਚੀਟ ਮੀਲ ਜਿਹੀ ਬਣ ਗਿਆ
1: ਹਾਂ ਇਹ ਗੱਲ ਤਾਂ ਠੀਕ ਹੈ ਤੁਹਾਡੀ ਹੈ
0: ਨਾ ਵੀ ਵੈਸੇ ਵੇਖਿਆ ਜਾਵੇ ਤਾਂ ਪਹਿਲਾਂ ਕਿਹੜੇ ਵੀ ਰੋਜ਼ ਮਿਲਦੇ ਸੀ
1: ਹਾਂ ਬਿਲਕੁਲ
0: ਇੱਦਾਂ ਦੇ ਖਾਣੇ ਪਰ ਹੁਣ ਜਿੱਦਾਂ ਆਪਾਂ ਉਹਦੇ ਬਾਰੇ ਇੰਨਾ ਕੁ ਜ਼ਿਆਦਾ ਸੋਚ ਵਿਚਾਰ ਕਰ ਲੈਂਦੇ ਹਾਂ ਵੀ ਉਹ ਸਾਨੂੰ ਲੱਗਦਾ ਵੀ ਇਹ ਹੁਣ ਸਪੈਸ਼ਲ ਕੁਛ ਹੋਇਆ ਹੈ ਨਾ ਵੀ ਅੱਜ ਆਪਾਂ ਹੁਣ ਇਹ ਤੋਂ ਬਾਅਦ ਕੀ ਕਰਾਂਗੇ ਹੈ ਨਾ ਤੁਰਾਂਗੇ ਵਾਕ ਕਰਾਂਗੇ ਪਲਾਂਟਿੰਗ
1: ਇਹ ਗੱਲ ਠੀਕ ਹੈ ਇੱਦਾਂ ਦਾ ਫੂਡ ਖਾ ਲਓ ਫਿਰ ਤੁਹਾਡਾ ਦਿਨ ਉਹਦੇ ਆਸੇ ਪਾਸੇ ਰੂਟੀਨ ਜਿਹਾ ਬਣ ਜਾਂਦਾ ਨਾ ਕਿ ਯਾਰ ਥੋੜ੍ਹਾ ਜ਼ਿਆਦਾ ਖਾਣ ਹੋ ਗਿਆ ਥੋੜ੍ਹਾ ਜ਼ਿਆਦਾ ਨਾ ਤੁਰ ਲੈਂਦੇ ਹਾਂ ਚਾਹੇ ਅੱਧਾ ਐਕਸਟਰਾ ਕੱਪ ਪੀ ਲੈਂਦੇ ਹਾਂ ਥੋੜ੍ਹਾ ਹੈ ਨਾ ਹੈਵੀ ਜਿਹਾ ਹੋ ਗਿਆ ਗਲੇ ਤੱਕ ਆ ਗਿਆ ਖਾਣਾ ਐਂਡ ਆਲ ਇੱਕ ਇਹ ਵੀ ਹੈ ਕਿ ਮੇਰੇ ਖਿਆਲ ਨਾਲ ਆਹ ਕੁਲਚੇ ਹੋ ਗਏ ਅਤੇ ਬਾਕੀ ਫੈਮਿਲੀ ਦੇ ਜਿਹੜੇ ਹੋ ਗਏ ਅਗਲੇ ਫੂਡ ਹੈ ਨਾ ਭਟੂਰੇ ਹੋ ਗਏ ਪੂਰੀਆਂ ਵਗੈਰਾ ਇਹ ਤੁਸੀਂ ਔਡਰ ਨਹੀਂ ਕਰ ਸਕਦੇ ਨਾ ਇਹ ਤਾਂ ਜਾਂ ਤਾਂ ਜੇ ਘਰੇ ਬਣ ਰਿਹਾ ਤਾਂ ਵੈਲ ਐਂਡ ਗੁੱਡ ਨਹੀਂ ਤਾਂ ਕਿਤੇ ਬੈਠ ਕੇ ਹੀ ਖਾ ਸਕਦਾ ਫਿਰ ਕਿਤੇ ਜਾਓ ਬੈਠੋ ਫਿਰ ਅਗਲੇ ਨੇ ਵੀ ਆਰਾਮ ਨਾਲ 40 ਮਿੰਟ ਲਾਣੇ ਕਿ ਤੂੰ ਆਇਆ ਤੇ
0: ਗਰਮ ਗਰਮ
1: ਹਾਂ ਤੇਰਾ ਟਾਈਮ ਮੇਰਾ ਜ਼ਿਆਦਾ ਦਿਮਾਗ ਇੱਧਰ ਉੱਧਰ ਜਾ ਰਿਹਾ ਸੀ ਚੇਂਜ ਕਰੋ ਟੌਪਿਕ
0: ਨਹੀਂ ਵੇਖੋ ਇਹ ਇਹ ਵੀ ਖਾਸੀਅਤ ਹੈ ਨਾ ਜਦੋਂ ਆਪਾਂ ਹੁਣ ਘਰੇ ਮੰਗਾਉਂਦੇ ਹਾਂ ਅਤੇ ਉਹਦੇ ਵਿੱਚ ਬਾਹਰ ਸਾਡਾ ਤਾਲੁਕ ਖਤਮ ਹੁੰਦਾ ਜਾਂਦਾ ਸੋ ਇਹ ਉਹ ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਹੈ ਜਿਹੜੀ ਸਾਨੂੰ ਪਹਿਲੀ ਗੱਲ ਤਾਂ ਪਹਿਲੀਆਂ ਦੇ ਵਿੱਚ ਆਪਾਂ ਚਲੋ ਬਾਹਰ ਮੰਗਾਉਣ ਦਾ ਰੁਝਾਨ ਹੈਗਾ ਹੀ ਨਹੀਂ ਸੀ ਬਹੁਤ ਘੱਟ ਸੀ ਅਤੇ ਇਹ ਬਹੁਤ ਥੋੜ੍ਹਾ ਛੋਟੇ ਜਿਹੇ ਮੈਂ ਕਹੂੰਗਾ ਇਹਦਾ ਇਤਿਹਾਸ ਆ ਉਹ ਬਹੁਤਾ ਪੁਰਾਣਾ ਨਹੀਂ ਆਪਣੇ ਘਰਾਂ 'ਚ ਕਿੰਨਾ ਕਿਤੇ ਬਾਹਰੋਂ ਮੰਗਾਇਆ ਜਾਂਦਾ ਹੈ ਤੁਸੀਂ ਸ਼ਹਿਰਾਂ 'ਚ ਚਲੋ ਤੁਹਾਡੇ ਆਪਾਂ ਕਹਿ ਸਕਦੇ ਹਾਂ ਵੀ ਜਿੱਦਾਂ ਤੁਸੀਂ ਕਸਬੇ 'ਚ ਰਹੇ ਹੋ ਸ਼ਹਿਰਾਂ 'ਚ ਰਹੇ ਹੋ ਤਾਂ ਉੱਥੇ ਹੋ ਸਕਦਾ ਪਰ ਪਿੰਡਾਂ 'ਚ ਤਾਂ ਇਹਦਾ ਕੋਈ ਬਹੁਤ ਬਹੁਤ ਲੰਮਾ ਚੌੜਾ ਉਹ ਨਹੀਂ ਆ ਇਤਿਹਾਸ ਇਹ ਮੈਨੂੰ ਲੱਗਦਾ ਵੀ ਕੋਈ ਹੋਊਗਾ ਕੋਈ 15-20 ਸਾਲ ਪੁਰਾਣੇ ਹੈ ਨਾ ਉਹ ਤੋਂ ਬਾਅਦ 'ਚ ਜ਼ਿਆਦਾ ਇਹ ਚੀਜ਼ਾਂ ਚੱਲੀਆਂ ਪਹਿਲਾਂ ਤਾਂ ਕਿੱਥੇ ਮਤਲਬ ਰੈਸਟੋਰੈਂਟ ਵੀ ਬਹੁਤ ਥੋੜ੍ਹੇ ਸੀ ਢਾਬੇ ਹੁੰਦੇ ਸੀ ਉਹ ਵੀ ਜਦੋਂ ਤੁਸੀਂ ਕਿਤੇ ਯਾਤਰਾ 'ਤੇ ਜਾਣਾ
1: ਇਹਦੇ ਅੰਦਰ ਡਿਲੀਵਰੀ ਦਾ ਵੀ ਇਹ ਹੁੰਦਾ ਨਾ ਕਿ ਉਹ ਡਿਲੀਵਰੀ ਵੀ ਕਾਹਦੀ ਆ ਮਤਲਬ ਤੁਸੀਂ ਆਪ ਹੀ ਜਾਣਾ ਲੈਣ ਲਈ ਕਿ ਇਹ ਤਾਂ ਹੁਣ ਆਪਾਂ ਉਬਰ ਈਟਸ ਕਹਿ ਲਈਆਂ ਜ਼ੋਮੈਟੋ ਵਗੈਰਾ ਕਹਿ ਦਈਏ ਕਿ ਉਹ ਪਾਰਟਨਰਸ ਹੀ ਲੇਟ ਆਏ ਆ
0: ਉਹ ਕੋਈ ਵਾਕਬ ਹੀ ਤੇ ਉਹ ਫੜਾ ਗਿਆ
1: ਹਾਂ ਉਹ ਵੀ ਜੇ ਉਹਨੂੰ ਵੇਲ ਹੈ ਦੁਕਾਨ ਤੇ ਨਾ ਜਿਸ ਉਹੀ ਢਾਬੇ ਵਾਲੇ ਨੇ ਤਾਂ ਨਹੀਂ ਆਣਾ ਉਹ ਤਾਂ ਪੂਰਾ ਟਾਈਮ ਹੀ ਉਹ ਤਾਂ ਬੰਦੇ ਲੱਗੇ ਹੋਏ ਪੇੜੇ ਬਣਾ ਕੇ ਹਨਾ ਤੰਦੂਰਾਂ ਤੇ ਲਾਣ ਨੂੰ
0: ਉਹਨੇ ਤਾਂ ਪਲਾਸਟਿਕ ਦੇ ਲਿਫਾਫੇ 'ਚ ਪਾ ਕੇ ਉੱਤੇ ਰਬੜ ਚੜਾ ਕੇ ਤੇ ਰੱਖਿਆ ਹੁੰਦਾ ਜਾਂਦੇ
1: ਉਹਦੇ ਨਾਲ ਦੀ ਕੋਈ ਰੀਸ ਨਹੀਂ ਹਨਾ ਜਿੰਨਾ ਮਰਜ਼ੀ ਤੁਸੀਂ ਕਰ ਲਓ ਜਿਹੜਾ ਬੰਦਾ ਨਾ ਆਪਣੇ ਹਿਸਾਬ ਨਾਲ ਕੁਆਂਟਿਟੀ ਬਣਾਉਂਦਾ ਹੈ ਕਿ ਯਾਰ ਤੂੰ 20 ਦੀ ਦਾਲ ਪਾ ਇੱਕ ਪਲੇਟ ਨਹੀਂ ਹੈ ਜੀ ਹਾਫ ਪਲੇਟ ਨਹੀਂ ਹੈ 20 ਦੀ ਦਾਲ ਹੈ 20 ਦਾ ਪਨੀਰ ਨੁਆਂਸ ਉਸ ਚੀਜ਼ ਦੇ ਅੰਦਰ ਕਿ ਮੈਂ 20 ਰੁਪਏ ਦੀ ਚੀਜ਼ ਖਾ ਰਿਹਾ ਇਹ ਨਹੀਂ ਕਿ ਮੇਰੇ ਤੇ ਤੂੰ ਕੋਈ ਉਹ ਨਹੀਂ ਪਾਇਆ ਭਾਰ ਨਹੀਂ ਪਾਇਆ ਕਿ ਤੂੰ ਕਹੇਗਾ ਤਾਂ ਮੈਂ ਫੁੱਲ ਪਲੇਟ ਖਾਊਂਗਾ ਨਾ ਮੈਂ 20 ਦੀ ਹੀ ਖਾਊਂਗਾ, ਮੈਂ 2 ਕੜਛੀਆਂ ਹੀ ਖਾਊਂਗਾ।
0: ਹਾਂ ਮੇਰੇ ਕੋਲ 50 ਆ, 20 ਦੀ ਦਾਲ ਪਾ ਦੇ ਤੇ 20 ਦੇ ਛੋਲੇ ਪਾ ਦੇ ਤੇ 10 ਦੀਆਂ ਰੋਟੀਆਂ ਦੇ ਦੇ, ਵੀ ਮੇਰੇ ਮੈਂ ਤੈਨੂੰ ਦੱਸੂਗਾ ਕੀ ਕਰਨਾ। ਹੁਣ ਅੱਜ ਥੋੜਾ ਜਿਹਾ ਡਿਫਰੈਂਟ ਹੋ ਗਿਆ, ਪਰ ਉਹਨਾਂ ਨੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਵੰਡਿਆ ਹੁੰਦਾ ਵਾ, ਉਹਨਾਂ ਨੂੰ ਪਤਾ ਹੁੰਦਾ ਵਾ ਲਗਭਗ, ਤੇ ਉਹ ਪਾਉਣਾ ਤੇ ਉਹਨਾਂ ਨੂੰ ਇੰਨਾ ਕੀ ਹੁੰਦਾ ਵਾ, ਹਨਾ ਉਹਨਾਂ ਨੂੰ ਪਤਾ ਹੁੰਦਾ ਵਾ ਵੀ ਆ ਇੰਨੀਆਂ ਕੜਛੀਆਂ ਪੈ ਗਈਆਂ ਤੇ ਜਿੰਨੇ ਦੀ ਮਰਜ਼ੀ ਤੁਸੀਂ ਲੈ ਲਓ, ਉਹਨਾਂ ਨੇ ਉਨੀਆਂ ਕੜਛੀਆਂ ਪਾ ਕੇ ਫਿਰ ਥੋੜਾ ਜਿਹਾ ਕੁਛ ਜ਼ਰੂਰ ਪਾਉਣਾ ਹੁੰਦਾ, ਮਾੜਾ ਜਿਹਾ ਫਿਰ ਪਾਉਣਾ ਹੁੰਦਾ ਵੀ ਜਿੱਦਾਂ ਆਪਾਂ ਇਹ ਵੱਧ ਪਾਤਾ ਤੁਹਾਨੂੰ।
1: ਉਹ ਮੈਨੂੰ ਲੱਗਦਾ ਹਮੇਸ਼ਾ ਉਹ ਲਾਸਟ ਵਾਲੀ ਕੜਛੀ ਨਾ, ਥੋੜੀ ਜਿਹੀ ਦਾਲ ਹੋ ਗਈ ਜਾਂ ਛੋਲੇ, ਹੈ ਨਾ ਕੁਛ ਵੀ ਹੋ ਗਿਆ, ਉਹ ਤਾਂ ਉਹ ਜਿਹੜੀ ਉਹ ਕੜਛੀ ਨਾਲ ਲੱਗੀ ਹੁੰਦੀ ਉਹ ਦਿਖਾ ਲਈ ਹੁੰਦੀ ਆ, ਦੇਖੋ ਤੁਹਾਡੇ ਭਰਾ ਪੈਣ ਚਲੇ ਗਏ
0: ਲਿਫਾਫਾ ਕਰਕੇ ਖੋਲ ਲੈਂਦੇ। ਮੈਂ ਕਈ ਵਾਰੀ ਟਰਾਈ ਕਰਦਾ ਨਾ ਘਰ ਆ ਕੇ, ਉਦੋਂ ਨਾ ਮੈਂ ਏਦਾਂ ਟਰਾਈ ਕਰਨਾ, ਪਰ ਉਹ ਜਦੋਂ ਵਿੱਚ ਕੁਛ ਪਾਈਦਾ ਉਹ ਥਾਂ ਡਿੱਗ ਪੈਂਦਾ, ਉਹ ਬੜੇ ਵਧੀਆ ਤਰੀਕੇ ਦੇ ਨਾਲ ਉਹ ਟਿਕਾਉਣਾ ਪੈਂਦਾ ਆਪਣੇ। ਚਲੋ ਵਾਰੇ ਵਾਰੇ ਜਾਈਏ ਆਪਣੇ ਤੇ ਸਬਜ਼ੀ ਦਾਲ ਤੇ ਚਲੋ ਛੱਡੋ, ਆਪਣੇ ਤੋਂ ਉਹਦੇ ਚ ਚਾਹ ਵੀ ਵਿਕਦੀ ਆ ਨਾ।
1: ਹਾਂ ਬਿਲਕੁਲ,
0: ਚਾਹ ਦੀ ਡਿਲੀਵਰੀ ਵੀ ਉਹਦੇ ਚ ਹੁੰਦੀ ਆ, ਹੋ ਸਕਦਾ ਅੱਜ ਵੀ ਹੁੰਦੀ ਹੋਵੇ ਹਲੇ।
1: ਹਾਂ ਚਾਹ ਤੇ ਚੱਲਦੀ ਆ,
0: ਨਹੀਂ ਉਹ ਲਿਫਾਫਿਆਂ
1: ਲਿਫਾਫੇ ਚ ਚੱਲਦੀ
0: ਹਲੇ ਵੀ ਚੱਲਦੀ ਆ।
1: ਹਾਂ ਹਾਂ ਹਾਂ ਚੱਲਦੀ ਆ ਚੱਲਦੀ ਆ।
0: ਓਕੇ, ਹੁਣ ਤੇ 36 ਲੋਕੀ ਘਰੀ ਤੇ ਪਖੰਡ ਕਰਨ ਲੱਗ ਪਏ, ਉਹ ਇਹਦੇ ਚ ਟੇਸਟ ਚੇਂਜ ਹੋ ਗਿਆ, ਇਹਦੇ ਚ ਪਾਤੀ ਪਲਾਸਟਿਕ ਚ ਪੈ ਗਈ।
1: ਮੇਰੇ ਖਿਆਲ ਨਾਲ ਜਿੰਨੀ ਐਜੂਕੇਸ਼ਨ ਆ ਗਈ ਨਾ ਅਸੀਂ ਓਨੇ ਹੀ ਸੋਸਾਇਟੀ ਤੋਂ ਵੱਖਰੇ ਹੋ ਗਏ, ਓਨੇ ਹੀ ਅਸੀਂ ਮੇਰੇ ਖਿਆਲ ਨਾਲ ਇਹ ਵੀ ਹੋ ਗਏ ਹਾਂ ਕਿ ਪੈਰਾਨੋਇਡ ਨਹੀਂ ਹੋ ਜਾਂਦਾ ਬੰਦਾ, ਕਿ ਹਰ ਚੀਜ਼ ਨੂੰ ਲੈ ਕੇ ਪੈਰਾਨੋਇਡ ਆ, ਹੈ ਨਾ। ਅਕੁੱਲੜ ਕਿਉਂ ਮਸ਼ਹੂਰ ਹੋ ਗਏ ਇੰਨੇ ਜ਼ਿਆਦਾ, ਇਹ ਕਿਸੇ ਨੇ ਕਿਹਾ ਬਈ ਪਲਾਸਟਿਕ ਦੇ ਅੰਦਰ ਗਲਤ ਹੈ ਬਈ,
0: ਚਲੋ ਕਿਸੇ ਹੋਰ ਚੀਜ਼ ਕਰਕੇ ਮਸ਼ਹੂਰ ਹੋਏ ਨਾ।
1: ਪਰ ਮੈਂ ਚਾਹ ਦੀ ਗੱਲ ਕਰ ਰਿਹਾ ਸੀਗਾ ਕਿ ਜੇ ਆਪਾਂ ਸਿਰਫ ਉਹਦਾ ਹੀ ਐਵੋਲੂਸ਼ਨ ਵੇਖ ਲਈਏ, ਹਨਾ, ਕਿ ਪਹਿਲੇ ਤਾਂ ਚਾਹ ਵਾਲੇ ਨੂੰ ਕਹਿਣਾ ਹਨਾ ਚਾਹ ਬਣਾ, ਤੇ ਉਹਦਾ ਪਤੀਲਾ ਵੀ ਬੰਦਾ ਕਹਿੰਦਾ ਕਿ ਮੈਂ ਦੇਖ ਲਿਆ ਪਰ ਮੈਂ ਇਹ ਮੈਂ ਰਜਿਸਟਰ ਨਹੀਂ ਕੀਤਾ ਕਿ ਮੈਂ ਦੇਖਿਆ ਕੀ ਹੈ। ਹੁੰਦਾ ਇੱਕ ਕੰਨ ਤੋਂ ਦੂਸਰੇ ਕੱਢ ਦੇਣੀ, ਇਹ ਅੱਖ ਨੇ ਅੱਖ ਤੋਂ ਹੀ ਬਾਹਰੋਂ ਬਾਹਰ ਕੱਢਤਾ, ਤੇ ਹੁਣ ਤਾਂ ਕਿੰਨਾ ਹਾਈਜੀਨ ਦਾ ਰੌਲਾ ਹੋ ਗਿਆ, ਫਿਰ ਪਲਾਸਟਿਕ ਚ ਨਹੀਂ, ਆ ਸਟਰੋਜ਼ ਬਾਅਦ ਚੋਂ ਆ ਗਏ, ਹਨਾ, ਜੇ ਆਪਾਂ ਡਰਿੰਕਸ ਕੋਲਡ ਡਰਿੰਕ ਵਗੈਰਾ ਨਾਲ ਸਟਰੋ ਦਾ ਕਹੀਏ, ਉਹ ਜੀ ਹੁਣ ਸਟਰੋ ਜਿਹੜੇ ਨਾ ਜੀ ਪਲਾਸਟਿਕ ਵਾਲੇ ਆਰ ਨੋਟ ਨਾਈਸ, ਪੇਪਰ ਵਾਲੇ ਸਟਰੋ ਚੱਲਦੇ ਆ। ਤੁਸੀਂ ਫਿਲਮ ਵੇਖਣ ਜਾਂਦੇ ਹੋ, ਉਹ ਇੰਟਰਵਲ ਤੋਂ ਪਹਿਲਾਂ ਬੇਚਾਰਾ ਸਟਰੋ ਹੀ ਡੈਡ ਹੋਇਆ ਹੁੰਦਾ। ਅੱਛਾ ਮੈਂ ਕੋਕ ਵਾਸਤੇ ਵੀ ਤੁਸੀਂ ਮਤਲਬ ਕੋਕ ਲਈ ਕੀ ਹਾਈਜੀਨ ਲੱਭ ਰਹੇ ਹੋ ਯਾਰ, ਮਤਲਬ 24 ਚਮਚ ਉਹਦੇ ਅੰਦਰ ਖੰਡਦੇ ਆ, ਤੁਸੀਂ ਪਲਾਸਟਿਕ ਨਾਲ ਵੀ ਪੀ ਲੋ, ਇਟਸ ਫਾਈਨ, ਤੁਸੀਂ ਜੋ ਪੀ ਰਹੇ ਹੋ ਵੀ ਖਤਰਨਾਕ ਹੀ ਆ।
0: ਜਿਹੜੀ ਚੀਜ਼ ਨੂੰ ਕਹਿ ਰਹੇ ਆ ਵੀ ਇਹਦੇ ਨਾਲ ਤੁਸੀਂ ਆਹ ਸਾਫ਼ ਕਰ ਲਓ ਤੇ ਆਹ ਧੋ ਲਓ।
1: ਮੈਂ ਸਭ ਤੋਂ ਵੈਸੇ ਵੀਅਰਡ ਚੀਜ਼ ਮੈਂ ਹੁਣ ਵੇਖੀ ਆ ਕਿ ਸਟਰੋਜ਼ ਵੀ ਵਿਕਣੀਆਂ ਸ਼ੁਰੂ ਹੋ ਗਈਆਂ ਨਾ, ਲੋਕੀ ਹੁਣ ਸਟਰੋਜ਼ ਵੀ ਰੱਖਦੇ
0: ਰੱਖਦੇ
1: ਹਾਂ ਘਰੇ ਹੀ, ਹਨਾ, ਪਲਾਸਟਿਕ ਦੇ ਥੋੜਾ ਬੈਟਰ, ਮਤਲਬ ਕੀ ਮਟੀਰੀਅਲ ਕਵਾਂਗੇ ਉਹਨੂੰ ਆਪਾਂ, ਜਿਸ ਪਲਾਸਟਿਕ ਦੇ ਗਲਾਸ ਆਉਂਦਾ ਸ਼ਾਇਦ ਉਦਾਂ ਉਸ ਮਟੀਰੀਅਲ ਦੀ ਹੁੰਦੀ ਆ ਮੇਰੇ ਖਿਆਲ ਨਾਲ, ਇਫ ਆਈ ਐਮ ਨੋਟ
0: ਮਿਸਟੇਕਨ, ਉਹਦੇ ਤੋਂ ਵੀ ਕੁਝ ਪਰੇ ਦਾ
1: ਕੁਝ ਡਿਫਰੈਂਟ ਜਿਹਾ ਪਤਲਾ ਮਟੀਰੀਅਲ ਆ, ਹਨਾ, ਬਟ ਹਾਂ
0: ਕਾਫੀ ਮਤਲਬ
1: ਹੁਣ ਤਾਂ ਲੋਕ ਜੇਬ ਚ ਹੀ ਲੈ ਕੇ ਜਾਂਦੇ ਬਈ, ਹਮ ਆਪਣਾ ਹਥਿਆਰ ਸਾਥ ਹੀ, ਹਾਂ ਫਿਰ ਇਹ ਪੁਆਇੰਟ ਹੋਇਆ।
0: ਨਹੀਂ ਉਹ ਦੂਜਾ ਜਿਹੜਾ ਵਾ ਉਹਦਾ ਤੇ ਵੀ ਜਿੰਨੇ ਚਿਰ ਸਵਾਦ ਆਉਣ ਲੱਗਦਾ ਉਹਨੇ ਚਿਰ ਉਹ ਵਿਚਾਰਾ ਉੱਤੋਂ ਜੁੜ ਜਾਂਦਾ, ਹਨਾ।
1: ਮੈਂ ਪਤਾ ਨਹੀਂ ਇਹ ਚੀਜ਼ ਓਬਵੀਅਸ ਹੈਗਾ ਨਹੀਂ, ਮੈਨੂੰ ਬਹੁਤ ਅਜੀਬ ਲੱਗਾ ਸੀਗਾ ਕਿ ਜਦੋਂ ਮੈਂ ਇੱਥੇ ਪੜ੍ਹਦਾ ਪਿਆ ਸੀਗਾ, ਸੋ ਆਈ ਯੂਜ਼ ਟੂ ਹੈਵ ਮਲਟੀ ਕਲਚਰਲ ਫਰੈਂਡਸ ਗਾਇਜ਼, ਅਤੇ ਉਹ ਮਲਟੀ ਕਲਚਰਲ ਕਿਹੜੇ ਸੀਗੇ, ਫਿਲੀਪੀਨੋ ਲੋਕ ਸੀਗੇ ਅਤੇ ਨੇਪਾਲੀ ਸੀਗੇ, ਅਤੇ ਇੱਕ ਫਿਲੀਪੀਨੋ ਕੁੜੀ ਸਾਡੇ ਨਾਲ ਪੜ੍ਹਦੀ ਸੀ, ਅਤੇ ਅਸੀਂ ਖਾਣਾ ਖਾਣ ਗਏ ਹਾਂ ਸਾਰੇ, ਤਾਂ ਉਹ ਆਪਣੀ ਜੇਬ 'ਚ ਆਪਣੀ ਚੌਪਸਟਿਕਸ ਨਾਲ ਹੀ ਰੱਖਦੀ ਸੀ।
0: ਹਾਂ ਉਹ ਇਜ਼ੀ ਹੈ ਨਾ।
1: ਹਾਂ ਉਹ ਕਹਿੰਦੀ ਮੈਂ ਇਹਨਾਂ ਦੇ ਚੌਪਸਟਿਕਸ ਨਹੀਂ, ਮੈਂ ਆਪਣੀ ਯੂਜ਼
0: ਕਰਦਾ, ਕਿਉਂਕਿ ਉਹ ਧੋਂਦੇ ਤਾਂ ਦੇਣੀ ਨਾ ਚੱਜ ਨਾਲ।
1: ਹਾਂ ਇਹ ਵੀ ਗੱਲ ਆ,
0: ਤੇ ਨਾਲੇ ਉਹ ਈਜ਼ੀ ਆ ਤੇ ਕੋਲ ਰੱਖਣਾ, ਮੈਂ ਤੇ ਚਮਚਾ ਵੀ ਈਜ਼ੀ ਆ ਕੋਲ ਰੱਖਣਾ।
1: ਹਾਂ ਮਤਲਬ ਮੈਂ ਉਹੀ ਕਹਿ ਰਿਹਾ, ਮੈਂ ਹੁਣ ਮੈਂ ਕਦੀ ਘਰੋਂ ਇਸ ਚਮਚਾ ਲੈ ਕੇ ਆਵਾਂ, ਕਿੰਨਾ ਅਜੀਬ ਲੱਗੇ ਯਾਰ।
0: ਨਹੀਂ ਡਿਪੈਂਡ ਕਰਦਾ ਵਾ ਵੈਸੇ, ਕਈ ਵਾਰੀ ਕਿਸੇ ਚੀਜ਼ ਨੂੰ ਜਦੋਂ ਤੁਸੀਂ ਬਹੁਤਾ ਜ਼ਿਆਦਾ ਮੰਨ ਲਓ ਸੀਰੀਅਸਲੀ ਲੈ ਲਓ, ਮੰਨ ਲਓ ਤੁਸੀਂ ਬਹੁਤ ਜ਼ਿਆਦਾ ਹੀ ਉਸ ਚੀਜ਼ ਨੂੰ ਲੈ ਕੇ ਉਹ ਹੋ ਗਏ ਨਾ ਵੀ ਹਾਂ ਆਪਾਂ ਯਾਰ ਆਹ ਚੀਜ਼ ਸਾਨੂੰ ਤੰਗ ਕਰਦੀ ਆ ਜਾਂ ਗੰਦੀ ਹੁੰਦੀ ਆ ਜਾਂ ਮਤਲਬ ਬਹੁਤ ਜ਼ਿਆਦਾ ਹੀ ਸਾਫ਼ ਸਫਾਈ ਜਿਹੜੇ ਪਸੰਦ ਕਰਦੇ ਆ
1: ਓਸੀਡੀ, ਹਾਂ ਕਹਿ ਲਓ ਇੱਕ ਹਿਸਾਬ
0: ਦਾ ਇਹੋ ਜਿਹਾ ਟਾਈਪ ਹੀ, ਅਤੇ ਉਹ ਫਿਰ ਕਰ ਲੈਂਦੇ ਆ ਉਹ ਤਾਂ ਮਤਲਬ ਕਹਿ ਲਓ ਥੋੜ੍ਹਾ ਥੋੜ੍ਹਾ ਜਿਹਾ ਤਾਂ ਆਪਾਂ ਵੀ ਹੋ ਗਏ ਹਾਂ, ਜਿੱਦਾਂ ਪਹਿਲੀਆਂ ਦੇ ਵਿੱਚ ਨਹੀਂ ਪਰਵਾਹ ਮਾਰੀ ਦੀ, ਪਲੇਟ ਫੜੀ ਪਾਇਆ ਰੋਟੀ ਕੜਾ ਮੱਖਾ, ਹੈ ਨਾ, ਹੁਣ ਤਾਂ ਆਪਾਂ ਵੀ ਕਰਨ ਲੱਗ ਪਏ ਟਿਸ਼ੂ ਫੜੀ ਦਾ ਪੂੰਜੀ ਦਾ,
1: ਮੇਰੇ ਭੂਆ ਜੀ ਨੇ ਉਹ ਬਹੁਤ ਹੈਲਥ ਓਵਰਲੀ ਹੈਲਥ ਕੌਨਸ਼ੀਅਸ ਨੇ ਤੇ ਮਾਈ ਫਾਦਰ
0: ਸਾਰੀਆਂ ਇਦਾਂ ਦੀ ਪਤਾ ਨਹੀਂ ਜਾਂ ਆ ਕੇ ਉਹ ਮਤਲਬ ਭਰਾਵਾਂ ਦੇ ਘਰ ਇਦਾਂ ਫੀਲ
1: ਜਾਂ ਫਿਰ ਇਸ ਤਰ੍ਹਾਂ ਹਨਾ ਤੇ ਉਹਨਾਂ ਨੂੰ ਹੋਣਾ ਕਿ ਜਿਹੜੀ ਆਪਣੀ ਸਭ ਤੋਂ ਬਚਪਨ ਤੋਂ ਫੇਵਰੇਟ ਦੁਕਾਨ ਨਾ ਉੱਥੋਂ ਪੂਰੀਆਂ ਛੋਲੇ ਹਨਾ ਲੈ ਕੇ ਆਉਣਾ ਤੇ ਫਾਦਰ ਸਾਹਿਬ ਲੈ ਕੇ ਜਾਣ ਅੱਛਾ ਮੇਰੇ ਫਾਦਰ ਮਤਲਬ ਪੈਸ਼ਨੇਟ ਸੀਗੇ ਪੂਰੀਆਂ ਵਗੈਰਾ ਖਾਣ ਵਾਸਤੇ ਕਿ ਉਹਨਾਂ ਦਾ ਪੈਸ਼ਨ ਹੁੰਦਾ ਸੀ ਕਿ ਲੈ ਬਈ ਸੰਡੇ ਆ ਨਾ ਉਹ ਮਤਲਬ ਦੁਕਾਨ ਤੇ ਜਾਣ ਲਈ ਐਕਸਾਈਟਡ ਹੁੰਦੇ ਜਿੰਨੇ ਹੁੰਦੇ ਕਿ ਕ੍ਰਿਸ਼ਨਾ ਚਲੋ ਉੱਠ ਠੀਕ ਹੈ ਤੂੰ ਲਾਈਨ 'ਚ ਲੱਗੀ ਮੈਂ ਕਾਰ ਪਾਰਕ ਕਰਾਂਗਾ ਹਨਾ ਲਾਲ ਲਾਲ ਰਾੜ ਕੇ ਵਧੀਆ ਫੁੱਲੀਆਂ ਹੋਣੀਆਂ ਚਾਹੀਦੀਆਂ ਮਤਲਬ ਪ੍ਰੋਪਰ ਮੈਂ ਕਿਹਾ ਇੰਨਾ ਕਦੀ ਮੁੰਡਿਆਂ ਨੂੰ ਤੁਸੀਂ ਸਮਝਾਉਂਦੇ ਬਾਈ ਸਮਾਨ ਇੱਦਾਂ ਲਾ ਉੱਦਾਂ ਲਾ ਠੀਕ ਹੈ ਸੋ ਉਹ ਆਪਣੀ ਆਰਾਮ ਨਾਲ ਪੂਰੀਆਂ ਇੰਜੋਏ ਕਰ ਰਹੇ ਇੱਧਰ ਬੂਆ ਜੀ ਜੋ ਤੁਸੀਂ ਗੱਲ ਕੀਤੀ ਕਿ ਉਹ ਉਹਨੂੰ ਨਾ ਫਸਾ ਕੇ ਪੂਰੀ ਪੂਰੀ ਨੂੰ ਫਿਰ ਉਹਦੇ ਤੇ ਲਗਾਉਣਾ ਆਹ ਨੈਪਕਿਨ ਜਿਹਾ ਕਿ ਸਾਰਾ ਆਇਲ ਨਿਕਲ ਜਾਵੇ ਉਹ ਫਾਦਰ ਸਾਹਿਬ ਮੇਰੇ ਬਹੁਤ ਈਗੋ ਤੇ ਲੈਂਦੇ ਕਿ ਯਾਰ ਆ ਤਾਂ ਤੂੰ ਗਲਤ ਕਰ ਰਹੀ ਹੈ ਖਾਣੇ ਦੇ ਨਾਲ ਇੱਦਾਂ ਨਾ ਕਰ
0: ਪਤਾ ਲੱਗਾ ਤੂੰ ਆਇਲ ਨਿਕਲ ਗਿਆ ਤੇ ਟਿਸ਼ੂ ਵਿੱਚ ਚਮਕ
1: ਟਿਸ਼ੂ ਵਿੱਚ ਹਾਂ ਇਹ ਹੁੰਦਾ ਫਿਰ
0: ਉਦੋਂ ਟਿਸ਼ੂ ਵੀ ਤੇ ਇਦਾਂ ਦੇ ਹੁੰਦੇ ਉੱਥੇ
1: ਬਿਲਕੁਲ
0: ਹਨਾ ਉੱਥੇ ਉਹ ਵਿਚਾਰੇ ਪਏ ਪਏ ਕਰੀ ਹੱਥ ਪੂੰਝੋ ਤੇ ਉਹ ਮੁੜ ਕੇ ਹੱਥਾਂ ਨਾਲ ਉਹਨਾਂ ਨੂੰ ਪੂੰਝਣ ਲਈ ਫੇਰ ਹੱਥ ਧੋਣੇ
1: ਫਿਰ ਫਿਰ ਹੱਥ ਧੋਣੇ ਪੈਣੇ
0: ਉੱਥੇ ਤੇ ਵੀ ਮਸਲਾ ਹੈਗਾ ਵਾ ਵੇਖ ਲਓ ਆਪਣਾ ਐਡਾ ਦੇਸ਼ ਆ ਐਡਾ ਐਡਵਾਂਸ ਪਰ ਆਮ ਤੌਰ ਦੇ ਉੱਤੇ ਤੁਸੀਂ ਵੇਖੋ ਤੇ ਟਿਸ਼ੂ ਵੀ ਹੱਲੇ ਜਿਹੜੇ ਉਹ ਘਟੀਆ ਦਰਜੇ ਦੇ ਰੱਖੇ ਜਾਂਦੇ ਹਰ ਇੱਕ ਥਾਂ ਦੇ ਉੱਤੇ ਹੀ ਲਗਭਗ ਤੁਹਾਨੂੰ ਇੱਦਾਂ ਦੇ ਮਿਲਣਗੇ ਜਿਹੜੇ ਤੁਸੀਂ ਉਹ ਆਪਣੇ ਦੂਸਰੇ ਫੇਸ਼ੀਅਲ ਟਿਸ਼ੂਜ਼ ਹੈ ਉਹ ਵੀ ਇੱਕ ਅੱਧੇ ਨਾਲ ਨਹੀਂ ਸਰਦਾ
1: ਮੇਰੇ ਖਿਆਲ ਨਾਲ ਮਾਇੰਡਸੈਟ ਪ੍ਰੋਬਲਮ ਹੈ ਤੁਸੀਂ ਇੱਥੇ ਵੀ ਜਾ ਕੇ ਵੇਖੋ ਮੈਂ ਕਿਸੇ ਰੈਸਟੋਰੈਂਟ ਨੂੰ ਕਾਲ ਆਊਟ ਨਹੀਂ ਕਰਾਂਗਾ ਪਰ ਕਟਲਰੀ ਵੱਲੋਂ ਜਾਂ ਸਰਵਿਸ ਵੱਲੋਂ ਮਤਲਬ ਉਹ ਤਵੱਜੋ ਨਹੀਂ ਦਿੱਤੀ ਜਾਂਦੀ ਮੇਰੇ ਖਿਆਲ ਨਾਲ ਅੱਜ ਵੀ ਮੇਜਰ ਪੁਆਇੰਟ ਇਹ ਹੈ ਕਿ ਬੰਦੇ ਨੇ ਤਾਂ ਖਾਣਾ ਹੀ ਖਾਣਾ ਨਾ ਕਿ ਖਾਣਾ ਦੇ ਦਿਓ
0: ਕੋਸਟ ਕਟਿੰਗ ਹੈ ਨਾ
1: ਹਾਂ ਕੋਸਟ ਕਟਿੰਗ
0: ਚੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਸੋ ਖੈਰ ਆਪਣਾ ਉਹਦੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਪਿੱਛੋਂ ਪਿਛਲੇ ਸਮੇਂ ਦੇ ਵਿੱਚ ਆਪਾਂ ਘਰ ਹੀ ਬਣਾ ਲੈਂਦੇ ਹਾਂ ਜਾਂ ਫਿਰ ਮੰਗਾਉਂਦੇ ਹਾਂ ਤਾਂ ਵੱਧ ਤੋਂ ਵੱਧ ਫੜ ਕੇ ਆਪਾਂ ਲੈ ਆਉਂਦੇ ਹਾਂ ਨਾ ਅਤੇ ਹੁਣ ਅੱਜ ਦੀ ਡੇਟ ਦੇ ਵਿੱਚ ਸਾਨੂੰ ਘਰ ਬੈਠਿਆਂ ਸਾਰਾ ਕੁਛ ਮਿਲ ਜਾਂਦਾ
1: ਬਿਲਕੁਲ ਠੀਕ
0: ਆਪਾਂ ਘੱਟ ਹੀ ਜਾਂਦੇ ਹਾਂ ਆਪਾਂ ਘਰੋਂ ਸੋ ਇਹ ਇਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾ ਸਾਨੂੰ ਘਰੋਂ ਨਿਕਲਣ ਤੋਂ ਵੀ ਰੋਕਦੀਆਂ ਨੇ ਸਾਨੂੰ ਹੌਲੀ ਹੌਲੀ ਢੀਠ ਬਣਾਉਂਦੀਆਂ ਨੇ ਹੈ ਨਾ ਸਾਨੂੰ ਹੌਲੀ ਹੌਲੀ ਲਗਰਜ ਬਣਾਉਂਦੀਆਂ ਨੇ ਸਾਨੂੰ ਹੌਲੀ ਹੌਲੀ ਆਲਸੀ ਬਣਾਉਂਦੀਆਂ ਨੇ ਅਤੇ ਆਪਾਂ ਜ਼ਿਆਦਾ ਸਮਾਂ ਉਹ ਸੋਚਦੇ ਹਾਂ ਵੀ ਆਪਾਂ ਹੁਣ ਘਰ ਬੈਠੇ ਰਹੀਏ ਜਦਕਿ ਅੱਜ ਵੀ ਜਦੋਂ ਤੁਸੀਂ ਰਿਲਾਈਜ਼ ਕਰੋਗੇ ਨਾ ਤੁਸੀਂ ਘਰੋਂ ਜੇ ਨਿਕਲ ਪੈਂਦੇ ਹੋ ਕੁਛ ਨਾ ਕੁਛ ਲੈਣ ਉਸ ਤੋਂ ਬਾਅਦ ਤੁਸੀਂ ਫਰੈਸ਼ ਫੀਲ ਕਰਦੇ ਹੋ ਇੱਕ ਵਾਰੀ ਸਿਰਫ ਇੱਕ ਵਾਰੀ ਦਾ ਢੀਠ ਪਾਉਣਾ ਹੁੰਦਾ ਇਸ ਲਾਇਕ ਜਿੱਦਾਂ ਆਪਾਂ ਮੰਨ ਲਓ ਮੰਜੇ ਤੋਂ ਉੱਠਣ ਲੱਗਿਆਂ ਬਿਸਤਰੇ 'ਚੋਂ ਨਿਕਲਣ ਲੱਗਿਆਂ ਆਪਾਂ ਥੋੜ੍ਹਾ ਢੀਠ ਪਾਉਣਾ ਸ਼ੋਅ ਕਰਦੇ ਹਾਂ ਪਰ ਇੱਕ ਵਾਰੀ ਨਿਕਲ ਪਈਏ ਤਾਂ ਉਸ ਤੋਂ ਬਾਅਦ ਫਿਰ ਆਪਾਂ ਸੋਚਦੇ ਹਾਂ ਵੀ ਕੱਲ੍ਹ ਨਹੀਂ ਇਹ ਕੰਮ ਕਰਨਾ ਇਹ ਉੱਦਾਂ ਦਾ ਕੰਮ ਹੈ ਨਾ ਅਤੇ ਉਸ ਇਹ ਇਹ ਇੱਕ ਰੀਜ਼ਨ ਹੈ ਵੈਸੇ ਚਲੋ ਹੋਰ ਵੀ ਬਥੇਰੇ ਨੇ ਪਰ ਇਹ ਉਹਨਾਂ ਰੀਜ਼ਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਸਾਨੂੰ ਘਰ ਤੱਕ ਬੰਨ੍ਹ ਕੇ ਰੱਖਦਾ ਅਤੇ ਉਹਦੇ ਨਾਲ ਬਹੁਤ ਸਾਰੇ ਜਿਹੜੇ ਨੁਕਸਾਨ ਵੀ ਹੁੰਦੇ ਨੇ ਸੁਸਾਇਟੀ ਦੇ ਬਹੁਤ ਸਾਰੇ ਜਿਹੜੇ ਆ ਫਾਇਦੇ ਤਾਂ ਹੈ ਹੀ ਨੇ ਉਹ ਚਲੋ ਸਾਨੂੰ ਪਤਾ ਹੀ ਪਰ ਨੁਕਸਾਨ ਇਹ ਹੁੰਦੇ ਆ ਵੀ ਸਾਡਾ ਮਿਲਵਰਤਨ ਵੀ ਘੱਟ ਰਿਹਾ ਲੋਕਾਂ ਦੇ ਨਾਲ ਪਹਿਲਾਂ ਜਿੱਥੇ ਆਪਾਂ ਘਰੋਂ ਨਿਕਲਦੇ ਹਾਂ ਅਤੇ ਰਾਹ ਦੇ ਵਿੱਚ 100 ਕੋਈ ਹੈਲੋ ਹਾਏ ਕਿਤੇ ਮਤਲਬ ਢਾਬੇ ਵਾਲੇ ਨੂੰ ਮਿਲ ਪੈਣਾ ਉੱਥੇ ਕੋਈ ਹੋਰ ਚਾਰ ਮਿਲ ਪੈਣੇ ਇੱਧਰ ਉੱਧਰ ਕਿਸੇ ਨਾਲ ਹੈਲੋ ਹਾਏ ਜਿੰਨਾ ਚਿਰ ਤੁਹਾਡਾ ਨਹੀਂ ਤੁਹਾਡਾ ਪੈਕ ਹੋ ਰਿਹਾ ਉਹਨਾਂ ਚਿਰ ਇਹ ਥੋੜ੍ਹੀ ਆ ਵੀ ਤੁਸੀਂ ਫੋਨ 'ਤੇ ਲੱਗੇ ਰਹਿਣਾ ਉਦੋਂ ਤਾਂ ਨਹੀਂ ਸੀ ਇਹ ਕੰਮ ਹੈ ਨਾ ਉਦੋਂ ਤਾਂ ਤੁਸੀਂ ਉੱਥੇ ਹੀ ਹੋ ਤੁਸੀਂ ਪ੍ਰੈਜੈਂਟ ਹੋ ਉੱਥੇ ਅਤੇ ਤੁਸੀਂ 100 ਲੰਘਦੇ ਵੜਦੇ ਨਾਲ ਤੁਹਾਡੀ ਹੈਲੋ ਹਾਏ ਵੀ ਹੋ ਜਾਂਦੀ ਹੁਣ ਉਹ ਵੀ ਚੀਜ਼ਾਂ ਘਟਦੀਆਂ ਜਾ ਰਹੀਆਂ ਜੋ ਕਿ ਸੁਸਾਇਟੀ ਦਾ ਇਹ ਵੀ ਇੱਕ ਵੱਡੀ ਸਮੱਸਿਆ ਵਾ ਇਸ ਸਮੇਂ ਕਿਉਂਕਿ ਆਪਸ ਵਿੱਚ ਤਾਲਮੇਲ ਘੱਟ ਰਿਹਾ ਮੰਨ ਲਓ ਆਪਾਂ ਬੱਸਾਂ 'ਚ ਜਾਂਦੇ ਹਾਂ ਆਪਾਂ ਟ੍ਰੇਨਾਂ 'ਚ ਜਾਂਦੇ ਹਾਂ ਅਤੇ ਉੱਥੇ ਆਪਾਂ ਅਕਸਰ ਹੀ ਇਹ ਚੀਜ਼ ਨੋਟ ਕਰਦੇ ਹਾਂ ਵੀ ਕਿਸੇ ਨੂੰ ਕਿਸੇ ਦੇ ਨਾਲ ਕੋਈ ਸਰੋਕਾਰ ਨਹੀਂ
1: ਬਿਲਕੁਲ ਇਹ ਤੱਕ ਨਹੀਂ ਪਤਾ ਨਾਲ ਦਾ ਬੰਦਾ ਬੈਠਾ ਕੌਣ ਪਿਆ ਜੈਂਡਰ ਤੱਕ ਨਹੀਂ ਕਈ ਵਾਰੀ ਪਤਾ ਹੁੰਦਾ ਕਿ ਕੰਨ 'ਚ ਲਾਈਆਂ ਹੋਈਆਂ ਆਪਾਂ ਟੂਟੀਆਂ ਅਤੇ ਫੋਨ ਚਲਾ ਰਹੇ ਹਾਂ
0: ਜੈਂਡਰ 'ਤੇ ਲੱਗ ਜਾਂਦਾ
1: ਇਹ ਮੈਂ ਇਸ ਕਰਕੇ ਬੋਲਿਆ ਜੀ
0: ਇਹ ਤਾਂ ਜ਼ਿਆਦਾ ਹੋ ਗਿਆ
1: ਨਹੀਂ ਨਹੀਂ ਹੁੰਦਾ
0: ਕਈਆਂ ਦਾ ਹੁੰਦਾ ਕਈਆਂ ਦਾ ਜਿੰਨਾ ਹੇਅਰ ਸਟਾਈਲ ਉੱਦਾਂ ਦਾ ਬਣਾਇਆ ਜਾਂ ਲੀੜੇ ਕੱਪੜੇ ਉੱਦਾਂ
1: ਬੰਦੇ ਨੂੰ ਪਤਾ ਨਹੀਂ ਲੱਗਾ ਆਪਣੀ ਸੁਧ ਬੁੱਧ 'ਚ ਕਿ ਗਾਣੇ ਚੱਲੀ ਜਾਂਦੇ ਪਏ ਗੇਮਿੰਗ ਕਲਚਰ ਬੜਾ ਆ ਗਿਆ ਨਾ ਹੁਣ ਉਹ ਵੀ ਕਿੰਨਾ ਕੁਛ ਚੱਲਦਾ ਮੇਰੇ ਖਿਆਲ ਨਾਲ ਐਵਰੀਥਿੰਗ ਇਜ਼ ਡਿਜ਼ਾਈਨਡ ਫੋਰ ਅਸ ਕਿ ਆਪਾਂ ਹੁਣ ਘੱਟ ਤੋਂ ਘੱਟ ਕੋਸ਼ਿਸ਼ ਕਰੀਏ ਲੋਕਾਂ ਨਾਲ ਮਿਲਣ ਵਰਤਣ ਦੀ
0: ਨਾ ਹੀ ਹੋ ਜੇ ਰੱਬ ਆਪਾਂ ਕਹਿੰਦੇ ਵੀ ਲੋੜ ਹੀ ਨਾ ਪਵੇ
1: ਕਿ ਆਪਾਂ ਆਪਣੇ ਕੰਮ ਕਾਰ ਵੀ ਦੇਖ ਲਓ ਬਹੁਤ ਘੱਟ ਕਿੱਤੇ ਰਹਿ ਗਏ ਨੇ ਜਿਹਦੇ ਅੰਦਰ ਤਾਂ ਇੱਕ ਤਾਂ ਆਫਿਸ ਇਨਵਾਇਰਮੈਂਟ ਦੀ ਕੋਈ ਗੁੰਜਾਇਸ਼ ਹੈ ਜਿੱਥੇ ਹੈ ਉਹ ਵੀ ਹੁਣ ਕਿਉਂਕਿ ਲੈਪਟਾਪ ਬੇਸਡ ਨੇ ਹਰ ਕੋਈ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕੋਸਟ ਕਟਿੰਗ ਦੀ ਹੈ ਨਾ ਹੁਣ ਉਹ ਵੀ ਕਹਿ ਦਿੰਦੇ ਕਿ ਹਾਈਬ੍ਰਿਡ ਸਿਸਟਮ ਹੈ ਬਈ ਕਿ ਹਫ਼ਤੇ 'ਚ 2 ਦਿਨ ਆ ਜਾਓ ਹਨਾ, ਬਾਕੀ ਦੇ ਤਿੰਨ ਦਿਨ ਤਾਂ ਤੁਸੀਂ ਘਰੋਂ ਵੀ ਕਰ ਸਕਦੇ ਹੋ। ਟਾਰਗੇਟ ਮਿਲ ਗਿਆ, ਪ੍ਰੋਜੈਕਟ ਮਿਲ ਗਿਆ, ਹੁਣ ਸਾਰੇ ਸੋਫਟਵੇਅਰ ਆ ਗਏ ਕਿ ਜਿਹੜਾ ਵੀ ਮਾਲਕ ਆ ਜਿੱਥੇ ਬੈਠਾ ਉਹ ਦੇਖ ਸਕਦਾ ਕਿ ਹਨਾ ਕਿ ਤੁਹਾਡਾ ਕੰਮ ਹੋ ਰਿਹਾ ਨਹੀਂ ਹੋ ਰਿਹਾ, ਜਾਂ ਫਿਰ ਵੈਸੇ ਟਾਰਗੇਟ ਆ ਕਿ ਬਾਈ ਤੂੰ ਇੰਨੇ ਦਿਨਾਂ 'ਚ ਕੰਪਲੀਟ ਕਰਨਾ, ਤੂੰ ਰਾਤ ਕਰ ਦਿੰਦੇ ਕਰ ਕੁਛ ਕਰ। ਸੋ ਅਲਟੀਮੇਟਲੀ ਜੋ ਗੱਲ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਫਿਰ ਕਰਦੇ ਪਏ ਹਾਂ, ਜੋ ਆਪਾਂ ਤੁਹਾਡੇ ਨਾਲ ਵੀ ਅੱਗੋਂ ਚਾਹਵਾਂਗੇ ਕਿ ਤੁਸੀਂ ਵੀ ਅੱਗੋਂ ਸਾਂਝ ਪਾਓ ਸਾਡੇ ਨਾਲ ਓਵਰ ਫੋਨ ਅਤੇ ਮੈਸੇਜ ਨਾਲ ਜਾਂ ਫੋਨ ਕਾਲ ਕਰਕੇ, ਉਹ ਇਹ ਹੈ ਕਿ ਮੈਂਟਲ ਹੈਲਥ ਆਸਟ੍ਰੇਲੀਆ ਦੀ ਇੱਕ ਰਿਪੋਰਟ ਆਈ ਹੈ ਅਕਤੂਬਰ ਦੀ, ਅਤੇ ਕੁਛ 13,000 ਤੋਂ ਉੱਪਰ ਜਿਹੜੇ ਘਰ ਨੇ ਉਹਨਾਂ ਦੇ ਉੱਪਰ ਉਹਨਾਂ ਨੇ ਸ਼ੋਧ ਕੀਤਾ, ਅਤੇ ਉਹਦੇ 'ਤੇ ਇਹਨਾਂ ਨੇ ਇਹ ਕੱਢਿਆ, ਰਿਸਰਚ ਇਹ ਨਿਕਲੀ ਹੈ ਜੀ ਕਿ 64% ਲੋਕ ਸੁਸਾਇਟੀ ਤੋਂ ਆਪਣੇ ਆਪ ਨੂੰ ਡਿਸਕਨੈਕਟਡ ਪਾਉਂਦੇ ਨੇ। 35 to 45 ਦੀ ਉਮਰ ਦੇ ਲੋਕ, ਜਿਨ੍ਹਾਂ ਲੋਕਾਂ ਨੂੰ ਆਪਾਂ ਅਕੁਇੰਟੈਂਸ ਕਹਿ ਦਿੰਦੇ ਹਾਂ ਕਿ ਜੋ ਤੁਹਾਡੇ ਇਮੀਜੀਏਟ ਯਾਰ ਮਿੱਤਰ ਜਾਂ ਫੈਮਿਲੀ ਨਹੀਂ, ਉਹਨਾਂ ਤੋਂ ਇਲਾਵਾ ਹਫ਼ਤੇ 'ਚ ਇੱਕ ਵਾਰ ਵੀ ਨਹੀਂ ਕਿਸੇ ਇੱਕ ਇੱਦਾਂ ਦੇ ਬੰਦੇ ਨੂੰ ਮਿਲਦੇ ਜੋ ਸਿਰਫ ਜਾਣ ਪਛਾਣ ਦਾ ਹੋਵੇ, ਜਿਸ ਕਿਹਾ ਨਾ ਹੈਲੋ ਹਾਈ ਹੋ ਗਈ ਜਾਂ ਕੁਛ। ਅਤੇ ਸਿਰਫ ਮਤਲਬ ਸਭ ਤੋਂ ਮੇਜਰ ਇਹਦੇ ਅੰਦਰ ਪੁਆਇੰਟ ਇਹ ਆ ਜਾਂਦਾ ਕਿ ਕੁਛ 70% ਲੋਕ ਇਹ ਸਮਝਦੇ ਨੇ ਕਿ ਬਈ ਫੈਮਿਲੀ ਹੈ ਅਤੇ ਮਤਲਬ ਉਹ ਤੁਹਾਡੀ ਹੈਲਪ ਕਰ ਸਕਦੀ, ਪਰ ਤੁਸੀਂ ਸੁਸਾਇਟੀ ਤੋਂ ਜਾਂ ਜਿਸ ਕਮਿਊਨਿਟੀ 'ਚ ਰਹਿੰਦੇ ਹੋ ਉਸ ਕਮਿਊਨਿਟੀ ਤੋਂ ਤੁਸੀਂ ਕੋਈ ਬਹੁਤਾ ਉਮੀਦ ਨਹੀਂ ਰੱਖ ਸਕਦੇ। ਸੋ ਟਰੱਸਟ ਦਾ ਡੈਫਿਸਿਟ ਆ ਗਿਆ ਲੋਕਾਂ ਦੇ ਅੰਦਰ, ਅਤੇ ਇਕੱਲੇਪਨ ਦੇ ਅੰਦਰ ਕਹਿ ਲਓ, ਜਿਸ ਰੋਹੀ ਵਾਲੀ ਗੱਲ ਹੈ ਕਿ ਸ਼ਾਇਦ ਇਕੱਲਿਆਂ ਜੋ ਮੇਰੇ ਤੋਂ ਕੰਮ ਹੋ ਜਾਣਾ, ਮੈਂ ਵੀ ਗੁਆਂਢੀ ਨੂੰ ਮੈਂ ਜੇ ਬੁਲਾਇਆ ਨਹੀਂ ਕਦੀ ਸਾਲ ਤੋਂ, ਤਾਂ ਮੈਂ ਹੁਣ ਵੀ ਨਾ ਬੁਲਾਵਾਂ, ਮੈਨੂੰ ਜਾਣ ਪਛਾਣ ਨਹੀਂ ਹੈ, ਸਮਥਿੰਗ ਲਾਈਕ ਦੈਟ। ਸੋ ਹੁਣ ਇਹ ਰਿਪੋਰਟ ਅੱਗੇ ਵੱਧ ਕੇ ਆਈ ਹੈ, ਅਤੇ ਇਹਦੇ ਅੰਦਰ ਇੱਕ ਇਹ ਵੀ ਚੀਜ਼ ਹੈ ਮੇਜਰ, ਜਿਹੜਾ ਇੱਕ ਹੋਰ ਵਧੀਆ ਪੁਆਇੰਟ ਆਇਆ ਇਹਦੇ ਅੰਦਰ ਕਿ ਕੁਛ ਲੋਕਾਂ ਨੇ 30% ਤੋਂ ਉੱਪਰ ਲੋਕਾਂ ਨੇ ਇਹ ਕਿਹਾ ਕਿ 10 ਸਾਲ ਪਹਿਲੇ ਉਹ ਜਿੰਨਾ ਕੱਪੜੇ ਆਪ ਨੂੰ ਸੁਸਾਇਟੀ ਦੇ ਨਾਲ ਜੁੜਿਆ ਪਾਉਂਦੇ ਸੀਗੇ, ਆਪਣੇ ਆਸ ਪਾਸ ਦਾ ਜੋ ਏਰੀਆ ਜਾਂ ਕਮਿਊਨਿਟੀ ਹੈ, ਸੈਂਸ ਆਫ ਕਮਿਊਨਿਟੀ ਹੈ, ਉਸ ਦੇ ਨਾਲ ਜਿੰਨਾ ਜੁੜਿਆ ਪਾਉਂਦੇ ਸੀਗੇ, ਹੁਣ ਨਹੀਂ ਪਾਉਂਦੇ।
0: ਹਾਂ, ਬੜੇ ਵੇਖੋ, ਇਹ ਤਾਂ ਬੜੇ ਸਾਰੇ ਰੀਜ਼ਨ ਨੇ ਜਿਹੜੇ ਸਾਨੂੰ ਰੋਕਦੇ ਨੇ ਇਹ ਚੀਜ਼ਾਂ ਕਰਨ ਤੋਂ, ਹੈ ਨਾ। ਇੱਕ ਤਾਂ ਚਲੋ ਸਾਡਾ ਆਪਣੇ ਆਪ ਦੇ ਵਿੱਚ ਸਰਵਗੁਣ ਸੰਪੰਨ ਹੋਣਾ ਹੋ ਗਿਆ, ਪਹਿਲੀਆਂ ਦੇ ਵਿੱਚ ਕੀ ਸੀ ਵੀ ਤੁਹਾਨੂੰ ਲੋੜ ਪੈਂਦੀ ਰਹਿੰਦੀ ਸੀ ਇੱਕ ਦੂਸਰੇ ਦੀ, ਹੈ ਨਾ, ਇੱਕ ਦੂਸਰੇ ਦੇ ਨਾਲ ਤੁਹਾਨੂੰ ਕੋਈ ਨਾ ਕੋਈ ਸਰੋਕਾਰ ਰਹਿੰਦਾ ਹੀ, ਹੋਰ ਨਹੀਂ ਕੁਛ। ਤਾਂ ਆਪਾਂ ਪਿੰਡਾਂ 'ਚ ਵੇਖੀਏ ਤਾਂ ਕੋਈ ਵੇਲੇ ਕਵੇਲੇ ਕਿਸੇ ਦੀ ਖੰਡ ਮੁੱਕ ਗਈ, ਕਿਸੇ ਦੀ ਪੱਤੀ ਮੁੱਕ ਗਈ, ਐਡਾ ਧਿਆਨ ਨਹੀਂ ਦਿੱਤਾ ਜਾਂਦਾ ਵੀ ਹਾਂ ਆਹ ਚੀਜ਼ ਜਿਹੜੀ ਆ ਸਾਡੇ ਕੋਲ ਸਰਪਲਸ ਪਈ ਰਹੇ। ਇੱਦਾਂ ਨਹੀਂ ਹੁੰਦਾ ਵੀ ਆਪਾਂ ਚੌਥੇ ਦਿਨ ਸ਼ੋਪਿੰਗ ਜਾਣੇ ਜਾਣਾ ਵਾ ਜਾਂ ਹਫ਼ਤੇ ਬਾਅਦ ਆਪਾਂ ਜਾਣੇ ਜਾਣਾ, ਉਹ ਇੱਕੇ ਵਾਰੀ ਤੁਸੀਂ ਲਿਆਂਦਾ ਵਾ ਬਲਕ ਦੇ ਵਿੱਚ, ਅਤੇ ਸੋ ਐਂਡ ਸੋ ਟਾਈਮ ਦੇ ਲਈ ਉਹ ਤੁਹਾਡਾ ਉਹ ਚੀਜ਼ਾਂ ਚੱਲਣੀਆਂ, ਅਤੇ ਬੰਦੇ ਦਾ ਗੁਜ਼ਾਰਾ ਵੀ ਨਹੀਂ, ਤੁਸੀਂ ਬਾਹਰ ਨਿਕਲਣਾ ਵਾ ਤੁਹਾਡੀ

0: ਆਪਣਾ 7-Eleven ਕਿ ਕਿਹੜਾ ਸੀਗਾ, ਮੈਂ ਉੱਥੋਂ ਕੌਫੀ ਭਰ ਰਿਹਾ ਹਾਂ, ਇੱਕ ਹੀ ਮਸ਼ੀਨ ਸੀ ਅਤੇ ਮੈਂ ਹੋਰ 3-4 ਜਣੇ ਸੀ, ਮੈਂ ਉਹਨਾਂ ਲਈ ਵੀ ਲੈਣੀ ਸੀ ਕੌਫੀ। ਸੋ ਮੈਂ ਜਦੋਂ ਦੂਸਰਾ ਤੀਸਰਾ ਕੱਪ ਭਰਨਾ, ਮੈਂ 4 ਮੈਂ ਟੋਟਲ ਰਹੇ ਕੱਪ, ਤੀਸਰਾ ਕੱਪ ਜਦੋਂ ਮੈਂ ਭਰਨਾ ਸ਼ੁਰੂ ਕੀਤਾ ਨਾ, ਤਾਂ ਮੇਰੇ ਪਿੱਛੇ ਇੱਕ ਭਾਈ ਸਾਹਿਬ ਆ ਕੇ ਖਲੋ ਗਏ ਅਤੇ ਹੁਣ ਮੈਂ ਆਪਣਾ ਵਾਰੀ ਮੇਰੀ ਪਹਿਲਾਂ ਹੀ ਮੈਂ ਆਪਣਾ ਭਰਿਆ ਉੱਥਾ ਭਰਿਆ ਅਤੇ ਮੈਨੂੰ ਲੱਗਾ ਯਾਰ ਵੀ ਇਹ ਪਿੱਛੇ ਖਲੋਤਾ ਹੈ ਨਾ, ਵੀ ਆਪਾਂ ਉਹਦਾ ਕੱਟ ਸੀ ਸੇਕ ਆਪਾਂ ਕਹਿ ਦਿੰਦੇ। ਮੈਂ ਕਿਹਾ ਵੀ ਸੋਰੀ ਤੈਨੂੰ ਵੇਟ ਕਰਨੀ ਪਈ, ਕਹਿੰਦਾ ਯੇ ਹੈ ਨਾ। ਹੁਣ ਤੁਸੀਂ ਜੇ ਵੇਖੋ ਤੇ ਇਹੋ ਜਿਹੇ ਹਾਲਾਤਾਂ ਚ ਇਹ ਚੀਜ਼ ਮੈਨੂੰ ਰੋਕਦੀ ਆ ਵੀ ਮੈਂ ਗਾਹ ਕਿਸੇ ਨਾਲ ਬੋਲਾਂ,
1: ਐਬਸੋਲੂਟਲੀ
0: ਮੈਂ ਕਵਾਂ ਕਿਸੇ ਨੂੰ ਕੁਛ, ਮੈਂ ਮਤਲਬ ਰਾਹ ਜਾਂਦੇ ਨੂੰ ਮੈਂ ਕਿਸੇ ਨੂੰ ਮੈਂ ਕਵਾਉਣ ਦੀ ਕੋਸ਼ਿਸ਼ ਕਰਾਂ, ਕਿਸੇ ਦੇ ਨਾਲ ਹਮਦਰਦੀ ਸ਼ੋਅ ਕਰਾਂ, ਜਦਕਿ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਆਇਆ, ਮੇਰੀ ਵਾਰੀ ਪਹਿਲਾਂ ਵਾ, ਮੈਂ ਭਾਵੇਂ ਹੋਰ 10 ਕੱਪ ਭਰਾਂ, ਤੂੰ ਖਲੋਤਾ, ਤੇਰੀ ਪ੍ਰੋਬਲਮ ਹੈ, ਮੈਨੂੰ ਕੀ ਲੈਣਾ ਦੇਣਾ, ਤੂੰ ਲੇਟ ਹੋ ਰਿਹਾ ਨਹੀਂ ਲੇਟ ਹੋ ਰਿਹਾ, ਮੇਰੀ ਪ੍ਰੋਬਲਮ ਥੋੜ੍ਹੀ ਹੈ। ਪਰ ਉਹਦਾ ਰਵੱਈਆ ਇੱਦਾਂ ਦਾ ਸੀ ਕਿ ਆਹੋ ਤੂੰ ਮੈਨੂੰ ਲੇਟ ਕਰਾਇਆ। ਸੋ ਇਹ ਵੀ ਚੀਜ਼ਾਂ ਆਈ ਥਿੰਕ ਸਮਾਜ ਦੇ ਵਿੱਚ ਹੁਣ ਸਾਨੂੰ ਰੋਕਦੀਆਂ ਵਾ। ਆਪਾਂ ਕਹਿੰਦੇ ਵੀ ਯਾਰ ਆਪਣਾ ਮੂਡ ਜ਼ਰੂਰ ਖਰਾਬ ਕਰਨਾ, ਦਫ਼ਾ ਕਰੋ ਅੱਗੋਂ ਕੋਈ ਉਹੋ ਜਿਹਾ ਸੜੀਅਲ ਜਿਹਾ ਕੋਈ ਨਿਕਲਣਾ, ਹੈ ਨਾ। ਅਤੇ ਦੂਸਰੀ ਇੱਕ ਹੋਰ ਚੀਜ਼ ਇਹ ਆ ਕਿ ਇਸ ਤੋਂ ਵੀ ਪਹਿਲਾਂ ਕਿ ਤੁਸੀਂ ਕਿਸੇ ਨੂੰ ਕੁਛ ਕਹੋ ਜਾਂ ਕਿਸੇ ਦੇ ਨਾਲ ਤੁਸੀਂ ਕੋਈ ਕਿਸੇ ਕਿਸਮ ਦਾ ਕੋਈ ਵਾਰਤਾਲਾਪ ਕਰੋ, ਤੁਹਾਨੂੰ ਉਹਦੀ ਸ਼ਕਲ ਤੋਂ ਹੀ ਦੂਰੋਂ ਹੀ ਆਉਂਦਿਆਂ ਪਤਾ ਲੱਗ ਜਾਂਦਾ, ਹੁੰਦਾ ਹੀ ਹੈ ਨਾ। ਮੰਨ ਲਓ ਆਪਾਂ ਤੁਸੀਂ ਸੈਰ ਕਰਨ ਡੇ ਹੋ, ਰਾਹ ਖੇੜੇ ਜਾਣ ਡੇ, ਤੁਸੀਂ ਸ਼ੋਪਿੰਗ ਸੈਂਟਰ ਦੇ ਵਿੱਚ ਹੋ, ਅਤੇ ਕਾਫ਼ੀ ਹੱਦ ਤੱਕ ਤੁਹਾਨੂੰ ਪਤਾ ਲੱਗ ਹੀ ਜਾਂਦਾ ਨਾ ਵੀ ਅਗਲਾ ਬੰਦਾ ਤੁਹਾਡੇ ਨਾਲ ਇੰਟਰੈਕਟ ਕਰਨਾ ਚਾਹ ਰਿਹਾ ਜਾਂ ਨਹੀਂ ਕਰਨਾ ਚਾਹ ਰਿਹਾ। ਬਹੁਤ ਲੋਕ ਤੁਸੀਂ ਵੇਖੋਗੇ ਤੁਹਾਡੇ ਨਾਲ ਆਈ ਕੰਟੈਕਟ ਹੀ ਨਹੀਂ ਕਰਨਗੇ। ਹੁਣ ਜ਼ਿਆਦਾਤਰ ਜਿਹੜੀ ਫਸਟ ਇੰਟਰੈਕਸ਼ਨ ਆ ਉਹ ਤਾਂ ਇਹੋ ਹੀ ਹੁੰਦੀ ਨਾ, ਮੰਨ ਲਓ ਬੰਦਾ ਸਾਹਮਣੇ ਤੁਰਿਆ ਆ ਰਿਹਾ ਅਤੇ ਤੁਸੀਂ ਮਾੜਾ ਜਿਹਾ ਸਿਰ ਮਾਰ ਦਿਓਗੇ, ਹੈ ਨਾ। ਇਹਦੀ ਤਾਂ ਕੋਈ ਲੈਂਗੁਏਜ ਨਹੀਂ ਗੀ, ਇਹ ਤਾਂ ਪੰਜਾਬੀ ਬੰਦਾ ਵੀ ਇੱਦਾਂ ਹੀ ਕਰਦਾ ਵਾ, ਅੰਗਰੇਜ਼ੀ ਵਾਲੇ ਵੀ ਇੱਦਾਂ ਹੀ ਕਰਦੇ, ਹਿੰਦੀ ਵਾਲੇ ਵੀ ਇੱਦਾਂ ਹੀ ਕਰਦੇ, ਹੈ ਨਾ। ਤੁਸੀਂ ਜੇ ਮੰਨ ਲਓ ਅਗਲਾ, ਹੁਣ ਕਈ ਵਾਰੀ ਇਹ ਹੁੰਦਾ ਵਾ ਵੀ ਤੁਸੀਂ ਹਲਕਾ ਜਿਹਾ ਤੁਸੀਂ ਹੈਲੋ ਹਾਏ ਕੀਤੀ, ਸਿਰ ਮਾਰਿਆ ਅਤੇ ਅਗਲਾ ਤੁਹਾਨੂੰ ਬੋਲ ਕੇ ਵੀ ਉਹਦਾ ਆਨਸਰ ਕਰ ਦਿੰਦਾ,
1: ਹਾਂ ਬਿਲਕੁਲ,
0: ਹੈ ਨਾ, ਹੈਲੋ ਸਰ ਹਾਓ ਆਰ ਯੂ, ਹੋਪ ਯੂ ਹੈਵ ਅ ਨਾਈਸ ਡੇ, ਜੋ ਵੀ ਮਤਲਬ ਅਗਲੇ ਦਾ ਵਾ ਉਹ ਤੁਹਾਨੂੰ, ਅਤੇ ਉਹ ਚੀਜ਼ ਤੁਹਾਡੀ ਫਰਦਰ ਅੱਗੇ ਥੋੜ੍ਹੀ ਜਿਹੀ ਕਮਿਊਨੀਕੇਸ਼ਨ ਤੋਰ ਦਿੰਦੀ ਹੈ, ਹੈ ਨਾ। ਅਤੇ ਪਰ ਦੂਸਰੇ ਪਾਸੇ ਇੱਕ ਆ ਵੀ ਜਿਹਨੇ ਤੁਹਾਡੇ ਨਾਲ ਆਈ ਕੰਟੈਕਟ ਹੀ ਨਹੀਂ ਕੀਤਾ, ਦੂਸਰਾ ਹੈ ਜਿਹਨੇ ਤੁਹਾਡੇ ਨਾਲ ਆਈ ਕੰਟੈਕਟ ਕੀਤਾ ਵਾ ਅਤੇ ਉਹਨੇ ਇਸ ਤਰੀਕੇ ਦੇ ਨਾਲ ਕੀਤਾ ਵਾ ਵੀ ਤੁਹਾਡੀ ਉਹ ਐਂ ਸੋ ਵੇਖ ਵੀ ਲੈਂਦਾ ਵਾ, ਅਤੇ ਤਾਂ ਵੀ ਤੁਹਾਡੇ ਵੱਲ ਘੂਰਦਾ ਗਾਂਹ ਲੰਘ ਜਾਂਦਾ ਵੀ ਮੈਂ ਤੈਨੂੰ ਜਾਣਦਾ ਤਾਂ ਨਹੀਂ ਹਾਂ, ਤੂੰ ਹੁੰਦਾ ਕੌਣ ਹੈ, ਹੈਨਾ।
1: ਇਫੈਕਟ
0: ਇਹ ਚੀਜ਼ਾਂ ਰੋਕਦੀਆਂ ਨੇ ਸਾਨੂੰ ਫਿਰ ਇੰਟਰੈਕਟ ਕਰ ਦਿਉ, ਅਤੇ ਫਿਰ ਅਜੋਕੀ ਸੋਸਾਇਟੀ 'ਚ ਇੱਦਾਂ ਦੇ ਸਰਵੇ ਆਉਣਗੇ ਹੀ, ਮੈਨੂੰ ਤਾਂ ਲੱਗਦਾ 60% ਤੋਂ ਵੀ ਵਧੇਰੇ ਹੋ ਗਿਆ ਵਾ ਇਹ ਕੰਮ।
1: ਮੇਰੇ ਖਿਆਲ ਨਾਲ ਜੋ ਤੁਸੀਂ ਹੁਣੇ ਕਿਹਾ ਨਾ, ਬਹੁਤ ਵਧੀਆ ਪੁਆਇੰਟ ਸੀ, ਇਹਦੇ ਅੰਦਰ ਇੱਕ ਇਹ ਵੀ ਚੀਜ਼ ਹੈ ਨਾ ਕਿ ਸ਼ਾਇਦ ਪਹਿਲੇ ਸਮੇਂ ਦੇ ਅੰਦਰ ਇਹ ਜ਼ਿਆਦਾ ਸੀਗਾ ਕਿ ਇੱਕ ਸੋਸਾਇਟੀ ਦੇ ਅੰਦਰ ਇੱਕ ਹੁੰਦਾ ਨਾ ਅਨਸੈਡ ਰੂਲ, ਇੱਕ ਅਨਸੈਡ ਓਨਰਸ਼ਿਪ ਇਹ ਹੁੰਦੀ ਸੀ ਕਿ ਯਾਰ ਚੱਲ ਮੈਂ ਹੈਲਪ ਕਰ ਦਿੰਦਾ, ਹੈ ਨਾ। ਹੁਣ ਇਹ ਵਾਲੀ ਅਨਸੈਡ ਓਨਰਸ਼ਿਪ ਹੋ ਗਈ ਕਿ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ, ਮਤਲਬ ਉਹ ਇੱਕ ਥਿਊਰੀ ਹੈ ਨਾ ਕੈਟਸ ਐਂਡ ਡੋਗ ਵਾਲੀ ਕਿ ਜਿਹੜੀ ਬਿੱਲੀ ਆ ਉਹ ਆਪਣਾ ਹੀ ਵੇਖਦੀ ਆ, ਉਹਨੂੰ ਕੁਛ ਲੈਣਾ ਦੇਣਾ ਨਹੀਂ ਬਾਕੀ ਸਾਰਿਆਂ ਨਾਲ। ਹਾਂ, ਜੇ ਬਿੱਲੀ ਖੁਸ਼ ਹੈ ਆਪਣੇ ਮਾਲਕ ਤੋਂ ਕਿ ਉਹ ਸਹੀ ਤਰ੍ਹਾਂ ਮੇਰੀ ਦੇਖ ਰੇਖ ਕਰ ਰਿਹਾ, ਫਿਰ ਉਹ ਮਾਲਕ ਨੂੰ ਇਨ ਰਿਟਰਨ ਥੋੜ੍ਹਾ ਜਿਹਾ ਪਿਆਰ ਦੇ ਦੇਗੀ। ਪਰ ਕੁੱਤਿਆਂ ਨੂੰ ਇਸ ਤਰ੍ਹਾਂ ਨਹੀਂ ਹੁੰਦਾ, ਹੈ ਨਾ। ਕੁੱਤੇ ਦਾ ਮਤਲਬ ਉਹਨਾਂ ਨੂੰ ਇੱਕ ਵਾਰੀ ਰੋਟੀ ਪਾ ਦਿਉ, ਪਾਗਲ ਦੀਵਾਨੇ ਹੋ ਜਾਂਦੇ, ਹੈ ਨਾ। ਮੇਰੇ ਖਿਆਲ ਨਾਲ ਡੋਗਸ ਤੋਂ ਸੁਸਾਇਟੀ ਕੈਟਸ ਵੱਲ ਆ ਗਈ ਕਿ ਹੁਣ ਲੋਕ ਇਸ ਨਜ਼ਰੀਏ ਨਾਲ ਤੁਹਾਨੂੰ ਵੇਖਦੇ ਕਿ ਯਾਰ ਜਿਸ ਤਰ੍ਹਾਂ ਤੁਸੀਂ ਕਹਿਣਾ ਯੈ ਨਾ, ਉਹ ਐਕਸਪੈਕਟ ਕੀ ਕਰ ਰਿਹਾ ਹੋਣਾ ਬੰਦਾ, ਹੈ ਨਾ। ਉਹ ਐਕਸਪੈਕਟ, ਅੱਛਾ ਜੇ ਤੁਸੀਂ ਕਹਿ ਤਾਂ ਤੁਹਾਡੀ ਕਰਟਸੀ ਇਹ ਗੁੱਡ ਆ ਕਿ ਤੁਸੀਂ ਕਹਿ ਤਾਂ, ਤੁਸੀਂ ਨਾ ਕਿਹਾ ਹੁੰਦਾ ਉਹਨੇ ਤਦ ਕੀ ਸੋਚਣਾ ਸੀਗਾ, ਤੁਸੀਂ ਇਹ ਸੋਚੋ। ਸ਼ਾਇਦ ਲੋਕ ਵੈਸੇ ਹੀ ਨਾ, ਮਤਲਬ ਇੱਕ ਆਊਟ ਆਫ ਫਰਸਟ੍ਰੇਸ਼ਨ ਹੀ ਆਪਾਂ ਸਾਰੇ ਤੁਰਦੇ ਫਿਰਦੇ ਪਏ ਹਾਂ, ਅਤੇ ਆਪਾਂ ਇੱਕ ਅਨਨੋਨ ਬੰਦੇ ਨੂੰਜੇ ਸਾਨੂੰ ਬਿਨਾਂ ਕੋਲ ਆਈ ਕੰਟੈਕਟ ਕਰਕੇ ਸਮਾਈਲ ਪਾਸ ਕਰ ਰਿਹਾ, ਜਾਂ ਫਿਰ ਕਿਸੇ ਨੇ ਕਰਟਸੀ ਸੇ ਕਹਿਤਾ ਕਿ ਹੈ ਨਾ ਕੈਨ ਆਈ ਡੂ ਦਿਸ, ਜਾਂ ਫਿਰ ਮੈਂ ਤੇਰੇ ਤੋਂ ਪਹਿਲਾਂ ਯਾਰ ਮੈਂ ਕਰ ਲਵਾਂ, ਥੋੜ੍ਹਾ ਬਿਜ਼ੀ ਮੈਂ, ਥੋੜ੍ਹਾ ਲੇਟ ਰਨ ਕਰਨ ਐਂਡ ਆਲ ਦੈਟ, ਲੋਕਾਂ ਕੋਲ ਨਾ ਇੱਕ ਖਿਜਿਆ ਜਾਏ ਕਿ ਨਾ ਆਂਸਰ ਰੈਡੀ ਆ, ਜਾਂ ਫਿਰ ਇੱਕ ਘੂਰ ਰੈਡੀ ਆ ਉਹ ਖਿਜੇ ਵਾਲੀ ਕਿ ਮੈਂ ਬਹੁਤ ਸਤਿਆ ਪਿਆ ਬਈ, ਮੈਨੂੰ ਦੂਰ
0: ਮਤਲਬ ਚਿਹਰੇ ਤੇ ਕੀ, ਮੈਂ ਕਹਿੰਦਾ ਉਹਨਾਂ ਦੇ ਪਿਛਵਾੜੇ ਤੇ ਲਿਖੀ ਗਈਆਂ ਨੇ ਇਹ ਚੀਜ਼ਾਂ, ਤੁਹਾਨੂੰ ਉੱਥੋਂ ਪਤਾ ਲੱਗ ਜਾਂਦਾ ਵਾ ਵੀ ਉਹਨਾਂ ਦੇ ਪਿਛਵਾੜੇ ਤੋਂ, ਇਨ ਦਾ ਸੈਂਸ ਕਿ ਉਹਨਾਂ ਦੇ ਤੁਹਾਡੇ ਲੀੜੇ ਕੱਪੜੇ ਤੋਂ, ਉਹਨਾਂ ਦੀ ਚਾਲ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਉਹ ਕਿਹੜੇ ਮਾਹੌਲ ਚਾਲ 'ਚ ਤੁਰੇ ਫਿਰਦੇ ਆ, ਵੀ ਇਹਨਾਂ ਨੂੰ ਕਾਉਣ ਦਾ ਕੋਈ ਫਾਇਦਾ ਹੈਗਾ ਜਾਂ ਨਹੀਂ ਹੈਗਾ। ਪਰ ਇਹ ਆ ਵੀ ਉਹਦੇ ਲਈ ਤੁਹਾਡੇ ਕੋਲ ਵੀ ਟਾਈਮ ਚਾਹੀਦਾ, ਤੁਹਾਡੇ ਕੋਲ ਵੀ ਮਾਦਾ ਚਾਹੀਦਾ। ਇਹ ਜਿਹੜੀ ਕੁੱਤਿਆਂ ਵਾਲੀ ਬਿੱਲੀਆਂ ਵਾਲੀ ਤੁਸੀਂ ਆ ਜਿਹੜੀ ਦੱਸੀ ਹੈ ਨਾ ਗੱਲ, ਇਹ ਵੈਸੇ ਕਹਿੰਦੇ ਨੇ ਹੈਗੀ ਵੀ ਆ, ਪਰ ਇੱਕ ਬਹੁਤ ਵਧੀਆ ਨਹੀਂ ਆ ਜੇ ਮੰਨ ਲਓ ਕੁੱਤੇ ਤੋਂ ਬਿੱਲੀਆਂ ਤੇ ਜਾਂ ਆ ਗਈ ਆ।
1: ਐਬਸੋਲੂਟਲੀ
0: ਕਿਉਂਕਿ ਕਈ ਆਪਣੇ ਧਰਮਾਂ 'ਚ ਵੀ ਮੰਨਿਆ ਜਾਂਦਾ ਨਾ, ਜਿੱਦਾਂ ਬੰਦੇ ਦੀਆਂ

0: पांच सेंसेस ने कई वैसे चलो आपां इत्थे थोड़ा जिहा इहनूं इस ढंग दे नाल कह दिंदे आ कई धर्मां च इह छे मानदे आ कई धर्मां च सत तक भी चले जांदे जिद्दां मान लो वेखणा सुनना फिर ताडा बोलना है ना सुंघना सो ये पांच जिहड़े आ उह ताडे मने जांदे आ पर कई धर्मां दे विच इहनूं होर ज़्यादा जिद्दां जैन धर्म इहनूं होर अगे लै जांदा आई थिंक उह सत्तां तक जांदा सो ਉਹ ਚੀਜ਼ ਜਿਹੜੀ ਉਹ ਮੰਨੀ ਜਾਂਦੀ ਵੀ ਇਨਸਾਨ ਦੇ ਵਿੱਚ ਜਿੱਦਾਂ ਜ਼ਿਆਦਾ ਗਲਤ ਜਿਹੜੀ ਉਹ ਦਾਰਸ਼ਨਿਕ ਇਨਸਾਨਾਂ ਦੇ ਬਾਰੇ ਕਰਕੇ ਗਏ ਆ ਵੀ ਉਹਦੇ ਵਿੱਚ ਇਹ ਪੰਜ ਚੀਜ਼ਾਂ ਨੇ ਆਇਡੈਂਟੀਫਾਈ ਕਰਨ ਦੀਆਂ ਅਤੇ ਕੁੱਤੇ ਦੇ ਵਿੱਚ ਵੀ ਪੰਜ ਨੇ ਇਸ ਕਰਕੇ ਸਾਡੀ
1: ਅੱਛਾ
0: ਜਿਹੜਾ ਉਹ ਕਲੋਜ਼ ਆ ਹਾਂ ਮਤਲਬ ਸੈਟਿੰਗ ਮਤਲਬ ਕਹਿ ਲਓ ਵੀ ਜ਼ਿਆਦਾਤਰ ਕੁੱਤੇ ਨੂੰ ਹੀ ਰੱਖਿਆ ਇਨਸਾਨ ਨੇ ਨਾਲ ਆਪਣੇ ਅਤੇ ਜੇ ਮੰਨ ਲਓ ਉੱਥੋਂ ਹਟ ਕੇ ਇਹ ਥੱਲੇ ਨੂੰ ਆ ਰਿਹਾ ਵਾ ਪੱਧਰ ਅਤੇ ਫਿਰ ਤੁਸੀਂ ਸੋਚ ਲਓ ਇਹਦਾ ਮਤਲਬ ਕਿ ਸਾਡਾ ਹੈ ਨਾ ਸਾਡੇ ਜਿਹੜੀ ਉਹ ਇੱਕ ਸੈਂਸ ਆ ਉਹ ਆਪਾਂ ਲੂਜ਼ ਕਰ ਰਹੇ ਹਾਂ ਹੈ ਨਾ ਮੰਨ ਲਓ ਆਪਾਂ ਮਹਿਸੂਸ ਕਰਨ ਵਾਲੀ ਸੈਂਸ ਲੂਜ਼ ਕਰ ਰਹੇ ਹਾਂ ਜਾਂ ਆਪਾਂ ਵੇਖਣ ਵਾਲੀ ਸੈਂਸ ਲੂਜ਼ ਕਰ ਰਹੇ ਹਾਂ ਕਿਉਂਕਿ ਫੋਨ 'ਤੇ ਧਿਆਨ ਆ ਇਹਦਾ ਮਤਲਬ ਕਿ ਆਪਾਂ ਵੇਖਣ ਵਾਲੀ ਸੈਂਸ ਜ਼ਿਆਦਾਤਰ ਲੂਜ਼ ਕਰਤੀ ਭਾਵੇਂ ਕਿ ਆਪਾਂ ਵੇਖ ਪਾ ਰਹੇ ਹਾਂ ਪਰ ਦਾਇਰਾ ਛੋਟਾ ਕਰ ਲਿਆ ਹੋ ਸਕਦਾ ਸਾਡੀ ਸੁਣਨ ਵਾਲੀ ਸੈਂਸ ਆਪਾਂ ਘਟਾ ਲਈ ਹੋਵੇ ਆਪਾਂ ਸੁਣ ਤਾਂ ਪਾ ਰਹੇ ਹਾਂ ਬੋਲੇ ਨਹੀਂ ਹਾਲੇ ਪਰ ਕੰਨਾਂ 'ਚ ਟੂਟੀਆਂ ਲੱਗੀਆਂ ਨੇ ਤੁਸੀਂ ਉਹ ਨਹੀਂ ਸੁਣਨਾ ਚਾਹ ਰਹੇ ਜੋ ਆਸ ਪਾਸ ਵਾਪਰ ਰਿਹਾ
1: ਬਿਲਕੁਲ ਅਸੀਂ ਅਸੀਂ ਲਾਈਫ ਨੂੰ ਕਿਸ ਤਰ੍ਹਾਂ ਹਨਾ ਕੱਟ ਆਫ ਕਰ ਦਿੰਦੇ ਹਾਂ ਦੇਖਦੇ ਹੀ ਨਹੀਂ ਆਸੇ ਪਾਸੇ ਕੁਛ
0: ਬਿਲਕੁਲ ਸੋ ਹੋ ਸਕਦਾ ਕਿ ਸੰਪੂਰਨ ਤੌਰ ਦੇ ਉੱਤੇ ਨਹੀਂ ਪਰ ਅੰਸ਼ਕ ਤੌਰ ਦੇ ਉੱਤੇ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਹਰ ਇੱਕ ਸੈਂਸ ਦੇ ਵਿੱਚੋਂ ਆਪਾਂ ਮਾਈਨਸ ਕਰ ਬੈਠੇ
1: ਬਿਲਕੁਲ ਠੀਕ
0: ਸ਼ਾਇਦ ਕਰ ਸ਼ਾਇਦ ਕੀ ਮੈਨੂੰ ਲੱਗਦਾ ਕਰ ਹੀ ਬੈਠੇ
1: ਹਾਂ ਕਰ ਹੀ ਚੁੱਕੇ ਹਾਂ ਮਤਲਬ ਉਹ ਇੱਕ ਕਹਿ ਦਿੰਦੇ ਨਾ ਕਿ ਬੀ ਬੋਇਆ ਗਿਆ ਇਹ ਕਾਫੀ ਟਾਈਮ ਦਾ ਹੈ ਨਾ ਬੋਇਆ ਜਾ ਚੁੱਕਾ ਸੀ ਹੁਣ ਤਾਂ ਮਤਲਬ ਉਹ ਪਲਾਂਟ ਬਾਹਰ ਆਉਣਾ ਸ਼ੁਰੂ ਹੋ ਗਿਆ ਉੱਭਰਨਾ ਸ਼ੁਰੂ ਹੋ ਗਿਆ ਮੇਰੇ ਖਿਆਲ ਨਾਲ ਇਹਦੇ ਅੰਦਰ ਇੱਕ ਇਹ ਵੀ ਹੋਰ ਚੀਜ਼ ਆ ਜਾਂਦੀ ਨਾ ਇੱਕ ਸੈਂਸ ਹੁੰਦੀ ਹੈ ਹਰ ਕਿਸੇ ਦੀ ਨਾ ਕਿ ਵੈਲੀਡੇਸ਼ਨ ਜਾਂ ਅਟੈਂਸ਼ਨ ਕਿੱਦਾਂ ਮਿਲਣੀ ਆ ਹਰ ਕਿਸੇ ਦੇ ਅੰਦਰ ਖਾਸ ਕਰ ਸਮਾਜਿਕ ਤੌਰ 'ਚ ਕਮਿਊਨਿਟੀ 'ਚ ਇਹ ਕਹਾਣਾ ਬਹੁਤ ਹੁੰਦਾ ਆਪਣੇ ਆਸੇ ਪਾਸੇ ਪੀਅਰਸ ਨੇ ਜਿਹੜੇ ਹੈ ਨਾ ਕਿ ਯਾਰ ਇਹ ਬੜਾ ਵਧੀਆ ਬੰਦਾ ਹੈ ਨਾ ਪਹਿਲੇ ਸ਼ਾਇਦ ਇਸ ਤਰ੍ਹਾਂ ਹੁੰਦਾ ਸੀ ਕਿ ਤੁਸੀਂ ਕਿੰਨੇ ਕੁ ਰਿਸੋਰਸਫੁੱਲ ਹੋ ਤੁਸੀਂ ਕਿੰਨਾ ਕੁ ਹੰਬਲ ਹੋ ਅਤੇ ਕਿੰਨਾ ਕੁ ਤੁਸੀਂ ਲੋਕਾਂ ਦੇ ਕੰਮ ਆ ਸਕਦੇ ਹੋ ਹੈ ਨਾ ਉਸ ਸ਼ਾਇਦ ਉਸ ਸਮੇਂ ਕਿ ਤੁਹਾਡੀ ਕਿੰਨੀ ਕੁ ਹੈਲਪਫੁੱਲ ਨੇਚਰ ਹੋ ਸਕਦੀ ਆ ਸ਼ਾਇਦ ਉਹ ਚੀਜ਼ ਹੁਣ ਅੱਜ ਦੇ ਦੌਰ 'ਚ ਕੋਰੇਪਨ 'ਤੇ ਚਲੇ ਗਈ ਆ ਕਿ ਹੁਣ ਇਸ ਚੀਜ਼ ਨੂੰ ਬੜਾ ਕੀ ਕਹਿੰਦੇ ਗਲੋਰੀਫਾਈ ਕੀਤਾ ਜਾਂਦਾ ਗਲੈਮਰਸਲੀ ਨਾ ਕਿ ਯਾਰ ਇਹ ਤਾਂ ਬੜਾ ਕੋਰਾ ਇਹ ਤਾਂ ਸਿੱਧੇ ਹੀ ਮੂੰਹ 'ਤੇ ਹੀ ਜਵਾਬ ਦੇ ਦਿੰਦੇ ਆ ਜੀ ਇਹ ਤਾਂ ਹੈ ਨਾ ਐਂਡ ਅਗੇਨ ਸੋਸ਼ਲ ਮੀਡੀਆ ਦਾ ਜ਼ਮਾਨਾ ਕਿ ਕਿਸੇ ਦੀ ਮਾੜੀ ਖਬਰ ਵੀ ਲਿਖੀ ਹੋਵੇ ਤਾਂ ਉਹ ਕਮੈਂਟ ਉਸ ਤੋਂ ਵੀ ਜ਼ਿਆਦਾ ਮਾੜਾ ਆ ਨਾ ਕਿ ਜੀ ਡਾਰਕ ਜੋਕ ਕਰਦਾ ਮੈਂ ਕੁਛ ਆਪਾਂ ਹਲਕੇ ਹਲਕੇ ਇਹ ਸਭ ਹੈ ਨਾ ਚੀਜ਼ਾਂ ਛੇੜੀਆਂ ਹੋਈਆਂ ਪਰ ਮੇਰੇ ਖਿਆਲ ਨਾਲ ਸੁਸਾਈਟਲ ਲੈਵਲ 'ਤੇ ਇੱਕ ਇਹ ਵੀ ਚੀਜ਼ ਹੋ ਗਈ ਆ ਜੋ ਸ਼ਾਇਦ ਆਮ ਬੰਦੇ ਨੂੰ ਦੂਸਰੇ ਨਾਲ ਮਿਲਣ ਵਰਤਣ ਤੋਂ ਰੋਕਦੀ ਹੈ ਕਿ ਯਾਰ ਮੈਂ ਗੱਲ ਕੀ ਕਰਨੀ ਹੈ ਤਾਂ ਛੱਡੋ ਇੰਨੇ ਅੱਗੋਂ ਕੋਰਾ ਹੀ ਜਵਾਬ ਦੇਣਾ ਕਿਉਂਕਿ ਅੱਜ ਕੱਲ੍ਹ ਫੈਸ਼ਨ ਆ ਹੈ ਨਾ ਜਿਸ ਯਾ ਨਾ ਵਾਲੀ ਤੁਸੀਂ ਹੁਣ ਗੱਲ ਦੱਸੀ ਨਾ ਕਿ ਬੰਦਾ ਕਹਿੰਦਾ ਇਟਸ ਆਲ ਰਾਈਟ ਇਹ ਵੀ ਗੱਲ ਆ ਮਤਲਬ ਅਗੇਨ ਕੁਛ ਚੇਂਜ ਨਹੀਂ ਹੋ ਸਕਦਾ ਇਹਦੇ ਨਾਲ ਤੁਸੀਂ ਜੇ ਚੌਥਾ ਕੱਪ ਭਰਨਾ ਭਰਨਾ ਹੀ ਹੈ ਜਿਹੜਾ ਸਮਾਂ ਜਾਣਾ ਜਾਣਾ ਹੀ ਹੈ ਨਾ ਬਟ ਅਗੇਨ ਚੋਇਸ ਆਫ ਵਰਡਸ ਹੁਣ ਉਹ ਚੋਇਸ ਆਫ ਵਰਡਸ ਕੋਰੇਪਨ ਵੱਲ ਨੂੰ ਇੰਡੀਵਿਜੁਅਲਿਜ਼ਮ ਵੱਲ ਨੂੰ ਜ਼ਿਆਦਾ ਚੱਲ ਗਏ ਨੇ ਸੈਂਸ ਆਫ ਕਮਿਊਨਿਟੀ ਤੋਂ ਥੋੜ੍ਹਾ ਘੱਟ ਗਏ ਆ
0: ਖੈਰ ਇੱਕ ਚੀਜ਼ ਮੈਨੂੰ ਹੋਰ ਵੀ ਲੱਗਦੀ ਆ ਛੋਟੇ ਮੋਟੇ ਜਿਹੜੇ ਬਹੁਤ ਸਾਰੇ ਇੱਦਾਂ ਦੇ ਪੁਆਇੰਟ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਵਧਾਉਂਦੇ ਆ ਪ੍ਰੋਵੋਕ ਕਰਦੇ ਆ ਆਈ ਥਿੰਕ ਸਾਡਾ ਇੱਕ ਦੂਸਰੀ ਧਰਤੀ ਦੇ ਉੱਤੇ ਆ ਕੇ ਵਸਣਾ ਹੈ ਨਾ ਜਿਹੜਾ ਮਲਟੀ ਕਲਚਰ ਕਲਚਰਿਜ਼ਮ ਆ ਕਿਸੇ ਹੱਦ ਤੱਕ ਤਾਂ ਵੀ ਜ਼ਿੰਮੇਵਾਰ ਹੁੰਦਾ ਭਾਵੇਂ ਉਹ ਛੋਟਾ ਹੀ ਇੱਕ ਪੱਧਰ ਹੋਵੇ ਮੰਨ ਲਓ ਸਾਨੂੰ ਫੋਰ ਐਗਜ਼ਾਮਪਲ ਸਾਨੂੰ ਝਾਕਾ ਤਾਂ ਰਹੂਗਾ ਹੀ ਨਾ ਕਿ ਆਪਾਂ ਜਦੋਂ ਮੰਨ ਲਓ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਘੱਟ ਆਉਂਦੀ ਆ ਅਤੇ ਆਪਾਂ ਬਹੁਤ ਹੀ ਅੱਖ ਚਰਾ ਲੈਂਦੇ ਹਾਂ ਵੀ ਕਿਤੇ ਕੁਛ ਅੰਗਰੇਜ਼ੀ 'ਚ ਬੋਲਣਾ ਹੀ ਨਾ ਪੈ ਜੇ ਇਹ ਵੀ ਤਾਂ ਇੱਕ ਹੋ ਗਿਆ ਅਗਲਾ ਸੋਚੂਗਾ ਵੀ ਇਹਦਾ ਦਿਮਾਗ ਖਰਾਬ ਹੈ ਇਹ ਸਾਡੀ ਸੁਸਾਇਟੀ 'ਚ ਮਿਕਸ ਨਹੀਂ ਹੁੰਦੇ ਪਰ ਤੁਹਾਨੂੰ ਲੈਂਗੁਏਜ ਦਾ ਝਾਕਾ ਵਾ ਸੋ ਇਹ ਵੀ ਚੀਜ਼ਾਂ ਕਿਤੇ ਨਾ ਕਿਤੇ ਆਈ ਥਿੰਕ ਅਸਰਦਾਰ ਨੇ ਸੋ ਸਾਡੀ ਜਿਹੜਾ ਦੂਸਰੀਆਂ ਹੁਣ ਆਪਾਂ ਜਦੋਂ ਧਰਤੀ 'ਤੇ ਆਏ ਹਾਂ ਅਤੇ ਉੱਥੋਂ ਦੇ ਬਹੁਤੀ ਵਾਰੀ ਸਾਨੂੰ ਤੌਰ ਤਰੀਕੇ ਵੀ ਨਹੀਂ ਪਤਾ ਹੁੰਦੇ
1: ਹੈ
0: ਨਾ ਹੁਣ ਹਰ ਇੱਕ ਸਮਾਜ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਵਰਤਿਆ ਜਾਂਦਾ ਕਈਆਂ ਦੇ ਵਿੱਚ ਹੱਥ ਸੁੱਟ ਕੇ ਕਈਆਂ ਦੇ ਵਿੱਚ ਅੱਧੀ ਜੱਫੀ ਪਾ ਕੇ ਕਈਆਂ ਦੇ ਵਿੱਚ ਪੂਰੀ ਜੱਫੀ ਪਾ ਕੇ ਹੁਣ ਜਿੱਦਾਂ ਯੂਰਪ ਵਾਲੇ ਨੇ ਅਤੇ ਉਹ ਗੱਲ ਨਾਲ ਗੱਲ ਜੋੜ ਕੇ ਕਿਸ ਕਰਦੇ ਆ ਸੋ ਅਲੱਗ ਅਲੱਗ ਸੁਸਾਇਟੀਜ਼ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਜਦੋਂ ਤੁਸੀਂ ਵਰਤਦੇ ਹੋ ਅਗਲੇ ਨੂੰ ਲੱਗਦਾ ਨਹੀਂ ਇਹ ਕੌਣਾ ਬੁਲਾਉਣਾ ਨਹੀਂ ਚਾਹੁੰਦਾ ਜਾਂ ਉੱਦਾਂ ਦਾ ਕੋਈ ਕਿਸੇ ਦਾ ਕੋਈ ਇੱਦਾਂ ਦਾ ਐਕਸਪੀਰੀਅੰਸ ਹੋ ਜੇ ਤੇ ਉਹਨੂੰ ਫਿਰ ਇਹ ਲੱਗਦਾ ਹੋਊਗਾ ਵੀ ਮੈਂ ਗਾਂ ਤੋਂ ਅਵੋਇਡ ਹੀ ਕਰਾਂ ਸੋ ਭਾਵੇਂ ਥੋੜ੍ਹਾ ਜਿਹਾ ਹੀ ਆ ਪਰ ਇਹ ਵੀ ਇੱਕ ਰੀਜ਼ਨ ਹੈਗਾ ਵਾ ਕਿ ਆਪਾਂ ਸਭ ਕੁਛ ਦੇ ਨਾਲ ਮਾਡਰਨ ਦਿਸ ਦੈਟ ਸਾਰਾ ਕੁਛ ਚੱਲੀ ਜਾਂਦਾ ਪਰ ਜਿੱਥੇ ਆਪਾਂ ਜੰਮੇ ਹਾਂ ਜਿੱਥੇ ਸਾਡੇ ਪਿਓ ਦਾਦੇ ਜੰਮੇ ਹਾਂ ਉਸ ਧਰਤੀ ਦੇ ਉੱਤੇ ਰਹਿ ਕੇ ਆਲੇ ਦੁਆਲੇ ਕਿਉਂਕਿ ਤੁਸੀਂ ਆਲੇ ਦੁਆਲੇ ਨੂੰ ਬਹੁਤ ਬਰੀਕੀ 'ਚ ਜਾਣਦੇ ਹੋ ਹੈ ਨਾ ਤੁਸੀਂ ਉੱਥੋਂ ਦੇ ਕਲਚਰ ਨੂੰ ਉੱਥੋਂ ਦੇ ਪਹਿਰਾਵੇ ਨੂੰ ਮਤਲਬ ਛੋਟੇ ਮੋਟੇ ਸਲੈਂਗ ਨੂੰ ਕਿਸੇ 'ਤੇ ਤੁਹਾਡੇ ਵੇਖ ਕੇ ਖੰਘਣ ਨੂੰ ਖੰਗੂਰਾ ਮਾਰਨ ਨੂੰ ਤੁਸੀਂ ਭਲੀ ਭਾਂਤ ਸਮਝਦੇ ਹੋ ਵੀ ਇਹ ਕਿੱਥੋਂ ਬੋਲਿਆ
1: ਬਿਲਕੁਲ ਠੀਕ ਹਾਂ ਉਹ ਹੁੰਦਾ ਰੀਡਿੰਗ ਬਿਟਵੀਨ ਦਾ ਲਾਈਨਸ ਵਾਲੀ ਗੱਲ
0: ਹਾਂ ਹੁਣ ਇੱਥੇ ਤੁਹਾਡੇ ਕੋਲੋਂ ਕੋਈ ਲੱਗ ਹੁੰਦੀ ਕੋਈ ਖੰਘੂਗਾ ਤਾਂ ਤੁਸੀਂ ਉਹਦਾ ਮਤਲਬ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ ਪਰ ਉੱਥੇ ਤੁਹਾਨੂੰ ਪਤਾ ਵਾ ਵੀ ਇਹ ਕੀ ਆ ਸੋ ਆਪਾਂ ਬਰੀਕੀਆਂ ਜਿਹੜੀਆਂ ਨੇ ਉਹ ਸਮਝਦੇ ਹੁੰਦੇ ਹਾਂ ਉਸ ਸਮਾਜ ਦੀਆਂ ਅਤੇ ਉੱਥੋਂ ਜਦੋਂ ਨਿਕਲ ਕੇ ਆਪਾਂ ਉੱਪਰੀ ਥਾਂ ਦੇ ਉੱਤੇ ਆਉਣਾ ਤਾਂ ਇਹ ਵੀ ਇੱਕ ਰੀਜ਼ਨ ਆ ਵੀ ਉਹ ਸਾਨੂੰ ਅਤੇ ਅਸੀਂ ਉਹਨਾਂ ਨੂੰ ਕੋਣ ਉਹ ਥੋੜ੍ਹਾ ਜਿਹਾ ਪਰ ਵੈਸੇ ਇੱਥੋਂ ਹਟ ਕੇ ਜੇ ਗੱਲ ਕਰੀਏ ਅਤੇ ਆਲ ਟੂਗੈਦਰ ਸਾਰੀ ਦੁਨੀਆ ਦੇ ਵਿੱਚ ਹੀ ਇਹ ਰੁਝਾਨ ਵੇਖਿਆ ਗਿਆ ਇਹ ਇਕੱਲਾ ਆਸਟ੍ਰੇਲੀਆ ਦਾ ਤਾਂ ਨਹੀਂ ਆ
1: ਹਾਂ ਬਿਲਕੁਲ ਮੈਂ ਤੇ ਸਗੋਂ ਤੁਹਾਡੀ ਗੱਲ ਦਾ ਇਹੀ ਪੁਆਇੰਟ ਕਰਨਾ ਸੀ ਕਿ ਇੰਨਾ ਕੁ ਤਾਂ ਮੈਂ ਵੀ ਇੰਡੀਆ ਰਹਿੰਦੇ ਹੋਏ ਵੇਖਿਆ ਕਿ ਇਹ ਨਹੀਂ ਕਿ ਉਮਰ ਵਧੀ ਅਤੇ ਸ਼ਾਇਦ ਆਸੇ ਪਾਸੇ ਵਾਲੇ ਲੋਕਾਂ ਨਾਲ ਹੈ ਨਾ ਘੱਟ ਹੋ ਗਿਆ ਮੇਲ ਮਿਲਾਪ ਪਰ ਨਹੀਂ ਜੇ ਆਪਾਂ ਬਹੁਤਾ ਸ਼ਹਿਰੀ ਸਿਸਟਮ ਦੀ ਹੀ ਚਲੋ ਗੱਲ ਕਰ ਲਈਏ ਅਤੇ ਅਗੇਨ ਹੁਣ ਉੱਥੇ ਵੀ ਇੱਦਾਂ ਦਾ ਹੀ ਸੈਟਅਪ ਹੋ ਗਿਆ ਕਿ ਹਰ ਕੋਈ ਕੰਮ 'ਚ ਬਿਜ਼ੀ ਹੈ ਮਿਲੇ ਮਿਲੇ ਨਹੀਂ ਮਿਲੇ ਨਹੀਂ ਮਿਲੇ ਹੈ ਨਾ ਉਹ ਵਾਲੀ ਗੱਲਾਂ ਹੀ ਹੈ ਕਿ ਕੋਈ ਕਮਿਊਨਿਟੀ ਫੈਸਟੀਵਲ ਹੈਗਾ ਤਾਂ ਸਾਰਿਆਂ ਨੇ ਇਕੱਠੇ ਹੋ ਜਾਣਾ ਹੈ ਨਾ ਫਿਰ ਉਹਦੇ ਅੰਦਰ ਵੀ ਕੀ ਹੈ ਫਾਈਟ ਆਫ ਈਗੋਜ਼ ਆ ਕਿ ਕਿਉਂਕਿ ਹਰ ਕੋਈ ਪ੍ਰਧਾਨ ਅੱਜ ਕੱਲ੍ਹ ਹਰ ਕਿਸੇ ਦੀ ਚੱਲਦੀ ਹੈ ਪ੍ਰਧਾਨ ਨਹੀਂ ਤਾਂ ਸੈਕਟਰੀ ਤਾਂ ਹੈ ਹੀ ਹੈ ਸੈਕਟਰੀ ਨਹੀਂ ਤਾਂ ਟ੍ਰੈਜਰਰ ਤਾਂ ਹੈ ਹੀ
0: ਹੈ ਬਈ ਮਤਲਬ ਉਹਦੇ ਵਿੱਚ ਵੀ ਨਾ ਜਿਹੜਾ ਆਮ ਬੰਦਾ ਹੈ ਨਾ
1: ਜੀ
0: ਆਮ ਤੋਂ ਖਾਸ ਹੋਣਾ ਬਹੁਤ ਸਮੱਸਿਆ ਵਾ ਉੱਥੇ ਵੀ ਇਹ ਪ੍ਰੋਬਲਮ ਆਉਂਦੀ ਹੈ ਜਿਹੜਾ ਆਮ ਬੰਦਾ ਹੈ ਨਾ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿ ਕੌਣ ਪ੍ਰਧਾਨ ਆ ਕਿੰਨੇ ਕਰਵਾਇਆ ਵਾ ਇਹ ਪ੍ਰੋਗਰਾਮ ਜਾਂ ਕੌਣ ਇੱਥੇ ਦੁਕਾਨ ਲਾ ਕੇ ਬੈਠਾ ਕਿਹੜਾ ਸਪੌਂਸਰ ਆ ਉਹਨੂੰ ਕੋਈ ਲੈਣਾ ਦੇਣਾ ਆਈ ਥਿੰਕ ਉਹ ਬੈਸਟ ਆ ਇੰਜੋਏ ਕਰਨ ਦੇ ਲਈ
1: ਬਿਲਕੁਲ ਠੀਕ ਗੱਲ
0: ਜਦੋਂ ਤੁਸੀਂ ਕਿਸੇ ਨੂੰ ਜਾਣ ਪਛਾਣ ਦੇ ਵਿੱਚ ਤੁਸੀਂ ਆ ਜਾਂਦੇ ਉਸ ਉਹਦੇ ਵਿੱਚ ਆ ਜਾਂਦੇ ਫਿਰ ਇਹ ਵਾਲੀ ਆਉਂਦੀ ਆ ਪ੍ਰੋਬਲਮ
1: ਇਹ ਵਾਲਾ ਇਸ਼ੂ ਆਉਂਦਾ ਸੋ ਕਿਤੇ ਨਾ ਕਿਤੇ ਅਗੇਨ ਹੈ ਨਾ ਕਿ ਕੱਟਣ ਛੱਟਣ ਵਾਲੀ ਗੱਲ ਹੈ ਮਤਲਬ ਹੁਣ ਤਾਂ ਇਸ ਲੈਵਲ ਤੱਕ ਆ ਕਿਉਂਕਿ ਮੈਂ ਪਰਸਨਲ ਐਕਸਪੀਰੀਅੰਸ ਕੀਤਾ ਹੋਇਆ ਕਿ ਤੁਸੀਂ ਕਿਸੇ ਤੁਹਾਨੂੰ ਲੱਗਦਾ ਕਿ ਸਾਹਮਣੇ ਜੋ ਵੀ ਏ ਬੀ ਸੀ ਹੈ ਨਾ ਇਨਸਾਨ ਆ ਕਿ ਦੇ ਨੀਡ ਹੈਲਪ ਹੈ ਨਾ ਦੂਸਰੇ ਪਾਸੇ ਤੁਹਾਡੇ ਕੋਲ ਜ਼ਿਆਦਾ ਇਹ ਸਵਾਲ ਆਉਂਦੇ ਕਿ ਮੈਨੂੰ ਜਾਣਾ ਚਾਹੀਦਾ ਮੈਨੂੰ ਕਹਿਣਾ ਚਾਹੀਦਾ ਕਿ ਪਤਾ ਨਹੀਂ ਕਿਸ ਤਰੀਕੇ ਅਗਲਾ ਬਿਹੇਵ ਕਰੇ ਕਹਿ ਸਕਦਾ ਕਿ ਬਾਈ ਕਿਉਂਕਿ ਅਗੇਨ ਹਰ ਕਿਸੇ ਕੋਲ ਫੋਨ ਆ ਹਰ ਕੋਈ ਜਿਸ ਤਰ੍ਹਾਂ ਦੀ ਵੀ ਐਮਰਜੈਂਸੀ ਚਾਹੁੰਦਾ ਉਹ ਕਰ ਸਕਦਾ ਹੈ ਨਾ ਅਤੇ ਕੋਈ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਲਵੇ ਕਈ ਲੋਕ ਈਗੋ ਤਾਂ ਬਹੁਤ ਲੈ ਲੈਂਦੇ ਆ ਜਦੋਂ ਤੁਸੀਂ ਸਿੱਧੇ ਜਾ ਕੇ ਅੱਧੇ ਪੁੱਛ ਲਓ ਕਿ ਹੈ ਨਾ ਭਾਈ ਤੈਨੂੰ ਕੋਈ ਲੋੜ ਆ ਹੈਲਪ ਦੀ ਹੈ ਨਾ ਤਾਂ ਮੈਂ ਕਰਾਂ ਕਿ ਨਾ ਕਰਾਂ ਹੈ ਨਾ ਐਂਡ ਆਪ ਤਾਂ ਮੰਗਣ ਤੋਂ ਤਾਂ ਤੁਸੀਂ ਸੋਚੋ ਹੀ ਨਾ
0: ਹਾਂ ਅੱਗੇ ਇੱਦਾਂ ਸੋ ਬੁੱਝੀ ਦਾ ਹੀ ਨਾ
1: ਹਾਂ
0: ਅਗਲੇ ਦੇ ਬਿਹੇਵੀਅਰ ਤੋਂ ਅਤੇ ਹੁਣ ਸਾਰਾ ਕੁਛ ਏ ਆਈ ਤੋਂ ਹੈ ਨਾ ਉਹ ਜਿੱਦਾਂ ਪਿਛਲੇ ਹਫ਼ਤੇ ਕੋਈ ਦੱਸੇ ਗੱਲ ਉਹ ਕਹਿੰਦਾ ਵੀ ਸਾਡਾ ਕੋਈ ਗਾਂ ਕਜ਼ਨ ਹੈ ਕੋਈ ਯੰਗਸਟਰ ਅਤੇ ਕਹਿੰਦਾ ਉਹ ਏ ਆਈ ਨੂੰ ਪੁੱਛੇ ਚੈਟ ਜੀ ਪੀ ਟੀ ਨੂੰ ਵੀ ਪਾਰਟੀ 'ਤੇ ਮੈਨੂੰ ਇੱਕ ਕੁੜੀ ਮਿਲੀ ਸੀ ਉਹ ਮੇਰੇ ਵੱਲ ਵੇਖ ਕੇ ਹੱਸੀ ਸੀ ਅਤੇ ਪਰ ਉਹ ਮੈਨੂੰ ਨੰਬਰ ਕਿਉਂ ਨਹੀਂ ਦੇ ਕੇ ਗਈ ਹੈ ਨਾ ਉਹਨੂੰ ਚੈਟ ਜੀ ਪੀ ਟੀ ਅਤੇ ਚੈਟ ਜੀ ਪੀ ਟੀ ਅੱਗੋਂ ਕਹਿ ਰਹੀ ਆ ਵੀ ਹੋ ਸਕਦਾ ਉਹ ਵੈਸੇ ਹੱਸੀ ਹੋਵੇ
1: ਦੇਖੋ
0: ਹੋ ਸਕਦਾ ਉਹਦਾ ਮਤਲਬ ਉਹ ਨਾ ਹੋਵੇ ਜੋ ਤੁਸੀਂ ਸਮਝੇ ਹੋ ਹਾਂ ਹੋ ਸਕਦਾ ਹੈ ਉਹ ਤੁਹਾਨੂੰ ਫੋਨ ਨੰਬਰ ਦੇਣ ਦੇ ਵਿੱਚ ਕੰਫਰਟੇਬਲ ਨਾ ਹੋਵੇ
1: ਦੇਖੋ ਨਾ ਇਹੀ ਪ੍ਰੋਬਲਮ
0: ਇਹ ਸਵਾਲ ਮਤਲਬ ਉਹਨਾਂ ਨੂੰ ਪੁੱਛੇ ਜਾ ਰਹੇ ਹੁਣ
1: ਹਾਂ ਮਤਲਬ ਇਹ ਤਾਂ ਪੰਜ ਦੋਸਤਾਂ ਦੇ ਇੱਕ ਮਹੀਨੇ ਦਾ ਮਟੀਰੀਅਲ ਸੀ ਹੈ ਨਾ ਜਿਹੜਾ ਉਹ ਚੈਟ ਜੀਪੀਟੀ ਨੇ ਇੱਕ ਸੈਂਟੈਂਸ ਦੇ ਅੰਦਰ ਅਗਲੇ ਦਾ ਮਨੋਬਲ ਤੋੜਤਾ ਉਹ ਕਹਿੰਦੇ ਲੈ ਕੋਈ ਨਹੀਂ ਦੱਸਦੇ ਆ ਦਸ ਵਾਰੀ ਤਾਂ ਚਾਹ ਪੀ ਲੈਣੀ ਸੀਗੀ ਵੀਹ ਥਾਵਾਂ ਤੇ ਘੁੰਮਣਾ ਸੀਗਾ ਦੂਸਰੇ ਸ਼ਹਿਰ ਚਲੇ ਜਾਣਾ ਸੀ ਬੋਲਿੰਗ ਵੀ ਕਰਾਣੀ ਸੀਗੀ ਕਿ ਚਲੋ ਵਧੀਆ ਕਿਤੇ ਤੇ ਫਿਰ ਜਾ ਕੇ ਐਂਡ ਨਿਕਲਣਾ ਸੀ ਕਿ ਨਹੀਂ ਯਾਰ ਉਹਦਾ ਮਤਲਬ ਨਹੀਂ ਹੋਣਾ ਤਾਂ ਦੇਖੋ ਨਾ ਫਿਰ ਕਰਾਤਾ ਨਾ ਕੰਮ ਖਰਾਬ ਸੋਸ਼ਲਾਈਜ਼ਿੰਗ ਦਾ
0: ਮਤਲਬ ਨਿੱਕੇ ਨਿੱਕੇ ਚੀਜ਼ਾਂ ਇਹ ਤੁਹਾਡਾ ਮਿਲਵਰਤਨ ਫਿਰ ਖਤਮ ਕਰਦੀਆਂ ਨੇ ਨਾ ਮਤਲਬ ਉਸੇ ਇੱਕ ਬਹਾਨੇ ਤੁਸੀਂ ਕਿੱਥੇ ਮੰਨ ਲਓ ਉਹਦੀਆਂ ਸਹੇਲੀਆਂ ਤੱਕ ਸ਼ਾਇਦ ਪਹੁੰਚ ਕਰਨੀ ਸੀ ਹੈ ਨਾ ਮੰਨ ਲਓ ਤੁਸੀਂ ਉਸ ਗਲੀ ਮਹੱਲੇ ਤੱਕ ਪਹੁੰਚਣਾ ਸੀ ਨਾ ਚਾਹੁੰਦਿਆਂ ਹੋਇਆ ਵੀ ਉੱਥੋਂ ਦੀ ਹੱਟੀ ਤੋਂ ਕੁਛ ਲੈਣਾ ਸੀ ਮਤਲਬ ਉਹ ਇੱਕ ਸਾਂਝ ਹੀ ਆ ਨਾ,
1: ਇੱਕ ਅੱਧੇ ਯਾਰ ਨੂੰ ਮਨਾਉਣਾ ਸੀ ਕਿ ਯਾਰ ਤੂੰ ਵਧੀਆ ਜਿਹਾ ਕੁਛ ਲਿਖ ਦੇ ਕਿ ਮੈਂ ਅੱਗੇ ਪਾਸ ਔਨ ਕਰ ਦਵਾਂ, ਹੈ ਨਾ। ਮਤਲਬ
0: ਸਾਂਝ ਵਧਣੀ ਸੀ ਤੁਹਾਡੀ।
1: ਹਾਂ, ਮਤਲਬ ਦੇਖੋ ਕਿੰਨੇ ਸਾਰੇ ਲੋਕ ਉਸ ਮਸ਼ੀਨਰੀ ਤੋਂ, ਉਸ ਕੌਗ ਤੋਂ, ਵੀਲ ਦੇ ਕੌਗ ਤੋਂ, ਹੈ ਨਾ, ਪਰੇ ਹੋ ਗਏ ਕਿਉਂਕਿ ਜੀਪੀਟੀ ਨੇ ਕਹਿ ਦਿੱਤਾ ਕਿ ਨਹੀਂ ਤੇਰੀ ਗੱਲ ਨਹੀਂ ਬਣਨੀ। ਗਲਤ ਗੱਲ ਆ,
0: ਮਤਲਬ ਗੱਲ ਇਹ ਨਹੀਂ ਆ ਕਿ ਇਸ ਸੀਨ ਦੇ ਵਿੱਚ, ਇਸ ਸਿਨੈਰੀਓ 'ਚ ਗੱਲ ਇਹ ਨਹੀਂ ਆ ਵੀ ਯੰਗਸਟਰ ਕਿੱਦਾਂ ਬਿਹੇਵ ਕਰ ਰਿਹਾ ਵਾ ਜਾਂ ਆਪਾਂ, ਉਹ ਗੱਲ ਅਲੱਗ ਰਹੀ, ਪਰ ਅੱਜ ਦੇ ਵਿਸ਼ੇ ਤੱਕ ਆਪਾਂ ਜੇ ਸੀਮਿਤ ਰਹਿ ਕੇ ਗੱਲ ਕਰੀਏ ਤਾਂ ਤੁਸੀਂ ਵੇਖੋ ਭਾਵੇਂ ਉਹਦੀ ਕੋਈ ਮਜਬੂਰੀ ਆ, ਆਪਾਂ ਜਸਟ ਐਗਜ਼ਾਮਪਲ ਲੈ ਰਹੇ ਹਾਂ, ਕੋਈ ਮਜਬੂਰੀ ਆ, ਪਰ ਅੱਜ ਜਿੰਨੇ ਆਪਾਂ ਗੰਦੇ ਬੰਦੇ ਗਿਣੇ ਆ, ਉਹਦੀਆਂ ਸਹੇਲੀਆਂ, ਉਹਦਾ ਦੁਕਾਨ ਵਾਲਾ, ਮੁਹੱਲੇ ਵਾਲੇ ਯਾਰ ਦੋਸਤ, ਦਿਸ ਦੈਟ ਜੇ ਵੋ, ਹੁਣ ਨਾ ਚਾਹੁੰਦੇ ਹੋਇਆਂ ਵੀ ਬੰਦੇ 'ਚ ਸਕਿੱਲ ਤਾਂ ਡਿਵੈਲਪ ਹੋ ਗਏ ਨਾ ਕਿ ਉਹ ਆਪਣੇ ਆਪ ਨੂੰ ਮਾਰ ਕੇ, ਜਾਂ ਫਿਰ ਝੱਕਦਿਆਂ ਹੋਇਆਂ ਵੀ ਉਹਨੂੰ ਪਤਾ ਵਾ ਮਜਬੂਰੀ ਆ ਵੀ ਮੈਂ ਇਹਨਾਂ ਚੋਂ ਬੰਦਿਆਂ ਨਾਲ ਗੱਲ ਕਰਨੀ।
1: ਉਹੀ ਕੰਫਰਟ ਲੈਵਲ ਤੋਂ ਬਾਹਰ ਹੀ ਆ ਗਿਆ ਬੇਸਿਕ ਪੁਆਇੰਟ,
0: ਉਹ ਅੱਜ ਕੱਲ੍ਹ ਇਹ ਚੀਜ਼ ਬੇਸਿਕ ਆ, ਸੋ ਖਤਮ ਹੋ ਰਹੀ ਆ। ਸੋ ਹਰ ਇੱਕ ਲੈਵਲ 'ਤੇ ਬਚਪਨ ਤੋਂ ਲੈ ਕੇ ਆਪਾਂ ਵੇਖ ਰਹੇ ਹਾਂ ਕਿ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਆਪਾਂ ਵੇਖ ਰਹੇ ਹਾਂ ਕਿ ਮਿਸਿੰਗ ਨੇ ਕੜੀਆਂ ਵਿੱਚੋਂ, ਉਹ ਫਿਰ ਆਪਸ ਦੇ ਵਿੱਚ ਉਹ ਜੁੜਦੀਆਂ ਨਹੀਂ, ਇਸ ਕਰਕੇ ਇਨਸਾਨਾਂ ਦੇ ਨਾਲ ਸਾਂਝ ਵੀਕ ਹੋ ਰਹੀ ਆ। ਅਤੇ ਇਸੇ ਰਿਪੋਰਟ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਅਤੇ ਅਗਲੇ ਹਿੱਸੇ ਦੇ ਵਿੱਚ ਆ ਕੇ ਫਿਰ ਇੱਥੋਂ ਜਾਰੀ ਕਰਦੇ ਹਾਂ ਆਪਾਂ। ਫਿਲਹਾਲ ਤੁਸੀਂ ਵੀ, ਹਾਂਜੀ ਤੁਸੀਂ ਹੁਣ ਹੋਲਡ 'ਤੇ ਰਹੋ ਜੀ, ਕਿਉਂਕਿ ਆਪਾਂ ਇੱਕ ਬ੍ਰੇਕ ਦਾ ਮੈਂ ਚੈੱਕ ਕਰ ਲਾਂ। ਹਾਂਜੀ ਬ੍ਰੇਕ ਦਾ ਸਮਾਂ ਹੋ ਗਿਆ ਅਤੇ ਆਪਾਂ ਸੰਦੀਪ ਜੀ ਆ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ। ਅਤੇ ਤੁਸੀਂ ਵੀ ਭਾਈ ਪਾਇਓ ਇਸ ਵਿਸ਼ੇ ਦੇ ਉੱਤੇ ਸਾਂਝ, ਇਸ ਡਿਸਕਸ਼ਨ ਦੇ ਵਿੱਚ ਪਾਇਓ ਹਿੱਸੇਦਾਰੀ ਅਤੇ ਇਸ ਰਿਪੋਰਟ ਦੇ ਬਾਰੇ ਆ ਕੇ ਤੁਹਾਨੂੰ ਹੋਰ ਦੱਸਦੇ ਹਾਂ ਵੀ ਹੋਰ ਇਹ ਕੀ ਰਿਪੋਰਟ ਕਹਿੰਦੀ ਆ, ਆਸਟ੍ਰੇਲੀਅਨ ਸਮਾਜ ਦੇ ਵਿੱਚ ਕੀ ਵਾਪਰ ਰਿਹਾ। ਚੰਗੀ ਗੱਲ ਹੈ ਇੱਦਾਂ ਦੀਆਂ ਰਿਪੋਰਟ ਸਾਰੀਆਂ ਨੇ, ਚੰਗੀ ਗੱਲ ਹੈ ਇੱਦਾਂ ਦੀਆਂ ਗੱਲਾਂ ਬਾਤਾਂ ਫੇਰ ਹੀ ਹੁੰਦੀਆਂ ਨੇ ਜਦੋਂ ਰਿਪੋਰਟਾਂ ਆਉਂਦੀਆਂ ਨੇ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਫਿਰ ਹੋਣਗੀਆਂ ਗੱਲਾਂ ਬਾਤਾਂ। ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਸੋਹਣਾ ਦਿਨ ਰੇੜੇ ਪੈ ਗਿਆ ਹੋਊਗਾ ਤੇ ਹੁਣ ਤੱਕ ਸੋਹਣੀ ਧੁੱਪ ਲੱਗ ਗਈ ਹੋਣੀ ਹੈ ਬਾਹਰ।
1: ਓ ਯੈਸ ਯੈਸ ਯੈਸ ਹਾਂ ਲੱਗ ਗਈ ਗੁੱਡ ਹੈ ਜੀ ਗੁੱਡ।
0: ਪਰ ਅੰਦਰ ਹਾਲੇ ਤੱਕ ਠੰਡ ਆ, ਅੰਦਰ ਮੌਸਮ ਠੰਡਾ ਠੰਡਾ ਤੇ ਤੁਸੀਂ ਬਾਹਰ ਨਿੱਘ ਨਿੱਘ ਮਾਣ ਰਹੇ ਹੋਗੇ ਤੇ ਨਿੱਘੇ ਨਿੱਘੇ ਦਿਨ ਦੇ ਵਿੱਚ ਚਾਹ ਦਾ ਆਨੰਦ ਮਾਣ ਰਹੇ ਹੋਗੇ। ਹਾਂ ਗੁਰਜੀਤ ਜੀ ਕਹਿ ਰਹੇ ਆ ਵੀ ਹਾਂਜੀ ਧੁੱਪ ਸੋਹਣੀ ਲੱਗੀ ਹੈ ਤੇ ਨਾਲੇ ਪੀ ਰਹੇ ਆ ਚਾਹ ਵਿਦ ਰੇਡੀਓ ਹਾਂਜੀ। ਵੈਸੇ ਮੈਸੇਜ ਨਾਲ 10 ਵਜੇ ਕੀਤਾ
1: ਇੰਨੀ ਦੇਰ ਤੱਕ ਨਾ ਚਾਹ ਪੀਓ ਪਲੀਜ਼।
0: ਤੇ ਚਾਹ ਠਾਂ ਹੋ ਗਈ ਹੋਣੀ ਆ ਤੇ ਹੁਣ ਤੱਕ ਤੇ ਤੜਕਾ ਭੁੰਨ ਲਿਆਉਣਾ ਇਹਨਾਂ ਨੇ ਮੇਰੇ ਹਿਸਾਬ ਨਾਲ। ਵਾਟ ਯੂ ਥਿੰਕ?
1: ਆਈ ਗੈਸ ਯੂ ਆਰ ਰਾਈਟ ਮਾਈ ਫਰੈਂਡ, ਯੂ ਆਰ ਐਬਸੋਲੂਟਲੀ ਰਾਈਟ। ਯਾ ਯਾ ਯਾ।
0: ਤੇ ਪਰ ਜੇ ਸ਼ਾਮ ਨੂੰ ਸੁਣ ਰਹੇ ਹੋ ਸਾਡਾ ਸ਼ੋਅ, ਰਿਪੀਟ ਸੁਣ ਰਹੇ ਹੋ, ਹਾਂ ਦੁਪਹਿਰੇ ਸੁਣ ਰਹੇ ਹੋ ਸਿਡਨੀ ਤੋਂ 1 ਵਜੇ ਤੇ ਜਾਂ ਫਿਰ ਰਾਤ ਨੂੰ ਸੁਣ ਰਹੇ ਹੋ 8 ਵਜੇ ਮੈਲਬਨ ਤੋਂ,
1: ਤੇ
0: ਫਿਰ ਕੰਫਿਊਜ਼ ਨਾ ਹੋਇਓ ਕਿ ਪਤਾ ਨਹੀਂ ਇਹ ਕਿਹੜੇ ਦੇਸ਼ ਤੋਂ ਕਿਹੜੀਆਂ ਗੱਲਾਂ ਕਰੀ ਜਾਂਦੇ ਆ
1: ਕਿ ਗੁਰਜੀਤ ਜੀ 10 ਘੰਟੇ ਤੋਂ ਚਾਹ ਪੀ ਰਹੇ ਨੇ,
0: ਇਹ ਚਾਹ ਹੀ ਪੀਂਦੇ ਭਲਾ, ਕਿਉਂਕਿ ਉਹ ਰਿਪੀਟ ਹੋਊਗਾ ਸ਼ੋਅ ਸਾਡਾ। ਤੇ ਰਿਪੀਟ ਹੋਊਗਾ ਤੇ ਫਿਰ ਤੁਸੀਂ ਉਹਦੇ ਵਿੱਚ ਕਾਲ ਵੀ ਨਹੀਂ ਕਰ ਪਾਓਗੇ,
1: ਤੇ
0: ਹੁਣ ਇਹ ਲਾਈਵ ਆ ਤੇ ਹੁਣ ਤੁਸੀਂ ਇਹਦੇ ਵਿੱਚ ਕਾਲ ਕਰ ਸਕਦੇ ਹੋ। ਤੇ ਸਾਡੇ ਨਾਲ ਸੰਦੀਪ ਜੀ ਸੀ ਬ੍ਰੇਕ ਤੋਂ ਪਹਿਲਾਂ, ਇੱਕ ਵਾਰੀ ਆਪਾਂ ਰੀਕਾਲ ਕਰ ਦਿੰਦੇ ਹਾਂ ਆਪਾਂ ਕਿ ਕਿਆ ਹਮ ਬਤਿਆ ਰਹੇ ਥੇ।
1: ਜੀ ਹਮ ਇਹ ਬਤਿਆ ਰਹੇ ਥੇ ਕਿ ਮੈਂਟਲ ਹੈਲਥ ਦੀ ਰਿਪੋਰਟ ਆਈ ਅਕਤੂਬਰ ਦੀ ਜਿਹੜੀ, ਉਹਦੇ ਅੰਦਰ ਉਹ ਇਹ ਦੱਸ ਰਹੇ ਨੇ ਕਿ ਲੋਕਾਂ ਦੇ ਅੰਦਰ ਸੈਂਸ ਆਫ ਕਮਿਊਨਿਟੀ, ਜਾਂ ਫਿਰ ਜੇ ਆਪਾਂ ਥੋੜ੍ਹਾ ਹੋਰ ਸੌਖਾ ਕਰ ਦਈਏ ਇਹਨੂੰ ਕਹਿਣ 'ਚ, ਕਿ ਲੋਕਾਂ ਦਾ ਸੁਸਾਇਟੀ, ਜਿਸ ਸੁਸਾਇਟੀ 'ਚ ਉਹ ਰਹਿੰਦੇ ਨੇ ਉਸ 'ਤੇ ਵਿਸ਼ਵਾਸ ਇੰਨਾ ਘੱਟ ਗਿਆ ਕਿ ਉਹ ਘੱਟ ਕੇ ਸਿਰਫ 35% ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਹਾਂ ਬਈ ਕਿ ਸੁੱਖ ਦੁੱਖ 'ਚ ਮੈਨੂੰ ਜਿਹੜੇ ਥੋੜ੍ਹੇ ਜਿਹੇ ਹਲਕਾ ਜਿਹੇ ਜਾਣ ਪਛਾਣ ਵਾਲੇ ਲੋਕ ਨੇ, ਇਮੀਜੀਏਟ ਫੈਮਿਲੀ ਜਾਂ ਦੋਸਤਾਂ ਨੂੰ ਛੱਡ ਕੇ, ਉਹ ਵੀ ਮੇਰੇ ਕੰਮ ਆ ਸਕਦੇ ਜਾਂ ਮੈਂ ਵੀ ਉਹਨਾਂ ਦੇ ਕੰਮ ਆਉਣਾ ਚਾਹਾਂਗਾ। ਅਤੇ 30% ਲੋਕ ਇੱਦਾਂ ਦੇ ਵੀ ਨਿਕਲੇ ਨੇ ਉਸ ਰਿਪੋਰਟ ਦੇ ਅੰਦਰ, ਜਿਹੜੇ ਕਹਿੰਦੇ ਨੇ ਕਿ 10 ਸਾਲ ਪਹਿਲਾਂ ਤੋਂ ਆਪਣੇ ਆਪ ਨੂੰ ਬਹੁਤ ਜੁੜਿਆ ਸਮਝਦੇ ਸੀਗੇ ਸੁਸਾਇਟੀ ਦੇ ਨਾਲ, ਪਰ ਹੁਣ ਉਹਨਾਂ ਨੂੰ ਸੁਸਾਇਟੀ ਨਾਲ ਕੋਈ ਮੈਟਰ ਨਹੀਂ ਹੈ ਕਿਉਂਕਿ ਸਾਰੇ ਲੋਕ ਨੈਗੇਟਿਵ ਨੇ। ਆਪਣਾ ਮੈਂਟਲ ਪੀਸ ਬਚਾਓ ਅਤੇ ਦੂਰ ਰਹੋ ਸੁਸਾਇਟੀ ਤੋਂ। ਅਤੇ ਇਹਦੇ ਅੰਦਰ ਹੋਰ 2-3 ਪੁਆਇੰਟ ਆਉਣਗੇ, ਪਰ ਆਪਾਂ ਇਹ ਕਾਲ ਲੈਣ ਤੋਂ ਬਾਅਦ ਫਿਰ ਉਹ ਵਾਲੇ 2-3 ਪੁਆਇੰਟਸ ਜਿਹੜੇ ਨਵੇਂ ਨੇ ਹੋਰ ਤੁਹਾਡੇ ਨਾਲ ਡਿਸਕਸ ਕਰਨ ਵਾਲੇ, ਉਹ ਵੀ ਕਰਾਂਗੇ।
0: ਮੈਂ ਵੀ ਕਰ ਲਿਆ ਨੋਟ।
1: ਕਿਆ ਬਾਤ!
0: ਹਾਂ ਫਿਰ ਆਪਾਂ ਇੱਥੋਂ ਆ ਕੇ ਗੱਲ ਅੱਗੇ ਤੁਰਾਂਗੇ
1: ਜੀ।
0: ਚੇਤਾ ਕਰਾ ਦੇਣੀ ਦਾ ਹੁੰਦਾ ਬੰਦਾ, ਕਈ ਵਾਰੀ ਚੇਤਾ ਭੁੱਲ ਜਾਂਦਾ। ਸਾਡੇ ਨਾਲ ਔਲਖ ਸਾਹਿਬ ਆਏ ਨੇ ਕਾਫੀ ਦਿਨਾਂ ਬਾਅਦ। ਹੈਲੋ, ਸਤਿ ਸ਼੍ਰੀ ਅਕਾਲ, 849 ਤੁਸੀਂ ਆਉਂਦੇ ਹੋ ਔਲਖ ਸਾਹਿਬ।
2: ਸਤਿ ਸ਼੍ਰੀ ਅਕਾਲ ਵੀਰ ਜੀ, ਸੰਦੀਪ ਔਲਖ ਬੇਨਤੀ ਕਰ ਰਿਹਾ
0: ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ,
2: ਬਹੁਤ ਵਧੀਆ ਜੀ। ਤੇ ਵੀਰ ਜੀ, ਧੁੱਪ ਬਹੁਤ ਸੋਹਣੀ ਨਿਕਲੀ ਹੈ ਤੇ ਹੋਪਫੁਲੀ ਮੇਰਾ ਅੱਜ ਅੰਬ ਪਾਪੜ ਸੁੱਕ ਜੂਗਾ ਤੇ ਸ਼ਾਮ ਨੂੰ ਅਸੀਂ ਇੰਜੋਏ ਕਰਾਂਗੇ।
0: ਅੰਬ ਪਾਪੜ?
2: ਹਾਂਜੀ ਵੀਰ ਜੀ, ਅੰਬ ਪਾਪੜ।
0: ਅੱਛਾ, ਆਪ ਬਣਾ ਰਹੇ ਹੋ ਅੰਬ ਪਾਪੜ?
2: ਹਾਂਜੀ ਵੀਰ ਜੀ, ਅੱਜ ਕੱਲ ਜਦੋਂ ਵੀਕਐਂਡ ਤੇ ਜਾਈਦਾ ਨਾ ਸ਼ੋਪਿੰਗ ਕਰਨ, ਉਹ ਜਿਹੜਾ $10 ਵਾਲਾ ਹੁੰਦਾ ਨਾ ਅੰਬਾਂ ਦਾ ਡੱਬਾ ਜਿਹਨੂੰ ਕੋਈ ਨੀ ਖਰੀਦਦਾ,
0: ਹਾਂਜੀ
2: ਹਾਂਜੀ, ਉਹਨੂੰ ਘਰ ਲਿਆਓ, ਉਹਨੂੰ ਛਿੱਲ ਕੇ ਮਿਕਸੀ ਚ ਪਾਓ, ਉਹਦੀ ਪਿਊਰੀ ਨੂੰ ਕਰ ਲੋ ਹੈਵੀ ਕੜਾਈ ਚ ਡਰਾਈ, ਥੋੜਾ ਜਿੰਨਾ ਉਹਦਾ ਪਾਣੀ ਸਕਾ ਕੇ,
0: ਅੱਛਾ,
2: ਕਾਲਾ ਲੂਣ ਪਾਓ, ਕਾਲੀ ਮਿਰਚ ਪਾਓ, ਤੇ ਬਾਅਦ ਚੋ ਇੱਕ ਅੱਧੀ ਪਰਾਤ ਚ ਹਲਕਾ ਜਿਹਾ ਘਿਓ ਲਾ ਕੇ ਥੱਲੇ ਉਹਨੂੰ ਧੁੱਪਣੇ ਸੁੱਕਣੇ ਰੱਖ ਦੋ 2 ਦਿਨ।
0: ਅੱਛਾ,
2: ਜੇ ਧੁੱਪ ਸੋਹਣੀ ਨਿਕਲੀ ਹੈ ਤੇ ਬਾਅਦ ਚੋ ਤੇ ਫਿਰ ਉਹ ਵਾਈਫ ਮੇਰੀ ਹੱਸੂਗੀ ਕਿ ਬਣਨ ਚ 3 ਦਿਨ ਲੱਗਦੇ, ਮੁੱਕਣ ਚ 2। ਮੈਂ ਕਿਹਾ ਵੀ ਹੁਣ ਕਰੀਏ ਕਿ ਜਦੋਂ ਬਾਹਰ ਨੂੰ ਜਾਈਦਾ ਉਦੋਂ ਫਿਰ ਜੀ ਕਰ ਹੁੰਦਾ, ਹੁਣ ਇਹ ਥੋੜੀ ਜਿਹਾ ਹਫ਼ਤਾ ਚੱਲੇਗਾ।
0: ਵਾਹ ਵਾਹ, ਆ ਵੀ ਗੁੱਡ ਹੈ ਨਾ। ਤੇ ਅੰਬ ਪੱਕੇ ਲਿਆਉਂਦੇ ਹੋ ਕਿ ਕੱਚੇ?
2: ਉਹ ਨਹੀਂ ਜੀ, ਜਿਹੜੇ ਕਿਸੇ ਨੇ ਨੀ ਖਾਣੇ ਉਹ ਵਾਲੇ, ਪੂਰੇ ਰਸੇ ਵਾਲੇ।
0: ਅੱਛਾ, ਮਿਲ ਜਾਂਦੇ ਆ ਹਲੇ?
2: ਵੀਰ ਜੀ, $10 ਨੂੰ ਡੱਬਾ ਮਿਲ ਜਾਂਦਾ ਜਿਹੜਾ ਉਹਨਾਂ ਨੇ ਰੱਖਿਆ ਹੁੰਦਾ, ਵੀ ਕੋਈ ਤੇ ਲੈ ਜਾਓ, ਭਾਵੇਂ ਕਿਸੇ ਨੂੰ ਪਾਲੋ, ਅਸੀਂ ਕਹਿੰਦੇ ਵੀ ਅਸੀਂ ਖਾਵਾਂਗੇ, ਉਹ ਕਿਉਂ ਨੀ ਖਾਣੇ, ਮਿੱਠੇ ਅੰਬ ਹੁੰਦੇ ਨੇ, ਕੋਈ ਉਹਦੇ ਚ ਖੰਡ ਨੀ, ਕੋਈ ਪ੍ਰਿਜ਼ਰਵੇਟਿਵਸ ਨੀ, ਇਟਸ ਅ ਬੈਸਟ। ਮੈਂ ਕਹੂੰਗਾ ਜੀ, ਇੰਡੀਆ ਦੀ ਯਾਦ ਜਿਹਨੂੰ ਕਰਾਉਣੀ ਹੈ ਨਾ, ਖਾਸ ਕਰ ਅੰਮ੍ਰਿਤਸਰ ਦੀ
0: ਜੀ,
2: ਉਹ ਵਾਲੀ ਲਾਰੈਂਸ ਰੋਡ ਦਾ ਉਹ ਆਇੰਦਾ ਅੰਬ ਪਾਪੜ ਯਾਦ। ਨਾਓ ਕਮਿੰਗ ਬੈਕ ਟੂ ਤੁਹਾਡੀ ਮੈਂਟਲ ਹੈਲਥ ਵਾਲੀ ਰਿਪੋਰਟ ਵੀਰ ਜੀ, ਉਹਦੇ ਚ ਮੈਂ 2 ਗੱਲਾਂ ਕਹਿਣੀਆਂ ਚਾਹੂੰਗਾ
0: ਜੀ।
2: ਇੱਕ ਤੇ ਕਮਿੰਗ ਫਰੋਮ ਕਾਉਂਸਲਿੰਗ ਬੈਕਗ੍ਰਾਉਂਡ, ਮੈਂ ਇੱਕ ਗੱਲ ਕਹੂੰਗਾ ਕਿ ਹੁਣ ਜਿਹੜੀ ਚੀਜ਼ ਦਾ ਫਰਕ ਆ ਗਿਆ ਉਹ ਹੈ ਇੰਟਰਨੈਟ, ਜਿੰਨੇ ਸਾਡੀ ਦੁਨੀਆ ਹੀ ਸੰਗੋੜਦੀ ਹੈ। ਹੁਣ ਸਾਡੇ ਫੇਸਬੁੱਕ ਤੇ 1500 ਫਰੈਂਡ ਹੁੰਦੇ ਨੇ, ਅੰਮ੍ਰਿਤਸਰ ਚ ਮੇਰੇ ਸਿਰਫ 6 ਹੁੰਦੇ ਸੀ, ਉਹ ਅੱਜ ਵੀ 6 ਫਰੈਂਡ ਨੇ
0: ਜੀ,
1: ਸਹੀ ਹੈ।
2: ਪਰ ਕੀ ਆ, ਹੁਣ ਸਾਡੀ ਗਿਣਤੀ 1500 ਦੀ ਹੈ, ਫਿਰ ਅਸੀਂ ਆਪ ਹੁਣ ਡਿਪੈਂਡ ਕਰਦੇ ਹਾਂ ਇੰਟਰਨੈਟ ਤੇ ਮੋਰ ਦੈਨ ਐਨੀਥਿੰਗ, ਕਿਉਂਕਿ ਹੁਣ ਇੱਕ ਜੇ ਤੁਸੀਂ ਰੀਲਾਂ ਕੋਈ ਵੀ, ਮੈਂ ਕਹਿੰਦਾ ਵੀਰ ਭਾਈ ਵੇਖਦਾ ਹੈ ਨਾ, ਯੂ ਕਾਂਟ ਲਾਈਕ ਟਰੈਵਲ ਇਨ ਦਾ ਕਮਿਊਨਿਟੀ, ਕਿਉਂਕਿ ਤੁਸੀਂ ਕਿਤੇ ਵੀ ਬਹਿੰਦੇ ਹੋ, ਅੱਧੇ ਘੰਟੇ ਬਾਅਦ ਹਰ ਕੋਈ ਆਪਣੇ ਫੋਨ ਤੇ ਉਂਗਲਾਂ ਫੇਰਨ ਡਿਆ ਹੁੰਦਾ ਹੈ, ਸਾਡਾ ਧਿਆਨ ਹੀ ਨਹੀਂ ਹੁੰਦਾ ਇੱਕ ਦੂਜੇ ਨਾਲ ਗੱਲ ਕਰਨ ਚ। ਤੇ ਨੰਬਰ 3 ਮੈਂ ਕਹਿਣਾ ਚਾਹੁੰਗਾ, ਜਿਹੜੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਇੰਡੀਆ 'ਚ ਆਪਣਾ ਪਿਆਰ ਮੁਹੱਬਤ ਸੀ, ਆਈ ਐਮ ਟਰਨਿੰਗ 50 ਦਿਸ ਈਅਰ, ਫਿਰ ਮੈਂ ਆਪਣੇ ਵੱਲੋਂ ਹੀ ਕਹਿ ਸਕਦਾ ਕਿ ਜਦੋਂ ਗਲੀ 'ਚ ਨਿਕਲੀਦਾ ਸੀ ਨਾ ਉਦੋਂ ਸਤਿ ਸ੍ਰੀ ਅਕਾਲ ਝਾਈ ਜੀ, ਸਤਿ ਸ੍ਰੀ ਅਕਾਲ ਤਾਈ ਜੀ, ਹਰ ਇੱਕ ਨੂੰ ਬੁਲਾਈਦਾ ਸੀ
0: ਜੀ।
2: ਹੁਣ ਅਸੀਂ ਇੱਥੇ ਵੀ ਨਿਕਲਦੇ ਹਾਂ ਬਾਹਰ, ਤੇ ਮੈਂ ਤੇ ਵੇਖਿਆ ਟ੍ਰਿਗਨੀਨਾ ਟਾਰਨੀ ਚ ਵੀ ਆਪਣੇ ਲੋਕ ਹੀ ਇੱਕ ਦੂਜੇ ਨੂੰ ਜੇ ਕਿਹਨੂੰ ਸਤਿ ਸ੍ਰੀ ਅਕਾਲ ਬੁਲਾ ਦੋ ਤੇ ਦੇ ਕੇ ਵੀ ਉਹ ਲੁੱਕ ਕੇ ਇਹਨੇ ਮੇਰੇ ਕੋ ਕੀ ਇਹਨੂੰ ਚਾਹੀਦਾ ਕੀ ਹੈ ਮੇਰੇ ਕੋ।
0: ਆਪ ਇਹ ਨਹੀਂ, ਉਹ ਏਦਾਂ ਉਹ ਸ਼ਾਇਦ ਏਦਾਂ ਵੀ ਹੁੰਦਾ ਵਾ ਵੀ ਕੀ ਮੈਂ ਤੈਨੂੰ ਜਾਣਦਾ ਵੀ ਤੂੰ ਮੈਨੂੰ ਕਿਉਂ ਏਦਾਂ ਬੁਲਾ ਲਿਆ, ਕਿਉਂਕਿ ਉੱਥੋਂ ਤੱਕ ਆਪਾਂ ਪਹੁੰਚ ਗਏ ਵੀ ਬਿਨਾਂ ਜਾਣ ਪਛਾਣ ਤੋਂ ਏਦਾਂ ਨਹੀਂ ਹੁੰਦਾ,
1: ਬਿਨਾਂ ਕੰਮ ਦੇ ਕੋਈ ਕਿਸੇ ਨੂੰ ਬੁਲਾ ਨਹੀਂ ਸਕਦਾ।
2: ਮੈਂ ਵੀਰ ਜੀ ਇਸ ਗੱਲ 'ਚ ਕਹੂੰਗਾ ਵੀ ਚਲੋ ਤੁਸੀਂ ਮੈਨੂੰ ਖਚੜਾ ਕਹਿ ਲਓ, ਇਹਦੇ 'ਚ ਮੈਨੂੰ ਬੜਾ ਮਜ਼ਾ ਆਉਂਦਾ ਕਿ ਇੱਕ ਟੋਟਲ ਅਣਜਾਣ ਆਦਮੀ ਆ ਨਾ, ਜੇ ਪੰਜਾਬੀ ਆਪਣਾ ਜਾ ਰਿਹਾ
0: ਜੀ,
2: ਹੱਥ ਜੋੜ ਕੇ ਉਹਨੂੰ ਫਤਿਹ ਬੁਲਾਓ, ਕਈ ਖੁਸ਼ ਹੁੰਦੇ ਨੇ, ਕਈ ਦੇ ਗੇਟ ਸਰਪ੍ਰਾਈਜ਼ ਕਿ ਮੈਨੂੰ ਕਿਉਂ ਬੁਲਾ ਲਿਆ। ਮੈਨੂੰ ਹੁੰਦਾ ਬਈ ਆਪਾਂ ਹੁਣ ਫਤਿਹ ਤੋਂ ਵੀ ਡਰਨ ਲੱਗ ਪਏ ਹਾਂ, ਏਡੀ ਅਸੀਂ ਕਾਹਲੇ ਮਾਡਰਨ ਹੋ ਗਏ।
0: ਠੀਕ,
2: ਤੇ ਇੱਕ ਮੈਂ ਕਹੂੰਗਾ ਆਪਣੀ ਬੇਨਤੀ ਸਾਰੀ ਕਮਿਊਨਿਟੀ ਨੂੰ ਕਿ ਇਹ ਜਿਹੜਾ ਹੁਣ ਈਗੋਇਜ਼ਮ ਦੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ, ਹਰ ਕੋਈ ਚੌਧਰੀ ਹੈ ਜਾਂ ਸੈਕਟਰੀ ਹੈ ਜਾਂ ਟ੍ਰੇਜਰੀ ਹੈ
0: ਜੀ,
2: ਇਹ ਵਿਖਾਵਾ ਆ ਗਿਆ ਜੇ ਆਪਣੇ ਚ ਸੋਸ਼ਲ ਮੀਡੀਆ ਤੋਂ ਕਿ ਕੱਪੜੇ ਆ ਜਾਂ ਜਿਹੜੀ ਬਲੌਗਿੰਗ ਕਰਨ ਦਾ ਹੁਣ ਰਿਵਾਜ ਤੁਰ ਪਿਆ ਕਿ ਘਰ ਪਾਂਡੇ ਵੀ ਮਾਂਜੇ ਆ, ਉਹ ਵੀ ਮੈਂ ਫੇਸਬੁੱਕ ਤੇ ਵਿਖਾਉਣੇ ਨੇ, ਤੇ ਅੱਜ ਮੈਂ ਮਤਲਬ ਮੰਨ ਲਓ ਜੇ ਕਿਸੇ ਨੇ ਘਿਓ ਸਾੜ ਵੀ ਲਿਆ ਮੇਰੇ ਵਰਗੇ ਨੇ, ਉਹ ਵੀ ਲਿਖ ਦੇਣਾ ਹੁੰਦਾ ਅੱਜ ਮੈਂ ਡਾਰਕ ਘੀ ਬਣਾਇਆ ਹੈ, ਉਹਨੂੰ ਮੈਂ ਕਹਾਂ ਭਗਤਾ ਇਹ ਡਾਰਕ ਘੀ ਨੀ ਬਣਾਇਆ, ਤੈਨੂੰ 10 ਮਿੰਟ ਪਹਿਲਾਂ ਚੁੱਲ੍ਹੇ ਤੋਂ ਲਾਹ ਲੈਣਾ ਚਾਹੀਦਾ ਸੀ, ਇਹ ਮਤਲਬ ਡਾਰਕ ਘੀ ਬਣਿਆ ਨੀ ਆ, ਇਹ ਤੇਰਾ ਸੜ ਗਿਆ ਏ। ਠੀਕ ਹੈ ਨਾ,
0: ਇਹਨੂੰ ਅਸੀਂ ਥੱਲੇ ਲੱਗਾ ਕਹਿੰਦੇ ਆ।
2: ਹਾਂਜੀ,
0: ਇਹ ਘਿਓ
2: ਖੁਸ਼ ਹੋ ਰਿਹਾ ਸੀ,
0: ਇਹ ਘਿਓ ਘਰ ਵਾਲਾ ਬਣ ਗਿਆ ਹੈ।
1: ਓ ਨਾਈਸ ਵਨ।
0: ਅੱਛਾ ਜੀ,
2: ਹਾਂਜੀ, ਇੱਕ ਮੈਂ ਹੋਰ ਆਪਣੀ ਕਮਿਊਨਿਟੀ 'ਚ ਇਸ ਵੇਲੇ ਚੀਜ਼ ਦੇਖ ਰਿਹਾ, ਚਲੋ ਕੋਸਟ ਆਫ ਲਿਵਿੰਗ ਕਰਕੇ ਤਾਂ ਹੁਣ ਬਹੁਤ ਸਟ੍ਰੈਸ 'ਚ ਨੇ ਫੈਮਿਲੀਜ਼, ਇੱਕ ਇਹ ਜਿਹੜਾ ਮੀਆਂ ਬੀਵੀ ਹੋਣਾ ਅੱਜ ਕੱਲ੍ਹ ਇੱਕ ਦੂਜੇ ਤੇ ਥੋੜਾ ਜਿੰਨਾ ਆ ਪ੍ਰੈਂਕ ਤੇ ਯੇ ਵੋ ਕਰਨ ਦਾ ਟਿਕਟੋਕ ਵੱਲੋਂ ਵੇਖ ਕੇ ਰਿਵਾਜ ਤੋਰ ਰਹੇ ਆ ਨਾ, ਇਹ ਬਹੁਤ ਹੀ ਡੇਂਜਰਸ ਆ। ਮਤਲਬ ਆਪਾਂ ਆਪਣੀ ਕਮਿਊਨਿਟੀ 'ਚ ਦੇਖ ਰਹੇ ਹਾਂ ਨਾ ਜੀ, ਰਿਕਾਰਡ ਕਰਨਾ ਇੱਕ ਦੂਜੇ ਨੂੰ, ਤੇ ਮਤਲਬ ਅਸੀਂ ਹੁਣ ਨਾ ਉਹ ਕੀ ਹੁੰਦਾ ਘਰ ਦੀ ਜਿਹੜੀ ਉਹ ਇੰਗਲਿਸ਼ 'ਚ ਕਹਿੰਦੇ ਨੇ ਡਰਟੀ ਲਾਂਡਰੀ ਵਾਸ਼ਡ ਇਨ ਓਪਨ ਸਪੇਸ, ਅਸੀਂ ਹੁਣ ਘਰ ਦੀਆਂ ਗੱਲਾਂ ਬਾਹਰ ਕਰਨ ਡੇ ਆ ਲਿਆ ਕੇ ਫੇਸਬੁੱਕ ਤੇ, ਇਹ ਨੀ ਕਰਨੀਆਂ ਚਾਹੀਦੀਆਂ।
0: ਜਿਹੜੀ
2: ਘਰ ਦੀ ਗੱਲ ਹੈ ਘਰ 'ਚ ਨਿਬੇੜੋ, ਸਿਆਣੇ ਬਿਠਾਓ, ਬਾਕੀ ਸਾਰੇ ਮਜ਼ੇ ਲੈਣ ਵਾਲੇ ਹੁੰਦੇ ਨੇ।
0: ਨਹੀਂ, ਇਹ ਜਿਹੜੀਆਂ ਉਹ ਇੰਟੈਂਸ਼ਨਲੀ ਰੀਲਾਂ ਬਣਾਉਂਦੇ ਨੇ ਐਂਟਰਟੇਨਮੈਂਟ ਲਈ, ਉਹਦੀ ਗੱਲ ਕਰ ਰਹੇ ਹੋ ਜਾਂ ਜਿਹੜਾ ਲੜਾਈ ਝਗੜਾ ਰਿਐਲਿਟੀ 'ਚ ਹੁੰਦਾ ਉਹ ਜਿਹੜਾ ਬਾਹਰ ਲੈ ਆਉਂਦੇ ਆ ਉਹਦੀ ਗੱਲ ਕਰ ਰਹੇ ਹੋ?
2: ਵੀਰ ਜੀ ਇੰਟੈਂਸ਼ਨਲੀ ਵਾਲੀ ਦਾ ਤੇ ਜੇ ਤੁਸੀਂ ਵੀ ਵੇਖਦੇ ਹੋ ਜਾਂ ਕੋਈ ਵੀ ਵੇਖਦਾ, ਯੂ ਆਰ ਵਾਚਿੰਗ ਅ ਸਕ੍ਰਿਪਟਡ ਰਿਐਲਿਟੀ ਸ਼ੋ, ਉਹਦਾ ਮੈਂ ਕੀ ਕਹਿਣਾ, ਪਰ ਕਈ ਵਾਰ ਹਾਸੇ ਹਾਸੇ 'ਚ ਜਿਹੜੇ ਬਾਅਦ 'ਚ ਸੀਰੀਅਸ ਹੋ ਜਾਂਦੇ ਆ ਨਾ। ਹੁਣ ਕਈ ਵਾਰ ਸਟੇਸ਼ਨ ਤੇ ਵੇਖੀਦਾ ਉਹ ਲਾਈਵ ਹੋ ਕੇ ਜੀ ਮੈਂ IVO ਲੈਣ ਆਇਆ ਹੋਇਆ, ਬੰਦਾ ਪੁੱਛੇ ਭਈ ਇਹ ਕੋਈ ਬੜੀ ਕੋਈ ਤੁਸੀਂ ਅਕਲ ਵਾਲੀ ਚੀਜ਼ ਖਰੀਦਣ ਆਏ ਹੋ ਜਿਹੜਾ ਵਿਖਾਉਣ ਡਿਓ ਲੋਕਾਂ ਨੂੰ, ਕਿ ਮਤਲਬ ਤੁਹਾਡੀ ਮੀਆਂ ਦੋ ਚੀਜ਼ ਹੈ ਘਰ 'ਚ ਤੁਹਾਡੀ, ਉਹ ਵੀ ਨੀ ਬਣਦੀ ਤੇ ਕੀ ਕਰੋਗੇ? ਤੇ ਇਹਦਾ ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦੇਣਾ, ਸੋਰੀ ਮੈਂ ਥੋੜੀ ਗੱਲ ਲੰਬੀ ਕਰਨ ਡਿਆ, ਮੈਂ ਆਪਣੇ ਵਿਆਹ ਦਾ ਵੀਡੀਓ ਦੇਖ ਰਿਹਾ ਸੀ 2000 ਦਾ, ਤੇ ਮੈਂ ਉਹ ਦੇਖ ਕੇ ਇੱਕੋ ਗੱਲ ਸੋਚੀ ਕਿ ਉਦੋਂ ਸਾਡਾ ਗੋਪਾਲ ਨਗਰ ਅੰਮ੍ਰਿਤਸਰ ਦੋ ਕਮਰਿਆਂ ਦਾ ਮਕਾਨ ਸੀ, ਉਹਦੇ 'ਚ ਅਸੀਂ ਵਿਆਹ ਕੀਤਾ, ਤਕਰੀਬਨ 60-65 ਬੰਦੇ ਸਾਡੇ ਉਦੋਂ ਘਰ ਰਹੇ ਸੀ 3-4 ਰਾਤਾਂ
0: ਜੀ,
2: ਹੁਣ 4-4, 5-5 ਬੈਡਰੂਮ ਘਰ ਹੁੰਦੇ ਆ ਤੇ ਸੌਣ ਵਾਲੇ 2 ਜਾਂ 3, ਇਹ ਫਰਕ ਆ। ਮਤਲਬ ਹੁਣ ਸਾਡੀ ਘਰ ਦੀਆਂ ਦੂਰੀਆਂ ਹੀ ਇੰਨੀਆਂ ਵੱਧ ਗਈਆਂ ਨੇ ਕਿ ਬਾਹਰ ਦੀਆਂ ਤੇ ਵਧਣੀਆਂ ਨੇ,
0: ਨਹੀਂ ਏਦਾਂ ਹੀ
2: ਉਹਦੇ ਕਰਕੇ
0: ਏਦਾਂ ਹੀ ਆ। ਥੈਂਕ ਯੂ ਤੁਹਾਡਾ ਸਾਂਝ ਪਾਉਣ ਦੇ ਲਈ। ਆਪਾਂ ਨਾ ਕਈ ਵਾਰੀ ਤੁਸੀਂ ਪੁਰਾਣੇ ਘਰ ਵੇਖੋ ਨਾ, ਇੱਥੋਂ ਦੇ ਵੀਵਨ ਇੰਡੀਆ ਤੇ ਚੀਜ਼ ਬਹੁਤ ਜ਼ਿਆਦਾ ਮੰਨੀ ਜਾਂਦੀ ਸੀ, ਅੱਜ ਵੀ ਕਈ ਇੰਡੀਆ ਦੇ ਹਿੱਸੇ ਨੇ ਜਿਨ੍ਹਾਂ 'ਚ ਬਹੁਤ ਸਟ੍ਰਿਕਟਲੀ ਮੰਨੀ ਜਾਂਦੀ ਹੈ, ਪੰਜਾਬ 'ਚ ਤਾਂ ਨਹੀਂ ਚਲੋ ਹੋਣਾ ਨਹੀਂ ਮੋਰ, ਪਰ ਇੱਥੇ ਵੀ ਜਿਹੜੇ ਪੁਰਾਣੇ ਘਰ ਤੁਸੀਂ ਵੇਖੋ ਨਾ ਤੇ ਉਹ ਰਸੋਈ ਦੇ ਲਾਗੇ ਨਹੀਂ ਉਹਨਾਂ ਦੇ ਟੋਇਲਟ,
1: ਹਾਂ ਬਿਲਕੁਲ ਠੀਕ,
0: ਉਹਨਾਂ ਦੇ ਰਸੋਈ ਤੋਂ ਹਟਵੇਂ ਬਣਾਏ ਜਾਂਦੇ ਸੀ
1: ਜੀ,
0: ਤੇ ਇੱਕ ਘਰ ਦੇ ਵਿੱਚ ਇੱਕ ਹੀ, ਤੁਸੀਂ ਪੁਰਾਣੇ ਘਰ ਕਿਤੇ ਵੀ ਚਲ ਜਾਓ ਤੁਸੀਂ ਜਿਹੜੇ ਬਹੁਤ ਪੁਰਾਣੇ ਬਣੇ ਨੇ ਇੱਥੇ, ਉਹਦੇ ਵਿੱਚ ਇੱਕ ਘਰ ਦੇ ਵਿੱਚ ਇੱਕੋ ਟੋਇਲਟ ਬਾਥਰੂਮ, ਉਹਦੇ ਵਿੱਚ ਇਹ ਨਹੀਂ ਵੀ ਹਰ ਇੱਕ ਕਮਰੇ ਦੇ ਨਾਲ ਨਾਲ ਇੱਕ ਇੱਕ ਅਟੈਚ, ਉਹ ਵੀ ਚੀਜ਼ਾਂ ਜਿਹੜੀਆਂ, ਕਿਉਂਕਿ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਬਣਾਉਂਦੀਆਂ ਤੇ ਲੇਜ਼ੀ ਨੇ, ਹੈ ਨਾ, ਮਤਲਬ ਇਹੋ ਜਿਹਾ ਕੀ ਆ, ਮੰਨ ਲਓ ਲੇਜ਼ੀ ਇਨ ਦਾ ਸੈਂਸ, ਮਤਲਬ ਹਰ ਇੱਕ ਪੱਖ ਤੋਂ ਹੀ ਉਹ, ਚਲੋ ਹੋਰ ਪੱਖ ਤੋਂ ਕਹਿ ਦਿੰਦੇ ਵੀ ਘਰ ਦੇ ਵਿੱਚ ਐਨਰਜੀ ਇੱਦਾਂ ਦੀ ਆਉਂਦੀ ਆ, ਤੁਸੀਂ ਇਹ ਪਰੇ ਰਹਿਣੀ ਚਾਹੀਦੀ ਆ ਐਨਰਜੀ ਆਪਣੇ ਇੰਡੀਆ 'ਚ ਵੀ ਆਪਾਂ ਇਹ ਚੀਜ਼ ਪਹਿਲਾਂ ਸ਼ੁਰੂ 'ਚ ਮੰਨਦੇ ਰਹੇ ਹਾਂ ਵੀ ਘਰ ਦਾ ਜਿਹੜਾ ਘਰ ਸਿਰਫ ਖਾਣ ਪੀਣ ਅਤੇ ਬਾਕੀ ਬਾਹਰ, ਪਰ ਹੌਲੀ ਹੌਲੀ ਆਪਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਘਰ। ਸੋ ਹੁਣ ਆਲਸ ਕਿੱਦਾਂ ਕਿ ਤੁਸੀਂ ਮੰਨ ਲਓ ਪਹਿਲੀਆਂ 'ਚ ਤੁਹਾਨੂੰ ਪਤਾ ਨਾ ਵੀ ਮੈਂ ਯਾਰ ਚਾਰ ਕਦਮ ਤੁਰ ਕੇ ਜਾਣਾ ਅਤੇ ਬੰਦਾ ਕੋਈ ਪਹਿਲਾਂ ਘੜੀ ਤੁਰ ਪੈਂਦਾ ਹੈ ਨਾ, ਅਤੇ ਇੱਥੇ ਤੁਹਾਨੂੰ ਪਤਾ ਵਾ ਵੀ ਮੈਂ ਬਸ ਇੱਥੋਂ ਉੱਠਣਾ ਅਤੇ ਇੱਥੇ ਡਿੱਗ ਪੈਣਾ
1: ਯਾਰ।
0: ਆਲਸ
1: ਗੁੱਡ ਪੁਆਇੰਟ, ਆਲਸ
0: ਨਾ ਹੌਲੀ ਹੌਲੀ ਤੁਹਾਡੇ ਦਿਮਾਗ ਨੂੰ ਉਹ ਚੀਜ਼ ਜਿਹੜੀ ਆ ਉਹ ਇੱਦਾਂ ਦੀ ਹੀ ਬਣਾ ਦਿੰਦੀ ਆ ਵੀ ਮੈਨੂੰ ਝੱਟ ਚੀਜ਼ ਮਿਲ ਜਾਣੀ ਚਾਹੀਦੀ ਆ। ਹੁਣ ਜਿਹੜੀ ਉਹ ਚੀਜ਼ ਝੱਟ ਪੱਟ ਮਿਲਣ ਵਾਲੀ ਜਿਹੜੀ ਬਿਰਤੀ ਆ ਨਾ, ਉਹ ਹਰ ਇੱਕ ਚੀਜ਼ ਦੇ ਵਿੱਚ ਫਿਰ ਆ ਜਾਂਦੀ ਆ। ਆਪਾਂ ਕੋਈ ਰਿਸ਼ਤਾ ਵੀ ਨਵਾਂ ਚਾਹੁੰਦੇ ਹੈਗੇ ਨਾ ਝੱਟ ਮਿਲ ਜਾਣਾ ਚਾਹੀਦਾ ਹੈ ਨਾ, ਆਪਾਂ ਕਿਸੇ ਕੋਲੋਂ ਕੋਈ ਡੀਲ ਕਰਨੀ ਹੈਗੀ ਨਾ ਝੱਟ ਹੀ ਹੋ ਜਾਣੀ ਚਾਹੀਦੀ, ਨੌਕਰੀ ਸਾਨੂੰ ਇੱਦਾਂ ਹੀ ਬਸ ਮਿਲ ਜਾਣੀ ਚਾਹੀਦੀ ਆ। ਸੋ ਉਹ ਜਿਹੜਾ ਮਾਦਾ ਹੌਲੀ ਹੌਲੀ ਹਰ ਇੱਕ ਚੀਜ਼ ਜਿਹੜੀ ਆ ਉਹ ਝੱਟ ਹੀ ਸਾਨੂੰ ਗੁੱਸੇ 'ਚ, ਝੱਟ ਹੀ ਸਾਨੂੰ ਹਾਸੇ 'ਚ, ਮਤਲਬ ਹਰ ਇੱਕ ਚੀਜ਼ ਜਿਹੜੀ ਆ ਉਹ ਬਸ ਝੱਟ ਪੱਟ ਹੀ ਆ। ਪਰ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਤਾਂ ਉੱਥੇ ਇਹ ਝੱਟ ਪੱਟ ਨਹੀਂ ਹੋ ਪਾਉਂਦਾ।
1: ਹਾਂ ਓਬਵੀਅਸ ਹੈ ਕਿਉਂਕਿ ਹਰ ਕੋਈ ਆਪਣੇ ਨੈਰੇਟਿਵ ਦੇ ਅਕੋਰਡਿੰਗਲੀ ਲਾਈਫ ਜੀ ਰਿਹਾ,
0: ਸਾਨੂੰ ਦੁਨੀਆ ਦਾ, ਹਾਂ ਸਾਨੂੰ ਦੁਨੀਆਦਾਰੀ ਦਾ ਪਤਾ ਲੱਗਦਾ ਸਾਨੂੰ ਵੀ ਆਪਾਂ ਕਿੱਦਾਂ ਅਤੇ ਕਿਹੜੀ ਚੀਜ਼ ਆਪਾਂ ਕਿਵੇਂ ਵਰਤ ਰਹੇ। ਪਰ ਇੱਕ ਚੀਜ਼ ਨਾ ਹੋਰ ਵੀ ਤੁਸੀਂ ਵੇਖੋ ਕਿ ਜਦੋਂ ਲਗਭਗ, ਹੁਣ ਉਹਦੇ ਕਈ ਰੀਜ਼ਨ ਨੇ, ਚਲੋ ਮੋਬਾਈਲ ਵਗੈਰਾ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ, ਜਦੋਂ ਲਗਭਗ ਕਹਿ ਲਓ ਤੁਸੀਂ ਵੀ 20 ਸਾਲ ਪਹਿਲਾਂ ਦੀ ਗੱਲ ਆ, 15 ਕੁ ਸਾਲ ਪਹਿਲਾਂ ਦੀ, 15 ਤੋਂ 20 ਸਾਲ ਪਹਿਲਾਂ ਦੀ, ਉਸ ਤੋਂ ਪਹਿਲਾਂ ਤਾਂ ਹੋਰ ਵੀ ਹੋਊਗੀ, ਮੈਂ ਖੁਦ ਆਪ ਵੇਖਿਆ ਆਪਣੀ ਅੱਖੀਂ, ਮੈਂ ਖੁਦ ਐਕਸਪੀਰੀਅੰਸ ਕਰਦਾ ਰਿਹਾ ਸਵੇਰੇ ਜਦੋਂ ਮੈਂ ਸੋ ਕਾਲਡ ਯੂਨੀਵਰਸਿਟੀਆਂ ਜਿਹੜੀਆਂ ਇੱਥੇ 4 ਕਮਰਿਆਂ ਵਾਲੀਆਂ ਜਿਨ੍ਹਾਂ ਦੀ ਲਿਫਟ 'ਚ ਤਰਪਾਲ ਲੱਗੀ ਹੁੰਦੀ,
1: ਇਹ ਤਰੱਕੀ ਨਹੀਂ ਹੋਈ ਬਾਈ, ਇਹ ਵਾਲੀ ਯੂਨੀਵਰਸਿਟੀਆਂ ਦੀ, ਇਹ ਵਾਲੀ ਯੂਨੀਵਰਸਿਟੀਆਂ ਦੀ ਤਰੱਕੀ ਨਹੀਂ ਹੋਈ, 6 ਮਹੀਨੇ ਪਹਿਲਾਂ ਮੈਂ ਵੀ ਸੇਮ ਇੱਦਾਂ ਦੀ ਲਿਖੀ
0: ਹੈ ਨਾ, ਨਹੀਂ ਤੇ ਚਲੋ ਐਨੀ ਉਦੋਂ ਫਿਰ ਵੀ ਬੈਟਰ ਹੀ ਆ, ਚਲੋ ਆਹ ਜਿਹੜੀ ਮੈਂ ਗੱਲ ਕਰ ਰਿਹਾ ਬਾਅਦ 'ਚ ਆਈ ਆ, ਉਦੋਂ ਫਿਰ ਵੀ ਇੰਨਾ ਨਹੀਂ ਕੰਮ ਖਰਾਬ ਹੋਇਆ। ਅਤੇ ਸਵੇਰੇ ਸਵੇਰੇ ਜਦੋਂ ਜਾਈਦਾ ਸੀ ਨਾ, ਅਤੇ ਮੈਂ ਖੁਦ ਇਹ ਚੀਜ਼ ਐਕਸਪੀਰੀਅੰਸ ਕਰਦਾ ਰਿਹਾ ਵੀ ਸਵੇਰੇ ਬੱਸ 'ਤੇ ਚੜ੍ਹਨਾ, ਸਾਰੇ ਇੱਕ ਦੂਸਰੇ ਨੂੰ ਹੈਲੋ ਹਾਏ ਕਰਦੇ ਹੁੰਦੇ ਸੀ, ਸਗੋਂ ਮੈਨੂੰ ਝਾਕਾ ਹੁੰਦਾ ਸੀ ਕਿਉਂਕਿ ਨਵਾਂ ਸਮਾਜ ਹੀ, ਨਵੇਂ ਲੋਕ, ਪਤਾ ਨਹੀਂ ਹੁੰਦਾ ਵੀ ਐਵੇਂ ਕੋਈ ਕਵਾ ਨਾ ਲਵੇ, ਲਾਗੇ ਨਾ ਭਾਲੇ, ਪੁੱਛ ਨਾ ਲਵੇ, ਕਿਉਂਕਿ ਸਾਡੇ ਤੋਂ ਉੱਥੋਂ ਦਾ ਰਿਵਾਜ ਦਿਮਾਗ 'ਚ ਪੜਿਆ ਨਾ ਵੀ ਕੋਈ ਬਜ਼ੁਰਗ ਨੇ ਲਾਗੇ ਭਾਲਿਆਂ ਨੂੰ ਪੁੱਛਦਾ ਕਾਕਾ ਕਿੱਥੇ ਪੜ੍ਹਦਾ ਹੈ ਨਾ, ਕਿਹੜੀ ਜਮਾਤ 'ਚ ਪੜ੍ਹਦਾ ਹੈ, ਬਾਰੇ ਦਾ ਪਹਾੜਾ ਸੁਣਾ ਹਾਂ, ਅਤੇ ਉਹ ਦਿਮਾਗ 'ਚ ਹੀ ਵੀ ਐਵੇਂ ਕੋਈ ਗੋਰਾ ਰੱਖੋ ਪੁੱਛ ਲਏ, ਤਾਂ ਆਪ ਸਗੋਂ ਝੱਕਦੇ ਰਹਿਣਾ। ਪਰ ਉਹ ਜ਼ਰੂਰ ਹੈਲੋ ਹੈ, ਭਾਵੇਂ ਉਹਨਾਂ ਨੇ ਕਿਤਾਬ ਫੜੀ ਹੁੰਦੀ ਸੀ, ਕਿਤਾਬ ਐਂ ਠਾਂ ਕਰਕੇ ਅਤੇ ਉਹਨਾਂ ਨੇ ਸਮਾਈਲ ਜੀ ਪਾਸ ਕਰਨੀ, ਅਤੇ ਉਹਨਾਂ ਨੇ ਨਾਲ ਜੇ ਸੀਟ 'ਤੇ ਥਾਂ ਗਈ ਤਾਂ ਪਾਸੇ ਹੋ ਜਾਣਾ ਵੀ ਬਹਿ ਜਾਓ ਇੱਥੇ ਹੈ ਨਾ, ਅਤੇ ਇਹੋ ਹੀ ਚੀਜ਼ਾਂ ਟ੍ਰੇਨ 'ਚ, ਅਤੇ ਇਹੋ ਹੀ ਜਦੋਂ ਜਾ ਕੇ ਆਪਾਂ ਜ਼ਿਆਦਾਤਰ ਫਲਿੰਡਰ ਸਟਰੀਟ ਦੇ ਉੱਤੇ ਉਤਰਨਾ, ਅਤੇ ਜਿਹੜਾ ਐਲਿਜ਼ਾਬੈਥ ਸਟਰੀਟ ਆ, ਮੈਂ ਖੁਦ ਐਕਸਪੀਰੀਅੰਸ ਕੀਤਾ, ਉਹਦੇ ਉੱਤੇ ਤੁਰੇ ਜਾਂਦਿਆਂ ਵਾਕ ਕਰਦਿਆਂ ਵੀ ਤੁਹਾਡੇ ਨਾਲ ਇੱਦਾਂ ਦਾ ਵਰਤਾਰਾ ਹੁੰਦਾ ਸੀ। ਹੁਣ ਨਹੀਂ, ਹੁਣ ਤਾਂ ਕੀ ਇਹ ਪਿਛਲੇ 15 ਸਾਲਾਂ ਤੋਂ ਹੌਲੀ ਹੌਲੀ ਹੌਲੀ ਹੌਲੀ ਕਰਕੇ ਡਿਕਲਾਈਨ ਕੀ ਖਤਮ ਹੋ ਗਿਆ, ਠੀਕ ਆ, ਬਿਲਕੁਲ ਹੀ ਇਹ ਖਤਮ ਹੋ ਗਿਆ, ਹੁਣ ਤਾਂ ਤੁਹਾਨੂੰ ਨਹੀਂ ਉਹ ਚੀਜ਼ ਮਿਲਦੀ। ਮੈਨੂੰ ਸ਼ਾਇਦ ਇੱਕ ਵੀ ਵਜ੍ਹਾ ਹੋ ਸਕਦੀ ਆ ਕਿ ਜਿੱਦਾਂ ਜਿੱਦਾਂ ਉਦੋਂ ਕੀ ਸੀ, ਉਦੋਂ ਬਹੁਤ ਘੱਟ ਲੋਕ ਸੀ,
1: ਹੋ ਸਕਦਾ
0: ਬੱਸਾਂ 'ਚ ਇੰਨਾ ਭੀੜ ਭੜੱਕਾ ਨਹੀਂ ਸੀ, ਹੈ ਨਾ, ਤੁਹਾਡੇ ਕੋਲ ਸਪੇਸ ਸੀ ਤੁਹਾਡੇ ਕੋਲ, ਹੈ ਨਾ, ਟ੍ਰੇਨਾਂ 'ਚ ਇੰਨਾ ਭੀੜ ਭੜੱਕਾ ਨਹੀਂ, ਗਲੀਆਂ ਦੇ ਵਿੱਚ ਤੁਹਾਨੂੰ ਇੰਨਾ ਜ਼ਿਆਦਾ ਨਹੀਂ ਰਸ਼ ਤੁਹਾਨੂੰ ਦੀਦਾ। ਜਿੱਦਾਂ ਜਿੱਦਾਂ ਰਸ਼ ਵੱਧਦਾ ਵਾ, ਉੱਦਾਂ ਉੱਦਾਂ ਆਪਾਂ ਥੋੜ੍ਹਾ ਸਫੋਕੇਟ ਜਿਹਾ ਫੀਲ ਕਰਦੇ ਹਾਂ,
1: ਹੋ ਸਕਦਾ
0: ਦੁਨੀਆਂ ਦੀ ਆਬਾਦੀ ਵੀ ਵੱਧ ਰਹੀ ਆ, ਸਾਡੇ ਸ਼ਹਿਰਾਂ ਦੀ ਆਬਾਦੀ ਵੱਧ ਰਹੀ ਆ, ਜਿੱਦਾਂ ਜਿੱਦਾਂ ਆਬਾਦੀ ਵੱਧਦੀ ਆ ਉੱਦਾਂ ਉੱਦਾਂ ਲੋਕਾਂ ਦੇ ਕੰਮ ਵੀ ਘੱਟਦੇ, ਡਾਇਰੈਕਟਲੀ ਨਹੀਂ ਤਾਂ ਇਨਡਾਇਰੈਕਟਲੀ ਇਹ ਚੀਜ਼ ਜ਼ਰੂਰ ਅਸਰ ਪਾਉਂਦੀ ਹੋਊਗੀ, ਕਿਉਂਕਿ ਉਨੇ ਲੋਕਾਂ ਦੇ ਕੰਮ ਵੀ ਤਾਂ ਘੱਟ ਰਹੇ ਨਾ, ਸ਼ਾਇਦ ਇਹੋ ਹੀ ਤਾਂ ਰੌਲਾ ਵਾ ਜਿਹੜਾ ਇੱਥੇ ਹੁਣ ਪੋਲੀਟੀਕਲ ਪਾਰਟੀਆਂ ਵੀ ਕਈ ਪਾ ਰਹੀਆਂ ਨੇ,
1: ਬਿਲਕੁਲ
0: ਵੀ ਇਹ ਕਿਉਂ ਆ ਰਹੇ ਨੇ, ਇਹਨਾਂ ਨਾਲ ਆਬਾਦੀ ਵੱਧ ਰਹੀ ਆ। ਸੋ ਬੈਕਗਰਾਊਂਡ 'ਤੇ ਕਿਤੇ ਨਾ ਕਿਤੇ ਉਹ ਚੀਜ਼ ਸ਼ਾਇਦ ਤੰਗ ਕਰਦੀ ਆ ਇਨਸਾਨ ਨੂੰ ਵੀ ਮੇਰੇ ਲਈ ਕੰਪੀਟੀਸ਼ਨ ਵੱਧ ਗਿਆ, ਠੀਕ ਆ, ਮੇਰੇ ਲਈ ਓਪਰਚੁਨਿਟੀਜ਼ ਘੱਟ ਗਈਆਂ। ਸੋ ਉਸ ਸਿਨੈਰੀਓ ਦੇ ਵਿੱਚ ਤੁਹਾਡੀ ਮੈਂਟਲ ਹੈਲਥ ਦੇ ਉੱਤੇ ਅਸਰ ਪੈਣਾ ਹੀ ਪੈਣਾ ਵਾ, ਫਿਰ ਤੁਹਾਨੂੰ ਕਿਸੇ ਨੂੰ ਹੈਲੋ ਹਾਏ ਥੋੜ੍ਹੀ ਸੋਚਦੀ ਹੈ
1: ਮੇਰੇ ਖਿਆਲ। ਹਾਂ ਉਹੀ ਨਾ ਕਿ ਜੋ ਮੈਗਨੇਟਿਜ਼ਮ ਨਫ਼ਰਤ ਦਾ ਜਾਂ ਹੈ ਨਾ ਨੈਗੇਟਿਵਿਟੀ ਦਾ ਮਾਇੰਡ ਦੇ ਅੰਦਰ, ਉਹ ਪੋਜ਼ਿਟਿਵਿਟੀ ਦਾ ਦੂਰ ਦੂਰ ਤੱਕ ਨਹੀਂ ਹੈ। ਬਿਲਕੁਲ ਸਹੀ ਗੱਲ ਕਿ ਅੱਜ ਦੇ ਦੌਰ 'ਚ ਲੋਕ ਬਹੁਤ ਅੱਛਾ ਕਮਾ ਵੀ ਰਹੇ ਤਾਂ ਵੀ ਬਚਾ ਨਹੀਂ ਪਾ ਰਹੇ, ਸਾਰਿਆਂ ਦੀ ਇੱਕੋ ਕਹਾਣੀ ਹੈ। ਅਤੇ ਹੋ ਸਕਦਾ ਕਿਉਂਕਿ ਹੁਣ ਜੇ ਆਪਾਂ ਇਹਦੇ ਅੰਦਰ ਹੀ ਅਗਲੇ ਪੁਆਇੰਟਸ ਵੇਖੀਏ, है ना। तो ये अंदर अगले पॉइंट इदा दे आ जाते कि 2019-20 तक कुछ 65-70% लोग हर हफ्ते बिना किसी कारण, कोई जन्मदिन नहीं है, कोई काम नहीं है, कुछ भी नहीं है, पर बिना किसी कारण हफ्ते च एक बार अपने यार दोस्तों मिलते जरूर से। ओही हुन परसेंटेज 50 ते आके डिग गई है। ते ते सेम ही कुछ 52-55% लोग जो वॉलंटरी काम कर रहे, वॉलंटरीली ऑर्गेनाइजेशन नाल जुड़े हुए सके, वो तो बहुत मेजर डिकलाइन आया, उधर भी 15-16% उधर भी डिकलाइन आया। सो वो वाली चीज़ा शायद ये अंदर भी आ जाती कि यार दोस्तों नाल कौन उखड़ा, या फिर जो किसी पब्लिक सर्विस करना पसंद आ उस तो कौन उखड़ा, वो ता ही उखड़ा क्योंकि बेचारा काम च इन्ना फसया पाया कि शायद निकल ही नहीं पाता
0: काम च, जां फिर कह लो भी टाइमिंग एक दूसरे ने ना मैच करनियां थोड़ा इस तरीके दे नाल असर अंदाज हुंदा वा। मान लो विरले विरले जे लोग तुरे फिरदे आ, तुसीं हैलो कीती, अगले कहिंदा हां जी सति श्री अकाल जी, है ना, ते तुसीं बस च चढ़े, अगला परे चढ़िया परे, तुसीं एक वारी कई इंटरैक्शन इदां दी हुंदियां ना भी तुसीं हैलो कीती ते चलो ठीक है उत्थों काम निबड़ गया। हुण तुसीं भीड़ भड़का बुरे हाल है, तुसीं हैलो कीती उधरों बस च चढ़ गए, तो उदों आए सामने उस हैलो तो गांह की करोगे
1: अनजान लोग पता है ना कि किस तरीके चलते ने की सिस्टम है। जिस तरह इंडिया वाला ही है ना हिसाब किताब ला लीए ते किन्निया चीज़ां तां सानू मतलब लोकां दे बिहेवियर तो पता लग जांदियां सीगियां कि समा की हो गया करन दा, है ना, कि आपां कदी शाम नू खेडण लई इस तरह निकलना तो सानू पता है कि वो एक दो एकदम ना साडी गली दे एंड च कॉर्नर घर सीगा। सो हुंदा सी कि 5-7 आंटी उस आसे पासे वाले जिहड़े घर दियां सीगियां ना वो एक घर च जांदे हैगे, उहनां दा तंबोला टाइम हुंदा है। सो उहनां नू जांदे वेख के पता लग जाना कि जिहड़ी इस तो पिछली वाली गली है ना वो वाला प्लॉट वेला हो गया होना, उत्थों क्रिकेट खेड सकदे आ कि उत्थे गड्डियां गुड्डियां पार्क हुंदियां सीगियां, वो शाम नू लोग कढ लैंदे आ मेरे ख्याल नाल कि वो एक टाइमिंग सैट होनी है ना। जिस तरह पिछले हफ्ते बाजार की गल करते हैं कि वो एक पर्टिकुलर दुकान सी है ना शूज़ वाली जिहड़ी खुलनी ही 11:15-11:15 तो थानू उस तो आइडिया आ जाना कि लै अंकल जी आ गए, मतलब 11:00 है ना, कि चलो तुसी अपनी धूफ बत्ती कर लो, कम कुम अगे बधा लो। कि उही गल है कि क्योंकि गिनती चुनती के लोग है ना थानू दिसदे मिलदे आ, तो शायद वह एक जुड़ाव बिना दस्या होया भी थोड़ा एक सेंस ऑफ बिलोंगिंग उस सोसाइटी नाल हुंदी है। पर हाँ जो इन्नी भीड़ आ फिर थोड़ी इंडिविजुअलिटी ही है बस जिहड़ी थानू सेन रख सकदी, क्योंकि
0: हाँ नहीं भावें इस पक्खों भावें नहीं आ, पर बैकग्राउंड दे विच उहदे जिहड़े होर कई पक्ष ने जिहड़े आपां पहलां गल कीती आ कि वह फिर उत्थे तुहाडी अपनी स्पेस बनाउणी तुहानू औखी हो जांदी आ उत्थे, सो उत्थे तुहानू लगदा वा भी नहीं यार तुसीं मतलब हार्ड फील कर रहे हो, तुम जितने एक घर की गल जी कर रहे तुम हूँ कल की एक रिपोर्ट सी realestate.com की कि हूँ वो किया जा रहा ना कि तुम शेयरिंग ते जाओ, तुम अपने माँ प्यो के नाल चल जाओ, तुम उन्हों को रूम लै लो, है ना, दादी दादे को चल जाओ उन्हों को रूम लै लो। तो उद्दे सुजैसट किया जा रहा है कि जेडे हूँ बूमरस ने बेबी बूमरस ने उन्होंने सुजैसट किया जा रहा है भी तुम अपने घर वेच दो, इट्स राइट टाइम टू सैल, तुम नाल थोड़ी लैके जाने सेंस उदी यही ही भी वह बेच दो, क्यों, क्योंकि वह वड्डे घर ने, तुम डाउन साइज कर लो। इस तरीके दसे जा रहे हैं भी यार मतलब इदा तुम इदा मैनेज करो हूँ इस चीज़ को लैके, है ना। तो उस रिपोर्ट के ये भी दस रहा है कि जोड़ा किन्ने एक परसेंट घर ने, आई थिंक 60% घर जिन्होंने को मतलब दो रूम वेले ने, 35% जिहड़े ने उन्हां कोल इक्को इक्को कमरा ओकुपाई है, समथिंग इदां दा, है ना। तो वह हुण चीज़ां जे आपां वेखीए उस लिहाज दे नाल ते कुल मिला के वह डायरैक्टली इनडायरैक्टली फिर दोबारा तुहाडी जिहड़ी आ उह कितना कितें तुहाडी जोड़दियां ते हैगियां ने तुहानूं आपस दे विच, पर सवाल यह आ कि की हुण देर नहीं होगी ज़्यादा।
1: हाँ सही गल आ,
0: एडी छेती तो नहीं फिर ये चीज़ा इदा कि हो जाएगियाँ। हाँ कोई मान लो कोई अपार्टमेंट चाहिए नहीं किराया दिता जा रहा है, दुबाले ही निकल गया तो उन्हें छत तो चाहिए वो तो आजूगा वापस, पर उदा कौन आता वा,
1: उदा कोई आके राजी ए अंदर एक भी आ गया ना AISF की जी रिपोर्ट है वो उन्हें दसिया कि एक एवरेज ऑस्ट्रेलियन इनहेरिटेंस जी मिलती है अपने माँ बाप तो ਕਿਉਂਕਿ ਡੈਥ ਰੇਸ਼ੀਓ ਵਗੈਰਾ ਸਾਰਾ ਕੁਝ ਕੱਢ ਕੇ ਐਵਰੇਜ ਉਮਰ ਹੈ 50 ਸਾਲ ਤੇ ਐਵਰੇਜ ਅਮਾਊਂਟ ਮਿਲਦੀ ਹੈ 1.25 ਲੱਖ ਤੋਂ 1.5 ਲੱਖ ਸੋ ਹੁਣ ਉਸ ਰਿਪੋਰਟ ਦੇ ਅੰਦਰ ਮੇਨ ਸਾਈਟੇਸ਼ਨ ਇਹ ਆਈ ਹੈ ਕਿ ਇਹ ਜਿਹੜੇ ਵੀ ਮਾਂ ਬਾਪ ਨੇ ਇਹ ਅੱਜ ਦੇ ਆਪਣੇ 22-25 ਸਾਲ ਦੇ ਮੁੰਡੇ ਨੂੰ 40,000 ਦੇ ਦੇਣ 50 ਦੀ ਉਮਰ ਤੱਕ ਨਾ ਵੇਟ ਕਰਨ ਕਿਉਂਕਿ ਅੱਜ ਜੋ ਉਹਨੂੰ 30,000 ਜਾਂ 40,000 ਦੀ ਲੋੜ ਆ ਨਾ ਜਾਂ ਫਿਰ ਉਦੋਂ ਇੱਕ ਪੇਮੈਂਟ ਪਲਾਨ ਤੇ ਲਿਆ ਜਿਸ ਤੁਸੀਂ ਦੱਸਿਆ ਕਿ ਉਹਦੇ ਹਾਊਸ ਦੇ ਅੰਦਰ ਜੋ ਉਹਦੀ ਮੋਰਗੇਜ ਹੈ ਤੇ ਅੱਧਾ ਹਿੱਸਾ ਪਾ ਦਿਆ ਕਰਨ ਕਿ ਮੈਂ 1.5 ਲੱਖ ਜੋ ਇਕੱਠੇ ਦੇਣੇ ਇਹਨੂੰ ਮੈਂ ਤੋੜ ਤੋੜ ਕੇ ਦੇ ਦੇਵਾਂ ਇਹਦੀ ਮੋਰਗੇਜ 'ਚ ਹਿੱਸਾ ਪਾ ਦਾਂ ਜਾਂ ਇਹਦੇ ਰੈਂਟ 'ਚ ਪਾ ਦੇਵਾਂ ਹੈ ਨਾ ਕਿਉਂਕਿ ਚਲੋ ਸਟੱਡੀਜ਼ ਨੂੰ ਲੈ ਕੇ ਉਹਨਾਂ ਨੇ ਨਹੀਂ ਇਹ ਗੱਲ ਕੀਤੀ ਪਰ ਆਹ ਸਭ ਚੀਜ਼ਾਂ ਨੂੰ ਲੈ ਕੇ ਕਿ ਇੱਕ ਅਡਲਟ ਜਿਹੜਾ ਕੰਮ ਵੀ ਕਰ ਰਿਹਾ ਤਾਂ ਉਹ ਇਕੱਠੀ ਨਾ ਵੇਟ ਕਰੇ ਕਿ ਟੁੱਟਵੀਂ ਕਿਸੇ ਤਰੀਕੇ ਨਾਲ ਮਦਦ ਇਨ ਟਰਮਸ ਆਫ ਇਨਹੈਰੀਟੈਂਸ ਤੁਸੀਂ ਹੁਣ ਹੀ ਦੇਣੀ ਸ਼ੁਰੂ ਕਰ ਦਿਓ ਕਿ ਹੁਣ ਬਜ਼ੁਰਗਾਂ ਦੇ ਗੱਲਬਾਤ ਦੀ ਹੈ ਬਾਈ
0: ਆਨੇ ਹੁਣ ਉਹਨਾਂ ਦੇ ਸੂਈ ਧਰ ਰਹੇ ਆ ਉਹੀ ਉਹ ਮੈਨੂੰ ਉਹਦੀ ਵੀ ਸੈਂਸੇ ਹੋਈ ਲੱਗੀ ਸੀ
1: ਇਹੀ ਪੁਆਇੰਟ
0: ਸੋ ਉਹਦੇ 'ਚ
1: ਤੁਸੀਂ ਇੰਜੋਏ ਕਰ ਲਿਆ ਬਈ ਲਾਈਫ ਨੂੰ
0: ਪਰ ਮੈਨੂੰ ਇਹ ਲੱਗਦਾ ਯਾਰ ਇਸ ਸਿਨੈਰੀਓ 'ਚ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਨਾ ਆਸ ਹੀ ਬੜੀ ਹੁੰਦੀ ਆ ਮੰਨ ਲਓ ਮੈਨੂੰ ਪਤਾ ਨਾ ਕਿ ਮੈਨੂੰ 1.5 ਲੱਖ ਮਿਲਣਾ ਵਾ ਭਾਵੇਂ 10 ਸਾਲਾਂ ਨੂੰ ਮਿਲਣਾ ਵਾ 20 ਨੂੰ ਮਿਲਣਾ ਵਾ ਉਹ ਆਸ ਹੀ ਤੁਹਾਨੂੰ ਜਿਉਂਦਾ ਰੱਖਦੀ ਹੈ ਜ਼ਰੂਰੀ ਨਹੀਂ ਹੁੰਦਾ ਵੀ ਉਹ 1.5 ਚੋਂ ਮੈਨੂੰ ਹੁਣੇ 50 ਦਿਓ ਤੇ ਫਿਰ ਮੈਂ ਸੌਖਾ
1: ਨਹੀਂ ਪੜ੍ਹਦੇ ਸੋਚੇ ਮੈਂ ਕਿਹਾ ਬੜੀ ਯਾਰ ਇਹ ਤਾਂ ਬੜੀ ਬਦਤਮੀਜ਼ੀ ਜੀ ਵਾਲੀ ਗੱਲ ਕਰਦੇ ਪਏ ਆ ਬੰਦੇ
0: ਹੈ ਨਾ ਇਹਦੇ 1.5 ਲੱਖ ਵਾਲਾ ਉਹ ਵੀ ਹੈ ਨਾ ਜਿਹਦਾ ਕੋਈ ਪਤਾ ਨਹੀਂ ਹੁੰਦਾ ਜਿੱਦਾਂ ਇਰਾਦਾ ਬਦਲ ਜੇ ਸਾਲ
1: ਸਹੀ ਗੱਲ
0: ਜਿਹੜਾ ਕਹੇ ਵੀ ਸੋਰੀ ਮੈਂ ਆਈ ਹੈਵ ਅ ਨਿਊ ਗਰਲਫ੍ਰੈਂਡ 6 4 5 ਤੁਸੀਂ ਆਉਂਦੇ ਰਹੋ ਜੀ 645 ਤੁਸੀਂ ਆਉਂਦੇ ਰਹੋ ਜੀ
3: ਮਾਹੌਲ ਤੇ ਉਰੇ ਦਾ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਪਹਿਲਾਂ ਵੀ ਅੱਜ ਤੋਂ 10-15 ਸਾਲ ਮਾਹੌਲ ਬੱਸਾਂ ਦੇ ਟ੍ਰੇਨਾਂ ਚ ਕਿਵੇਂ ਸੀ
0: ਜੀ
3: ਪਹਿਲਾਂ ਮੈਂ ਇੰਡੀਆ ਦੀ ਗੱਲ ਕਰੀਏ ਨਾ ਆਪਾਂ ਜਿਵੇਂ ਆਪਾਂ ਪਿੰਡਾਂ ਚੋਂ ਆਏਗੇ ਜੇ ਆਪਣੇ ਯਾਦ ਹੋਊਗਾ ਨਾ ਆਪਾਂ ਪਿੰਡਾਂ ਚ ਜਦੋਂ ਖੇਡਦੇ ਹੁੰਦੇ ਸੀ ਜਿਹੜੇ ਬਜ਼ੁਰਗ ਸਖਤ ਚ ਬੈਠੇ ਹੁੰਦੇ ਸੀ ਤਾਂ ਖੇਡਦੇ ਗੱਲਾਂ ਬਾਤਾਂ ਕਰਦੇ ਉੱਥੇ ਇੱਕ ਅੱਧੇ ਬੰਦੇ ਜਾਂ ਤਾਂ ਕਿਤਾਬ ਪੜ੍ਹਨ ਵਾਲਾ ਜਾਂ ਅਖਬਾਰ ਪੜ੍ਹਨ ਵਾਲਾ ਉਹ ਅੱਡ ਜੇ ਬੈਠਾ ਹੁੰਦਾ ਸੀ ਠੀਕ ਹੈ ਉਹਨੂੰ ਵਿੱਚ ਕਾਊਂਟ ਜੇ ਨੀ ਕਰਦੇ ਹੁੰਦੇ ਸੀ ਵੀ ਯਾਰ ਇਹ ਆਪਦੇ ਚ ਲੱਗਿਆ ਰਹਿੰਦਾ ਤੇ ਉਹ ਦੂਜੇ ਲੋਕ ਪੂਰਾ ਫਲਨ ਕਰਦੇ ਸੀ ਠੀਕ ਹੈ ਫਿਰ ਉਹ ਐਵੇਂ ਟਾਈਮ ਬਦਲਦਾ ਗਿਆ ਹੁਣ ਤੁਹਾਨੂੰ ਮੈਂ ਉਰੇ ਦੀ ਗੱਲ ਦੱਸ ਦੂੰ ਜਿਵੇਂ 2006-7 ਚ ਆਪਾਂ ਆਏਗੇ ਉਦੋਂ ਬੱਸਾਂ ਚ ਟਰੈਵਲ ਕਰਦੇ ਹੁੰਦੇ ਸੀ ਉਹ 3-4 ਕੈਟਾਗਰੀਆਂ ਨੇ ਲੋਕਾਂ ਦੀਆਂ ਉਰੇ ਉਸ ਟਾਈਮ ਉਹੀ ਇੱਕ ਤਾਂ ਸੀ ਜਿਹੜੇ ਕਿਤਾਬਾਂ ਪੜ੍ਹਨ ਵਾਲੇ ਬੱਸ ਜਿਹੜੇ ਟਰਾਂਸਪੋਰਟ ਪਬਲਿਕ ਟਰਾਂਸਪੋਰਟ ਚ ਜਿਹੜੇ ਆਪਾਂ ਵੇਖਦੇ ਸੀ ਇੱਕ ਤਾਂ ਕਿਤਾਬਾਂ ਪੜ੍ਹਨ ਵਾਲੇ ਇੱਕ ਗਾਣੇ ਸੁਣਨ ਵਾਲੇ ਆਈਪੈਡ ਤੇ MP3 ਹੁੰਦੇ ਸੀ ਉਦੋਂ ਤੀਜੇ ਗੱਲਾਂ ਮਾਰਨ ਵਾਲੇ ਤੇ ਚੌਥੇ TV ਦੇਖਣ ਵਾਲੇ ਜਿਹੜੇ ਘਰੇ ਦੇਖ ਸਕਦੇ ਸੀ ਐਵੇਂ ਬਾਹਰ ਨੀ ਦੇਖ ਸਕਦੇ ਸੀ ਠੀਕ ਹੈ ਜੀ ਫਿਰ ਜ਼ਮਾਨਾ ਬਦਲਿਆ ਹੌਲੀ ਹੌਲੀ ਕਿਤਾਬਾਂ ਆ ਗਈਆਂ ਆਈਪੈਡ ਤੇ MP3 ਇਕੱਠੇ ਹੋ ਗਏ ਠੀਕ ਹੈ ਜੀ ਫਿਰ ਫੋਨ ਵੀ ਇਕੱਠਾ ਹੋ ਗਿਆ ਹੁਣ ਉਹ ਜਿਹੜੇ ਸਿਰਫ ਗੱਲਾਂ ਮਾਰਨ ਵਾਲੇ ਆ ਉਹ ਪਰਸੈਂਟੇਜ ਘੱਟ ਗਈ ਜਿਹੜੇ TV ਪਹਿਲਾਂ ਘਰੇ ਦੇਖਦੇ ਹੁੰਦੇ ਸੀ ਉਹ ਵੀ ਫੋਨ ਤੇ ਬੱਸ ਜਾਂ ਟ੍ਰੇਨ ਚ ਦੇਖਦੇ ਹੈਗੇ ਜਿਹੜੇ ਕਿਤਾਬਾਂ ਪੜ੍ਹਨ ਵਾਲੇ ਸੀ ਉਹ ਆਡੀਓ ਬੁੱਕ ਚ ਚੱਲ ਗਏ ਠੀਕ ਆ ਤੇ ਬਾਕੀ ਗੱਲਾਂ ਮਾਰਨ ਵਾਲੇ ਉਹ ਕਹਿੰਦੇ ਹੁਣ ਅਸੀਂ ਕੀ ਕਰੀਏ ਤੇ ਗਾਣੇ ਸੁਣਨ ਵਾਲੇ ਤਾਂ ਪਹਿਲਾਂ ਹੈਗੇ ਸੀ ਜੀ ਸੋ ਕਹਾਣੀ ਇਹ ਆਪਾਂ ਨੂੰ ਸਾਰਿਆਂ ਨੂੰ ਨਾ ਇੱਕ ਚੀਜ਼ ਚ ਪਰੋਸ ਕੇ ਰੱਖਤਾ ਫੋਨ ਚ ਉਹੀ ਜਿਵੇਂ ਤੁਸੀਂ ਕਹਿੰਦੇ ਹੋ ਨਾ ਪਹਿਲਾਂ ਤੁਸੀਂ ਗੱਲ ਵੀ ਸੁਣਾ ਰਹੇ ਸੀ ਵੀ ਮੁੰਡਾ ਪੁੱਛਦਾ ਵੀ ChatGPT ਤੋਂ ਵੀ ਬਿਲਕੁਲ ਹੱਸੀ ਵੀ ਨੰਬਰ ਕਿਉਂ ਨੀ ਦਿੱਤਾ ਉਹੀ ਵੀ ਉਹ ਕਹਿੰਦੇ ਆ ਨਾ ਵੀ ਜੇ ਤੁਹਾਨੂੰ ਕੋਈ ਸਲਾਹ ਵੀ ਚਾਹੀਦੀ ਹੈ ਨਾ ਰੀਲਾਂ ਵਾਲੇ ਬੈਠੇ ਨੇ ਬਾਬੇ ਪਹਿਲੀ ਗੱਲ ਤਾਂ ਜੱਚਦੇ ਆ ਹਰੇਕ ਕੋਈ ਆਪਦੇ ਘਰ ਦਾ ਭੇਤ ਨੀ ਦੱਸਣਾ ਚਾਹੁੰਦਾ ਹੁੰਦਾ ਵੀ ਮੈਨੂੰ ਕਿਸ ਚੀਜ਼ ਦੀ ਲੋੜ ਆ ਕਾਹਤੋਂ ਨੀਵਾਂ ਹੋਈਏ ਕਿਸੇ ਕੋਲੇ ਤੇ ਉਹ ਇਸੇ ਕਰਕੇ ਨਾ ਵੀ ਲੋਕ ਘਟਦੇ ਘਟਦੇ ਹੀ ਜਾ ਰਿਹਾ ਤੇ ਵੀ ਵੀ ਇੱਕ ਦੂਸਰਾ ਲੋਕਾਂ ਦੀ ਪੇਸ਼ੀਅੰਸ ਤੇ ਮਾਜਣਾ ਨਹੀਂ ਹੁੰਦਾ ਵੀ ਸੈਂਸ ਆਫ ਹਿਊਮਰ ਉਹ ਤਾਂ ਖਤਮ ਹੀ ਹੋ ਗਿਆ
1: ਮਤਲਬ
3: ਇੱਕ ਚੀਜ਼ ਹੋਰ ਮੈਂ ਨਾਲ ਕਰੂੰਗਾ ਵੀ ਜੇ ਆਪਾਂ ਪੁਰਾਣੇ ਟਾਈਮਾਂ ਦੀ ਗੱਲ ਕਰੀਏ ਨਾ ਵੀ ਪੁਰਾਣੇ ਟਾਈਮਾਂ ਚ ਕੌਣ ਲੋਕ ਰਾਜ ਕਰਦੇ ਸੀ ਜਿਹੜੇ ਤਾਕਤਵਰ ਸੀ ਜੀ ਚ ਰਾਜੇ ਜਾਂ ਲਾ ਲਓ ਕਬੀਲਿਆਂ ਦੇ ਉਹੀ ਲੋਕ ਤਾਕਤ ਕਰਦੇ ਸੀ ਨਾ ਜਿਹਦੇ ਬਾਹਾਂ ਚ ਜ਼ੋਰ ਲਾ ਲਓ ਹਨਾ ਉਹ ਚਾਹੇ ਉਹਦੇ ਉਹਦੇ ਨਾਲ ਚਾਹੇ ਸਿਆਣੇ ਬੰਦੇ ਜੁੜੇ ਹੋਣ ਪਰ ਉਹਦੀ ਤਾਕਤ ਦੇ ਸਾਹਮਣੇ ਝੁਕੇ ਹੁੰਦੇ ਸੀ, ਠੀਕ ਆ, ਪਰ ਉਹ ਦਿਮਾਗ ਵਾਲੇ ਲੋਕਾਂ ਨੇ ਇਹੋ ਜਿਹਾ ਦਿਮਾਗ ਲਾਇਆ, ਉਹ ਤਾਕਤ ਵਾਲਿਆਂ ਨੂੰ ਛੱਡਤਾ ਪਿੱਛੇ, ਕਹਿੰਦੇ ਵੀ ਦਿਮਾਗ ਦਾ ਜ਼ੋਰ ਆ, ਠੀਕ ਆ, ਉਹ ਦਿਮਾਗ ਵਾਲੇ ਜ਼ੋਰ ਵੀ ਉਹੀ ਵੀ ਜਿਹੜੇ ਨਾ ਵੀ ਹੁਣ ਉਹ ਕਹਿੰਦੇ ਨੇ ਵੀ ਜਿਹੜਾ ਦਿਮਾਗ ਵਾਲਾ ਹੁੰਦਾ ਉਹ ਵੀ ਬੰਦਾ ਗੁੰਮ ਸੁੰਮ ਜੀ ਰਹਿੰਦਾ ਹੁੰਦਾ ਗਾ, ਬਸ ਉਹ ਗੁੰਮ ਸੁੰਮ ਆਪਾਂ ਨੂੰ ਬਣਾ ਕੇ ਰੱਖਤਾ ਇਹਨਾਂ ਨੇ, ਤੇ ਉਹ ਸਾਰੀ ਲੋਕ ਇਹਨਾਂ ਦੀ ਪ੍ਰਧਾਨਗੀ ਹੋ ਗਈ ਲੋਕਾਂ ਦੀ, ਜਿਹੜੇ ਲੋਕ ਚੁੱਪ ਚੁੱਪ ਰਹਿੰਦੇ ਸੀ ਉਹ ਕਿੱਥੇ ਘੱਟ ਆਬਾਦੀ ਸੀ, ਇਹਨਾਂ ਨੇ ਹੋਰ ਬਿਮਾਰ ਕਰੀ ਜਾ ਰਹੇ ਨੇ ਚੁੱਪ ਚੁੱਪ ਰਹਿਣਾ, ਤੇ ਬਸ
0: ਮਿਹਰਬਾਨੀ ਤੁਹਾਡੀ।
1: ਇੰਟਰਵਰਟ ਸਮਾਜ ਕੀ ਕਰ ਰਹੇ ਤੁਸੀਂ ਸਾਰੇ ਸਾਰੇ,
0: ਧੰਨਵਾਦ ਜੀ। ਤੇ ਗੁਰਜੀਤ ਜੀ ਕਹਿੰਦੇ ਕਿ ਹਾਂਜੀ ਤੜਕਾ ਹੀ ਤਿਆਰ ਕਰ ਰਹੀ ਆ, ਅੱਜ ਬਣੂਗੀ ਸੋਇਆਬੀਨ ਦੀ ਸਬਜ਼ੀ।
1: ਓ ਗੁੱਡ ਗੁੱਡ ਗੁੱਡ, ਹਾਈ ਪ੍ਰੋਟੀਨ, ਹਾਈ ਪ੍ਰੋਟੀਨ,
0: ਹਾਂਜੀ
1: ਹਾਈ ਪ੍ਰੋਟੀਨ,
0: ਹਾਂ
1: ਅੱਜ ਕੱਲ ਇਹਦਾ ਹੀ ਬੜਾ
0: ਕੀ
1: ਪ੍ਰੋਟੀਨ ਹਨਾ,
0: ਪ੍ਰੋਟੀਨ ਵੱਧ ਤੋਂ ਵੱਧ ਖਾਓ,
1: ਹਰ ਚੀਜ਼ ਪ੍ਰੋਟੀਨ ਪ੍ਰੋਟੀਨ ਪ੍ਰੋਟੀਨ,
0: ਨੇ ਗੁੱਡ ਗੁੱਡ, ਅਵੇਅਰਨੈਸ ਹੋ ਗਈ ਲੋਕਾਂ ਨੂੰ। ਯੈਸ ਕਹਿੰਦੇ ਕਿ ਆਈ ਹੈਵ ਬੀਨ ਦੇਅਰ ਐਂਡ ਹੈਵ ਸਕੈਂਡ, ਓਕੇ, ਅੱਛਾ ਇਹ ਤੁਹਾਡਾ ਦੂਜਾ ਹੈ ਜੀ, ਇਹ ਮਸਲਾ ਵੇਖੋ ਸਾਡਾ ਨਹੀਂ ਜੇ ਚੱਲਦੇ ਪ੍ਰੋਗਰਾਮ ਵਾਲਾ, ਅਤੇ ਇਹ ਮਸਲਾ ਤੁਸੀਂ ਜਾਂ ਤਾਂ ਪ੍ਰੋਗਰਾਮਾਂ ਤੋਂ ਬਾਅਦ ਭੇਜਿਆ ਕਰੋ, ਅਤੇ ਜਾਂ ਫਿਰ ਮੰਨ ਲਓ ਵੀ ਜਿੱਥੇ ਜਿਹੜੀ ਕਨਵਰਸੇਸ਼ਨ ਚੱਲ ਰਹੀ ਆ
1: ਉਹਦੇ ਆਸੇ ਪਾਸੇ
0: ਉੱਥੇ ਭੇਜਿਆ ਕਰੋ, ਉੱਥੇ ਹੀ ਰਿਪਲਾਈ ਕਰਿਆ ਕਰੋ, ਉੱਥੋਂ ਕਰਿਆ ਕਰੋ, ਤੁਸੀਂ ਮੈਨੂੰ ਘੇਰ ਲੈਂਦੇ ਜੇ ਇੱਥੇ, ਅਤੇ ਮੈਂ ਆਪਣਾ ਇਹ ਵਾਜਬ ਸਥਿਤੀ 'ਚ ਨਹੀਂ ਹੁੰਦਾ।
1: ਓਏ ਅੱਜ ਤਾਂ ਛਕੇ ਦੇ ਛਕੇ ਵਾਜਬ।
0: ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਨਾਈਸ ਡਿਸਕਸ਼ਨ ਅਤੇ ਵੈਰੀ ਇੰਪੋਰਟੈਂਟ, ਕਹਿੰਦੇ ਕਿ ਡਿਸਕਸ ਆਲਸੋ ਵਾਈ ਸੋਸਾਇਟੀ ਮਾਇੰਡ ਸੈਟ ਇਜ਼ ਚੇਂਜਿੰਗ ਸਪੈਸ਼ਲੀ ਆਸਟ੍ਰੇਲੀਆ, ਅਤੇ ਆਈ ਹੈਵ ਫਿਊ ਪੁਆਇੰਟਸ ਇਨ, ਅੱਛਾ ਕਾਲ ਤਾਂ ਹੈਗਾ ਹੀ ਹੋ ਤੁਸੀਂ, ਅਤੇ ਓਕੇ ਓਕੇ ਠੀਕ ਆ, ਫਿਰ ਤਾਂ ਓਕੇ ਰਿਪੋਰਟ ਆ, ਅਤੇ ਫਿਰ ਤਾਂ ਉਹ ਤੁਸੀਂ ਤੁਹਾਨੂੰ ਆਪਾਂ ਲੈ ਹੀ ਲੈਂਦੇ ਹਾਂ ਤੁਹਾਨੂੰ ਆਪਾਂ, ਅਤੇ ਫਿਰ ਕਦੀ
1: ਡਿਮਾਂਡ ਸਪਲਾਈ,
0: ਹਾਂਜੀ ਆਹ ਵੇਖੋ ਮਤਲਬ ਆਹ ਤਾਂ ਉਹ ਹੁਣ ਹਾਲ ਹੋ ਗਿਆ ਵੀ ਬੰਦੇ ਨੇ ਗੱਲ ਕੀਤੀ ਅਤੇ ਨਾਲ ਦੀ ਨਾਲ ਹੀ ਉਹਨੂੰ ਤੁਸੀਂ ਚੁੱਕੇ ਅਤੇ ਪੱਟੇ 'ਤੇ ਚਾੜ ਲਿਆ, ਪਹਿਲੀਆਂ 'ਚ ਇੱਦਾਂ ਥੋੜ੍ਹੀ ਹੁੰਦਾ,
1: ਪੇਸ਼ੈਂਸ ਹੈ ਨਾ ਫਿਰ,
0: ਪਹਿਲੀਆਂ 'ਚ ਤਾਂ ਹੁੰਦਾ ਸੀ ਵੀ ਬੰਦੇ ਨੂੰ ਯਾਰ ਆਵਾਜ਼ ਮਾਰ ਕੇ ਲਿਆਓ ਘਰੋਂ, ਕੋਈ ਬੰਦਾ ਭੇਜੋ ਉਹਨੂੰ ਲਿਆਵੇ ਕਰੇ, ਉਹ ਅਗਲਾ ਪਰਨਾ ਬੱਧੂ ਬੰਨੂਗਾ, ਜੁੱਤੀ ਲੱਭੂਗਾ, ਆਊਗਾ, ਘੜੀ ਲੱਗੂਗੀ, ਹੈ ਹੁਣ ਤਾਂ ਕੀ ਬਨੇਰੇ 'ਤੇ ਬੈਠਾ ਹੁੰਦਾ ਬੰਦਾ, ਉਹ ਆਵਾਜ਼ ਮਾਰੋ ਥੱਲੇ ਦਾ, ਹੈ ਨਾ,
3: ਖਾਸ ਕਰਕੇ ਕਈ ਵਾਰੀ ਬੰਦੇ ਸਿੱਕੀ ਮਾਰੀ ਜਾਂਦੀ ਹੈ ਜਮਾਂ ਹੀ ਵੇਲਾ ਹੁੰਦਾ।
1: ਜਿਮ
3: ਚ ਸੀਗਾ ਉਹ ਗਰੇਵਾਲ ਭਾਜੀ ਕਹਿੰਦੇ ਨਾ, ਜਿਹੜਾ ਬੰਦਾ ਜਿਮ ਚ ਹੁੰਦਾ ਉਹਨੂੰ ਪੁੱਛਣ ਦੀ ਲੋੜ ਨੀ ਪੈਂਦੀ, ਦੱਸ ਹੀ ਦਿੰਦਾ
0: ਯਾਰ। ਆ ਵੀ ਬੜਾ ਮਜ਼ਾ ਆਉਂਦਾ ਨਾ, ਜਿਹੜੇ ਜਿਮ ਜਾਂਦੇ ਉਹਨਾਂ ਨੂੰ ਬਹੁਤ ਮਜ਼ਾ ਆਉਂਦਾ ਆ ਦੱਸਣ ਚ, ਸਪੈਸ਼ਲੀ ਜਿਹਨਾਂ ਨੇ ਚਾਰ ਕੁ ਦਿਨ ਜਾਣਾ ਹੁੰਦਾ, ਸਪੈਸ਼ਲੀ ਜਿਹਨਾਂ ਨੇ ਨਿਕਰਦਾ ਵੀ ਨੀ ਮੁੱਲ ਮੋੜਨਾ ਹੁੰਦਾ, ਉਹ ਬਹੁਤ ਦੱਸਦੇ ਆ।
3: ਪੂਰਾ
0: ਮਤਲਬ ਮੰਨ ਲੋ ਕੋਈ ਨਿੱਕਾ ਜਿਹਾ ਤੌਲੀਆ ਤੇ ਮੰਨ ਲੋ ਨਾਲ ਬੋਤਲ, ਹਾਂ ਉਹੀ ਬੋਤਲ ਨਿੱਕਾ ਤੌਲੀਆ ਤੇ ਨਵੇਂ ਨਵੇਂ ਕੱਪੜੇ,
1: ਜਿਹੜੇ ਸਮਾਜ ਤੋਂ ਹਜੇ ਵੀ ਆਸ ਰੱਖ ਰਹੇ ਨੇ ਇਹ ਡਿਸਕਨੈਕਟ ਨਹੀਂ ਹੋਏ,
0: ਚਲੋ ਇਹ ਦੱਸਣਗੇ ਨਾ।
3: ਕਿਉਂਕਿ ਭਾਈ ਮੇਰਾ ਮਨ ਨਾ ਆਵੇ, ਹੋ ਸਕਦਾ ਡਿਸਐਗਰੀ ਹੋਣ ਸਾਰੇ, ਬਟ ਸੋਸਾਇਟੀ ਅਸੀਂ ਹਾਂ, ਮੈਂ ਵੀ ਸੋਸਾਇਟੀ ਹਾਂ, ਤੁਸੀਂ ਵੀ ਸੋਸਾਇਟੀ ਹੋ। ਅੱਛਾ ਮੈਨੂੰ ਜਵਾਬ ਦਿਓ, ਜਿਹੜਾ ਕਾਫੀ ਵਾਲਾ ਬੰਦਾ ਤੁਹਾਨੂੰ ਬੋਲ ਗਿਆ, ਤੁਸੀਂ ਅਗਲੀ ਵਾਰ ਕੋਈ ਏਦਾਂ ਦਾ ਇੰਸੀਡੈਂਟ ਹੋਏਗਾ ਤੁਸੀਂ ਪਿੱਛੇ ਵਾਲੇ ਨੂੰ ਨਹੀਂ ਕਹੋਗੇ, ਦੁਬਾਰਾ ਕਹੋਗੇ ਕਿ ਕਹੋਗੇ ਕਿ ਨਹੀਂ ਕਹੋਗੇ? ਮੈਨੂੰ ਮੈਂ ਤੁਹਾਨੂੰ ਕੁਐਸਚਨ ਪੁੱਛ ਰਿਹਾ,
0: ਕਿੱਦਾਂ ਕਿੱਦਾਂ ਕਾਹਦਾ?
3: ਜਿਵੇਂ ਜਿਹੜਾ ਕਾਫੀ ਵਾਲਾ ਤੁਹਾਨੂੰ ਔਖਾ ਜਿਹਾ ਬੋਲ ਗਿਆ, ਹਾਂ ਯੈਸ, ਹੈ ਨਾ, ਤੇ ਅਗਲੀ ਵਾਰ ਇੰਸੀਡੈਂਟ ਕਿਸੇ ਕੋਈ ਹੋਰ ਖੜਾ ਹੋਗਾ, ਤੁਸੀਂ ਨਹੀਂ ਕਹੋਗੇ ਸੋਰੀ ਕਿ ਛੱਡ ਦੋਗੇ, ਤੁਸੀਂ ਨਹੀਂ ਬੋਲਾਓਗੇ ਪਿਛਲੀ ਅਗਲੀ ਵਾਰੀ ਬੰਦੇ ਨੂੰ?
0: ਇਹ ਡਿਪੈਂਡ ਕਰਦਾ, ਮੈਂ ਹੁਣ ਐਵੇਂ ਕੁਛ ਇੱਥੇ ਸਟੇਟਮੈਂਟ ਦੇ ਦਾਂ, ਉਦੋਂ ਡਿਪੈਂਡ ਕਰੂਗਾ ਮੂਡ ਤੇ ਅਗਲਾ, ਹੋ ਸਕਦਾ ਮੈਂ ਸਕੈਨਿੰਗ ਵੱਧ ਕਰਾਂ, ਪਹਿਲਾਂ ਮੈਂ ਘੁੰਮ ਕੇ ਵੇਖ ਲਾਂ ਵੀ ਕਿੱਦਾਂ ਸੜੀਅਲ ਜਿਹਾ ਵਾ ਕਿ ਕੀ ਆ, ਮਤਲਬ ਉਹ ਮੈਂ ਬਾਅਦ 'ਚ ਆਪਣੇ ਆਪ 'ਚ ਰਿਅਲਾਈਜ਼ ਕੀਤਾ ਵੀ ਵੈਸੇ ਉਹ ਵੇਸ਼ ਭੂਸ਼ਾ ਤੋਂ ਨਾ ਇਸ ਔਕਾਤ ਵਾਲਾ ਹੈ ਨਹੀਂ ਸੀ ਵੀ ਮੈਂ ਉਹਨੂੰ ਕਹਿੰਦਾ, ਕਈ ਵਾਰੀ ਆਪਾਂ ਇੱਦਾਂ, ਹਾਂ ਕਈ ਵਾਰੀ ਆਪਾਂ ਵੇਖ ਕੇ ਵੀ ਬੰਦੇ ਦਾ ਨਾ ਤੁਹਾਡਾ ਮੂਡ ਬਹੁਤ ਵਧੀਆ ਹੁੰਦਾ ਵਾ ਤੇ ਤੁਸੀਂ ਕਹਿੰਦੇ ਹੋ ਕਿ ਚਲੋ ਅੱਜ ਤੁਹਾਨੂੰ ਪਤਾ ਵੀ ਹੁੰਦਾ ਵਾ ਵੀ ਇਹ ਖੱਚ ਜਿਹਾ ਹੀ ਲੱਗਦਾ ਪਰ ਫਿਰ ਵੀ ਤੁਸੀਂ ਉਹਨੂੰ ਸੋ ਇਹ ਇੱਥੇ ਇੱਥੇ ਮੈਂ ਤੇ ਇਹ ਰਿਲਾਈਜ਼ ਕੀਤਾ ਹਾਂ ਕੋਈ ਨਾਈਸ ਬੰਦਾ ਕੋਈ ਖੜਾ ਹੋਊਗਾ ਤੁਹਾਨੂੰ ਆਈਡੀਆ ਹੋ ਜਾਂਦਾ ਨਾ ਵੀ ਹਾਂ ਬੰਦਾ
1: ਮੇਰੇ ਖਿਆਲ ਨਾਲ ਇਹਦਾ
0: ਆਈ ਥਿੰਕ ਮੈਂ
1: ਇਹਦਾ ਸਹੀ ਜਵਾਬ ਇਹ ਹੋਏਗਾ ਕਿ ਇੱਕ ਇੱਕ ਲੇਅਰ ਫਿਲਟਰ ਦੀ ਹੋਰ ਐਡ ਜ਼ਰੂਰ ਹੋਗੀ
0: ਹਾਂ ਇੱਕ ਇੱਕ ਲੇਅਰ ਐਡ ਹੋਗੀ ਹਾਂ
1: ਬਸ ਇਹ ਕਨਫਰਮਡ ਹੈ ਬਾਕੀ ਦਾ ਪਤਾ ਨਹੀਂ
4: ਹਾਂ ਬਸ ਭਾਈ ਆ ਆ ਜਵਾਬ ਹੈ ਮਤਲਬ ਮੈਂ ਕੋਈ ਕਰੈਕਸ਼ਨ ਨਹੀਂ ਕੱਢ ਰਿਹਾ ਬੜਾ ਹੀ ਜਵਾਬ ਆ ਕਿ ਸੋਸਾਇਟੀ ਇੱਦਾਂ ਹੀ ਹੋ ਰਹੀ ਹੈ ਗੈਪ ਇੱਦਾਂ ਹੀ ਹੋ ਰਿਹਾ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਐਗਜ਼ਾਮਪਲ ਹੀ ਦੇਣਾ ਹੁਣ ਤੁਸੀਂ ਆ ਨਾ ਕਿ ਫਿਰ ਮੈਂ ਕੁੜੀ ਦੀ ਐਗਜ਼ਾਮਪਲ ਦੇਣ ਲੱਗਾ ਬਟ ਤੇ ਮੇਰੇ ਨਾ ਬੱਸ ਚ ਸਾਡੀ ਆਦਤ ਹੁੰਦੀ ਹੈ ਕਿ ਅਸੀਂ ਬੁਲਾਉਂਦੇ ਹਾਂ ਹੈ ਨਾ ਜਦੋਂ ਬੱਸ ਚੱਲਦੀ ਹੁੰਦੀ ਤੁਸੀਂ ਦੇਖੋ ਕਿ ਡਰਾਈਵਰ ਦੂਜੇ ਡਰਾਈਵਰ ਨੂੰ ਹੱਥ ਮਾਰਦੇ ਠੀਕ ਹੈ ਇੱਕ ਕੁੜੀ ਇੱਥੇ ਚਲਾਉਂਦੀ ਹੈ ਤੇ ਉਹ ਗੁੜੀ ਆ ਤੇ ਉਹ ਮੈਂ ਬੜੀ ਵਾਰੀ ਹੱਥ ਮਾਰੇ ਉਹਨੇ ਨਹੀਂ ਮਾਰਦੇ ਬਟ ਸਟਿਲ ਆਈ ਡੂ ਇਟ ਮੇਰੀ ਆਦਤ ਆ ਠੀਕ ਆ ਉਦਾਂ ਵੀ ਜਦੋਂ ਅਸੀਂ ਲੰਚ ਰੂਮ ਚ ਹੁੰਦੇ ਆ ਗੋਰਿਆਂ ਦਾ ਇੱਕ ਅਲੱਗ ਟੋਲਾ ਬੈਠਾ ਹੁੰਦਾ
0: ਠੀਕ ਹੈ ਮਤਲਬ ਹੱਥ ਨਾਲ ਵੇਵ ਕਰਦੇ ਹੋ ਜਾਂ ਹੱਥ ਤੇ ਹੱਥ ਮਾਰਦੇ
4: ਹੋ ਅੱਛਾ ਦੂਰੋਂ ਦੂਰੋਂ ਮਤਲਬ ਬੱਸ ਚ ਹਾਂਜੀ ਹਾਂਜੀ ਆਪਣੇ ਸਾਹਮਣੇ ਜਦੋਂ ਬੱਸ ਜਾ ਰਹੀ ਹੁੰਦੀ ਸੀ ਕਦੀ ਵੀ ਦੇਖੋ ਡਰਾਈਵਰ ਹੱਥ ਮਾਰੇਗਾ ਆਪ ਦੂਜੇ ਡਰਾਈਵਰ ਨੂੰ ਇਟਸ ਜਸਟ ਅ ਜੈਸਚਰ ਹੈ ਅ ਜੈਸਚਰ ਹੈ ਪਹਿਲਾਂ ਐਕਨੋਲਜਮੈਂਟ ਹੈ ਕਈ ਵਾਰੀ ਲੋਕੀ ਨਹੀਂ ਦੇਖਦੇ ਹੋ ਸਕਦਾ ਉਹ ਰਹਿ ਜਾਏ ਕਈ ਬੰਦੇ ਦਿੰਦੇ ਹੀ ਨਹੀਂ ਹੈਨਾ ਉਹ ਕੁੜੀ ਨਹੀਂ ਦਿੰਦੀ ਸੀਗੀ ਇੰਟੈਂਸ਼ਨਲੀ ਨਹੀਂ ਦਿੰਦੀ ਸੀ ਤੇ ਚਲੋ ਏਦਾਂ ਗੱਲ ਹੋਈ ਇੱਕ ਦਿਨ ਨਾ ਦੋ ਕੁ ਮਹੀਨੇ ਹੋ ਗਏ ਹੈਨਾ ਕਿ ਏਦਾਂ ਹੋਇਆ ਤੇ ਉਹ ਮੇਰੇ ਬੱਸ ਦੇ ਕੋਲ ਆ ਕੇ ਖੜੀ ਹੋ ਗਈ ਕਹਿੰਦੀ ਹਾਏ ਹੈਨਾ ਕਹਿੰਦੀ ਯੂਅਰ ਨੇਮ ਇਜ਼ ਸਿਮ ਮੈਂ ਕਿ ਹਾਂ ਤੇ ਕਹਿੰਦੀ ਤੂੰ ਮੈਨੂੰ ਵੇਵ ਕਰਦਾ ਤੂੰ ਦੇਖਿਆ ਹੋਣਾ ਮੈਂ ਵੇਵ ਨੀ ਮੈਨੂੰ ਲੱਗਿਆ ਮੈਂ ਤੈਨੂੰ ਕਹਿਣਾ ਚਾਹੀਦਾ ਮੈਨੂੰ ਇਹਨਾਂ ਗੱਲ ਤੈਨੂੰ ਇਹਨਾਂ ਗੱਲ ਕਰਨੀ ਚਾਹੀਦੀ ਆ ਮੈਂ ਕਿਹਾ ਦੱਸ ਕਹਿੰਦੀ ਮੈਂ ਨਾ ਜਦੋਂ ਇੱਥੇ ਆਉਂਦੀ ਸੀ ਨਾ ਜਦੋਂ ਲੰਚ ਰੂਮ ਚ ਤੇ ਕੋਈ ਇੰਡੀਅਨ ਕਹਿੰਦੀ ਡੋਂਟ ਮੈਨੂੰ ਆਉਣਾ ਮੰਨੀ ਕਿ ਮੈਂ ਰੇਸ਼ੀਅਸ ਹਾਂ ਬਟ ਮੈਂ ਸਿਰਫ ਮੇਰੀ ਇੱਕ ਓਬਜ਼ਰਵੇਸ਼ਨ ਆ ਕਿ ਜਦੋਂ ਮੈਂ ਇੰਡੀਅਨ ਨੂੰ ਕਹਿੰਦਾ ਉਹ ਨਾ ਅੱਖਾਂ ਥੱਲੇ ਕਰਕੇ ਨਾ ਗੁੱਡ ਮਾਰਨਿੰਗ ਕਰਕੇ ਥੱਲੋਂ ਨਿਕਲ ਜਾਂਦਾ ਸੀ ਤੇ ਅੱਗੇ ਜਾ ਕੇ ਆਪਣੀ ਸੋਸਾਇਟੀ 'ਚ ਬਹਿ ਕੇ ਤੇ ਹਾ ਹੀ ਹੂ ਕਰਦਾ ਹੁੰਦਾ ਸੀ ਤੇ ਉਹ ਮਤਲਬ ਮੈਨੂੰ ਰਿਸਪੋਂਸ ਨਹੀਂ ਆਉਂਦਾ ਹੁੰਦਾ ਸੀ ਤੇ ਮੈਂ ਕਿਹਾ ਮੈਂ ਕਹਿਟ ਮੰਨ ਨਹੀਂ ਸਕਦਾ ਕਿ ਖਾਸ ਕਰਕੇ ਆਪਣੇ ਪੰਜਾਬੀ ਦਾ ਕੁੜੀਆਂ ਹੁੰਦੇ ਕਿ ਸਗੋਂ ਵਾਸਤੇ ਹੁਣ ਹੁਣ ਹੁਣ ਇੱਥੇ ਕੀ ਹੈ ਕਨਵਰਸੇਸ਼ਨ ਸਟਾਰਟ ਹੋ ਗਈ ਸਮਝ ਗਏ ਸੀ ਮੇਰੀ ਗੱਲ ਕਿ ਮੈਂ ਸਿਰਫ ਇੱਕ ਜੋਕ ਰਾਊਂਡ ਕੀਤਾ ਓਬਵੀਅਸਲੀ ਕੋਈ ਉਤਰ ਕੇ ਨਹੀਂ ਜਾ ਰਿਹਾ ਕੋਈ ਉਹ ਨਹੀਂ ਜਾ ਰਿਹਾ ਪਰ ਉਹ ਆਈਸ ਬ੍ਰੇਕ ਹੋ ਗਈ ਤੇ ਉਸ ਤੋਂ ਬਾਅਦ ਹੁਣ ਚਲੋ ਉਹ ਜੋ ਵੀ ਸਾਡੀ ਉੱਥੇ ਉਸ ਵੇਲੇ ਕਨਵਰਸੇਸ਼ਨ ਹੋਈ ਮੈਂ ਉਹਨੂੰ ਥੋੜੀ ਜਿਹੀ ਉਹਨੂੰ ਲੂਪ ਪਰਤਾਂ ਖੋਲੀਆਂ ਕਿਉਂ ਮੈਨੂੰ ਉਹ ਪਰਤਾਂ ਪਤਾ ਸੀਗੀਆਂ ਕਿਉਂਕਿ ਮੈਂ ਕੋਈ ਕੈਂਟ ਨਹੀਂ ਬਟ ਮੈਂ ਵਿਚਰ ਰਿਹਾ ਸੋਸਾਇਟੀ ਆਸਟ੍ਰੇਲੀਅਨ ਨਾਲ ਵੀ ਸਕੋਟਿਸ਼ ਨਾਲ ਵੀ ਮੈਂ ਨਿਊਜ਼ੀਲੈਂਡਰ ਨਾਲ ਵੀ ਅਫਗਾਨੀ ਨਾਲ ਵੀ ਜੋ ਸਾਡਾ ਪੜੋਸ ਆ ਜੋ ਕਿ ਮੈਨੂੰ ਦੱਸਦੇ ਆ ਹੁਣ ਇਹਦੇ ਚ ਭਾਜੀ ਜਦੋਂ ਅਸੀਂ ਇੰਡੀਆ ਜਿਹੜੇ ਵੀ ਭਾਜੀ ਕਹਿੰਦੇ ਨੇ ਜਿਨ੍ਹਾਂ ਨੇ ਫੋਨ ਕੀਤੇ ਮੈਂ ਮੰਨਦਾ ਕਿ ਸਾਰੇ ਪਹਿਲੇ ਸਤਿ ਸ੍ਰੀ ਅਕਾਲ ਬੋਲਦੇ ਹੋਣੇ ਆ ਪਰ ਇਹਨਾਂ ਨੂੰ ਇਹ ਜਵਾਬ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਕਿ ਅਸੀਂ ਪਹਿਲ ਕਰਦੇ ਹਾਂ ਕਦੀ ਕਿਉਂਕਿ ਇੰਡੀਆ ਚ ਸਾਨੂੰ ਨਹੀਂ ਅਸੀਂ ਅਣਜਾਣ ਬੰਦੇ ਨੂੰ ਦੇਖ ਕੇ ਸਤਿ ਸ੍ਰੀ ਅਕਾਲ ਕਰਦੇ ਸੀ ਜਦੋਂ ਅਸੀਂ ਆਸਟ੍ਰੇਲੀਆ ਆਏ ਤੇ ਇੱਥੇ ਇਹ ਆਦਤ ਸਾਨੂੰ ਪਈ ਵਿਚ ਇਜ਼ ਗੁੱਡ ਕੀ ਹੁਣ ਅਸੀਂ ਕਰਦੇ ਹਾਂ ਪਹਿਲ ਰਿਸਪੋਂਸ ਆਏ ਨਾ ਆਏ ਠੀਕ ਹੈ ਮੰਨ ਗਿਆ ਹੁਣ ਇੱਕ ਤੁਹਾਨੂੰ ਨੈਗੇਟਿਵ ਐਕਸਪੀਰੀਅੰਸ ਹੋ ਗਿਆ ਮੰਨ ਗਿਆ ਕੀ ਇਸ ਤੋਂ ਬਾਅਦ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਜੇ ਹਟ ਗਏ ਤੇ ਲੇਅਰ ਐਡ ਹੋ ਗਈ ਫਿਰ ਦੂਜੀ ਲੇਅਰ ਫਿਰ ਤੀਜੀ ਲੇਅਰ ਫਿਰ ਚੌਥੀ ਲੇਅਰ ਪਰ ਜਿਹੜਾ ਪੰਜਵਾਂ ਘੈਂਟ ਬੰਦਾ ਨਾ ਉਹਨੇ ਕਹਿ ਦੇਣਾ ਕਿ ਬਈ ਇੰਡੀਅਨ ਤਾਂ ਦੇਖ ਕੇ ਮੈਨੂੰ ਕਹਿੰਦੇ ਹੀ ਨਹੀਂ ਸਤਿ ਸ੍ਰੀ ਅਕਾਲ ਇੰਡੀਅਨ ਹੈਨਾ ਜਾਂ ਪੱਗ ਬੰਨੀ ਆ ਮੈਂ ਤੇ ਸਰਦਾਰ ਹੈਨਾ ਮੇਰਾ ਮੰਨਣਾ ਹੈ ਮੈਂ ਸਹੀ ਹੋ ਸਕਦਾ ਗਲਤ ਹੋ ਸਕਦਾ ਬਟ ਮੈਂ ਇਸ ਫੰਡੇ ਤੇ ਕੰਮ ਕਰਦਾ ਭਾਜੀ ਕਿ ਮੈਨੂੰ ਨਹੀਂ ਫਰਕ ਪੈਂਦਾ ਮੈਂ ਬੁਲਾਉਂਦੇ ਨਾ ਹੁੰਦਾ ਫਤਿਹ ਹਰ ਇੱਕ ਨੂੰ ਬੁਲਾਉਂਦਾ ਤੇ ਮੈਂ ਗੋਰਿਆਂ 'ਚ ਬਹਿ ਕੇ ਉੱਠਦਾ ਬੈਠਦਾ ਕਿਉਂਕਿ ਐਕਸਚੇਂਜ ਉੱਥੇ ਹੀ ਹੁੰਦਾ ਭਾਜੀ ਮੈਨੂੰ ਸਮਰ ਨੂੰ ਸਾਨੂੰ ਸਮਰ ਨੂੰ ਗਰੋ ਕਰਨ 'ਚ ਇੰਨੀ ਹੈਲਪ ਹੋਈ ਹੈ ਨਾ ਆਸਟ੍ਰੇਲੀਆ 'ਚ ਕਿਉਂਕਿ ਅਸੀਂ ਇਹਨਾਂ ਲੋਕਾਂ ਨੂੰ ਵਿਚਰੇ ਸਾਨੂੰ ਪਤਾ ਲੱਗਾ ਕਿ ਆਹ ਕਿੱਦਾਂ ਸੋਚਦੇ ਨੇ ਆ ਨਹੀਂ ਹੈ ਕਿ ਉਹ ਸਾਰਾ ਕੁਝ ਸਹੀ ਸੋਚਦੇ ਆ ਸਾਡੇ ਅਕੋਰਡਿੰਗ ਨਾ ਅਸੀਂ ਉਹਨਾਂ ਦੇ ਅਕੋਰਡਿੰਗ ਸਹੀ ਸੋਚਦੇ ਹਾਂ ਹੁਣ ਛੋਟਾ ਜਿਹਾ ਐਗਜ਼ਾਮਪਲ ਹੈ ਹੁਣ ਜੈੱਟ ਅਸੀਂ ਯੂਜ਼ ਕਰਦੇ ਹਾਂ ਉਹ ਪੇਪਰ ਟਾਵਲ ਯੂਜ਼ ਕਰਦੇ ਹਾਂ ਆ ਇੱਕ ਬਹੁਤ ਵੱਡਾ ਡਿਫਰੈਂਸ ਆ ਉਹਨਾਂ ਨੂੰ ਪਤਾ ਹੀ ਨਹੀਂ ਆ ਚੀਜ਼ ਹੈਨਾ ਸਮਝੇ ਸੀ ਮੇਰੀ ਗੱਲ ਹੁਣ ਏਦਾਂ ਹੀ ਭਾਜੀ ਸਾਡੀ ਸੋਚ ਦਾ ਵੀ ਹੈ ਫਰਕ ਬੱਚਿਆਂ ਦੇ ਪਾਲਣ ਕੋਲ ਬਟ
0: ਉਹਨਾਂ ਨੂੰ ਕੀ ਲੱਗਦਾ ਵੀ ਇਹ ਸਬਜ਼ੀ ਧੋਲੀ ਰੱਖੇ ਦੁਕਾਨਾਂ ਤੇ

0: ਹੁੰਦੇ ਆ। ਉਹ ਮੈਂ ਕਿਹਾ ਨਹੀਂ ਬੇਬੇ ਇਹਦੇ ਨਾਲ ਕੁਛ ਹੋਰ ਧੋਂਦੇ ਆ।
1: ਨਹੀਂ ਹੋ ਸਕਦਾ ਉਹ ਬਾਥਰੂਮ ਹੀ ਧੋਂਦੇ ਹੋਣ, ਆਪਾਂ ਹੀ ਹੋਰ ਧੋਂਦੇ
0: ਹਾਂ। ਬਨਿੰਗ ਚ ਵਿਕਦਾ ਵੀ ਓਦਾਂ ਹੀ ਆ, ਉਹ ਬਾਥਰੂਮ ਧੋਂਦੇ ਹੀ ਹੁੰਦਾ। ਠੀਕ ਹੈ, ਤੇ ਅਸੀਂ ਯੂਜ਼ ਉਸ ਕਰਕੇ ਕਰਦੇ। ਮੈਂ ਤੁਹਾਨੂੰ ਸਿਰਫ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੱਤੇ। ਹੁਣ ਜਦੋਂ ਆਹ ਚੀਜ਼ਾਂ ਤੁਸੀਂ ਐਕਸਚੇਂਜ ਕਰੋਗੇ ਨਾ ਭਾਜੀ, ਤੇ ਤੁਹਾਨੂੰ ਸਮਝ ਆਏਗੀ, ਤੇ ਆਈ ਓਪਨਰ ਹੈ। ਹੁਣ ਸਭ ਤੋਂ ਪਹਿਲੀ ਗੱਲ ਹੈ ਕਿ
1: ਭਾਈ ਯਾਰ ਇਹ ਜਿਹੜਾ ਸੋਰੀ ਮੈਨੂੰ ਸੱਚ ਚੇਤਾ ਗਿਆ, ਇਹ ਆਪਣੇ ਜਦੋਂ ਆਪਾਂ ਜਾਂਦੇ ਆ ਆਪਣੇ ਆਸ ਹੇਅਰ ਡਰੈਸਰਾਂ ਕੋਲ, ਤੇ ਉੱਥੇ ਵੀ ਤੇ ਉਹੀ ਲੱਗਦਾ ਸੇਮ ਹੀ ਆ ਨਾ, ਉਹ ਵਿੱਚੋਂ ਧੋ ਕੇ ਤੇ ਉਹਦੇ ਨਾਲ ਤੁਹਾਡਾ ਸਿਰ ਧੋ ਦਿੰਦੇ ਆ, ਸੇਮ ਹੀ ਚੀਜ਼ ਆ।
0: ਬਿਲਕੁਲ ਬਿਲਕੁਲ
2: ਬਿਲਕੁਲ ਇਹ ਥੋੜੀ ਜਿਹੀ ਟੌਪਿਕ
1: ਦੇਖੋ, ਸਾਡੇ ਵਾਲ ਹੈਗੇ ਨੀ, ਅਸੀਂ ਕਿਸੇ ਨੂੰ ਓਦਾਂ ਦਾ ਰਹਿਣ ਨੀ ਦੇਣਾ।
0: ਆਪਾਂ
1: ਇੱਥੇ ਫਰਕ ਪੈ ਜਾਂਦਾ ਨਾ, ਅਸੀਂ ਹੁਣ ਕਵਾਂਗੇ ਵੀ ਲੈ ਇਹਨਾਂ ਨੂੰ ਪਤਾ ਹੀ ਨੀ ਇਹ ਕਾਹਦੇ ਲਈ ਆ।
0: ਸਿਰਫ ਆਪ ਗੱਲ ਪੜੀ, ਹੁਣ ਉਹ ਕੁੜੀ, ਹੁਣ ਉਹ ਕੁੜੀ ਨੇ ਮੈਨੂੰ ਇੱਕ ਦਿਨ ਮਿਲੀ, ਕਹਿੰਦੀ ਤੈਨੂੰ ਪਤਾ, ਮੈਂ ਕਹਿੰਦੀ ਉਸ ਤੋਂ ਬਾਅਦ ਮੈਂ ਹਰੀਕ ਨੂੰ ਹਾਈ ਕਰਦੀ ਹਾਂ, ਕੋਈ ਰਿਸਪੋਂਸ ਆਏ ਨਾ ਆਏ। ਮੈਂ ਕਿਹਾ ਬਟ ਸੱਚੀ ਦੱਸੀ, ਆਈ ਯੂ ਗੈਟਿੰਗ ਰਿਸਪੋਂਸ? ਕਹਿੰਦੀ ਯੈਸ। ਮੈਂ ਕਿਹਾ ਦੈਟਸ ਇਟ, ਮੈਂ ਕਿਹਾ ਦੈਟਸ ਇਟ, ਹੈ ਨਾ। ਮਤਲਬ ਹੁਣ ਮੈਨੂੰ ਨੀ ਪਤਾ ਕਿ ਮੈਂ ਕੋਈ ਸਿਆਣੀ ਗੱਲ ਕੀਤੀ ਜਾਂ ਬੇਵਕੂਫੀ ਕੀਤੀ ਹੈ, ਜੋ ਵੀ ਕੀਤਾ, ਕੋਈ ਹੋਰ ਹੁੰਦਾ ਕੀ ਕਰਦਾ। ਬਟ ਮੇਰਾ ਮੰਨਣਾ ਆਵੇ ਕਿ ਅਸੀਂ ਪਹਿਲ ਕੀਤੀ ਕਿਉਂਕਿ ਸਾਡੀ ਸੋਸਾਇਟੀ ਨੇ ਸਾਨੂੰ ਨਹੀਂ ਸਿਖਾਇਆ ਸੀਗਾ ਅਣਜਾਣ ਬੰਦੇ ਨੂੰ ਸਤਿ ਸ੍ਰੀ ਅਕਾਲ ਬੋਲਣਾ। ਇੱਥੇ ਇਸ ਸੋਸਾਇਟੀ ਨੇ ਸਿਖਾਇਆ, ਤੇ ਹੋ ਸਕਦਾ ਕਿ ਅਸੀਂ ਸ਼ਾਇਦ ਆਹ ਚੀਜ਼ ਖਤਮ ਕਰੀ ਜਾਂਦੇ। ਮੈਂ ਨੀ ਕਹਿੰਦਾ 100% ਸਹੀ ਨੇ, ਹੋਣਗੇ ਮਾੜੇ ਹੁਣ, ਕਿਉਂਕਿ ਹੁਣ ਜਦੋਂ ਟ੍ਰੇਨ ਸਫ਼ਰ ਕਰਦੇ, ਮੈਂ ਤਾਂ ਸਾਰਾ ਦਿਨ ਬੱਸ ਚਲਾਉਂਦਾ, ਮੈਂ ਦੇਖਦਾ ਮਤਲਬ ਕਿੰਨੇ ਬੰਦੇ ਉਤਰਦੇ ਚੜ੍ਹਦੇ ਨੇ, ਤੇ ਮੈਨੂੰ ਤਾਂ ਸੱਚੀ ਕਹਾਂ, ਮੈਨੂੰ 60% ਗੋਰੇ ਹੀ ਆ ਕੇ ਹਾਏ ਗੁੱਡ ਮਾਰਨਿੰਗ ਕਹਿੰਦੇ ਨੇ, ਆਪਣੇ ਨੀ ਕਹਿੰਦੇ।
1: ਕਈ ਘਰਾਂ ਦੇ ਵਿੱਚ ਹੈ ਹੀ ਨਹੀਂ, ਮੈਂ ਵੇਖਣਾ ਵਾ ਵੀ ਕਈਆਂ ਦੇ ਵਿੱਚ ਆਪਸ ਵਿੱਚ ਵੀ ਨਹੀਂ ਰਿਵਾਜ ਹੈਗਾ ਦੂਸਰੇ ਨੂੰ, ਤੇ ਉਹਨਾਂ ਨੇ ਕੀ ਬੁਲਾਉਣਾ
2: ਆਪਸ ਵਿੱਚ ਵੀ ਨਹੀਂ ਹੈਗਾ, ਗ੍ਰੀਟਿੰਗ ਹੀ ਨਹੀਂ ਹੈ ਨਾ।
1: ਹਾਂ
0: ਸੈਂਸ ਆਫ ਗ੍ਰੀਟਿੰਗ, ਕਿਉਂਕਿ ਕ੍ਰਿਸ਼ਨ ਅਸੀਂ ਨਾ ਨਹੀਂ ਅਣਜਾਣ ਬੰਦੇ ਨੂੰ ਬੁਲਾਇਆ, ਤੂੰ ਸੋਚ ਕੇ ਦੇਖ, ਠੀਕ ਹੈ ਤੈਨੂੰ ਸਰਪੰਚ ਜਾਣਦੇ, ਸਰਪੰਚ ਨੂੰ ਸਤਿ ਸ੍ਰੀ ਅਕਾਲ ਕਰਤੀ, ਪਰ ਇੱਕ ਆਮ ਬੰਦਾ ਜਾ ਰਿਹਾ, ਮੈਂ ਥੋੜਾ ਉਹਨੂੰ ਬੁਲਾ ਰਿਹਾ, ਮੈਂ ਨਹੀਂ ਬੁਲਾ ਰਿਹਾ, ਇੱਥੇ ਬੁਲਾਉਣਾ ਹੈ। ਹੁਣ ਉਹ ਭਾਜੀ ਨੇ ਕਿਹਾ ਕਿ ਮੈਂ ਹਰ ਪੰਜਾਬੀ ਨੂੰ ਮਿਲਣਾ ਗੱਲਾਂ ਇੱਦਾਂ ਕਰਦਾ, ਗੋਰੇ ਨੂੰ ਵੀ ਕਰਦੇ ਹੋਣੇ ਮੈਨੂੰ ਲੱਗਦਾ ਉਹ ਭਾਜੀ, ਕਿਉਂਕਿ ਜਿਸ ਹਿਸਾਬ ਨਾਲ ਉਹ ਕਹਿੰਦੇ ਸੀਗੇ, ਮੈਨੂੰ ਵੀ ਆਦਤ ਹੈ, ਮੈਂ ਬੱਸ 'ਚ ਕੋਈ ਅੰਕਲ ਲਾਂਗੇ ਤਾਂ ਮੈਂ ਹੱਥ ਕਰਾਂ, ਉਹ ਨਹੀਂ ਕਰਦੇ, ਪਰ ਇਟ ਡਜ਼ਨਟ ਰੀਲੀ ਮੈਟਰ। ਠੀਕ ਹੈ, ਹੋ ਸਕਦਾ ਤੀਜਾ ਕਰ ਦੇਗਾ ਕੋਈ ਬੰਦਾ,
1: ਨਹੀਂ ਉਹ ਵੀ ਤਾਂ ਉੱਥੇ ਤਾਂ ਕਈ ਚੀਜ਼ਾਂ ਦੇ ਹਰਡਲ ਵੀ ਹੁੰਦੇ ਆ, ਹੋ ਸਕਦਾ ਪਤਾ ਨਹੀਂ ਕੀ ਅਗਲੇ ਦੇ ਮਨ ਦੇ ਵਿੱਚ ਚੱਲ ਰਿਹਾ ਉਹਨਾਂ ਨੂੰ ਨਾ। ਕਈ ਵਾਰੀ ਆਪਾਂ ਘਰਾਂ ਤੋਂ ਹੀ ਗਾਈਡੈਂਸ ਇੱਦਾਂ ਦੀ ਦੇ ਕੇ ਤੋਰਦੇ ਹਾਂ ਵੀ ਬਾਹਰ ਕਿਸੇ ਨੂੰ ਕਵਾਉਣਾ ਨਹੀਂ ਆ, ਹੈ ਨਾ, ਕੋਈ ਆਊਗਾ ਤੇ ਬੂਹਾ ਨਹੀਂ ਖੋਲਣਾ, ਉਹ ਉਹ ਫਿਰ 100% ਉਸ ਚੀਜ਼ ਨੂੰ ਲੌਕ ਹੀ ਲਾ ਦਿੰਦੇ ਆ।
0: ਆਪਾਂ ਜੀ ਸੱਚ ਹੈ, ਮੈਂ ਸਾਡੇ ਸਾਹਮਣੇ ਕ੍ਰੀਕ ਤੇ ਅੰਕਲ ਤੇ ਆਂਟੀ ਸੈਰ ਕਰਦੇ ਹੁੰਦੇ ਸੀ, ਬੜੀ ਵਾਰੀ ਦੇਖਿਆ, ਬੜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ, ਇੱਕ ਵਾਰੀ ਮੈਂ ਕਿਹਾ ਚਾਹ ਜੋ ਚਾਹ ਪੀ ਲਓ, ਤੇ ਉਹ ਝਿਜਕਦੇ ਝਿਜਕਦੇ ਕਰਦੇ ਆ ਗਏ ਕਿ ਮੈਂ ਦੱਸਿਆ ਸੀ ਚੰਡੀਗੜ੍ਹ ਦੇ, ਥੋੜੀ ਕਨਵਰਸੇਸ਼ਨ ਸਟਾਰਟ ਹੋਈ, ਆ ਗਏ ਤੇ ਉਹਨਾਂ ਨੇ ਮੈਨੂੰ ਆਹੀ ਗੱਲ ਕਹੀ, ਕਹਿੰਦੇ ਬੇਟਾ ਸਾਨੂੰ ਨਾ ਬੱਚਿਆਂ ਨੇ ਕਿਹਾ ਹੋਇਆ ਕਿ ਏਦਾਂ ਓਦਾਂ ਨੀ ਇੱਥੇ। ਮੈਂ ਕਿਹਾ ਅੰਕਲ ਕਿਡਨੈਪ ਥੋੜਾ ਕਰ ਲੈਣਾ ਤੁਹਾਨੂੰ ਵੀ ਚੁੱਕ ਕੇ, ਕਹਿਣਾ ਕਿ ਨਹੀਂ ਹੁੰਦਾ ਏਦਾਂ, ਮੈਂ ਕਿਹਾ ਇੱਧਰ ਨਹੀਂ ਹੈਗਾ ਨਾ, ਹਨਾ, ਕਿ ਮਤਲਬ ਸੋਕੇ ਕਿ ਚਾਹ ਸਾਹਮਣੇ ਘਰ ਆ ਸਾਡਾ, ਚਾਹ ਬਣਨੀ ਹੈ ਤੁਸੀਂ ਬਾਹਰ ਬਹਿ ਕੇ ਪੀ ਲਓ ਜ਼ਿਆਦਾ, ਕਹਿੰਦੇ ਹੁਣ ਤੁਸੀਂ ਸ਼ਰਮਿੰਦਾ ਕਰੀ ਜਾਂਦਾ। ਇਟਸ ਲਾਈਕ ਦਿਸ, ਹੈਨਾ, ਮੈਨੂੰ ਨੀ ਪਤਾ, ਪਰ ਆਪਣੇ ਵੱਲੋਂ ਹੋਣੀ ਚਾਹੀਦੀ ਭਾਜੀ।
1: ਮੈਨੂੰ
0: ਡਿਫਰੈਂਟ ਸੋਸਾਇਟੀ ਚ ਉੱਠਣਾ ਬੈਠਣਾ, ਵੈਲਕਮਿੰਗ ਹੋਣਾ, ਕਿਉਂਕਿ ਸਾਡੇ ਗੁਰਦੁਆਰੇ ਜਦੋਂ ਗੋਰਾ ਆਉਂਦਾ ਨਾ, ਅਸੀਂ ਭੰਗੜੇ ਪਾਉਂਦੇ ਹਾਂ, ਸਾਡੇ ਘਰ ਗੋਰਾ ਆਇਆ, ਯਾਦ ਆ ਭਾਜੀ ਤੁਸੀਂ ਸੁਣਾਇਆ ਸੀਗਾ, ਕੀ ਅਸੀਂ ਚਰਚ ਗਏ ਹਾਂ ਕਦੀ, ਕੀ ਅਸੀਂ ਚਰਚ ਗਏ ਹਾਂ, ਕੀ ਅਸੀਂ ਮੰਦਿਰ ਗਏ ਹਾਂ, ਬੀਂਗਨ ਸਰਦਾਰ ਯਾਰ ਜਵਾਬ ਹੈ ਭਾਜੀ, ਆ ਜਵਾਬ ਆਪੇ ਦੇ ਲਓ, ਮਤਲਬ ਮੈਂ ਆ ਨੀ ਕਹਿੰਦਾ ਕਿ ਜਾਂਦੇ ਹੋਣਗੇ, ਪਰ ਆ ਜਵਾਬ ਹੈ ਭਾਜੀ, ਮੈਨੂੰ ਇਹ ਲੱਗਦਾ ਕਿ ਅਸੀਂ ਸੋਸਾਇਟੀ ਹਾਂ।
1: ਹਾਂ ਨਹੀਂ ਚਲੋ ਜਾਣ ਵਾਲੇ ਜਾਂਦੇ ਆ, ਪਰ ਇਹ ਗੱਲ ਵੱਖਰੀ ਆ ਵੀ ਉਹ ਕਿਹੜੀ ਸੈਂਸ ਦੇ ਵਿੱਚ ਬੰਦਾ ਜਾਂਦਾ ਵਾ, ਹਨਾ, ਤੇ
0: ਤੁਹਾਨੂੰ ਭੰਗੜੇ ਪੈ ਜਾਂਦੇ ਨੇ ਜਦੋਂ ਆਉਂਦੇ ਆ ਨਾ ਗੋਰੇ ਗੁਰਦੁਆਰੇ, ਮੈਨੂੰ ਪਤਾ ਕਿ ਮਤਲਬ ਉਹਨਾਂ ਨੂੰ ਇੱਕ ਡਿਫਰੈਂਟ ਉਹ ਦਿੰਦੇ ਨੇ, ਉਹ ਦਿੰਦੇ ਨੇ, ਪਰ ਅਸੀਂ ਕਿੰਨਾ ਕੁ ਸਾਨੂੰ ਕਿੰਨਾ ਪਤਾ, ਹੁਣ ਰਿਚਰਡ ਜੀ ਆ ਕੇ ਦੱਸਦੇ ਨੇ ਕ੍ਰਿਸਚੀਅਨਸ ਬਾਰੇ ਔਰ ਚਰਚ ਬਾਰੇ ਇੰਨਾ ਕੁਛ, ਉਹ ਵੈਲਕਮਿੰਗ ਹੈ ਚੀਜ਼, ਉਹ ਇੱਕ ਐਕਸਚੇਂਜ ਪ੍ਰੋਗਰਾਮ ਆ, ਉਹ ਚੀਜ਼ ਉਹਨੇ ਸੋਸਾਇਟੀ ਬਣਾਉਣੀ ਆ।
2: ਹਾਂ ਮਤਲਬ ਗੱਲ ਸਹੀ ਆ ਨਾ ਕਿ ਕਿਊਰੀਓਸਿਟੀ ਹਮੇਸ਼ਾ ਰਹਿਣੀ ਚਾਹੀਦੀ ਹੈ ਇਨਸਾਨ ਦੇ ਅੰਦਰ, ਮੇਜਰ ਤੇ ਇਹੀ ਪੁਆਇੰਟ ਆ।
1: ਨਹੀਂ ਆਪਾਂ ਜਾਣਨਾ ਵੀ ਨਹੀਂ ਨਾ ਚਾਹੁੰਦੇ, ਆਪਾਂ ਤਾਂ ਕਹਿੰਦੇ ਨਹੀਂ ਸਾਨੂੰ, ਅਸੀਂ ਜਾਣ ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਅਸੀਂ ਜਾਣਨਾ ਹੀ ਨਹੀਂ ਆ। ਕਈ ਵਾਰੀ ਸਾਨੂੰ ਕੋਈ ਕੋਲ ਹੋ ਕੇ ਦੱਸਣ ਦੀ ਕੋਸ਼ਿਸ਼ ਕਰਦਾ ਨਾ ਵੀ ਆਹ ਚੀਜ਼ ਏਦਾਂ ਵਾ ਐਵੇਂ ਆ, ਚਾਹੇ ਉਹ ਧਰਮ ਦੀ ਆ ਚਾਹੇ ਕੋਈ ਹੋਰ ਜਿਹੜੀ ਸਾਨੂੰ ਲੱਗਦਾ ਵੀ ਨਹੀਂ ਆ, ਤੇ ਉਹ ਅਸੀਂ ਬਲੌਕ ਮਾਰਦੇ ਨੇ ਉੱਥੇ ਵੀ ਨਹੀਂ, ਜੋ ਅਸੀਂ ਜਾਣਦੇ ਹਾਂ ਆਖਰੀ ਸੱਚ ਆ, ਦੈਟਸ ਇਟ, ਤੂੰ ਮਤਲਬ ਤੂੰ ਨਾ ਸਾਨੂੰ ਦੱਸ ਵੀ ਆਪਾਂ ਕੀ ਕਰ ਰਹੇ ਹਾਂ। ਮੈਂ ਫਰਕ ਕੀ ਪੈਂਦਾ ਵਾ, ਸੁਣ ਲਓ ਅਗਲੇ ਦੀ 5 ਮਿੰਟ,
0: ਸੁਣਨਾ ਇੰਪੋਰਟੈਂਟ ਹੈ ਭਾਜੀ ਇਹਦੇ ਵਿੱਚ। ਆ ਮੈਂ ਵੀ ਜਦੋਂ ਮੈਂ ਹੁਣ ਤੁਹਾਨੂੰ ਦੱਸਦਾ ਸੀ ਰੇਡੀਓ ਸੁਣਨਾ ਸ਼ੁਰੂ ਕੀਤਾ, ਮੇਰੇ ਸੁਣਨ ਦੀ

0: ਆਦਤ ਆਈ, ਨਹੀਂ ਤਾਂ ਬੋਲਦਾ ਹੀ ਸੀ ਮੈਂ, ਸਿਰਫ ਬੋਲਦਾ ਸੀਗਾ ਮੈਂ। ਤੇ ਪਿਛਲੇ 3-4 ਸਾਲਾਂ ਦਾ ਸੁਣਨ ਦੀ ਆਦਤ ਪਈ ਤੇ ਸਮਝ ਆਇਆ ਕਿ ਯਾਰ ਹੈਗੀ ਇਹ ਗੱਲਾਂ, ਤੇ ਨਾਲੇ ਅਗਲਾ ਵੀ ਬੰਦਾ ਇੰਟਰਸਟ ਲੈਂਦਾ ਤੁਹਾਡੇ ਚ ਕਿ ਮੇਰੀ ਸੁਣਨ ਤਾਂ ਦਿਆ, ਭਾਵੇਂ ਸੁਣਿਆ ਵੀ ਨਾ, ਪਰ ਸ਼ੋਅ ਤਾਂ ਕਰੋ ਮੈਂ ਸੁਣਦਾ ਪਿਆ। ਮਤਲਬ ਕਿਉਂਕਿ ਕਨਵਰਸੇਸ਼ਨ ਤਦੀ ਵਧੇਗੀ ਬਾਜੀ, ਕਨਵਰਸੇਸ਼ਨ ਤਦੀ ਵਧੇਗੀ।
1: ਫਿਰ
0: ਮੈਨੂੰ ਮੇਰੀ ਜਨਾਨੀ ਬੜੀ ਵਾਰ ਸਮਝਾਉਂਦੀ ਸੀ, ਮੈਂ ਨੀ ਸਮਝਦਾ ਸੀਗਾ, ਰੇਡੀਓ ਨੇ ਸਮਝਾਇਆ ਤਾਂ ਮੈਨੂੰ ਸਮਝ ਆ ਗਈ ਹੌਲੀ ਹੌਲੀ ਕਿ ਵਾਕਈ ਤੁਹਾਡੀਆਂ ਜਿਹੜੀਆਂ ਗ੍ਰੈਸਪ ਜ਼ਿਆਦਾ ਕਰਦੇ ਹੋ ਤੁਸੀਂ, ਤੇ ਫਿਰ ਉਸ ਤੋਂ ਬਾਅਦ ਕੰਟੈਂਟ ਵੀ ਹੁੰਦਾ, ਫਿਰ ਤਾਂ ਕੰਟੈਂਟ ਲੋਜੀਕਲ ਹੁੰਦਾ। ਮੈਨੂੰ ਆਹ ਥੋੜਾ ਜਿਹਾ ਕਾਫੀ ਇੱਕ ਪੁਆਇੰਟ।
1: ਬਿਲਕੁਲ ਠੀਕ, ਬਿਲਕੁਲ ਠੀਕ।
0: ਥੈਂਕ ਯੂ ਬਾਈ,
1: ਥੈਂਕ ਯੂ ਸਿਮਰਨ ਜੀ, ਥੈਂਕ ਯੂ ਸੋ ਮਚ,
0: ਓਕੇ ਸਤਿ ਸ਼੍ਰੀ ਅਕਾਲ,
2: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਹੁਤ ਸੋਹਣੀ ਸਾਂਝ ਪਾਈ ਤੁਸੀਂ। ਤੇ ਹੁਣ ਸਮਾਂ ਆ ਗਿਆ ਸਾਡਾ ਇੱਕ ਬ੍ਰੇਕ ਦਾ, ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਬਾਤ ਸਾਡੀ ਅੱਜ ਚੱਲ ਰਹੀ ਆ, ਆਪਾਂ ਜਿਹੜਾ ਇਕੱਲੇ ਇਕੱਲੇ ਜੇ ਰਹਿਣ ਲੱਗ ਪਏ, ਆਪਾਂ ਬਾਹਰ ਅੰਦਰ ਜਾਂਦੇ ਹਾਂ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਜਾਂ ਫਿਰ ਆਪਣੀ ਜਾਣ ਪਛਾਣ ਤੋਂ ਇਲਾਵਾ ਹੋਰ ਕਿਸੇ ਨਾਲ ਕੋਈ ਸਾਂਝ ਹੀ ਨਹੀਂ ਆਪਾਂ ਬਣਾ ਪਾ ਰਹੇ। ਸੋ ਉਹ ਸਾਰੀ ਚੀਜ਼ ਜਿਹੜੀ ਆ ਉਹ ਸਾਡੇ ਉੱਤੇ ਕਿੱਦਾਂ ਇਫੈਕਟ ਕਰ ਰਹੀ ਆ, ਕਿੱਦਾਂ ਦਿਨੋਂ ਦਿਨੇ ਵੱਧ ਰਹੀ ਹੈ, ਸਾਡੇ ਸਮਾਜ ਦੇ ਉੱਤੇ ਕੀ ਇਫੈਕਟ ਕਰ ਰਹੀ ਹੈ, ਸਾਡੀ ਮੈਂਟਲ ਹੈਲਥ ਦੇ ਉੱਤੇ ਕੀ ਇਫੈਕਟ ਕਰ ਰਹੀ ਹੈ। ਸੋ ਆਪਾਂ ਉਹ ਚੀਜ਼ਾਂ ਵੇਖ ਰਹੇ ਹਾਂ। ਕੁੱਲ ਮਿਲਾ ਕੇ ਜੇ ਆਪਾਂ ਗੱਲੀ ਬਾਤੀ ਵੇਖੀਏ ਤਾਂ ਫਿਰ ਸਾਨੂੰ ਇਹ ਚੀਜ਼ ਸਾਫ਼ ਸਮਝ ਆਉਂਦੀ ਹੈ ਵੀ ਸਾਨੂੰ ਚਾਹੀਦਾ ਵਾ ਇੱਕ ਦੂਸਰੇ ਨੂੰ ਬੁਲਾਉਣਾ, ਅਤੇ ਬੜੀ ਵਧੀਆ ਗੱਲ ਹੈ।
1: ਹਾਂ,
0: ਪਰ ਜੇ ਆਪਾਂ ਇਹਨੂੰ ਪ੍ਰੈਕਟੀਕਲੀ ਵੇਖੀਏ ਤਾਂ ਫਿਰ ਆਪਾਂ ਜਦੋਂ ਖੁੱਲ੍ਹੇ ਸਮਾਜ ਦੇ ਵਿੱਚ ਜਾਂਦੇ ਫਿਰ ਅਸੀਂ ਕਹਿੰਦੇ ਨਹੀਂ ਯਾਰ ਇਹ ਔਖਾ ਕੰਮ, ਐਡਾ ਕਿਹੜਾ ਨਖਰੇ ਚੱਲੇ, ਨਹੀਂ ਤਾਂ ਨਾ ਸਹੀ, ਨਹੀਂ ਤਾਂ ਨਾ ਸਹੀ ਵਾਲਾ ਕੰਮ ਹੈ। ਸੋ ਨਹੀਂ ਤਾਂ ਨਾ ਸਹੀ ਵਾਲਾ ਕੰਮ ਉੱਪਰੇ ਬੰਦਿਆਂ ਨੂੰ ਤਾਂ ਛੱਡੋ, ਉਹ ਤਾਂ ਸਾਡੇ ਆਪਣੇ ਜਾਣ ਪਛਾਣ ਵਾਲਿਆਂ ਨੂੰ ਲੈ ਕੇ ਵੀ ਸਾਡੇ 'ਚ ਆ ਗਿਆ। ਬੜੀ ਵਾਰੀ ਤੁਸੀਂ ਵੇਖਿਆ ਹੋਊਗਾ ਆਪਾਂ ਇਹ ਜਿਹੜਾ ਹੋਊਗਾ ਨਾ ਹੌਲੀ ਹੌਲੀ ਫਿਰ ਸਰਕਲ ਜਿਹੜਾ ਹੌਲੀ ਹੌਲੀ ਸਕਵੀਜ਼ ਹੁੰਦਾ ਜਾਂਦਾ। ਤੁਸੀਂ ਇੱਕ ਨੋਟ ਕੀਤਾ ਹੋਊਗਾ ਜਦੋਂ ਕਿਸੇ ਬੰਦੇ ਨਾਲ ਮਾੜੀ ਮੋਟੀ ਜੀ ਕੋਈ ਹੋਵੇ, ਕੋਈ ਜਾਂ ਸਾਨੂੰ ਲੱਗਦਾ ਹੋਵੇ ਵੀ ਯਾਰ ਸਰਦਾ ਹੀ ਆ, ਅਤੇ ਆਪਾਂ ਵੇਖ ਲਈਏ ਸਾਹਮਣੇ ਆ ਰਿਹਾ ਤਾਂ ਆਪਾਂ ਕਹਿੰਦੇ ਇੱਧਰੋਂ ਹੀ ਨਿਕਲ ਜਾਂਦੇ ਹਾਂ, ਬੁਲਾਉਣਾ ਪੈਣਾ।
1: ਬਿਲਕੁਲ ਠੀਕ ਹੁੰਦਾ,
0: ਹੈ ਨਾ,
1: ਯੂਜੁਅਲ ਜੀ ਗੱਲ ਆ,
0: ਅਤੇ ਕਈ ਵਾਰੀ ਉਹਨੇ ਵੀ ਵੇਖ ਲਿਆ ਹੁੰਦਾ।
1: ਬਿਲਕੁਲ ਠੀਕ ਗੱਲ ਆ, ਹੁੰਦਾ,
0: ਉਹ ਫਿਰ ਹੌਲੀ ਹੌਲੀ ਉਹ ਚੀਜ਼ ਜਿਹੜੀ ਉਹ ਤੁਹਾਡੇ ਲਾਗੇ ਆਉਣੀ ਸ਼ੁਰੂ ਹੋ ਜਾਂਦੀ।
1: ਹਾਂ, ਮੈਨੂੰ ਲੱਗਦਾ ਕਿ ਸ਼ਾਇਦ ਮਨ ਦੇ ਅੰਦਰ ਹੀ ਨਾ ਇੰਨੇ ਸਾਰੇ ਬਬਲਸ ਇਕੱਠੇ ਕੀਤੇ ਹੋਏ ਆ, ਆਪਾਂ ਛੋਟੇ ਛੋਟੇ ਬੋਕਸ ਇਕੱਠੇ ਕੀਤੇ ਹੋਏ ਕਿ ਉਸ ਤੋਂ ਨਹੀਂ ਵਿਹਲ ਮਿਲਦਾ ਬੰਦੇ ਨੂੰ ਸ਼ਾਇਦ ਕਿ ਕਿਸੇ ਹੋਰ ਨੂੰ ਮੈਂ ਮਿਲਾਂਗਾ। ਮੈਂ ਚੀਜ਼ ਨੋਟਿਸ ਕੀਤੀ ਹੈ ਕਾਫੀ ਜ਼ਿਆਦਾ ਨਾ, ਕਿ ਬਹੁਤ ਵਾਰੀ ਸਾਡਾ ਆਪਣੇ ਆਪ ਨੂੰ ਲੈ ਕੇ ਬਹਾਨਾ ਹੁੰਦਾ ਯਾਰ ਮੈਨੂੰ ਨਾ ਕੰਮ ਬਹੁਤ ਹੈਗੇ ਆ, ਮੈਂ ਹੋਰ ਵੀ ਬਹੁਤ ਚੀਜ਼ਾਂ ਕਰਨੀ ਹੁੰਦੀਆਂ, ਮੈਂ ਫਲਾਂ ਫਲਾਂ ਨੂੰ ਬਾਅਦ 'ਚੋਂ ਮਿਲ ਲਵਾਂਗਾ, ਯਾਰ ਕਾਲ ਬੈਕ ਮੈਂ ਬਾਅਦ 'ਚੋਂ ਕਰ ਲੈਂਦਾ, ਹੈ ਨਾ, ਕਿ ਮੈਂ ਹਜੇ ਥੋੜ੍ਹਾ ਜ਼ਿਆਦਾ ਬਿਜ਼ੀ ਹਾਂ। ਇੱਧਰ ਹੀ ਸ਼ਾਇਦ ਬਿਜ਼ੀਨੈਸ ਹੁੰਦੀ ਨਹੀਂ ਕਿਸੇ ਦੇ ਅੰਦਰ ਵੀ, ਕਿਸੇ ਨੂੰ ਮਿਲਣ ਤੋਂ ਜਾਂ ਉਹਦੇ ਅੰਦਰ ਇੱਕੋ ਆਪਾਂ ਆਪਣਾ ਮਨ ਹੁੰਦਾ ਨਾ ਕਿ ਮਨ ਨੂੰ ਵੀ ਤਾਂ ਚੋਰੀ ਰੱਖਣਾ ਨਾ ਕਿਸੇ ਤਰੀਕੇ, ਕਿ ਨਹੀਂ ਮੈਂ ਇਹ ਚੀਜ਼ ਇਸ ਕਰਕੇ ਨਹੀਂ ਕਰ ਰਿਹਾ ਬਿਕੋਜ਼ ਆਈ ਐਮ ਡੂਇੰਗ ਦੀ ਅਦਰ ਥਿੰਗ। ਉਹ ਅਦਰ ਥਿੰਗ ਕਰ ਨਹੀਂ ਰਹੇ ਹੁੰਦੇ ਆਪਾਂ, ਪਰ
0: ਉਹ ਹੁੰਦਾ ਵੀ ਆ, ਪਲੱਸ ਉਹਦਾ ਨਾ ਰੀਜ਼ਨ ਇੱਕ ਹੋਰ ਵੀ ਆ, ਕਈ ਵਾਰੀ ਉਹ ਚੀਜ਼ ਸੱਚ ਵੀ ਹੁੰਦੀ ਆ, ਡਾਇਰੈਕਟਲੀ ਨਹੀਂ ਪਰ ਇਨਡਾਇਰੈਕਟਲੀ। ਤੁਸੀਂ ਫੋਰ ਐਗਜ਼ਾਮਪਲ ਤੁਸੀਂ ਉਸ ਮੌਕੇ ਇੰਨੇ ਬਿਜ਼ੀ ਨਹੀਂ ਹੁੰਦੇ ਪਰ ਤੁਹਾਡੇ ਦਿਮਾਗ 'ਚ ਬਹੁਤ ਕੁਛ ਚੱਲ ਰਿਹਾ ਹੁੰਦਾ, ਉਹ ਚੀਜ਼ ਤੁਹਾਨੂੰ ਤੰਗ ਕਰਦੀ ਹੈ। ਅਤੇ ਮੈਨੂੰ ਲੱਗਦਾ ਸਭ ਤੋਂ ਵੱਡਾ ਰੀਜ਼ਨ ਇਹੋ ਹੀ ਆ ਸਾਡਾ ਇੱਕ ਦੂਸਰੇ ਨਾਲੋਂ ਟੁੱਟਣ ਦਾ, ਕਿਉਂਕਿ ਜਦੋਂ ਤੁਸੀਂ ਇੱਕ ਚੀਜ਼ ਸੋਚ ਕੇ ਵੇਖਿਓ, ਕਦੋਂ ਤੁਸੀਂ ਕਿਸੇ ਨੂੰ ਵੀ ਹੱਸ ਕੇ ਬੁਲਾ ਲੈਂਦੇ ਹੋ, ਕਿਉਂਕਿ ਇਨਸਾਨ ਹੈ ਨਾ, ਜ਼ਰੂਰੀ ਨਹੀਂ ਆ ਵੀ ਇੱਕ ਬੰਦਾ ਵਾ ਹੁਣ ਮੈਂ ਹਾਂ ਅਤੇ ਮੈਂ, ਜ਼ਰੂਰੀ ਨਹੀਂ ਹੈ ਵੀ ਹਰ ਇੱਕ ਵੇਲੇ ਹੀ ਹਰ ਇੱਕ ਨੂੰ ਲੰਘਦੇ ਨੂੰ ਹੱਸ ਕੇ ਬੁਲਾਊਂਗਾ, ਪਰ ਇਹ ਵੀ ਨਹੀਂ ਹੈ ਵੀ ਆਲਵੇਜ਼ ਮੰਨ ਲਓ ਤੁਸੀਂ ਬਿਨਾਂ ਉਦੋਂ ਲੰਘ ਜਾਓਗੇ। ਤੁਸੀਂ ਇੱਕ ਅੱਧੀ ਸੋਚ ਕੇ ਵੇਖੋ, ਪ੍ਰੈਕਟੀਕਲੀ ਕਰਕੇ ਵੇਖਿਓ ਕਿ ਅੱਜ ਮੇਰਾ ਜੀ ਕੀਤਾ ਵਾ, ਮੈਂ ਇਹਨੂੰ ਹੈਲੋ ਕੀਤੀ ਹੈ, ਅੱਜ ਕੀ ਸੀ, ਅਤੇ ਉਹਦਾ ਆਂਸਰ ਤੁਹਾਨੂੰ ਇਹ ਮਿਲੂਗਾ ਕਿ ਉਦਣ ਵੇਲ ਹੀ ਤੁਹਾਡੇ ਕੋਲ, ਅਗਲੇ ਦਿਨ ਤੁਹਾਨੂੰ ਛੁੱਟੀ ਸੀ, ਸ਼ਾਮਾਂ ਨੂੰ ਕਿਤੇ ਜਾਣ ਦਾ ਬੋਝ ਨਹੀਂ, ਕੋਈ ਕਿਸੇ ਨੂੰ ਜਾ ਕੇ ਤੁਸੀਂ ਕੋਈ ਰਿਪਲਾਈ ਨਹੀਂ ਕਰਨਾ, ਕੋਈ ਬਿੱਲ ਨਹੀਂ ਪੇ ਕਰਨੇ, ਕੋਈ ਨੋਟਿਸ ਨਹੀਂ, ਕੋਈ ਨਿਆਣੇ ਨੂੰ ਚੁੱਕਣਾ ਨਹੀਂ, ਛੱਡਣਾ ਨਹੀਂ, ਜਾਂ ਫਿਰ ਨਿੱਕੇ ਨਿੱਕੇ ਕੰਮ ਹੋਣਗੇ ਜਿਹੜੇ ਤੁਹਾਨੂੰ ਪਤਾ ਵਾ ਵੀ ਯਾਰ ਜਾਂਦੇ ਜਾਂਦੇ ਹੋ ਜਾਣੇ। ਸੋ ਜਿਹੜੇ ਸਾਡੇ ਦਿਮਾਗ ਦੀ ਇੰਗੇਜਮੈਂਟ ਹੈ ਨਾ, ਜਿਹੜਾ ਬੈਕ ਟੂ ਬੈਕ ਆਪਾਂ ਨੂੰ ਅਸਲ ਦੇ ਵਿੱਚ ਅਗਲੇ ਆਉਣ ਵਾਲੇ ਕੰਮ ਦੀ ਟੈਨਸ਼ਨ ਹੈ, ਬਿਜ਼ੀ ਆਪਾਂ ਹੁੰਦੇ ਨਹੀਂ ਆ, ਪਰ ਆਉਣ ਵਾਲੇ ਕੰਮ ਦੇ ਲਈ ਤੁਹਾਡਾ ਦਿਮਾਗ ਆਲਰੇਡੀ ਇੰਗੇਜ ਹੋ ਜਾਂਦਾ। ਮੰਨ ਲਓ ਤੁਸੀਂ ਅੱਜ ਵਿਹਲੇ ਹੋ, ਅਤੇ ਜ਼ਰੂਰੀ ਨਹੀਂ ਆ ਵੀ ਤੁਸੀਂ ਸਹੀ ਹੋ ਦਿਮਾਗੋਂ, ਕਿਉਂਕਿ ਤੁਹਾਨੂੰ ਦਿਖ ਰਿਹਾ ਵਾ ਵੀ ਕੱਲ੍ਹ ਉਹ ਫਿਰ ਅਰਲੀ ਮੋਰਨਿੰਗ ਉੱਠ ਕੇ ਏਅਰਪੋਰਟ 'ਤੇ ਜਾਣਾ, ਕਿਸੇ ਨੂੰ ਪਿੱਕ ਕਰਨਾ, ਅਰਲੀ ਮੋਰਨਿੰਗ ਉੱਠ ਕੇ ਆਪਾਂ ਕੱਲ੍ਹ ਫਿਰ ਕੰਮ 'ਤੇ ਜਾਣਾ। ਤੁਸੀਂ ਨੋਟ ਕੀਤਾ ਹੋਊਗਾ ਕਈ ਵਾਰੀ ਜਦੋਂ ਸਾਡਾ ਮੰਨ ਲਓ ਜਿਹੜਾ ਮੰਡੇ ਟੂ ਫਰਾਈਡੇ ਵਾਲਾ ਪੈਟਰਨ ਆ, ਅਤੇ ਤੁਸੀਂ ਕਦੀ ਰਿਲਾਈਜ਼ ਕੀਤਾ ਹੋਊਗਾ ਫਰਾਈਡੇ ਤੁਹਾਡਾ ਮਾਹੌਲ ਹੋਰ ਹੁੰਦਾ।
1: ਬਿਲਕੁਲ ਠੀਕ,
0: ਕਿਉਂਕਿ ਤੁਹਾਨੂੰ ਸੈਚਰਡੇ ਦੀਦਾ ਅੱਗੇ, ਸੰਡੇ ਤੁਹਾਡਾ ਮਾਹੌਲ ਹੋਰ ਹੁੰਦਾ, ਵੈਸੇ ਤਾਂ ਸੰਡੇ ਛੁੱਟੀ ਆ, ਪਰ ਸੰਡੇ ਤੁਸੀਂ ਨੋਟ ਕਰਿਓ ਵੀ ਸ਼ੁੱਕ 12 ਕੁ ਵਜੇ ਤੋਂ ਬਾਅਦ, 1 ਵਜੇ ਤੋਂ ਬਾਅਦ, 2 ਵਜੇ ਤੋਂ ਬਾਅਦ ਕਿਉਂ ਕਿਉਂ ਐਵੇਂ ਖਿੱਚ ਚੜ੍ਹ ਲੱਗ ਪੈਂਦੀ, ਉਦੋਂ ਫਿਰ ਨਹੀਂ ਤੁਸੀਂ ਬੁਲਾਉਂਦੇ ਕਿਸੇ ਨੂੰ, ਫਿਰ ਉਸੇ ਅਵਸਥਾ 'ਚ ਆ
1: ਜਾਂਦਾ,
0: ਆ ਜਾਂਦੇ ਨਾ ਉਸੇ ਅਵਸਥਾ 'ਚ,
1: ਸਹੀ ਗੱਲ,
0: ਕਿਉਂਕਿ ਤੁਹਾਨੂੰ ਸੋਮਵਾਰ ਦਿਖ ਰਿਹਾ ਫਿਰ।
1: ਬਿਲਕੁਲ ਠੀਕ।
0: ਸੋ ਮੇਰੇ ਖਿਆਲ ਦੇ ਨਾਲ ਆਪਣੀ ਜਿਹੜੀ ਤੁਸੀਂ ਬਿਜ਼ੀ ਨਹੀਂ ਵੀ ਹੋ, ਪਰ ਜਿਹੜੀ ਉਹ ਆਉਣ ਵਾਲੇ ਤੁਹਾਡੇ ਬਿਜ਼ੀ ਸਕੈਜੂਲ ਦੀ ਜਿਹੜੀ ਤੁਹਾਡੇ ਸਿਰ ਦੇ ਉੱਤੇ ਸੋਚ ਹੈ ਨਾ, ਉਹ ਵੀ ਤੁਹਾਨੂੰ ਇਗਨੋਰ ਮਰਾਉਂਦੀ ਆ ਆਸ ਪਾਸ ਤੋਂ।
1: ਇੱਕ ਹੋਰ ਚੀਜ਼ ਆ ਜੋ ਮੈਂ ਨੋਟਿਸ ਕੀਤੀ ਹੈ, ਐਂਡ ਮੇਰਾ ਇੱਥੇ ਆ ਕੇ ਨਾ ਸਰਕਲ ਇਸ ਤਰੀਕੇ ਦਾ ਬਣਿਆ ਕਿ ਬਹੁਤ ਡਾਇਨਾਮਿਕ ਹੈ। ਸੋ ਮੈਂ ਇੱਕ ਮਿਡ ਟਵੈਂਟੀਜ਼ ਅਰਲੀ ਟਵੈਂਟੀਜ਼ ਦੇ ਹੈ ਨਾ ਆਦਮੀ ਨੂੰ ਵੀ ਜਾਣਦਾ, ਆਦਮੀ ਤਾਂ ਨਹੀਂ ਕਹਾਂਗੇ ਪਰ ਇੱਕ ਯੰਗਸਟਰ ਨੂੰ ਜਾਣਦਾ ਹੈ ਨਾ, ਅਤੇ ਮਿਡ ਫੋਰਟੀਜ਼ 'ਚ ਵੀ, ਐਂਡ ਫਿਰ ਉਹ ਵੀਜ਼ਾ ਸਿਚੁਏਸ਼ਨ ਤੋਂ ਲੈ ਕੇ ਫੈਮਿਲੀ ਸਿਚੁਏਸ਼ਨ ਹਰ ਤਰ੍ਹਾਂ ਦੀ ਡਾਇਨਾਮਿਕਸ ਹੈ ਨਾ। ਇੱਕ ਚੀਜ਼ ਮੈਂ ਬਹੁਤ ਕੋਮਨ ਵੇਖਦਾ ਭਾਅ ਜੀ, ਤੁਸੀਂ ਆਪਣੀ ਲਾਈਫ 'ਚ ਕਿੰਨੇ ਲੋਕਾਂ ਨੂੰ ਮਿਲਦੇ, ਬਹੁਤ ਕੋਮਨ ਵੇਖਦੇ ਹੋਵੋਗੇ ਕਿ ਅਸੀਂ ਐਜ਼ ਅ ਸੁਸਾਇਟੀ ਜਦੋਂ ਵਿਚਰਦੇ ਹਾਂ ਇੱਕ ਦੂਸਰੇ ਦੇ ਨਾਲ, ਅਸੀਂ ਗੱਲਾਂ ਇੱਦਾਂ ਦੀਆਂ ਕਰਦੇ ਹਾਂ ਕਿ ਹੋਰ ਬਿਜ਼ੀ ਕਿੱਦਾਂ, ਹੋਰ ਬੰਦਾ ਬਿਜ਼ੀ ਕਿਸ ਤਰ੍ਹਾਂ ਹੋ ਸਕਦਾ, ਕਿ ਜੇ ਸਮਝੋ ਕੋਈ ਬੰਦਾ 5 ਦਿਨ ਕੰਮ ਕਰ ਰਿਹਾ ਨਾ, ਅਤੇ ਜੇ ਉਹ ਕਿਸੇ ਮਹਿਫਿਲ 'ਚ ਬੈਠਾ ਤਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਇਹ ਜਚਾ ਦਿੱਤਾ ਜਾਂਦਾ ਕਿ ਯਾਰ ਤੇਰੇ ਕੋਲ ਤਾਂ ਬਹੁਤ ਟਾਈਮ ਹੈ ਐਟ ਹੈਂਡ, ਤੂੰ ਆਹ ਸਾਈਡ 'ਤੇ ਆਹ ਚੀਜ਼ ਸ਼ੁਰੂ ਕਰ,
0: ਔਨਲਾਈਨ ਸ਼ੁਰੂ ਕਰ ਲਾ,
1: ਹੈ ਨਾ, ਕਿ ਕਿਸੇ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਟੈਲੈਂਟ ਹੈ, ਯਾਰ ਤੂੰ ਟੈਲੈਂਟ ਕਿਉਂ ਵੇਸਟ ਕਰਦਾ ਪਿਆ, ਇਹਨੂੰ ਮੋਨੀਟਾਈਜ਼ ਕਰ, ਹਨਾ, ਤੂੰ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਕਰ,
0: ਰੈਫਰੈਂਸ ਹੀ ਦੇਣੀ ਆ,
1: ਹਾਂ
0: ਤੇਰੇ ਅਕਾਊਂਟ 'ਚ ਪਾ ਦੇਣੇ ਆ।
1: ਸੋ ਅਸੀਂ ਐਜ਼ ਅ ਸੋਸਾਇਟੀ ਵੀ ਇਸ ਤਰ੍ਹਾਂ ਦੇ ਹੋ ਗਏ ਕਿ ਨੰਬਰ ਗੇਮ ਹੋ ਗਈ ਆ, ਕਿ ਬਈ ਤੂੰ ਕਿੰਨਾ ਕੁ ਐਕਸਟਰਾ ਕੰਮ ਕਰ ਸਕਦਾ। ਫਿਰ ਮਤਲਬ ਉਹੀ ਹੈ ਨਾ ਕਿ ਉਹ ਜਸਰ ਭਾਈ ਨੇ ਕਿਹਾ ਨਾ ਕਿ ਦਿਮਾਗ ਵਾਲੇ ਬੰਦੇ ਆ ਗਏ ਤਰੀਕੇ ਜਿਹਨਾਂ, ਉਹਨਾਂ ਦਾ ਦਿਮਾਗ ਬਹੁਤ ਲਾਇਆ। ਸੋ ਗੱਲ ਇਹ ਹੋ ਗਈ ਕਿ ਤੁਸੀਂ ਕਿੰਨਾ ਕੁ ਆਪਣਾ ਦਿਮਾਗ ਐਟ ਰੈਸਟ ਨਹੀਂ ਰੱਖ ਸਕਦੇ
0: ਬੰਦਿਆਂ ਬੁੰਦਿਆਂ ਦੇ, ਵੇਖੋ ਫਿਰ
1: ਖੈਰ ਦਿਮਾਗ ਤਾਂ ਹਰ ਕਿਸੇ
0: ਬੰਦਿਆਂ ਬੁੰਦਿਆਂ, ਕਿੰਨਾ ਨੇ ਦਿਮਾਗ ਲਿਆ ਕਿੰਨਾ ਨਹੀਂ, ਉਹਨਾਂ ਚੀਜ਼ਾਂ ਪਿੱਛੇ ਕੋਈ ਐਡਾ ਕੋਈ ਮਤਲਬ ਮਿਲਦਾ ਨਹੀਂ ਤੁਹਾਨੂੰ ਰੀਜ਼ਨ, ਉਹ ਬੰਦੇ ਜਿਹੜੇ ਨੇ ਘੁੰਮ ਘੁਮਾ ਕੇ ਅਸੀਂ ਆਪ ਹੀ ਹਾਂ,
1: ਐਬਸੋਲੂਟਲੀ
0: ਅਸੀਂ ਆਪ ਹੀ ਫਸੇ ਹਾਂ। ਕਿ ਮੰਨ ਲਓ ਅਗਲੇ ਨੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਪਰੋਸ ਕੇ ਇੱਕ ਆਪਸ਼ਨ ਰੱਖਤੀ,
1: ਬਿਲਕੁਲ,
0: ਵੀ ਤੂੰ ਔਨਲਾਈਨ ਵੀ ਬਿਜ਼ਨਸ ਕਰ ਸਕਦਾ ਹੈ ਨਾ, ਘਰ ਬੈਠੇ ਵੀ ਕਰ ਸਕਦਾ, ਤਾਂ ਉਹਨੇ ਤਾਂ ਆਪਸ਼ਨ ਰੱਖੀ। ਫਿਰ ਆਪਾਂ ਇਹ ਥੋੜ੍ਹੀ ਕਹਾਂਗੇ ਵੀ ਉਹ ਜੀ ਸੋਸਾਇਟੀ ਨੇ ਸਾਨੂੰ ਇਸ ਪਾਸੇ ਤਾਕਤਾਂ ਤੋਰਤਾ, ਹਾਂ ਬੜੀਆਂ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਸਾਨੂੰ ਉਸ ਹਿਸਾਬ ਦੇ ਨਾਲ, ਸਾਡੇ ਮਾਇੰਡ ਉਹ ਕੀਤੇ ਆ ਡਿਵਰਟ, ਪਰ ਇਹੋ ਤਾਂ ਚੀਜ਼ਾਂ ਜਿਹੜੀਆਂ ਆਪਾਂ ਬੈਲੈਂਸ ਕਰਕੇ ਚੱਲਣੀ।
1: ਐਬਸੋਲੂਟਲੀ, ਕਿ ਹੁਣ ਸੋਸਾਇਟੀ ਦਾ ਉਹ ਥਰੈਡ ਹੀ ਉਸ ਹਿਸਾਬ ਦਾ ਹੋ ਗਿਆ ਕਿ ਤੁਸੀਂ ਉਹ 'ਚੋਂ ਨਿਕਲ ਪਾਓ ਬੜਾ ਔਖਾ। ਇਹਦੇ ਅੰਦਰ ਇੱਕ ਹੋਰ,
0: ਇਸ ਤੋਂ ਪਹਿਲਾਂ ਆਪਾਂ ਅਗਲੇ ਪੁਆਇੰਟ 'ਤੇ ਚੱਲੀਏ, ਮੈਂ ਇਹ ਜਿਹੜਾ ਪੁਆਇੰਟ ਹੈ ਨਾ, ਇਹਦੇ 'ਚ ਦੋ ਪੱਖ ਨੇ। ਜਿਹੜਾ ਇਹ ਵਾਲਾ ਪੱਖ ਆ ਨਾ, ਇਹ ਹੈਗਾ ਵਾ ਮੋਨੀਟਰੀ, ਜਿਹਦੇ ਵਿੱਚੋਂ ਸਾਨੂੰ ਕਮਾਈ ਆਉਣੀ ਆ,
1: ਬਿਲਕੁਲ ਠੀਕ।
0: ਹੁਣ ਜਿਹਦੇ 'ਚੋਂ ਸਾਨੂੰ ਕਮਾਈ ਆਉਣੀ ਆ, ਉਹ ਤਾਂ ਆਪਾਂ ਹੋਰ ਵਧਾਉਣਾ ਚਾਹੁੰਦੇ ਹਾਂ,
1: ਬਿਲਕੁਲ ਠੀਕ,
0: ਉਹ ਤਾਂ ਇੰਚ ਇੰਚ ਆਪਾਂ ਓਕੂਪਾਈ ਰੱਖਣਾ ਚਾਹੁੰਦੇ ਹਾਂ। ਪਰ ਇਹਦਾ ਜਿਹੜਾ ਦੂਸਰਾ ਆਸਪੈਕਟ ਆ, ਉਹ ਤੁਸੀਂ ਵੇਖੋਗੇ ਜਿਹਦੇ ਜਿਹੜਾ ਕਿ ਜ਼ਿਆਦਾ ਕਲੋਜ਼ ਆ ਸਾਡੇ ਅੱਜ ਦੇ ਵਿਸ਼ੇ ਦੇ, ਉਹ ਇਹ ਆ ਕਿ ਉੱਥੋਂ ਆਪਾਂ ਘਟਾਉਣਾ ਚਾਹੁੰਦੇ ਹਾਂ। ਤੁਸੀਂ ਵੇਖੋਗੇ ਵੀ ਆਪਾਂ ਬਹੁਤ ਸਾਰੇ ਜਿਹੜੇ ਸਾਡੇ ਪ੍ਰੋਗਰਾਮ ਨੇ ਜਾਂ ਬਹੁਤ ਸਾਰੇ ਸਾਡੀਆਂ ਜਿਹੜੀਆਂ ਕਮਿਟਮੈਂਟਸ ਨੇ ਆਉਣ ਜਾਣੇ ਆ, ਆਪਾਂ ਉਹਨਾਂ 'ਚੋਂ ਆਪਣੇ ਆਪ ਨੂੰ ਕੱਢਣਾ ਚਾਹੁੰਦੇ ਹਾਂ ਕਿਸੇ ਤਰ੍ਹਾਂ, ਆਪਾਂ ਘਟਾਈਏ, ਹੈ ਨਾ, ਹੋਰ ਜ਼ਿਆਦਾ ਆਪਣੇ ਆਪ ਨੂੰ ਘਟਾਈਏ। ਅਸੀਂ ਬਹੁਤ ਜ਼ਿਆਦਾ ਓਕੂਪਾਈਡ ਹਾਂ ਆਪਾਂ ਉਸ ਚੀਜ਼ ਨੂੰ ਲੈ ਕੇ, ਆਪਣੇ ਕੰਮਾਂ ਕਾਰਾਂ ਨੂੰ ਲੈ ਕੇ, ਹੋਰ ਕਮਿਟਮੈਂਟਸ ਨੂੰ ਲੈ ਕੇ। ਸੋ ਬੇਸਿਕਲੀ ਆਪਾਂ ਇੱਧਰੋਂ ਵਧਾਈ ਜਾ ਰਹੇ ਹਾਂ, ਇੱਧਰੋਂ ਘਟਾਉਣ ਨੂੰ ਫਿਰਦੇ ਹਾਂ, ਇੱਧਰੋਂ ਘਟਦਾ ਨਹੀਂ ਆ, ਇੱਧਰੋਂ ਵਧੀ ਜਾਂਦਾ।
1: ਐਬਸੋਲੂਟਲੀ ਰਾਈਟ,
0: ਬੰਦਾ ਵਿੱਚ ਬਣ ਗਿਆ ਸੈਂਡਵਿਚ।
1: ਉਹੀ ਗੱਲ ਹੈ, ਵੈਸੇ ਬਹੁਤ ਸਹੀ ਪੁਆਇੰਟ ਹੈ ਨਾ, ਕਿ ਤੁਸੀਂ ਸੋਚਦੇ ਕੁਛੋਂ ਹੁੰਦਾ ਕੁਛ ਹੈ, ਪਰ ਇਹ ਇੱਦਾਂ ਦਾ ਆਪਾਂ ਜੂਆ ਖੇਡਦੇ ਆਪਣੇ ਸਮੇਂ ਦੇ ਨਾਲ ਕਿ ਇਹਨੂੰ ਬੈਕ ਕਰਨਾ ਵੀ ਔਖਾ, ਕਿਉਂਕਿ ਤੁਹਾਡੀ ਇੱਕ ਇਨਵੈਸਟਮੈਂਟ ਸਮੇਂ ਦੇ ਨਾਲ ਨਾਲ ਹੈ ਨਾ, ਪੈਸੇ ਦੇ ਵੀ, ਐਂਡ ਐਵਰੀ ਵਨ ਹੈਜ਼ ਅ ਫੈਮਿਲੀ ਟੂ ਫੀਡ ਐਂਡ ਆਲ।
0: ਹੁਣ ਇਹਦੇ 'ਚ ਬੜੀ ਤੁਸੀਂ ਜੇ ਪਹਿਲੇ ਪੁਆਇੰਟ ਦੇ ਨਾਲ ਆਪਾਂ ਇਹਨੂੰ ਜੋੜੀਏ ਨਾ, ਜਿਹੜਾ ਉਹ ਐਤਵਾਰ ਵਾਲਾ ਜਿਹੜਾ ਸਨੈਰੀਓ ਆਪਾਂ ਡਿਸਕਸ ਕੀਤਾ ਸੀ, ਹੁਣ ਜੇ ਮੰਨ ਲਓ ਤੁਸੀਂ ਸ਼ਨੀਵਾਰ ਵੀ ਆਪਣਾ ਓਕੂਪਾਈ ਕਰ ਲਿਆ, ਦੈਨ ਤੁਸੀਂ ਦੱਸੋ ਵੀ ਤੁਹਾਡਾ ਸ਼ੁੱਕਰਵਾਰ ਸ਼ਾਮ ਅਤੇ ਸ਼ਨੀਵਾਰ ਵਾਲੀ ਰਿਲੈਕਸੇਸ਼ਨ ਤੁਹਾਡੀ ਕਿੱਥੇ ਗਈ। ਸੋ ਜੇ ਤੁਸੀਂ 5 ਦਿਨ ਵੀ ਕੰਮ ਕਰਦੇ ਹੋ ਨਾ, ਤਾਂ ਤੁਹਾਨੂੰ ਕੁੱਲ ਮਿਲਾ ਕੇ 1 ਦਿਨ ਸ਼ਨੀਵਾਰ ਵਾਲਾ ਅਤੇ ਸੈਟਰਡੇ ਦੁਪਹਿਰ ਤੋਂ ਬਾਅਦ, ਉਹ ਸੋਰੀ ਫਰਾਈਡੇ ਦੁਪਹਿਰਾਂ ਤੋਂ ਬਾਅਦ 1.5 ਦਿਨ ਮਿਲਦਾ ਤੁਹਾਨੂੰ ਰਿਲੈਕਸ ਮਾਇੰਡ, ਉਹ ਵੀ ਜੇ ਕੋਈ ਹੋਰ ਜੇ ਮਾਨੀ। ਅਤੇ ਮੰਨ ਲਓ ਜੇ ਤੁਸੀਂ ਆਪਣਾ ਐਤਵਾਰ ਵੀ ਬਿਜ਼ੀ ਕਰ ਲਿਆ ਜਾਂ ਫਿਰ ਉਹਦੀ ਸ਼ਨੀਵਾਰ ਵੀ ਬਿਜ਼ੀ ਕਰ ਲਿਆ, ਤਾਂ ਕਈ ਤਾਂ ਸੱਤੋਂ ਦਿਨ ਕੰਮ ਕਰ ਰਹੇ ਨੇ,
1: ਬਿਲਕੁਲ ਠੀਕ।
0: ਤੁਸੀਂ ਸੋਚੋ ਉਹਨਾਂ ਦੇ ਲਈ ਕਿਹੜਾ ਟਾਈਮ ਇਹੋ ਜਿਹਾ, ਉਹਨਾਂ ਨੂੰ ਕੋਈ ਸੋਝਦੀ ਆ ਵੀ ਆਸ ਪਾਸ ਕੌਣ ਕੋਈ ਤੁਰਿਆ ਫਿਰਦਾ ਉਹਨਾਂ ਦੇ ਦਫਾ ਹੋਵੇ।
1: ਸਹੀ ਗੱਲ,
0: ਇੱਦਾਂ ਹੀ ਕਰਦੇ ਹਾਂ,
1: ਬਿਲਕੁਲ ਬਿਲਕੁਲ।
0: ਮੈਨੂੰ ਤਾਂ ਕਾਹਲੀ ਆ, ਮੈਂ ਤਾਂ ਛੇਤੀ ਮੈਂ ਜਾਣਾ। ਸੋ ਬੇਸਿਕਲੀ ਕਾਹਲੀ ਉਹ ਇਹ ਨਹੀਂ ਆ ਵੀ ਉਹ ਐਕਚੁਅਲ ਦੇ ਵਿੱਚ ਉਹ ਬੰਦੇ ਨੇ ਮਤਲਬ ਜਾ ਕੇ ਕੁਛ ਕਰਨਾ, ਪਰ ਉਹ ਅਗਲਾ ਪ੍ਰੋਸੈਸ ਉਹਨੂੰ ਤੰਗ ਕਰ ਰਿਹਾ, ਫਿਊਚਰ ਪਲੈਨਿੰਗ ਤੰਗ ਕਰ ਰਹੀ ਹੈ,
1: ਫਿਊਚਰ ਪਲੈਨਿੰਗ ਤੰਗ ਕਰ ਰਹੀ ਹੈ।
0: ਸੋ ਕੁੱਲ ਮਿਲਾ ਕੇ ਆਪਾਂ ਇਹਨੂੰ ਇਨ ਸ਼ੋਰਟ ਕਹੀਏ ਤੇ ਸਾਡੇ ਰੁਝੇਵੇਂ ਤੇ ਸਾਡਾ ਆਪਣੇ ਆਪ ਨੂੰ ਓਵਰ ਓਕੂਪਾਈ ਰੱਖਣਾ, ਵੱਧ ਤੋਂ ਵੱਧ ਕੰਮ ਕਰਨਾ ਜਾਂ ਫਿਰ ਵੱਧ ਤੋਂ ਵੱਧ ਪੈਸੇ ਦੀ ਜਿਹੜੀ ਹੋੜ ਆ ਉਹਦੇ ਕਰਕੇ ਸਾਡੇ ਸਾਈਡ ਇਫੈਕਟ ਇਹ ਆ ਵੀ ਆਪਸੀ ਤਾਲਮੇਲ ਸਮਾਜ ਦੇ ਨਾਲ ਵੀ ਲਿੰਕ ਤੁਹਾਡਾ ਟੁੱਟਦਾ।
1: ਹਾਂ ਬਿਲਕੁਲ ਸਹੀ ਗੱਲ ਆ, ਉਹ ਤਾਂ ਟੁੱਟਣਾ ਹੀ ਅਲਟੀਮੇਟਲੀ ਹੈ ਨਾ, ਕਿਉਂਕਿ ਹਰ ਕੋਈ ਤਾਂ ਤੁਹਾਡੇ ਲਈ ਹੁਣ ਨੰਬਰ ਹੋ ਗਿਆ, ਹੁਣ ਹਰ ਚੀਜ਼ ਦੀ ਮੋਨੀਟਰੀ ਵੈਲਿਊ ਹੋ ਗਈ ਹੈ। ਮੈਂ ਇਹ ਪਰਸਨਲ ਐਕਸਪੀਰੀਅੰਸ ਹੈ, ਆਪਾਂ ਨਾ ਕਿਤੇ ਬੈਠੇ ਸੀਗੇ ਐਂਡ ਅਗੇਨ ਜਿਸ ਤਰ੍ਹਾਂ ਦੇ ਆਪਾਂ ਲੋਕਾਂ ਦੀ ਗੱਲ ਕਰਦੇ ਐਕਵਿੰਟੈਂਸ, ਸੋ ਐਕਵਿੰਟੈਂਸ ਸੀਗੇ ਜਨਾਬ ਸਾਡੇ ਨਾਲ ਬੈਠੇ ਪਏ, ਕੌਫੀ ਵਗੈਰਾ ਪੀਤੀ ਅਤੇ ਅਸੀਂ ਇੱਕ ਮਿਊਚੁਅਲ ਬੰਦੇ ਨੂੰ ਮਿਲ ਰਹੇ ਸੀਗੇ, ਉਹ ਕੋਈ ਗੱਲਬਾਤ ਕਰਨ ਆਇਆ। ਸੋ ਉਹ ਜਿਹੜਾ ਜਿਸ ਬੰਦੇ ਬਾਰੇ ਮੈਂ ਗੱਲ ਕਰ ਰਿਹਾ ਨਾ, ਦਿੱਲੀ ਦੇ ਭਾਈ ਸਾਹਿਬ ਸੀਗੇ, ਸੋ ਬੜੀ ਰੁੱਖੀ ਜਿਹੀ ਹਿੰਦੀ ਬੋਲਦੇ ਆ। ਸੋ ਉਹ ਉਹਨਾਂ ਦਾ ਮਾਇੰਡ 'ਚ ਇਹ ਸੀ ਕਿ ਇਹ ਨੰਬਰ ਆ ਮੇਰੇ ਲਈ, ਕਿਸੇ ਤਰੀਕੇ ਨਾਲ ਨੰਬਰ ਆਏਗਾ ਜਾਏਗਾ। ਪਰ ਉਹ ਬੰਦਾ ਜੋ ਸਕੈਚਅਪ ਕਰ ਰਿਹਾ ਸੀਗਾ, ਗੱਲਬਾਤ ਕਿਹਦੀ ਕੁਛ ਕੀਤਾ, ਸਾਰਾ ਕੁਛ ਡਨ ਹੋ ਗਿਆ, ਬਾਏ ਬਾਏ ਟਾਟਾ ਕੀਤੀ ਅਤੇ ਜਦੋਂ ਪੇ ਕਰਨ ਲੱਗਿਆ ਨਾ, ਕਹਿੰਦਾ ਚਲੋ ਯੇ ਤੋ ਦੀਆ ਹੀ ਦੀਆ, ਦਿੱਲੀ ਵਾਲੇ ਭਾਈ ਸਾਹਿਬ ਜਿਹੜੇ ਸਪੈਸ਼ਲੀ ਆਏ ਮਿਲਣ, ਯੇ ਤੋ ਦੀਆ ਹੀ ਦੀਆ। ਬੰਦੋ ਕੋ ਯੇ ਨਹੀਂ ਪਤਾ ਕਿ ਮੇਰੇ ਜੈਸੇ ਆਦਮੀ ਕਾ ਜੋ ਟਾਈਮ ਹੈ ਨਾ, ਉਹ $200 ਪਰ ਆਵਰ ਕੇ ਹਿਸਾਬ ਸੇ ਹੈ। ਤੋ ਯਹੀ ਸਭ ਕਰਨਾ ਭਾਈ, ਤੂੰ ਫੋਨ ਹੀ ਕਰ ਲਿੱਤਾ ਹੈ ਨਾ, ਅਗਲਾ ਚਲਾ ਗਿਆ ਪਿੱਠ ਪਿੱਛੇ ਕਹਿ ਰਿਹਾ। ਪਰ ਆਵਾਜ਼ ਲਾਈ ਕਿ ਯਾਰ ਇਹ ਜਿਹੜਾ ਪਰਾਵਰ ਵਾਲਾ ਵੀ ਚੱਕਰ ਹੈ ਨਾ, ਲੋਕਾਂ ਨੂੰ ਬਹੁਤ ਕੋਰਾ ਬਣਾਉਂਦਾ, ਬਹੁਤ ਰੁੱਖਾ ਬਣਾ ਦਿੰਦਾ।
0: ਤੁਸੀਂ ਨੋਟ ਕਰੋਗੇ ਕਿ ਤੁਸੀਂ ਨਾ ਉਹ ਚੀਜ਼ਾਂ ਕਹਿੰਦੇ ਨਹੀਂ ਆ, ਪਰ ਇਹ ਚੀਜ਼ਾਂ ਮੁੜ ਕੇ ਤੁਸੀਂ ਪਰਿਵਾਰ 'ਚ ਬੈਠੇ ਵੀ ਕੈਲਕੂਲੇਟ ਕਰਨ ਲੱਗ ਪੈਂਦੇ ਹੋ। ਮੰਨ ਲਓ ਤੁਹਾਨੂੰ ਜਦੋਂ ਇਹ ਪਤਾ ਲੱਗ ਗਿਆ ਨਾ, ਜਾਂ ਕਿਸੇ ਨੇ ਦੱਸਤਾ, ਜਾਂ ਤੁਸੀਂ ਆਪ ਅਵੈਲੂਏਟ ਕਰ ਲਿਆ ਵੀ ਮੇਰੀ $100 ਘੰਟਾ ਵਰਥ ਆ, ਜਾਂ ਮੇਰੀ 200 ਘੰਟਾ ਵਰਥ ਹੈ ਮੇਰੀ, ਅਤੇ ਉਸ ਤੋਂ ਬਾਅਦ ਤੁਸੀਂ ਕਿਸੇ ਯਾਰ ਦੋਸਤ ਕੋਲ ਬੈਠੇ ਹੋਗੇ, ਤਾਂ ਉੱਥੇ ਵੀ ਤੁਹਾਨੂੰ ਲੱਗੋ ਯਾਰ ਮੈਂ ਵੇਸਟ ਕੋ ਕਰ ਰਿਹਾ ਟਾਈਮ ਆਪਣਾ, ਹੈ ਨਾ, ਮੈਂ ਤਾਂ $200 ਇੰਨੇ ਚਿਰ 'ਚ ਬਣਾ ਲੈਣਾ ਹੈ।
1: ਇਹੀ ਗੱਲ ਆ,
0: ਤੁਸੀਂ ਬੱਚੇ ਨੂੰ ਖਿਡਾਉਣ ਲੈ ਕੇ ਗਏ ਹੋ, ਤੁਸੀਂ ਉੱਥੇ ਪਾਰਕ 'ਚ ਵੀ ਤੁਹਾਡੇ ਦਿਮਾਗ 'ਚ ਚੱਲੀ ਜਾਣਾ ਯਾਰ, ਮਤਲਬ ਇੱਦਾਂ ਥੋੜ੍ਹੀ, ਮਤਲਬ ਇੱਦਾਂ $200 ਮੇਰਾ, ਮੇਰੀ 200 ਵਰਥ ਹੈ, ਮੈਂ $50 ਰੱਖ ਕੇ ਇੱਥੇ ਕਿਸੇ ਨੂੰ ਮੈਂ ਉਹਦੇ ਕੋਲ ਕਰਾ ਲਾਂ ਮੈਂ। ਪਰ ਹਰ ਇੱਕ ਚੀਜ਼ ਪੈਸੇ 'ਚ ਨਹੀਂ ਤੋਲੀ ਜਾ ਸਕਦੀ।
1: ਹਾਂ, ਖਾਸ ਕਰ ਥੈਂਕ ਯੂ ਤੁਸੀਂ ਇਸ ਰੁੱਖ ਲੈ ਕੇ ਆਏ, ਕਿਉਂਕਿ ਜਿਹੜਾ ਇਹਦੇ ਅੰਦਰ ਫਾਈਨਲ ਆਪਾਂ ਕਹਿ ਲਈਏ ਪੁਆਇੰਟ ਆ, ਹੈ ਨਾ, ਕਿ ਉਹ ਇਹ ਹੈ ਕਿ ਕਿਉਂਕਿ ਜਿਹੜੇ 35 ਤੋਂ 45 ਦੀ ਉਮਰ ਦੇ ਗੇੜ ਦੇ ਲੋਕ ਨੇ, ਜਿਹਨਾਂ ਕੋਲ ਬਿਲਕੁਲ ਹੁਣ ਸਮਾਂ ਨਹੀਂ ਆ, ਕਿ ਜਾਂ ਫਿਰ ਬਿਲਕੁਲ ਟਰਸਟ ਨਹੀਂ ਆ, ਜਾਂ ਫਿਰ ਇੰਟਰਸਟ ਵੀ ਨਹੀਂ ਆ ਸੁਸਾਇਟੀ ਦੇ ਅੰਦਰ ਉੱਠਣ ਬੈਠਣ ਵਿਚਰਨ ਦਾ, ਉਹਦੇ ਨਾਲ ਇਹ ਹੈ ਕਿ ਦੇ ਆਰ ਆਲਮੋਸਟ ਆਲ ਆਫ ਦੈਮ ਆਰ ਪੇਰੈਂਟਸ, ਹੈ ਨਾ, ਅਤੇ ਬੱਚੇ ਜੋ ਵੇਖਦੇ ਆ ਉਹੀ ਫੋਲੋ ਕਰਦੇ ਆ। ਸੋ ਇਹਦੇ ਅੱਗੇ ਹੁਣ ਗੱਲ ਇਹ ਆਉਂਦੀ ਪਈ ਹੈ ਕਿ ਹੌਲੀ ਹੌਲੀ ਜਿਹੜਾ ਬੱਚੇ, ਇੱਕ ਤਾਂ ਹੈਗਾ ਨਾ ਕਿ ਤੁਸੀਂ ਆਪ ਹੀ ਉਹ ਜਿਹੜਾ ਇੱਥੇ ਟਾਈਮਿੰਗ ਹੈ ਕਿ 5 ਤੋਂ 6 ਆ ਫਲਾਨੀ ਪ੍ਰੈਕਟਿਸ ਹੈ ਜੀ, ਹੈ ਨਾ, ਉਸ ਤੋਂ ਇਲਾਵਾ ਬੱਚਿਆਂ ਦੇ ਅੰਦਰ ਸੋਸ਼ਲਾਈਜੇਸ਼ਨ ਬਹੁਤ ਹਾਈ ਲੈਵਲ 'ਤੇ ਡੀਗ੍ਰੇਡ ਹੁੰਦਾ ਪਿਆ, ਡਿਕਲਾਈਨ ਹੁੰਦਾ ਪਿਆ, ਅਤੇ ਉਹ ਜੇ ਕਰਦੇ ਵੀ ਪਏ ਆ ਸੋਸ਼ਲਾਈਜ਼, ਤਾਂ ਉਹ ਕਰਦੇ ਪਏ ਆ ਔਨਲਾਈਨ ਗੇਮਸ 'ਚ, ਕਿਉਂਕਿ ਔਨਲਾਈਨ ਗੇਮਸ ਦੇ ਅੰਦਰ ਆਪਣੀ ਦੁਨੀਆ ਵੱਖਰੀ ਆ, ਰੋਬਲੋਕਸ ਹੋ ਗਿਆ, ਫੋਰਟਨਾਈਟ ਹੋ ਗਿਆ, ਇੱਦਾਂ ਦੀਆਂ ਇੱਕ ਦੋ ਹੋਰ ਗੇਮਾਂ ਹੋਣਗੀਆਂ ਜਿਨ੍ਹਾਂ ਬਾਰੇ ਮੈਨੂੰ ਬਹੁਤ ਹੀ ਨੌਲੇਜ ਹੈ, ਪਰ ਰੋਬਲੋਕਸ ਅਤੇ ਫੋਰਟਨਾਈਟ ਆਪਾਂ ਐਗਜ਼ਾਮਪਲ ਲਈਏ। ਕਹਿੰਦੇ ਨੇ ਕਿ ਜਿੰਨਾ ਆਈਡੈਂਟੀ ਥੈਫ ਅਤੇ ਜਿੰਨੇ ਪ੍ਰੈਡੇਟਰਸ ਇਸ ਵਕਤ ਰੋਬਲੋਕਸ ਵਰਗੀ ਗੇਮਾਂ 'ਤੇ ਨੇ, ਉਹ ਹੋਰ ਕਿਤੇ ਵੀ ਨਹੀਂ ਆ, ਅਤੇ ਆਲਮੋਸਟ ਆਹ 7 ਤੋਂ 15 ਦੀ ਉਮਰ ਦੇ ਜਿਹੜੇ ਇੰਪਰੈਸ਼ਨੇਬਲ ਮਾਈਂਡਸ ਆ ਉਹ ਇਹ ਗੇਮਾਂ ਖੇਡਦੇ ਆ, ਅਤੇ ਉਹਦੇ ਪਿੱਛੇ ਕਾਰਨ ਇਹ ਆ ਜਾਂਦਾ ਕਿ ਜਿਸ ਅਸੀਂ ਜਦੋਂ ਇਹ ਉਮਰਾਂ ਦੇ ਸੀਗੇ, ਆਪਾਂ ਤਾਂ ਆਪਣੀ ਗਲੀ ਤੋਂ ਖੇਡਣਾ ਸ਼ੁਰੂ ਕਰਨਾ, ਅਤੇ ਪਤਾ ਨਹੀਂ ਸਟੇਡੀਅਮ ਕਦੋਂ ਪਹੁੰਚ ਗਏ, ਹੈ ਨਾ, ਘਰ ਦੇ ਲੱਭਣ ਜਾਂਦੇ ਕਿ ਇੱਧਰ ਉੱਧਰ ਗਿਆ ਹੋਣਾ। ਪਰ ਅਗੇਨ ਉਹੀ ਗੱਲ ਕਿ ਵਿਰਲੇ ਲੋਕ ਸੀਗੇ, ਪਤਾ ਸੀਗਾ ਕਿ ਆਹੀ 10 ਮੁੰਡੇ ਆ ਇਹੀ ਖੇਡਦੇ ਆ, ਕਿਸੇ ਨਾ ਕਿਸੇ ਦੇ ਥਰੂ ਪਤਾ ਲੱਗ ਜਾਣਾ ਇੱਥੇ ਖੇਡਦੇ ਪਏ ਆ। ਘਰ ਦੇ ਅੰਦਰ ਇੱਕ ਕੀ ਆ ਜਾਂਦੀ ਸੀਗੀ ਕਿ ਬੱਚੇ ਕਿੱਥੇ ਗਏ, ਹੈ ਨਾ, ਉਹ ਵਾਲੀ। ਹੁਣ ਸ਼ਾਇਦ ਉਹ ਵਾਲਾ ਕੰਪਲੈਕਸ ਜਾਂ ਡਰ ਨਹੀਂ ਆ ਕਿ ਬੱਚੇ ਕਿੱਥੇ, ਬੱਚੇ ਤਾਂ ਬੈਠੇ ਪਏ ਆ, ਪਰ ਇਹ ਜ਼ਿਆਦਾ ਖਤਰਨਾਕ ਆ, ਕਿਉਂਕਿ ਬੱਚਾ ਗੱਲ ਕਿਹਦੇ ਨਾਲ ਕਰ ਰਿਹਾ।
0: ਜ਼ਿਆਦਾ ਖਤਰਨਾਕ ਵੀ ਬੱਚਾ ਬੈਠਾ ਹੀ ਪਿਆ।
1: ਹਾਂ, ਇੱਕ ਬੈਠਾ ਹੀ ਪਿਆ, ਅਤੇ ਕੋਈ ਗੱਲ ਕਿਹਦੇ ਨਾਲ ਕਰ ਰਿਹਾ, ਕਿਹਦੇ ਨਾਲ ਖੇਡ ਰਿਹਾ, ਉਹ ਬੰਦਾ ਸਲੋਵੈਕੀਆ 'ਚ ਹੈ ਕਿ ਉਹ ਡੈਨਮਾਰਕ 'ਚ ਹੈ ਕਿ ਉਹ ਪਰਥ 'ਚ ਹੈ ਕਿ ਉਹ ਕਿੱਥੇ ਬੈਠਾ, ਐਂਡ ਉਹ ਕੀ ਗੱਲ ਕਰ ਰਿਹਾ, ਦੇਰ ਇਜ਼ ਨੋ, ਕੋਈ ਉਹਦਾ ਤੁਸੀਂ ਕੱਢ ਨਹੀਂ ਸਕਦੇ, ਹੈ ਨਾ। ਅਤੇ ਜੋ ਇੰਪਰੈਸ਼ਨ ਬੱਚੇ ਨੂੰ ਉਸ ਤੋਂ ਮਿਲ ਜਾਣਾ, ਕਿਉਂਕਿ ਓਬਵੀਅਸਲੀ ਹੈ ਤਾਂ ਹਿਊਮਨ ਹੀ ਹੈ ਨਾ, ਸਾਨੂੰ ਦੂਸਰੇ ਦੀ ਗੱਲ ਬਹੁਤ ਵਧੀਆ ਲੱਗਦੀ ਹੈ, ਜੋ ਇੰਪਰੈਸ਼ਨ ਕੋਈ ਹੋਰ ਇੱਕ ਅਣਜਾਣ ਬੰਦਾ ਜਿਸਦਾ ਉਹਨੇ ਚਿਹਰਾ ਵੀ ਨਹੀਂ ਵੇਖਿਆ ਉਹਦੇ ਮਾਇੰਡ 'ਤੇ ਪਾ ਜਾਏਗਾ, ਤਾਂ ਤੁਸੀਂ ਤਾਂ ਇਸ ਚੀਜ਼ ਨੂੰ ਫੋਲੋਅਪ ਵੀ ਨਹੀਂ ਕਰ ਸਕਦੇ ਕਿ ਕਿੰਨਾ ਗੱਲ ਕੀਤੀ, ਕੀ ਹੋਇਆ, ਜੋ ਇੱਦਾਂ ਦਾ ਬਿਹੇਵੀਅਰ ਹੋ ਗਿਆ।
0: ਹਾਂ, ਕਿਉਂਕਿ ਉਸ ਬਾਰੇ ਤਾਂ ਤੁਹਾਨੂੰ ਇੰਨੀ ਨੌਲੇਜ।
1: ਹਾਂ,
0: ਨੌਲੇਜ ਬਾਹਰ ਵਾਲੇ ਬੰਦੇ ਬਾਰੇ ਤਾਂ ਤੁਸੀਂ। ਮੈਂ ਨਾ ਇੱਕ ਇੱਕ ਛੋਟਾ ਜਿਹਾ ਇੱਕ ਬੱਚਾ, ਮੈਨੂੰ ਲੱਗਦਾ 11-12 ਸਾਲ ਦਾ ਹੋਣਾ ਵਾ, 12 ਸਾਲ ਦਾ ਹੋਊਗਾ ਆਈ ਥਿੰਕ, ਅਤੇ ਉਹ ਗਰਾਊਂਡ ਮੈਂ ਕਈ ਵਾਰੀ ਜਾਵਾਂ ਅਤੇ ਉੱਥੇ ਮਿਲ ਪੈਂਦਾ ਵਾ, ਹੈ ਨਾ, ਅਤੇ ਉਹ ਜਿੱਦਾਂ ਹੈਲੋ ਹਾਏ ਜੀ ਵਧੀਆ ਦੇ ਨਾਲ ਚੱਲ ਪਈ ਹੈ ਨਾ, ਵੀ ਲਗਭਗ ਉਹ ਮੈਂ ਵੇਹਨਾ ਵੀ ਉੱਥੇ ਹੁੰਦਾ, ਅਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਤੂੰ ਕੀ ਕਰਦਾ ਇੱਥੇ। ਕਈ ਵਾਰੀ ਤਾਂ ਉਹ ਕਿਸੇ ਦੇ ਨਾਲ ਹੁੰਦਾ ਵਾ, ਮੰਨ ਲਓ ਕਿਸੇ ਨਾਲ ਖੇਡ ਰਿਹਾ ਜਾਂ ਕਿੱਦਾਂ, ਅਤੇ ਹੁਣ ਇੱਕ ਦਿਨ ਮੈਂ ਮਿਲਿਆ ਤਾਂ ਇਕੱਲਾ ਹੀ ਉੱਥੇ, ਲਾਗੇ ਉਹਨੇ ਸਾਈਕਲ ਰੱਖਿਆ ਅਤੇ ਲਾਗੇ ਉਹ ਬੈਠਾ, ਅਤੇ ਪਹਿਲਾਂ ਮੈਨੂੰ ਪਤਾ ਨਹੀਂ ਕੀ ਕਰ ਰਿਹਾ, ਪਰ ਜਦੋਂ ਆਪਾਂ ਗਏ ਤਾਂ ਉਹ ਕਹਿੰਦਾ ਵੀ ਮੈਂ ਵੀ ਖੇਡ ਲਾਂ ਤੁਹਾਡੇ ਨਾਲ, ਅਤੇ ਮੈਂ ਉਹਨੂੰ ਪੁੱਛਿਆ, ਮੈਂ ਤੂੰ ਇਕੱਲਾ ਕੀ ਕਰ ਰਿਹਾ ਇੱਥੇ, ਅਤੇ ਕਹਿੰਦਾ ਬਸ ਮੰਮੀ ਮੇਰੀ ਕਹਿੰਦੀ ਤੂੰ ਘਰ ਨਹੀਂ ਦਿਖਣਾ ਚਾਹੀਦਾ ਮੈਨੂੰ। ਫਿਰ ਮੈਂ ਨੋਟ ਕੀਤਾ ਉਹਦਾ ਪਿਛਲੇ ਵੀ ਸਾਰੇ ਸਾਰਾ ਪੈਟਰਨ ਹੈ ਨਾ, ਉਹ ਮੰਨ ਲਓ ਤੁਸੀਂ ਚਲੇ ਵੀ ਗਏ ਹੋ, ਦੂਸਰਾ ਕੋਈ ਆ ਗਿਆ ਤੇ ਉਹਨੇ ਉਹਨੂੰ ਜਾ ਕੇ ਪੁੱਛ ਲੈਣਾ,
1: ਮੈਂ
0: ਖੇਡਣਾ ਤੁਹਾਡੇ ਨਾਲ, ਹੈ ਨਾ। ਅਤੇ ਹੁਣ ਉਹਦੇ 'ਚ ਦੋ ਚੀਜ਼ਾਂ ਕੋਈ ਬੰਦਾ ਸੋਚ ਸਕਦਾ ਵੀ ਯਾਰ ਇੱਦਾਂ ਕਿੱਦਾਂ ਮਾਂ ਪਿਓ ਕਰ ਸਕਦਾ ਹੈ ਨਾ, ਵੀ ਇੱਥੇ ਇੱਦਾਂ ਕਿੱਦਾਂ ਵੀ ਸਿਕਿਓਰ ਨਹੀਂ ਆ, ਦਿਸ ਇਜ਼ ਦੈਟ, ਹੈ ਨਾ। ਪਰ ਜਿੰਨਾ ਕੋ ਬੱਚਾ ਕੌਨਫੀਡੈਂਟ ਆ, ਤਾਂ ਮੈਂ ਵੇਖਣਾ ਵਾ ਵੀ ਉਹ ਸਾਡੇ, ਮੈਨੂੰ ਲੱਗਦਾ ਵੀ ਉਹ ਸਾਡੇ ਵਰਗਾ, ਜਿੱਦਾਂ ਅਸੀਂ ਜਾ ਕੇ ਤੇ ਜਿੱਥੇ ਮਰਜ਼ੀ ਖੇਡ ਲਈਦਾ ਹੈ, ਸਾਡੇ ਨਾਲੋਂ ਵੀ ਬੈਟਰ ਆ ਉਹ, ਕਿਉਂਕਿ ਆਪਾਂ ਤਾਂ ਸਿਰਫ ਉੱਥੇ ਪਿੰਡ 'ਚ ਤਾਂ ਸਾਰੇ ਜਾਣ ਪਛਾਣ ਵਾਲੇ ਹੁੰਦੇ ਆ, ਤੁਸੀਂ ਉਹਨਾਂ ਨੂੰ ਪੁੱਛ ਲੈਂਦੇ ਮੈਂ ਖੇਡ ਲਾਂ। ਪਰ ਤੁਸੀਂ ਇੱਕ ਉਪਰੇ ਥਾਂ ਦੇ ਉੱਤੇ ਉਹ ਬੰਦਾ ਬੱਚਾ ਉਹ ਮਤਲਬ ਐਡੇ ਕੌਨਫੀਡੈਂਸ ਦੇ ਨਾਲ ਉਹ ਗੱਲਬਾਤ ਵੀ ਕਰ ਰਿਹਾ,
1: ਸੋਸ਼ਲਾਈਜ਼ ਕਰ ਰਿਹਾ,
0: ਦੋਵੇਂ ਪਾਸੇ ਹੀ ਨੇ। ਮਤਲਬ ਆਪਾਂ ਬਹੁਤੇ ਡਰ ਦੇ ਵਿੱਚ ਨਹੀਂ ਆਪਾਂ ਜੀ ਸਕਦੇ, ਕਈ ਵਾਰੀ ਕਈ ਚੀਜ਼ਾਂ ਦਾ ਜਿਹੜਾ ਸਾਡਾ ਡਰ ਆ ਉਹ ਸਾਡਾ ਨੁਕਸਾਨ ਕਰਾ ਦਿੰਦਾ। ਹੁਣ ਜਿੱਦਾਂ ਮੰਨ ਲਓ ਬਜ਼ੁਰਗਾਂ ਨੂੰ ਇਹ ਕਹਿ ਦੇਣਾ ਵੀ ਤੁਸੀਂ ਉਪਰੇ ਬੰਦੇ ਕਿਸੇ ਨਾਲ ਨਹੀਂ ਬੋਲਣਾ, ਕਿਸੇ ਦੇ ਘਰ ਜਾ ਕੇ ਨਹੀਂ ਤੁਸੀਂ ਕੁਛ ਚਾਹ ਪਾਣੀ ਪੀਣਾ, ਹੈ ਨਾ, ਪਿਸ਼ਾਬ ਆਇਆ ਹੋਊਗਾ ਤਾਂ ਘਰੇ ਆ ਜਾਓ, ਪਾਰਕ ਦੇ ਲਾਗੇ ਨਾ ਕਿਸੇ ਦਾ ਬੂਹਾ ਖੜਕਾਇਓ, ਹੈ ਨਾ, ਐਵੇਂ ਨਾ ਤੁਸੀਂ ਯਾਰ ਦੋਸਤ ਵੱਲ ਚੱਲ ਜਾਇਓ ਤੁਸੀਂ, ਹੈ ਨਾ। ਸੋ ਇਹ ਬੜੇ ਸਾਰੇ ਉਹ ਡਰ ਨੇ, ਕੋਈ ਆਊਗਾ ਤਾਂ ਬੂਹਾ ਨਾ ਖੋਲਿਓ, ਇਹ ਹੈਗੇ ਤਾਂ ਡਰ ਨੇ, ਵਾਜਬ ਨੇ, ਜੇ ਕੋਈ ਇਹਨਾਂ ਦੇ ਉੱਤੇ ਬਹਿਸ ਕਰੇ ਤਾਂ ਬੜੇ ਵਾਜਬ ਨੇ,
1: ਬਿਲਕੁਲ ਠੀਕ,
0: ਹੈ ਨਾ। ਪਰ ਵੈਸੇ ਸਾਡਾ ਇਹ ਨੁਕਸਾਨ ਦੂਸਰੇ ਪਾਸਿਓਂ ਕਰਵਾਈ ਜਾ ਰਿਹਾ। ਵਾਜਬ ਜਿਹੜੀ ਇਨਫੋਰਮੇਸ਼ਨ ਆ ਉਹ ਚਾਹੀਦੀ ਤਾਂ ਇਹ ਆ ਵੀ ਜਿੰਨੇ ਸਾਰੀ ਉਮਰ ਕੱਢ ਲਈ ਆ ਯਾਰ, ਉਹਨੂੰ ਇਹ ਨਾ ਪਤਾ ਲੱਗੂਗਾ ਵੀ ਕੌਣ ਮੇਰਾ ਆਪਣਾ ਕੌਣ ਬਗਾਨਾ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਬਜ਼ੁਰਗ ਵੀ ਸਰੈਂਡਰ ਕਿੱਦਾਂ ਕਰ ਜਾਂਦੇ, ਸ਼ਾਇਦ ਉਪਰੀ ਧਰਤੀ ਕਰਕੇ,
1: ਉਪਰੀ ਧਰਤੀ ਕਰਕੇ ਹੋ ਜਾਂਦਾ,
0: ਇੱਕ ਝਾਕਾ ਇੱਕ ਵੀ ਆ ਜਾਂਦਾ ਨਾ। ਖੈਰ ਇਹ ਤਾਂ ਮਤਲਬ ਬਜ਼ੁਰਗਾਂ ਦੀ ਹੋ ਗਈ, ਅਸੀਂ ਤਾਂ ਆਪ ਸਰੈਂਡਰ ਕਰਕੇ ਬੈਠੇ ਹਾਂ ਬਜ਼ੁਰਗ, ਆਹੋ, ਹੈ ਨਾ। ਕਿਉਂਕਿ ਫਿਰ ਟੂ ਮੱਚ ਪ੍ਰਵਾਹ ਲਾਸਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਨਾ, ਟੂ ਮੱਚ ਇਨਫੋਰਮੇਸ਼ਨ, ਜਿੱਦਾਂ ਮੰਨ ਲਓ ਟੂ ਮੱਚ ਖਬਰਾਂ ਚੱਤੇ ਪੈਰ, ਤੇ ਬਜ਼ੁਰਗ ਵੀ ਉਹ ਸੁਣਦੇ ਆ, ਕੋਈ ਕਲਿੱਪ ਆ ਗਿਆ, ਹੈ ਨਾ, ਵੀ ਆਏ ਉਹ ਦਰਵਾਜ਼ਾ ਖੋਲਿਆ ਉਹਨੇ ਤੇ ਉਹਨੇ ਘਰ 'ਚ ਵੜ ਕੇ ਬਜ਼ੁਰਗਾਂ ਨੂੰ ਮਾਰਤਾ, ਹੈ ਨਾ, ਵੀ ਉਹ ਚੋਰ ਆਏ, ਉਹਨਾਂ ਨੇ ਆਹ ਕਰਤਾ, ਇਹ ਕਰਤਾ। ਸੋ ਟੂ ਮੱਚ ਜਿਹੜੀ ਇਨਫੋਰਮੇਸ਼ਨ ਹੈ ਪਹਿਲਾਂ ਇਹ ਹਿਸਾਬ ਦੇ ਨਾਲ ਨਹੀਂ, ਜਾਂ ਫਿਰ ਘੱਟ ਹੀ ਕ੍ਰਾਈਮ, ਜਾਂ ਫਿਰ ਘੱਟ ਤੁਹਾਡੇ ਤੱਕ ਪਹੁੰਚਦੀ ਸੀ ਗੱਲ। ਹੁਣ ਜਦੋਂ ਟੂ ਮੱਚ ਪਹੁੰਚਦੀ ਆ, ਮੈਨੂੰ ਲੱਗਦਾ ਜਿਹੜੇ ਸਗੋਂ ਘੱਟ ਵੇਖਦੇ ਨੇ ਖਬਰਾਂ ਉਹ ਸੌਖੇ ਆ,
1: ਬਿਲਕੁਲ ਸਹੀ ਗੱਲ ਆ।
0: ਜਿੱਦਾਂ ਪਿੱਛੇ ਜੇ ਆਪਾਂ ਇੱਕ ਮੈਂ ਖਬਰ ਵੀ ਸਾਂਝੀ ਕੀਤੀ ਸੀ ਨਾ, ਉਹ ਬਜ਼ੁਰਗ ਉਹ ਕਹਿੰਦਾ ਸੀ ਵੀ ਮੈਂ ਉਹ ਕਹਿੰਦਾ ਵੀ ਤੇਰੀ ਕਿੱਦਾਂ ਕੀ ਰਾਜ ਤੇਰੇ ਖੁਸ਼ ਰਹਿਣ ਦਾ ਜਾਂ ਕਿੱਦਾਂ, ਉਹ ਕਹਿੰਦਾ ਪਿਛਲੇ ਆਈ ਥਿੰਕ ਮੈਨੂੰ ਹੁਣ ਚੇਤਾ ਭੁੱਲ ਗਿਆ, ਕਹਿੰਦੇ 60 ਸਾਲਾਂ ਤੋਂ ਸ਼ਾਇਦ ਉਹ ਕਹਿੰਦਾ ਸੀ ਮੈਂ ਘਰ ਦੇ ਟੀਵੀ ਦੇ ਉੱਤੇ ਕਦੀ ਨਿਊਜ਼ ਨਹੀਂ ਲਾਈ, ਕਦੀ ਮੈਂ ਅਖਬਾਰ ਨਹੀਂ ਪੜ੍ਹਿਆ, ਤਾਂ ਮੈਂ ਨਿਊਜ਼ ਤੋਂ ਦੂਰ ਰਹਿੰਦਾ।
1: ਸਹੀ ਆ,
0: ਖਾਸ ਤੌਰ ਦੇ ਉੱਤੇ ਜਿਹੜੀਆਂ ਇਹ ਪੋਲੀਟੀਕਲ ਅਤੇ ਆਪਣੀਆਂ ਤੁਹਾਡੀਆਂ
1: ਕ੍ਰਾਈਮ
0: ਵਾਲੀਆਂ, ਮੈਂ ਨਿਊਜ਼ ਕਹਿੰਦਾ ਉਹੀ ਸਿਰਫ ਪੜ੍ਹੀਆਂ ਨੇ ਜਾਂ ਉਹੀ ਮੈਂ ਸੁਣਦਾ ਵਾਂ, ਜਾਂ ਮੈਂ ਆਪਣੇ ਪਰਿਵਾਰ ਨੂੰ ਕਿਹਾ ਵੀ ਮੈਨੂੰ ਉਹੀ ਦੱਸਿਓ ਜਿਹੜੀਆਂ ਕੋਈ ਕੰਮ ਦੀਆਂ ਨੇ, ਵੀ ਹਾਂ ਬਿਜਲੀ ਦੇ ਬਿੱਲਾਂ ਦੇ ਵਿੱਚ ਇੰਨੀ ਕਟੌਤੀ ਉਹ ਕਿੱਥੋਂ ਮਿਲਣੀ,
1: ਸਿੱਧੇ ਸਿੱਧੇ ਤੌਰ 'ਤੇ
0: ਕਿਰਾਏ ਜਿਹੜੇ ਨੇ ਉਹ ਕਦੋਂ ਘਟਣੇ ਆ, ਕਿਤੇ ਮਤਲਬ ਜਿਹੜੀ ਮੇਰੇ ਕੰਮ ਦੀ ਨੌਲੇਜ ਆ,
1: ਸਿੱਧੇ ਸਿੱਧੇ ਤੌਰ 'ਤੇ
0: ਹੈ ਨਾ, ਘਰਾਂ ਦੀ ਸਬਸਿਡੀ ਵਧੀ ਆ ਜਾਂ ਘਟੀ ਆ, ਹੈ ਨਾ, ਵੀ ਹੁਣ ਘਰਾਂ ਦੇ ਰੇਟ ਕਿੱਥੇ ਨੇ ਜਾਂ ਕਿਵੇਂ ਆ, ਵੀ ਉਹ ਸਾਰੀ ਚੀਜ਼ ਇੰਟਰਸਟ ਰੇਟ ਕਿੰਨਾ ਕੁ ਵੱਧ ਗਿਆ, ਫਿਰ ਇੱਦਾਂ ਦੀਆਂ ਜਿਹੜੀਆਂ ਡਾਇਰੈਕਟਲੀ ਮੇਰੇ ਜੀਵਨ ਨਾਲ ਸੰਬੰਧਿਤ ਆ, ਜਿਹੜੀਆਂ ਦੂਸਰੀਆਂ ਨੇ ਉਹ ਮੈਨੂੰ ਨਹੀਂ ਦੱਸਣੀਆਂ। ਅਤੇ ਕਹਿੰਦਾ ਮੈਨੂੰ ਲੱਗਦਾ ਵੀ ਮੈਂ ਸੌਖਾ ਬੜਾ, ਮੈਂ ਬਹੁਤ ਖੁਸ਼ ਰਿਹਾ। ਮੈਂ ਮਤਲਬ ਅੱਗੇ ਵੀ ਇੱਕ ਦਿਨ ਕੀਤੀ ਸੀ ਸਾਂਝੀ ਹੈ, ਅਤੇ ਇੱਕ ਹੋਰ ਤੁਹਾਡੇ ਨਾਲ ਆਪਾਂ ਜਾਂਦੇ ਜਾਂਦੇ ਇੱਕ ਘਟਨਾ ਸਾਂਝੀ ਕਰਦੇ ਹਾਂ। 11:00 ਤੇ ਸਵੇਰੇ ਹੁਣ 50 ਮਿੰਟ ਹੋ ਚੱਲੇ ਨੇ, ਲਗਭਗ ਹੋ ਹੀ ਗਏ ਨੇ। ਅੱਜ ਦੇ ਦਿਨ 15 ਅਕਤੂਬਰ 1970 ਦੀ ਸਵੇਰ ਨੂੰ 11:50 ਦੇ ਉੱਤੇ ਜਿਹੜਾ ਆਪਾਂ ਵੈਸਟ ਗੇਟ ਬ੍ਰਿਜ ਵੇਖਦੇ ਹਾਂ, 112 ਮੀਟਰ ਯਾਨੀ ਕਿ 367 ਫੁੱਟ ਲੰਮਾ, ਇਹ ਅਚਾਨਕ ਡਿੱਗ ਪਿਆ ਸੀ।
1: ਉਹ ਅੱਛਾ,
0: ਹਾਂਜੀ। ਸੋ 1970 ਦੀ ਗੱਲ ਹੈ, ਕਹਿੰਦੇ ਉਦੋਂ ਦੇ ਹਿਸਾਬ ਦੇ ਨਾਲ ਇਹ ਸਭ ਤੋਂ ਵੱਡਾ ਹਾਦਸਾ ਸੀ, ਮਤਲਬ ਇਸ ਖੇਤਰ ਦੇ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਹਾਦਸਾ ਸੀ। ਉਹ ਕਿੱਦਾਂ ਉਹ ਵੀ ਆਪਾਂ ਵੇਖਦੇ ਹਾਂ। ਸੋ ਇਹਦੇ 'ਚ ਅਚਾਨਕ ਇਹ ਜਦੋਂ ਥੱਲੇ ਡਿੱਗਾ ਅਤੇ ਇਹਦੇ ਵਿੱਚ 35 ਮਜ਼ਦੂਰ ਅਤੇ ਜਿਹੜੇ ਆ ਉਹ ਮਾਰੇ ਗਏ ਅਤੇ 18 ਇਹਦੇ 'ਚ ਜ਼ਖਮੀ ਹੋਏ। ਸੋ ਇਹ ਅੱਜ ਦੇ ਸਮੇਂ 'ਚ ਸਾਨੂੰ ਲੱਗਦਾ ਹੋਊਗਾ ਯਾਰ 35 ਕਿੰਨੇ ਕੁ ਆ, ਜਦੋਂ ਆਪਾਂ ਦੁਨੀਆ 'ਚ ਵੱਡੇ ਵੱਡੇ ਨੰਬਰ ਆਪਾਂ ਸੁਣਦੇ ਹਾਂ, ਪਰ ਆਸਟ੍ਰੇਲੀਆ 'ਚ ਉਦੋਂ ਸੋਚ ਕੇ ਵੇਖੋ ਵੀ ਬਹੁਤ ਘੱਟ ਆਬਾਦੀ ਸੀ, ਇਹ ਉਦੋਂ ਦਾ ਵੱਡਾ ਹਾਦਸਾ ਸੀ। ਸੋ ਇਹ ਸਭ ਤੋਂ ਭਿਆਨਕ ਅਤੇ ਵੱਡੇ ਹਾਦਸਿਆਂ 'ਚੋਂ ਮੰਨਿਆ ਗਿਆ। ਅਸਲ ਵਿੱਚ ਇੱਕ ਜਿਹੜੇ ਤਰੀਕੇ ਦੇ ਨਾਲ ਬਾਅਦ 'ਚ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਜਿਹੜਾ ਉਹਦਾ ਜਿਹੜਾ ਇੰਜੀਨੀਅਰਸ ਦੀ ਗਲਤੀ ਸੀ, ਉਹਨਾਂ ਨੇ ਜਿਹੜਾ ਢੰਗ ਤਰੀਕਾ ਵਰਤਿਆ ਉਹ ਬਹੁਤਾ ਵਾਜਬ ਨਹੀਂ ਸੀ। ਉਹ ਥੱਲਿਓਂ ਬਣਾ ਕੇ ਸੌਟ ਆਫ ਮਤਲਬ ਵੈਸੇ ਆਪਣੇ ਜਿੰਨੀ ਕੁ ਸਮਝ ਲੱਗੀ ਉਸ ਹਿਸਾਬ ਦੇ ਨਾਲ ਦੱਸਦਾ ਵੀ ਉਹ ਥੱਲਿਓਂ ਬਣਾ ਬਣਾ ਕੇ ਸਟੀਲ ਦੇ ਸਪੈਮ ਅਤੇ ਤਾਂ ਲੈ ਕੇ ਜਾ ਰਹੇ ਅਤੇ ਉੱਤੇ ਫਿਰ ਉਹ ਟਕਾਉਂਦੇ ਸੀ। ਹੋਇਆ ਕੀ ਕਿ ਉੱਪਰਲਾ ਜਿਹੜਾ ਜਿੱਥੇ ਉਹ ਮੰਨ ਲਓ ਇੱਧਰੋਂ ਇੱਧਰ ਟਕਾਉਂਦੇ ਸੀ ਅਤੇ ਉਹ ਇੱਕ ਪਾਸਾ ਜਿਹੜਾ ਵਾ ਉਹ 4.5 ਫੁੱਟ ਥੱਲੇ ਰਹਿ ਗਿਆ ਹੈ ਨਾ। ਉਹਨੂੰ ਬੈਲੈਂਸ ਕਰਨ ਦੇ ਲਈ ਉਹਨਾਂ ਨੇ ਫਿਰ ਉਹਦੇ 'ਤੇ ਭਾਰ ਪਾਉਣਾ ਸ਼ੁਰੂ ਕੀਤਾ। 8-8 ਟਨ ਦੇ ਜਿਹੜੇ ਉਹਨਾਂ ਨੇ ਕਿਹਾ ਵੀ 2 ਇਹਦੇ 'ਤੇ ਭਾਰ ਰੱਖੋ ਹੋਰ, ਅਤੇ ਉਹਦੇ ਨਾਲ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ। ਬਾਏ ਦਾ ਟਾਈਮ ਉਹ ਬੈਂਡ ਹੋਣਾ ਸ਼ੁਰੂ ਹੋ ਗਿਆ, ਬੈਂਡ ਹੋਣਾ ਸ਼ੁਰੂ ਹੋਇਆ ਅਤੇ ਉਹਨਾਂ ਨੇ ਇੰਜੀਨੀਅਰਸ ਨੇ ਕਿਹਾ ਵੀ ਇਹਦੇ ਨਟ ਬੋਲਟ ਖੋਲ ਦਿਉ।
1: ਓਕੇ,
0: ਸੋ ਉਹ ਇੱਕ ਬਿਗੈਸਟ ਮਿਸਟੇਕ ਸੀ। ਉਹ ਜਦੋਂ ਨਟ ਬੋਲਟ ਖੁੱਲ੍ਹ ਲਏ ਤਾਂ ਬਾਕੀ ਦਾ ਭਾਰ ਵੀ ਜਿਹੜਾ ਵਾ ਉਹ ਇਮਬੈਲੈਂਸ ਹੋ ਗਿਆ। ਸੋ ਹੁਣ ਇੰਨੀ ਉੱਤੇ ਜਾ ਕੇ ਅਤੇ ਉਹਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਥੱਲੇ ਡਿੱਗਾ। ਥੱਲੇ ਜਿਹੜੇ ਮਜ਼ਦੂਰ ਉਸ ਟਾਈਮ ਦੇ ਉੱਤੇ ਰੋਟੀ ਪਾਣੀ ਖਾ ਰਹੇ ਸੀ ਜਾਂ ਝੁੱਗੀਆਂ ਝੌਂਪੜੀਆਂ ਥੱਲੇ ਝੁੱਗੀਆਂ ਜਿਹੀਆਂ ਬਣੀਆਂ ਸੀ ਜਿਨ੍ਹਾਂ ਦੇ ਵਿੱਚ ਉਹ ਬੈਠੇ ਸੀ ਜਾਂ ਜੋ ਵੀ ਮਤਲਬ ਮੰਜਰ ਸੀ, ਉਹ ਵਿਚਾਰੇ ਸਾਰੇ ਇੱਕਦਮ ਉਹਦੀ ਲਪੇਟ 'ਚ ਆ ਗਏ। ਸੋ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕਹਿੰਦੇ ਕਾਰਵਾਈ ਵੀ ਹੋਈ ਇੰਜੀਨੀਅਰਸ ਦੇ ਉੱਤੇ ਕਿ ਤੁਸੀਂ ਇਹ ਸਹੀ ਤਰੀਕੇ ਦੇ ਨਾਲ ਨਹੀਂ, ਇਹ ਮਤਲਬ ਪਲੈਨ ਸਹੀ ਤਰੀਕੇ ਦੇ ਨਾਲ ਨਹੀਂ ਬਣਾਇਆ ਤੁਸੀਂ। ਸੋ ਇਹਦੇ ਵਿੱਚੋਂ ਲਗਭਗ ਇੰਜੀਨੀਅਰ ਜਿਹੜੇ ਨੇ ਗਾਰਡਰ ਦੇ ਉੱਤੇ 8-8 ਟਨ ਦੇ ਜਿਹੜੇ ਕੰਕਰੀਟ ਰੱਖੇ ਸੀ, ਇਹ ਵੀ ਗਲਤ ਬਾਅਦ 'ਚੋਂ ਸਾਬਤ ਹੋਏ ਵੀ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਕੁੱਲ ਮਿਲਾ ਕੇ 80 ਟਨ ਇਹਦਾ ਵਜ਼ਨ ਬਣ ਗਿਆ ਜਿਹੜਾ ਉੱਪਰ ਉਹਦੇ ਉੱਤੇ ਟਿਕਾਇਆ ਜਾ ਰਿਹਾ ਸੀ। ਅਤੇ ਉਸ ਤੋਂ ਬਾਅਦ ਫਿਰ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਦੇ ਵਿੱਚ ਬਦਲੀਆਂ, ਚੇਂਜ ਹੋਈਆਂ। ਸੋ ਉਹਦੇ ਮੁਤਾਬਕ ਫਿਰ ਕਾਫੀ ਰੂਲ ਰੈਗੂਲੇਸ਼ਨ ਬਦਲੇ ਗਏ ਇਮਾਰਤਾਂ ਦੇ ਜਾਂ ਫਿਰ ਪੁਲਾਂ ਦੇ ਬਣ ਬਣਾਉਣ ਨੂੰ ਲੈ ਕੇ। ਸੋ ਅੱਜ ਦੇ ਦਿਨ ਇਹ ਘਟਨਾ ਵਾਪਰੀ ਜਿਹਦੇ ਕਰਕੇ ਅੱਜ ਤੁਹਾਡੇ ਨਾਲ ਇਹ ਆਪਾਂ ਸਾਂਝ ਪਾ ਰਹੇ ਹਾਂ ਅਤੇ ਹੋਰ ਥੋੜ੍ਹੀ ਡਿਟੇਲ 'ਚ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਾਂਗੇ ਫਿਰ ਕਿਸੇ ਦਿਨ। ਅੱਜ ਹੁਣ ਸਮਾਂ ਘੱਟ ਆ ਅਤੇ 1972 ਦੇ ਵਿੱਚ ਫਿਰ ਪੁਲ ਜਿਹੜਾ ਵਾ ਉਹ ਦੁਬਾਰਾ
1: ਬਿਲਟ ਹੋਇਆ,
0: ਹਾਂ ਦੁਬਾਰਾ ਫਿਰ ਇਹਦਾ ਨਿਰਮਾਣ ਨਹੀਂ ਸ਼ੁਰੂ ਹੋਇਆ, ਦੁਬਾਰਾ ਨਿਰਮਾਣ ਸ਼ੁਰੂ ਹੋਇਆ। ਅਤੇ ਇਸ ਵਾਰੀ ਜਿਹੜਾ ਸੀਗਾ ਉਹ ਕਾਫੀ ਸਾਰੇ ਬਦਲਾਅ ਕਰਕੇ ਮੋਟੀਆਂ ਸਟੀਲ ਦੀਆਂ ਪਲੇਟਾਂ ਲਾਈਆਂ ਗਈਆਂ ਪਹਿਲਾਂ ਦੇ ਨਾਲੋਂ, ਤਾਂ ਕਿ ਉਹ ਬੈਂਡ ਨਾ ਹੋਣ। ਅਤੇ ਪਹਿਲਾਂ ਦੇ ਨਾਲੋਂ ਜਿਹੜਾ ਉਹਦਾ ਕੰਸਟਰਕਸ਼ਨ ਦਾ ਤਰੀਕਾ ਸੀ ਉਹ ਵੀ ਬਦਲਿਆ ਗਿਆ। ਸੋ ਆਖਿਰਕਾਰ 15 ਨਵੰਬਰ 1978 ਨੂੰ ਇਹ ਪੁਲ ਆਵਾਜਾਈ ਦੇ ਲਈ ਖੋਲ੍ਹਿਆ ਗਿਆ ਹੈ,
1: 6 ਸਾਲ
0: ਜਿਹੜਾ ਕਿ ਦੋ ਪਾਸਿਆਂ ਨੂੰ, ਹੁਣ ਸ਼ਹਿਰ ਦੇ ਦੋ ਪਾਸਿਆਂ ਨੂੰ ਜੋੜਦਾ, ਜਿੱਥੋਂ ਬਿਨਾਂ ਕਹਿੰਦੇ ਨੇ ਕਿ ਸ਼ਹਿਰ ਰੁਕ ਜੂਗਾ। ਸੋ ਅੱਜ ਦੇ ਦਿਨ ਹਰ ਸਾਲ 15 ਅਕਤੂਬਰ ਨੂੰ ਸਵੇਰੇ 11:00 ਅਤੇ 50 ਮਿੰਟ ਦੇ ਉੱਤੇ ਜਿਹੜੇ ਕਿ ਹੁਣ ਹੋ ਚੁੱਕੇ ਨੇ 53 ਹੋ ਗਏ ਆ ਹੁਣ, ਤਾਂ ਪੁਰਾਣੇ ਜਿਹੜੇ ਕਾਮੇ ਆ ਜਿਹੜੇ ਮ੍ਰਿਤਕ ਹੋਏ ਸੀ ਉਹਨਾਂ ਦੇ ਪਰਿਵਾਰ, ਯੂਨੀਅਨ ਦੇ ਆਗੂ, ਆਮ ਲੋਕ ਹਾਲੇ ਵੀ ਯਾਦਗਾਰ 'ਚ ਇਕੱਠੇ ਹੁੰਦੇ ਆ। ਸੋ ਅੱਜ ਵੀ ਸਿਟੀ 'ਚ ਕਹਿੰਦੇ ਇਕੱਠੇ ਹੋਏ ਆ। ਸੋ ਉੱਥੇ ਜਿਹੜੇ ਆ ਜਿਹੜੀ ਜਗ੍ਹਾ ਦੇ ਉੱਤੇ ਘਟਨਾ ਵਾਪਰੀ, ਉੱਥੇ ਫੁੱਲਾਂ ਦੀਆਂ ਮਾਲਾ, ਸੋ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਜਾਂਦੇ। ਸੋ ਜਿਹੜੇ ਲੋਕਾਂ ਨੂੰ ਪਤਾ ਵਾ ਪੁਰਾਣਿਆਂ ਨੂੰ, ਸਾਡੇ ਨੂੰ ਸ਼ਾਇਦ ਬਹੁਤਿਆਂ ਨੂੰ ਪਤਾ ਹੋਊਗਾ ਜਾਂ ਬਹੁਤਿਆਂ ਨੂੰ ਨਹੀਂ ਹੋਊਗਾ, ਅਤੇ ਉਹ ਫਿਰ ਕੀ ਕਰਦੇ ਆ ਪੁਲ ਤੋਂ ਜਦੋਂ ਲੰਘਦੇ ਆ ਐਸਕ ਵੇਲੇ, ਅਤੇ ਉਹ ਹਾਰਨ ਮਾਰ ਕੇ ਲੰਘਦੇ ਆ। ਉਹ ਹਾਰਨ ਜਿਹੜਾ ਵਾ ਉਹ ਤੁਹਾਨੂੰ ਨਹੀਂ ਮਾਰਿਆ ਹੋਊਗਾ ਕਿਸੇ ਨੇ, ਉਹ ਸ਼ਰਧਾਂਜਲੀ ਆ ਉਹਨਾਂ ਮਜ਼ਦੂਰਾਂ ਨੂੰ। ਸੋ ਇਸ ਕਰਕੇ ਜਿਹੜੇ ਆ ਉਹ ਮਾਰਿਆ ਜਾਂਦਾ। ਸੋ ਹੁਣੇ ਹੀ ਜੇ ਤੁਸੀਂ ਪੁੱਲ ਦੇ ਉੱਤੇ ਹੋ ਅਤੇ ਤੁਹਾਡੇ ਪਿੱਛੇ ਕਿਸੇ ਨੇ ਅੱਗੇ ਹਾਰਨ ਮਾਰਿਆ ਸਾਈਡ 'ਤੇ, ਅਤੇ ਤੁਸੀਂ ਨਹੀਂ ਕੋਈ ਗਲਤੀ ਕੀਤੀ, ਕਿਸੇ ਨੇ ਨਹੀਂ ਕੀਤੀ, ਉਹ ਉਹਨਾਂ ਮਜ਼ਦੂਰਾਂ ਦੇ ਲਈ ਸ਼ਰਧਾਂਜਲੀ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਹਰ ਸਾਲ ਐਸਕ ਮੌਕੇ ਯਾਦ ਕੀਤਾ ਜਾਂਦਾ, ਅਤੇ ਹਮੇਸ਼ਾ ਇਹ ਯਾਦ ਆਸਟ੍ਰੇਲੀਅਨਸ ਨੂੰ ਰਹੇ ਕਿ ਸੁਰੱਖਿਆ ਜ਼ਰੂਰੀ ਹੈ। ਜਸਵਾਲ ਸਾਹਿਬ ਕਹਿੰਦੇ ਨੇ ਕਿ ਭਾਅ ਜੀ ਕ੍ਰਿਸ਼ਨਾ ਜੀ ਸਤਿ ਸ਼੍ਰੀ ਅਕਾਲ, ਅਤੇ ਸੋਹਣਾ ਅੱਜ ਦਾ ਟੌਪਿਕ ਉਹ ਨਿਬੜਿਆ। ਅਤੇ ਇਹ ਕਹਿੰਦੇ ਕਿ ਚੀਜ਼ ਉਬਰ ਵਾਲੇ ਬਹੁਤ ਕਰਦੇ ਨੇ ਭਾਅ ਜੀ ਪਾਰਟੀ ਦੇ ਵਿੱਚ ਪਰ ਆਵਰ ਵਾਲੀ, ਅੱਛਾ ਮੇਰਾ ਆਵਰ ਦਾ ਇੰਨਾ ਰੇਟ ਹੋ ਗਿਆ। ਓਕੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਆਈ ਰਿਲਾਈਜ਼ਡ ਮੈਨੀ ਟਾਈਮ ਔਨ ਸਰਵਿਸ ਸਟੇਸ਼ਨਸ ਆਵਰ ਕਮਿਊਨਿਟੀ ਵੈਲਕਮਿੰਗ ਟੂ ਔਜ਼ਿਜ਼ ਦੈਨ ਅਸ ਮੋਰ ਬੈਟਰ ਵੇਜ਼। ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਅਤੇ ਕਿਰਨ ਸੰਧੂ ਜੀ ਕਹਿੰਦੇ ਕਿ ਲੇਡੀਜ਼ ਸਾਰੀਆਂ ਕੋਈ ਪਰਟੀਕੁਲਰ ਨੈਸ਼ਨੈਲਿਟੀ ਦੀਆਂ ਨਹੀਂ, ਓਕੇ ਮੈਨੂੰ ਉੱਤੋਂ ਪੜ੍ਹਨਾ ਪੈਣਾ। ਓਕੇ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਭਾਅ ਜੀ ਆਪਣੇ ਲੋਕਾਂ ਦੇ ਮੂੰਹ 'ਤੇ ਹਮੇਸ਼ਾ ਖਿੱਝ ਪਤਾ ਨਹੀਂ ਕਿਉਂ ਰਹਿੰਦੀ ਹੈ, ਦੇਖ ਕੇ ਮੱਥੇ ਦੇ ਉੱਤੇ ਤਿਊੜੀਆਂ ਪਾ ਲੈਂਦੇ ਨੇ। ਅਸੀਂ ਪਹਿਲਾਂ ਤੁਰਗਨੀਨਾ ਰਹੇ ਹਾਂ ਅਤੇ ਮੇਰੇ ਖਿਆਲ ਦੇ ਵਿੱਚ ਜਿੱਥੇ ਜ਼ਿਆਦਾ ਆਪਣੇ ਲੋਕ ਰਹਿੰਦੇ ਆ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ, ਬਾਕੀ ਸਿਮਰਨ ਭਾਅ ਜੀ ਵਾਂਗ ਸਾਰਿਆਂ ਵਿੱਚ ਇੰਨੀ ਪੇਸ਼ੈਂਸ ਨਹੀਂ ਹੁੰਦੀ। ਮੇਰੇ ਖਿਆਲ ਦੇ ਵਿੱਚ ਲੇਡੀਜ਼ ਜ਼ਿਆਦਾ ਖਿੱਝੀਆਂ ਮਿਲਦੀਆਂ ਨੇ, ਪਤਾ ਨਹੀਂ ਘਰਾਂ ਦੇ ਵਿੱਚ ਬੱਚਿਆਂ ਦੀਆਂ ਸਤਾਈਆਂ ਹੁੰਦੀਆਂ ਨੇ। ਲੇਡੀਜ਼ ਸਾਰੀਆਂ ਕੋਈ ਪਰਟੀਕੁਲਰ ਨੈਸ਼ਨੈਲਿਟੀ ਨਹੀਂ। ਇਹ ਚੀਜ਼ ਹੋਰ ਵੀ ਵੱਡੀ ਹੋ ਜਾਂਦੀ ਹੈ ਜਦੋਂ ਖੁਦ ਇੱਕ ਫੀਮੇਲ ਇਹ ਗੱਲ
1: ਫੀਮੇਲ
0: ਕਹਿ ਰਹੀ ਹੋਵੇ, ਅਤੇ ਉੱਦਾਂ ਜੇ ਕੋਈ ਬੰਦਾ ਕਵੇ ਤੇ ਫਿਰ ਉਹ ਚੀਜ਼ ਕਿਸੇ ਵੇਲੇ ਨਹੀਂ ਐਕਸੈਪਟ ਕੀਤੀ ਜਾਂਦੀ, ਨਹੀਂ ਬੋਲਿਆ ਜਾਂਦਾ। ਤੇ ਇਹਦਾ ਰੀਜ਼ਨ ਇਹੋ ਹੀ ਆ ਜਿਹੜਾ ਆਪਾਂ ਪਹਿਲਾਂ ਭੈਣ ਜੀ ਡਿਸਕਸ ਕਰ ਚੁੱਕੇ ਹਾਂ ਪੁਆਇੰਟ, ਕਿ ਆਪਾਂ ਰੁੱਝੇ ਬੜੇ ਹਾਂ, ਓਕੂਪਾਈਡ ਬਹੁਤ ਹੈ, ਓਵਰ ਓਕੂਪਾਈਡ ਹਾਂ ਆਪਾਂ। ਸੋ ਇਸ ਵਜ੍ਹਾ ਦੇ ਕਰਕੇ ਵੀ ਇਹ ਚੀਜ਼ਾਂ ਹੁੰਦੀਆਂ ਵਾਪਰਦੀਆਂ ਨੇ, ਅਤੇ ਲੇਡੀਜ਼ ਹੋਰ ਵਧੇਰੇ ਓਕੂਪਾਈਡ ਨੇ, ਠੀਕ ਆ, ਬੱਚਿਆਂ ਦੇ ਵਿੱਚ ਵੀ ਉਹਨਾਂ ਨੂੰ ਵਧੇਰੇ ਟਾਈਮ ਲਾਉਣਾ ਪੈਂਦਾ ਵਾ ਕੰਮ 'ਤੇ, ਲਗਭਗ ਸਾਵਾਂ ਟਾਈਮ ਮੰਨ ਲਓ ਮਰਦਾਂ ਦੇ ਨਾਲ ਜਿੰਨਾ ਕੋਈ ਕੰਮ ਉਹ ਕਰਦੇ ਨੇ 8 ਘੰਟੇ ਦੀ ਮੰਨ ਲਓ ਉਹਨਾਂ ਦੀ ਸ਼ਿਫਟ ਆ, ਜੇ ਵੱਧ ਆ ਤਾਂ ਵੱਧ ਆ। ਸੋ ਉਹ ਵੀ ਸ਼ਿਫਟ ਵੀ ਉਹਨਾਂ ਨੇ ਲਾਉਣੀ, ਫਿਰ ਘਰ ਦਾ ਰੋਟੀ ਪਾਣੀ ਵੀ ਬਣਾਉਣਾ, ਬੱਚਿਆਂ ਦਾ ਵੀ ਸਾਂਭ ਸੰਭਾਲ। ਸੋ ਬਾਏ ਦਾ ਟਾਈਮ ਉਹਨਾਂ ਦੀ ਖਿੱਚ ਫਿਰ ਹੋਰ ਜ਼ਿਆਦਾ ਵੱਧ ਗਈ ਹੈ ਨਾ। ਸੋ ਇਹਦੇ ਦਰਮਿਆਨ ਕੋਈ ਜੇ ਮੰਨ ਲਓ ਸੱਸ ਸਹੁਰਾ ਆਏ ਆ ਜਾਂ ਫਿਰ ਉਹ, ਫਿਰ ਖਿੱਚ ਹੋਰ ਵੱਧ ਗਈ। ਜੇ ਕੋਈ ਜੇ ਮੰਨ ਲਓ ਕੋਈ ਨਣਾਨ ਇੱਥੇ ਆ ਤਾਂ ਖਿੱਚ ਹੋਰ ਡਬਲ ਹੋ ਗਈ। ਸੋ ਬੜੀਆਂ ਜਿਹੜੀਆਂ ਨੇ ਹੈ ਨਾ, ਹੁਣ ਫਿਰ ਮੇਕਅਪ ਲਈ ਵੀ ਐਕਸਟਰਾ ਟਾਈਮ ਉਹਨਾਂ ਨੂੰ ਚਾਹੀਦਾ। ਸੋ ਇਹ ਸਾਰੇ ਕੁਛ ਦੇ ਦਰਮਿਆਨ ਆਪਾਂ ਕਹਿ ਲਈਏ ਕਿ
1: ਕਾਫੀ ਖਿੱਚ ਮਲਟੀਪਲਾਇਰ ਨੇ ਲਾਈਫ ਦੇ ਅੰਦਰ ਔਰਤਾਂ ਦੇ।
0: ਨਹੀਂ ਖਿੱਚ ਨਹੀਂ, ਮਤਲਬ ਉਹਦਾ ਰੀਜ਼ਨ ਜਿਹੜਾ ਵਾ ਬੇਸਿਕਲੀ ਆਪਾਂ ਗੱਲ ਕਰ ਰਹੇ ਓਕੂਪਾਈ ਬੰਦਾ ਕਿੰਨਾ ਵਾ, ਤੁਹਾਡੇ ਕੋਲ ਸਪੇਸ ਕਿੰਨੀ ਆ, ਤੁਹਾਡੇ ਕੋਲ ਸਾਹ ਲੈਣ ਦਾ ਸਮਾਂ ਕਿੰਨਾ ਕਿਆ। ਸੋ ਉਸ ਸਮੱਸਿਆ ਦੇ ਵਿੱਚ ਜਿਹੜਾ ਉਹ ਜੂਝਦਾ ਵਾ ਬੰਦਾ, ਅਤੇ ਲੇਡੀਜ਼ ਨੋ ਡਾਊਟ ਜ਼ਿਆਦਾ ਜੂਝ ਰਹੀਆਂ ਨੇ, ਉਹਨਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਥੋੜ੍ਹੀ ਵਧੇਰੇ ਆ। ਸੋ ਉਹਨਾਂ ਨੇ ਖੁਸ਼ ਵੀ ਬੜੀ ਛੇਤੀ ਹੋ ਜਾਣਾ ਅਤੇ ਨਾਰਾਜ਼ ਵੀ ਉਹਨਾਂ ਨੇ ਬੜੀ ਛੇਤੀ ਹੋ ਜਾਣਾ। ਸੋ ਉਹਨਾਂ ਦੇ ਜਿਹੜੇ ਤਰੀਕੇ ਹੁੰਦੇ ਆ ਆਪਣੇ ਪਿਆਰ ਜਾਂ ਨਫ਼ਰਤ ਜਿਤਾਉਣ ਦੇ, ਉਹ ਬੰਦਿਆਂ ਨੂੰ ਥੋੜ੍ਹੇ ਥੋੜ੍ਹੇ ਜਿਹੇ ਵੱਖਰੇ ਤਰੀਕੇ ਨਾਲ ਐਕਟ ਕਰਦੇ ਆ। ਅਤੇ ਸੈਮੀ ਸਾਹਿਬ ਕਹਿੰਦੇ ਆਈ ਹੈਵ ਜਸਟ ਕਰੋਸ ਦਾ ਬ੍ਰਿਜ ਅਤੇ 11:50 ਦੇ ਉੱਤੇ ਐਗਜੈਕਟਲੀ ਅਤੇ ਫਲੈਗ ਹਾਫ ਡਾਊਨ ਐਜ਼ ਵੈਲ। ਹਾਂ, ਫਲੈਗ ਵੀ ਡਾਊਨ ਕੀਤੇ ਜਾਂਦੇ ਆ। ਥੈਂਕ ਯੂ ਤੁਹਾਡਾ ਸੈਮੀ ਸਾਹਿਬ ਜੀ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਹੁਣ ਸਮਾਂ ਆ ਗਿਆ ਆਪਾਂ, ਹਾਂਜੀ, ਇਜਾਜ਼ਤ ਲਈਏ। ਕੁਛ ਮਿਸ ਤਾਂ ਨਹੀਂ ਹੋ ਰਿਹਾ?
1: ਨਹੀਂ ਨਹੀਂ, ਕੁਛ ਨਹੀਂ ਮਿਸ ਹੋ ਰਿਹਾ।
0: ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ, ਕੁਛ ਗਲਤ ਕਿਹਾ ਗਿਆ ਹੋਵੇ ਅਤੇ ਉਹਦੇ ਲਈ ਮਾਫ਼ੀ। ਰੇਡੀਓ ਹਾਂਜੀ 1674 AM।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
2: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hifitravels.com.au te.
5: ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਟੈਂਸ਼ਨ ਨੀ ਟੈਂਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ, ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ
3: ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
9: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
10: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
10: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।
11: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
12: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਰਸ ਰੋਡ, ਤ੍ਰੁਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
13: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
14: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
13: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 Grace Way ਰੇਵਨ ਹਾਲ
4: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत
5: थापी
6: मैं सोचती सी के अपन कबड्डी दी टीम बना ली
7: तू पहलवान बनना पहलवान जम
8: रिटन एंड डायरेक्टेड बाय जयदीप वडिंग नीरू बाजवा सनी सिंह सुखविंदर चाहल हशनीन चौहान ते होर बहुत सारे सितारियां नाल सजी फिल्म रिलीज होन जा रही है थोड़ी नेड़ली सिनेमा घरां दे विच अक्टूबर 16 2026 नू

0: ਧਰਤੀ ਰੇਡੀਓ ਹਾਂ ਜੀ 1674 ਐਮ 200 ਸਵਾਗਤ ਤੁਹਾਡੇ ਸਾਰਿਆਂ ਦਾ ਅੱਜ ਦਿਨ ਬੁੱਧਵਾਰ ਦਾ ਲਗਭਗ ਸ਼ਾਮਾਂ ਪੈ ਚੁੱਕੀਆਂ ਨੇ ਬੁੱਧਵਾਰ ਦੀਆਂ ਕੰਮਾਂ ਕਾਰਾਂ ਤੋਂ ਵਿਹਲੇ ਹੋਵੋਗੇ ਨਹੀਂ ਹੋਵੋਗੇ ਤਾਂ ਫਿਰ ਛੇਤੀ ਹੋਣ ਵਾਲੇ ਹੋਵੋਗੇ ਅਤੇ ਕੱਲ੍ਹ ਨੂੰ ਫਿਰ ਜਾਣ ਦੀ ਤਿਆਰੀ 'ਚ ਹੋਵੋਗੇ ਅਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਮਨੀਸ਼ਾ ਬੁਟਾਨੀ ਜੀ ਡਿਜ਼ਾਇਰ ਮਾਈਗ੍ਰੇਸ਼ਨ ਤੋਂ ਕਹਿੰਦੇ ਨੇ ਰਾਤੋ ਰਾਤ ਜਿਹੜਾ ਇਮੀਗ੍ਰੇਸ਼ਨ ਆ ਮਾਈਗ੍ਰੇਸ਼ਨ ਡਿਪਾਰਟਮੈਂਟ ਆ ਉਹ ਰੂਲ ਚੇਂਜ ਕਰ ਦਿੰਦਾ ਵਾ ਦਿਨ ਚੜ੍ਹੋ ਅਤੇ ਕੁਛ ਵੱਖਰਾ ਹੋ ਜਾਂਦਾ ਵਾ ਪਤਾ ਨਹੀਂ ਉਹ ਕਿਹੜੇ ਵੀਜ਼ੇ ਦੇ ਰਿਲੇਟਿਡ ਹੋ ਜਾਣਾ ਕੀ ਹੋ ਜਾਣਾ ਉੱਠ ਕੇ ਮੁੜ ਕੇ ਇਹਨਾਂ ਨੂੰ ਫੋਨ ਕਰਕੇ ਪੁੱਛੀਦਾ ਵੀ ਮੈਮ ਬਤਾਓ ਕਿਆ ਚੇਂਜ ਹੋ ਗਿਆ ਇਸ ਹਮਾਰਾ ਇਹ ਵੀਜ਼ਾ ਡਾਲਨਾ ਥਾ ਜਾਂ ਇਹ ਡਾਲਾ ਹੁਆ ਥਾ ਤੋ ਇਸ ਪੇ ਕੋਈ ਇੰਪੈਕਟ ਤੋਂ ਨਹੀਂ ਪੜੇਗਾ ਅਤੇ ਇਹਦੇ ਸਿਲਸਿਲੇ ਦੇ ਵਿੱਚ ਹੀ ਅੱਜ ਫਿਰ ਸਾਡੇ ਨਾਲ ਜੁੜੇ ਨੇ ਇਨਫੋਰਮੇਸ਼ਨ ਸਾਡੇ ਤੱਕ ਲੈ ਕੇ ਆਏ ਨੇ ਅਪਡੇਟਸ ਕੀ ਨੇ ਸਟੂਡੈਂਟ ਵੀਜ਼ੇ ਦੇ ਖਾਸ ਕਰਕੇ ਜਿਹੜੇ ਰੀਸੈਂਟ ਇੰਨੇ ਚੇਂਜਿਸ ਹੋਏ ਨੇ ਉਹਦੇ ਰਿਗਾਰਡਿੰਗ ਬਹੁਤ ਬਹੁਤ ਸਵਾਗਤ ਤੁਹਾਡਾ ਮਨੀਸ਼ਾ ਜੀ ਕਿੱਦਾਂ ਠੀਕ ਠਾਕ ਹੋ
1: ਮੈਂ ਬਿਲਕੁਲ ਠੀਕ ਹਾਂ ਬਲਕੀ ਤਾਂ ਥੈਂਕ ਯੂ ਅਤੇ ਬਿਲਕੁਲ ਸਟੂਡੈਂਟ ਵੀਜ਼ਾ ਨੂੰ ਲੈ ਕੇ ਇੰਨੇ ਚੇਂਜਿਸ ਆਏ ਹੈ ਹੋਰ ਵੀ ਬਹੁਤ ਸਾਰੇ ਰੂਲਸ ਹੈ ਜਿਹੜੇ ਸਡਨ ਚੇਂਜ ਹੋ ਰਹੇ ਹੈ
0: ਦੇਖ ਲਓ ਕੁਛ ਵੀ ਹੋ ਜਾਏ ਨਾ ਫਿਰ ਹਿੰਦੀ ਕਿੱਥੋਂ ਸ਼ੁਰੂ ਹੋ ਗਈ ਮੇਰੀ ਕੁਝ ਵੀ ਹੋ ਜਾਏ ਅਤੇ ਭਾਵੇਂ ਕਹਿ ਲਓ ਵੀ ਘਰਾਂ ਦੇ ਪ੍ਰਾਈਜ਼ ਵੱਧ ਗਏ ਉਹਦੇ ਪਿੱਛੇ ਵੀ ਸਟੂਡੈਂਟ ਜ਼ਿੰਮੇਵਾਰ ਨੇ ਕੋਈ ਵੀ ਚੀਜ਼ ਹੋ ਜਾਏ ਜ਼ਿੰਮੇਵਾਰ ਸਟੂਡੈਂਟ ਦੀ ਰਹਿਣੀ ਇਹ ਕੀ ਚੱਕਰ ਆ
1: ਇਹ ਬਸ ਇੱਕ ਸਟੂਡੈਂਟ ਕਰਕੇ ਆਈ ਥਿੰਕ ਸਟੂਡੈਂਟ ਬੈਕਬੋਨ ਹੈ ਆਸਟ੍ਰੇਲੀਆ ਦੀ ਟਰੱਕ ਇੰਡਸਟਰੀ ਕੰਸਟਰਕਸ਼ਨ ਇੰਡਸਟਰੀ ਹਰ ਜਗ੍ਹਾ ਸਟੂਡੈਂਟਸ ਦਾ ਇੰਨਾ ਮੇਜਰ ਕੰਟਰੀਬਿਊਸ਼ਨ ਹੈ ਔਰ ਰੀਸੈਂਟਲੀ ਇੱਕ ਇੰਟਰਵਿਊ ਵੀ ਸੀਗੀ ਇੱਕ ਬਹੁਤ ਵੱਡੀ ਟਰਾਂਸਪੋਰਟ ਕੰਪਨੀ ਸੀਗੀ ਅਤੇ ਉਹਨਾਂ ਨੇ ਬੜਾ ਦੱਸਿਆ ਸੀ ਕਹਿੰਦੇ ਕਿ ਅਸੀਂ ਇੱਕ ਐਡ ਪਾਉਂਦੇ ਹਾਂ ਟਰੱਕ ਡਰਾਈਵਰ ਦੀ ਅਤੇ ਜਿਹੜੀ ਮੇਜਰ ਐਪਲੀਕੇਸ਼ਨਸ ਆਉਂਦੀ ਹੈ ਉਹ ਇੰਡੀਅਨਸ ਦੀ ਆਉਂਦੀ ਹੈ ਅਤੇ ਅਸੀਂ ਕਹਿੰਦੇ ਐਡ 'ਚ ਥੋੜ੍ਹੀ ਲਿਖ ਕੇ ਪਾਈਦਾ ਕਿ ਇੰਡੀਅਨਸ ਆਓ ਪਰ ਅਤੇ ਕੌਣ ਇਸ ਕੰਟਰੀ ਦਾ ਜਿਹੜੇ ਸਟੂਡੈਂਟਸ ਹੈ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਅਤੇ ਦੇ ਵਿਲ ਰਿਅਲਾਈਜ਼ ਇਟ ਸੂਨਰ ਔਰ ਲੇਟਰ
0: ਜੀ ਬਿਲਕੁਲ ਅਤੇ ਕੀ ਫਿਰ ਅੱਜ ਲੈ ਕੇ ਆਏ ਹੋ ਸਾਡੇ ਲਈ ਅਪਡੇਟਸ
1: ਅੱਜ ਸਭ ਤੋਂ ਪਹਿਲਾਂ ਤਾਂ ਬਹੁਤ ਪੈਨਿਕ ਮੋਡ ਕ੍ਰੀਏਟ ਹੋਇਆ ਹੋਇਆ ਸਟੂਡੈਂਟ ਵੀਜ਼ਾ ਹੋਲਡਰਸ 'ਚ ਕਿ ਖੜ੍ਹੇ ਪੈ ਸਟੂਡੈਂਟ ਵੀਜ਼ਾ ਦੇ ਜਿਹੜੇ ਰੂਲਸ ਹੈ ਉਹ ਚੇਂਜ ਹੋ ਗਏ ਰਾਤੋ ਰਾਤ ਲਾਈਕ 4 ਘੰਟੇ ਵੀ ਨਹੀਂ ਸਾਨੂੰ ਦਿੱਤੇ ਸੀ ਐਪਲੀਕੇਸ਼ਨਸ 5 ਅਤੇ ਖੜ੍ਹੇ ਪੈਰ ਫੈਮਿਲੀ ਨੂੰ ਇੰਕਲੂਡ ਕਰਨਾ ਬੰਦ ਕਰਾਤਾ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਸਟੋਪ ਕਰਤੀ ਅਤੇ ਸਭ ਤੋਂ ਪਹਿਲਾਂ ਮੈਂ ਕਹੂੰਗੀ ਕਿ 485 'ਤੇ ਵੀ ਇਹਨਾਂ ਨੇ ਅਨਾਊਂਸ ਕੀਤਾ ਹੈ ਕਿ ਸਟੂਡੈਂਟ ਜਿਹੜਾ 485 'ਤੇ ਸਬਸੀਕੁਐਂਟ ਐਂਟਰੈਂਟ ਕਹਿੰਦੇ ਜਿਹਨੂੰ ਡਿਪੈਂਡੈਂਟ ਤੁਸੀਂ ਕਹਿੰਦੇ ਹੋ ਆਪਣੀ ਲੈਂਗੁਏਜ ਵਿੱਚ ਕਿ ਤੁਸੀਂ ਆਪਣੀ ਵਾਈਫ ਨੂੰ ਜਾਂ ਆਪਣੇ ਪਾਰਟਨਰ ਨੂੰ ਜਾਂ ਆਪਣੇ ਬੱਚਿਆਂ ਨੂੰ ਬੁਲਾਉਣਾ ਹੈ ਉਹ ਲੇਟਰ ਔਨ ਤੁਸੀਂ ਨਹੀਂ ਕਰ ਸਕੋਗੇ ਇਹ ਹਲੇ ਪ੍ਰਪੋਜ਼ਡ ਹੈ ਐਂਡ ਮੈਂ ਤੁਹਾਨੂੰ ਇੱਕ ਇਹ ਵਾਰਨਿੰਗ ਸਮਝ ਲਓ ਜਾਂ ਤੁਹਾਨੂੰ ਅਲਰਟ ਕਰ ਰਹੀ ਹਾਂ ਕਿ ਜਿੱਦਾਂ ਇਹਨਾਂ ਨੇ ਸਟੂਡੈਂਟ ਵੀਜ਼ਾ ਦਾ ਸਡਨ ਚੇਂਜ ਕੀਤਾ ਹੈ 485 'ਤੇ ਵੀ ਇਹ ਚੇਂਜ ਸਡਨਲੀ ਹੋਏਗਾ ਐਂਡ ਯੂ ਮਸਟ ਲੌਂਚ ਯੋਰ ਜੇ ਤੁਸੀਂ ਚਾਹੁੰਦੇ ਹੋ ਆਪਣੇ ਪਾਰਟਨਰ ਨੂੰ ਇੰਕਲੂਡ ਕਰਨਾ ਐਜ ਸੂਨ ਐਜ ਪੋਸੀਬਲ ਇੰਕਲੂਡ ਕਰ ਲਓ ਵਿਦਆਊਟ ਟੇਕਿੰਗ ਐਨੀ ਰਿਸਕ ਔਰ ਦੂਜੀ ਗੱਲ ਸਾਨੂੰ ਬਹੁਤ ਕਾਲਸ ਆਈਆਂ ਕਿ ਜਿਨ੍ਹਾਂ ਦੀ ਸਟੂਡੈਂਟ ਵੀਜ਼ਾ ਐਕਸਟੈਂਸ਼ਨਸ ਪੈ ਚੁੱਕੀਆਂ ਉਹਨਾਂ ਦੇ ਤਾਂ ਕੋਈ ਇਫੈਕਟ ਨਹੀਂ ਹੋਏਗਾ ਜੀ ਨਹੀਂ ਜਿਹੜੀ ਐਪਲੀਕੇਸ਼ਨ ਆਲਰੇਡੀ ਲੌਂਚਡ ਹੈ ਉਹਨਾਂ 'ਤੇ ਕੋਈ ਵੀ ਇਫੈਕਟ ਨਹੀਂ ਪਏਗਾ ਕਿਉਂਕਿ ਉਹ ਪੁਰਾਣੇ ਲੋਅ ਦੇ ਅਕੋਰਡਿੰਗ ਪਈਆਂ ਐਜ਼ ਲੌਂਗ ਐਜ਼ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਨੂੰ ਮੀਟ ਕਰ ਰਹੇ ਹੋ ਤੁਹਾਡੇ ਕੋਲ ਫੰਡਸ ਹੈ ਜਾਂ ਜੋ ਵੀ ਤੁਹਾਡੀ ਹੋਰ ਰਿਕੁਆਇਰਮੈਂਟਸ ਸੀਗੀਆਂ ਹੈਲਥ ਇੰਸ਼ੋਰੈਂਸ ਫੰਡਸ ਤੁਹਾਡੀ ਵੈਲਿਡ COE ਤੁਹਾਡੇ ਪਾਰਟਨਰ ਦਾ ਵੈਲਿਡ ਵੀਜ਼ਾ ਉਸ ਵੈਲਿਡ ਰਿਲੇਸ਼ਨਸ਼ਿਪ ਹੈ ਨਾ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਫਾਈਲ ਦੀ ਡਿਮਾਂਡ ਹੈਗੀ ਆ ਤੇ ਹੈ ਤੇ ਤੁਸੀਂ ਜ਼ਰੂਰ ਉਸ ਚੀਜ਼ ਨੂੰ ਮੀਟ ਕਰ ਰਹੇ ਹੋ ਤੇ ਤੁਹਾਡਾ ਵੀਜ਼ਾ ਗ੍ਰਾਂਟ ਹੋਏਗਾ ਉਹਦੇ 'ਚ ਕੋਈ ਰਿਫਿਊਜ਼ਲ ਦਾ ਨਹੀਂ ਹੈ ਚਾਂਸਿਸ ਦੈਨ ਨੋ ਇਫੈਕਟ
0: ਓਕੇ ਤੇ ਇਹਦਾ ਮਤਲਬ ਵੀ ਜੇ ਤੁਸੀਂ 485 ਤੇ ਵੀ ਕੋਈ ਐਡ ਆਨ ਕਰਾਉਣੀ ਆ ਤੇ ਉਹ ਫਿਰ ਹੁਣੇ ਕਰਾ ਲੈਣੀ ਚਾਹੀਦੀ
1: ਹਾਂ ਬਿਲਕੁਲ ਡਿਲੇ ਕੀਏ ਬਿਨਾ ਤੁਹਾਨੂੰ ਕਰ ਲੈਣਾ ਚਾਹੀਦਾ ਦੇਰ ਇਜ਼ ਨੋ ਪੁਆਇੰਟ ਕਿ ਤੁਸੀਂ ਵੇਟ ਕਰੋ ਤੁਸੀਂ ਵੀ ਅੰਡਰਸਟੈਂਡ ਕਿ TR ਦੀ ਹੁਣ ਫੀਸ ਵੀ ਬਹੁਤ ਵੱਧ ਗਈ ਆਲਮੋਸਟ 6,000 ਕੁਛ ਹੈ ਅਤੇ ਯੈਸ ਇਟਸ ਗੋਨਾ ਕੋਸਟ ਯੂ ਮਨੀ ਬਟ ਬਾਅਦ ਚੋਂ ਪਾਰਟਨਰ ਨੂੰ ਬੁਲਾਉਣਾ ਰੀਅਲੀ ਬਹੁਤ ਔਖਾ ਹੋਏਗਾ
0: ਤੇ ਇਹਦਾ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਚੱਲਣ ਡਿਆ ਫਿਰ
1: 2-3 ਮਹੀਨੇ
0: ਓਕੇ ਫਿਰ ਤੇ ਨਾਟ ਮੱਚ
1: ਨਾਟ ਮੱਚ ਐਂਡ ਇਟ ਇਜ਼ ਦ ਬੈਸਟ ਵੀਜ਼ਾ ਟੂ ਐਡ ਯੋਰ ਪਾਰਟਨਰ ਲਾਈਕ 485 ਵੀਜ਼ਾ ਬੈਸਟ ਵੀਜ਼ਾ ਆਪਣੇ ਪਾਰਟਨਰ ਨੂੰ ਐਡ ਕਰਨ ਦਾ ਅਤੇ ਜੇ ਤੁਹਾਡੇ ਪਾਰਟਨਰ ਹੈ ਇੰਡੀਆ 'ਚ ਜਾਂ ਕਿਸੇ ਵੀ ਹੋਰ ਕੰਟਰੀ 'ਚ ਹੈ ਅਤੇ ਤੁਸੀਂ ਉਹਨਾਂ ਨੂੰ ਇੰਕਲੂਡ ਕਰਨਾ ਚਾਹੁੰਦੇ ਹੋ ਜਾਂ ਉਹ ਔਨਸ਼ੋਰ ਵੀ ਹੈਗੇ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਪਾਰਟਨਰ ਨੂੰ ਉਹਨਾਂ ਦੀ ਫਾਈਲ 'ਚ ਇੰਕਲੂਡ ਕਰੋ ਜਾਂ ਉਹਨਾਂ ਦੀ ਫਾਈਲ 'ਚ ਆਪ ਇੰਕਲੂਡ ਹੋ ਜਾਓ ਵਾਈਸ ਵਰਸਾ ਅਤੇ ਉਹ ਤੁਹਾਨੂੰ ਐਜ਼ ਸੂਨ ਐਜ਼ ਪੋਸੀਬਲ ਕਰਨਾ ਚਾਹੀਦਾ
0: ਓਕੇ ਓਕੇ ਦੈਟਸ ਗੁੱਡ ਅਤੇ ਤੁਸੀਂ ਸਟੈਪ ਲੈ ਲਓ ਛੇਤੀ ਛੇਤੀ ਜੇ ਸੱਦਣਾ ਵਾ
1: ਅਤੇ
0: ਨੈਕਸਟ ਜੇ ਆਪਾਂ ਵੇਖੀਏ ਅਤੇ ਕਹਿੰਦੇ ਨੇ ਕਿ ਜਦੋਂ ਇਹ ਓਵਰਨਾਈਟ ਸਾਰੇ ਰੂਲ ਚੇਂਜ ਹੋਏ ਅਤੇ ਵੈਸੇ ਵੀ ਇਹ ਜਿਹੜੇ ਕਈ ਰੂਲ ਆਉਂਦੇ ਆ ਉਹ ਔਨਸ਼ੋਰ ਬੰਦੇ ਦੇ ਹੱਕ ਦੇ ਵਿੱਚ ਆਉਂਦੇ ਆ ਜ਼ਿਆਦਾਤਰ ਕਿਹਾ ਜਾਂਦਾ ਕਿ ਜੇ ਤੁਸੀਂ ਆਫਸ਼ੋਰ ਹੋ ਤਾਂ ਫਿਰ ਤੁਹਾਡੇ ਕੋਲ ਆਪਸ਼ਨਸ ਥੋੜ੍ਹੀਆਂ ਜਿਹੜੀਆਂ ਉਹ ਘੱਟ ਜਾਂਦੀਆਂ ਅਤੇ ਜੀ ਇਹਦੀਆਂ ਮੰਨ ਲਓ ਨਿਊ ਜਿਹੜੇ ਐਪਲੀਕੇਸ਼ਨਸ ਪਾਉਣੀਆਂ ਹੁਣ ਕਿ ਉਹ ਆਨਸ਼ੋਰ ਜਾਂ ਆਫਸ਼ੋਰ ਇਹਨਾਂ ਦਾ ਕੀ ਸਿਨੈਰੀਓ?
1: ਇਹਦੇ 'ਚ ਤਾਂ ਉਹਨਾਂ ਨੇ ਕੋਈ ਸਟੂਡੈਂਟਸ ਦੇ ਫੇਵਰ 'ਚ ਨਹੀਂ ਰੂਲਸ ਆਏ।
0: ਅੱਛਾ ਜੀ।
1: ਬਟ ਟੂ ਸਮ ਐਕਸਟੈਂਟ ਤੁਸੀਂ ਦੇਖੋ ਉਹਨਾਂ ਨੇ ਇਹ ਕਿਹਾ ਜੇ ਤੁਸੀਂ ਫੋਰ ਐਗਜ਼ਾਮਪਲ ਡੀਕਨ ਯੂਨੀਵਰਸਿਟੀ 'ਚ ਆਏ ਸੀ
0: ਓਕੇ
1: ਅਤੇ ਉੱਥੋਂ ਹੀ ਤੁਸੀਂ ਬੈਚਲਰਸ ਕਰ ਰਹੇ ਹੋ
0: ਹਾਂਜੀ
1: ਅਤੇ ਤੁਹਾਡਾ ਸਾਲ ਦਾ ਕੋਰਸ ਪਿਆ ਅਤੇ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਸਕਦੇ ਹੋ। ਪਰ ਜੇ ਤੁਸੀਂ ਸੇਮ ਪ੍ਰੋਵਾਈਡਰ ਚੇਂਜ ਕਰ ਲਿਆ, ਯਾਨੀ ਕਿ ਤੁਸੀਂ ਡੀਕਨ 'ਚ ਆਏ ਸੀ ਅਤੇ ਤੁਸੀਂ ਏ ਬੀ ਸੀ ਹੋਰ ਕਾਲਜ ਵਿੱਚ ਚਲੇ ਗਏ ਐਂਡ ਤੁਸੀਂ ਘਰ ਬੈਚਲਰਸ ਹੀ ਰਹੇ ਹੋ ਤੇ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨਹੀਂ ਪਾ ਸਕਦੇ
0: ਜਸਟ ਬਿਕੋਜ਼ ਆਫ ਕਿ ਤੁਸੀਂ ਪ੍ਰੋਵਾਈਡਰ ਚੇਂਜ ਕੀਤਾ।
1: ਤੁਸੀਂ ਪ੍ਰੋਵਾਈਡਰ ਚੇਂਜ ਕਰ ਲਿਆ ਤੇ ਜੇ ਤੁਸੀਂ ਬਿਲਕੁਲ ਹੀ ਸਰਟ 3 ਸਰਟ 4 ਡਿਪਲੋਮਾ ਤੇ ਆ ਗਏ ਹੋ ਫਿਰ ਵੀ ਤੁਸੀਂ ਨਹੀਂ ਪਾ ਸਕਦੇ।
0: ਅਸਰ ਡਾਊਨਗ੍ਰੇਡ ਵੀ ਨਹੀਂ ਨਾ ਕਰ ਸਕਦੇ?
1: ਹਾਂ, ਡਾਊਨਗ੍ਰੇਡ ਤਾਂ ਪਹਿਲਾਂ ਵੀ ਅਲਾਊਡ ਨਹੀਂ ਸੀ ਬਟ ਦੇ ਆਲ ਹੈਵ ਡਨ ਇਟ। ਜੋ ਵੀ ਹੋ ਰਿਹਾ ਸੀ ਮਾਰਕੀਟ ਵਿੱਚ ਜਾਂ ਜੋ ਵੀ ਸਭ ਨੇ ਕੀਤਾ, ਸਭ ਬੱਚਿਆਂ ਨੇ ਆਪਣੀ ਪੀ ਆਰ ਦੇ ਪ੍ਰੋਸੈਸ ਲਈ, ਆਪਣੀ ਪੀ ਆਰ ਸਿਕਿਓਰ ਕਰਨ ਲਈ ਹੀ ਜੋ ਵੀ ਕੀਤਾ ਕੀਤਾ, ਕਿਉਂਕਿ ਕੰਸਟਰਕਸ਼ਨ ਵਿੱਚ ਵੀ ਅਗਰੀ ਵੀ ਆਲ ਨੋ ਪੀ ਆਰ ਆ ਰਹੀ ਹੈ ਅਤੇ ਬੱਚਿਆਂ ਨੇ ਜੇ ਲਿੱਤੇ ਵੀ ਹੈ ਅਤੇ ਉਹਦੇ 'ਚ ਕੰਮ ਵੀ ਕਰ ਰਹੇ ਹੈ, ਉਹਦੇ 'ਚ ਪੀ ਆਰ ਵੀ ਲਿੱਤੀ ਹੈ ਅਤੇ ਹੁਣ ਉਹ ਪੋਸੀਬਿਲਿਟੀ ਨਹੀਂ ਹੈ। ਕੋਰਸ ਤੁਸੀਂ ਜੇ ਤੁਹਾਡਾ ਰਹਿੰਦਾ ਫੋਰ ਐਗਜ਼ਾਮਪਲ ਤੁਹਾਡਾ 6 ਮਹੀਨੇ ਦਾ ਕੋਰਸ ਹਾਲੇ ਰਹਿੰਦਾ ਹੈ ਅਤੇ ਤੁਹਾਨੂੰ ਆਫਸ਼ੋਰ ਜਾ ਕੇ ਐਕਸਟੈਂਸ਼ਨ ਪਾਉਣੀ ਪਏਗੀ।
0: ਓਕੇ,
1: ਇੱਦਾਂ ਜੇ ਤੁਹਾਨੂੰ ਗਲਤ ਫਹਿਮੀ ਹੈ ਕਿ ਅੱਜ ਮੈਂ ਜਾਣਾ ਆਫਸ਼ੋਰ ਐਕਸਟੈਂਸ਼ਨ ਪਾਈ ਐਂਡ ਆਈ ਵਿਲ ਕਮ ਬੈਕ ਇਨ ਅ ਵੀਕ, ਨੋ। ਜੇ ਤੁਸੀਂ ਆਫਸ਼ੋਰ ਐਕਸਟੈਂਸ਼ਨ ਪਾਈ ਹੈ ਤੁਸੀਂ ਵਾਪਿਸ ਵੀ ਆ ਜਾਂਦੇ ਹੋ, ਇਟ ਇਜ਼ ਨੋਟ ਸੇਫ ਕਿਉਂਕਿ ਐਟ ਦ ਟਾਈਮ ਆਫ ਗ੍ਰਾਂਟ ਵੀ ਤੁਸੀਂ ਆਫਸ਼ੋਰ ਹੀ ਹੋਣੇ ਚਾਹੀਦੇ ਹੋ।
0: ਓਕੇ, ਯਾਨੀ ਤੁਸੀਂ ਵਾਪਸ ਨਹੀਂ ਆ ਸਕਦੇ ਪਾ ਕੇ?
1: ਵਾਪਸ ਆ ਸਕਦੇ ਹੋ ਜੇ ਤੁਹਾਡੇ ਕੋਲ ਵੈਲਿਡ ਵੀਜ਼ਾ ਹੈ, ਪਰ ਜਿਹੜਾ ਸਟੂਡੈਂਟ ਵੀਜ਼ਾ ਦੀ ਗ੍ਰਾਂਟ ਹੈ ਜੇ ਤੁਸੀਂ ਇੰਡੀਆ 'ਚ ਆ ਕੇ ਪਾ ਕੇ ਆਏ ਹੋ ਤਾਂ ਉਹ ਇੰਡੀਆ 'ਚ ਹੀ ਤੁਸੀਂ ਹੋਣੇ ਚਾਹੀਦੇ ਹੋ ਜਾਂ ਕਿਸੇ ਵੀ ਦੁਨੀਆ ਦੀ ਹੋਰ ਕੰਟਰੀ 'ਚ ਹੋਣੇ ਚਾਹੀਦੇ ਹੋ, ਤੁਸੀਂ ਆਸਟ੍ਰੇਲੀਆ ਨਹੀਂ ਹੋਣੇ ਚਾਹੀਦੇ ਉਹਦੀ ਗ੍ਰਾਂਟ ਦੇ ਟਾਈਮ।
0: ਤੇ ਉਹਦਾ ਪ੍ਰੋਸੈਸਿੰਗ ਟਾਈਮ ਕਿੰਨਾ ਕਾ?
1: ਇਟ ਕੈਨ ਬੀ 2 ਮੰਥਸ, ਇਟ ਕੈਨ ਬੀ 10 ਮੰਥਸ।
0: ਤੇ ਜੇ ਮੰਨ ਲਓ ਕੋਈ ਇੱਕੋ ਹੈਗਾ ਹੀ ਤੇ ਵਾਪਸ ਆ ਗਿਆ,
1: ਉਹਨੂੰ
0: ਫੇਰ ਵਾਪਸ ਜਾਣਾ ਪਊਗਾ ਜਦੋਂ ਗ੍ਰਾਂਟ ਦੇ ਟਾਈਮ?
1: ਹਾਂ, ਪਰ ਹੁਣ ਡਿਪਾਰਟਮੈਂਟ ਇਹਨਾਂ ਤੇ ਕਾਈਂਡ ਹੋਏਗਾ ਕਿ ਅੱਜ ਮੇਰੀ ਫਾਈਲ ਖੁੱਲੀ ਹੈ ਕਿ ਮੈਨੂੰ ਮੇਲ ਕਰੇਗਾ ਜਾਂ ਕਾਲ ਕਰਨਗੇ ਜੀ ਮਨੀਸ਼ਾ ਜੀ ਇਹਨਾਂ ਨੂੰ ਭੇਜੋ ਬਾਹਰ। ਤੋ ਇਹ ਸਟੂਡੈਂਟਸ ਨੂੰ ਮਿਸਕਨਸੈਪਸ਼ਨ ਹੋ ਰਹੀ ਹੈ ਕਿ ਅਸੀਂ ਅੱਜ ਜਾਂਦੇ ਹਾਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਕੇ ਵਾਪਸ ਆ ਜਾਂਦੇ ਹਾਂ
0: ਤੇ ਮੁੜ ਕੇ ਗ੍ਰਾਂਟ ਦੇ ਟਾਈਮ ਪਤਾ ਨਹੀਂ।
1: ਦੇਖੋ ਆਫਸ਼ੋਰ ਤੋਂ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਟਾਈਮ ਬਹੁਤ ਘੱਟ ਹੈ ਤੇ ਜੇ ਤੁਸੀਂ ਪਲਾਨ ਕਰ ਰਹੇ ਹੋ ਤਾਂ ਤੁਸੀਂ ਡਿਸੰਬਰ ਜਨਵਰੀ ਵਾਲੇ ਟਾਈਮ ਤੇ ਪਲਾਨ ਕਰੋ। ਪਰ ਇਹ ਵੀ ਚੀਜ਼ ਧਿਆਨ ਰੱਖਣੀ ਹੈ ਵੀਜ਼ਾ ਕੈਂਸਲੇਸ਼ਨ ਜੇ ਆਫਸ਼ੋਰ ਹੁੰਦੀ ਹੈ, ਤੁਸੀਂ ਕੋਈ ਕੰਡੀਸ਼ਨ ਬ੍ਰੀਚ ਕੀਤੀ ਹੈ, ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ। ਤੁਹਾਡਾ ਇੱਥੇ ਵੀਜ਼ਾ ਕੈਂਸਲ ਹੁੰਦਾ ਹੈ ਸਾਡੇ ਕੋਲ ਬਹੁਤ ਰਸਤੇ ਹੁੰਦੇ ਆ ਜਾਂ ਅਸੀਂ ਹੈਲਪ ਕਰ ਸਕਦੇ ਹਾਂ, ਅਸੀਂ ਤੁਹਾਡੇ ਕੋਲ ਟ੍ਰਾਈਬਿਊਨਲ ਰਾਈਟਸ ਹੁੰਦੇ ਆ। ਬਟ ਜੇ ਤੁਹਾਡਾ ਆਫਸ਼ੋਰ ਵੀਜ਼ਾ ਕੈਂਸਲ ਹੁੰਦਾ ਹੈ ਤੁਹਾਡੇ ਕੋਲ ਕੋਈ ਟ੍ਰਾਈਬਿਊਨਲ ਰਾਈਟਸ ਨਹੀਂ ਹੁੰਦੇ।
0: ਓਕੇ, ਤੇ ਫਿਰ ਉਹਨਾਂ ਕੋਲ ਤੇ ਫਿਰ ਹੋਰ ਕੋਈ ਚਾਰਾ ਵੀ ਨਹੀਂ ਹੈਗਾ ਆਫਸ਼ੋਰ ਜਾ ਕੇ ਪਾਉਣ ਦਾ ਤੇ ਉੱਥੇ ਰਹਿਣ ਦਾ?
1: ਅਨਫੋਰਚੂਨੇਟਲੀ ਨਹੀਂ ਹੈ, ਠੀਕ ਹੈ, ਤੇ ਉਹਨਾਂ ਨੂੰ ਆਫਸ਼ੋਰ ਹੀ ਜਾਣਾ ਪਏਗਾ। ਤੇ ਜੇ ਤੁਸੀਂ ਇੱਥੇ ਰਹਿ ਕੇ ਤੁਸੀਂ ਹੁਣ ਪ੍ਰੋਵਾਈਡਰ ਚੇਂਜ ਕਰ ਲਿਆ, ਤੁਸੀਂ ਆਨਸ਼ੋਰ ਤੇ ਐਕਸਟੈਂਸ਼ਨ ਪਾ ਹੀ ਨਹੀਂ ਸਕਦੇ ਹੋ।
0: ਮਤਲਬ ਕੋਈ ਵੀ ਇਦਾਂ ਦਾ ਕਿੱਤਾ ਨਹੀਂ ਹੈ ਜਿਹ 'ਚ ਪੈ ਸਕੇ? ਕੋਈ ਤੇ ਹੋਊਗਾ ਵੀ ਕੁਛ ਕੁ ਤੇ ਰਿਕੁਆਇਰਮੈਂਟਸ ਹੋਣਗੀਆਂ, ਆਨਸ਼ੋਰ ਤੇ ਕੋਈ ਪਾ ਸਕਦਾ?
1: ਆਨਸ਼ੋਰ ਐਕਸਟੈਂਸ਼ਨ ਲਈ ਜੇ ਤੁਹਾਡਾ ਪ੍ਰੋਵਾਈਡਰ ਵੀ ਚੇਂਜ ਕਰ ਲਿਆ, ਫੋਰ ਐਗਜ਼ਾਮਪਲ ਬੈਚਲਰਸ ਤੁਸੀਂ ਆਏ ਸੀ, ਤੁਸੀਂ ਕੋਰਸ ਚੇਂਜ ਕਰ ਲਿਆ, ਏ ਬੀ ਸੀ ਕਾਲਜ ਚਲੇ ਗਏ,
0: ਕਾਲਜ ਐਂਡ ਸਟੱਡੀ ਸੇਮ ਹੀ ਆ?
1: ਹਾਂ, ਸਟੱਡੀ ਸੇਮ ਹੈ, ਲੈਵਲ ਏ ਕਿਊ ਐਫ ਲੈਵਲ ਸੇਮ ਹੈ, ਏ ਕਿਊ ਐਫ ਲੈਵਲ ਇਜ਼ ਬੈਚਲਰਸ ਦਾ 7 ਹੈ।
0: ਓਕੇ,
1: ਤੁਸੀਂ ਬੈਚਲਰਸ ਹੀ ਕੀਤੀ ਹੈ, ਠੀਕ ਹੈ, ਉਹ ਤੁਸੀਂ ਕੰਪਲੀਟ ਕਰ ਲਈ
0: ਜੀ।
1: ਜੇ ਉਹ ਕੰਪਲੀਟਿਡ ਹੈ ਫਿਰ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਆਨਸ਼ੋਰ ਮਾਸਟਰ ਡਿਗਰੀ 'ਚ ਪਾ ਸਕਦੇ ਹੋ।
0: ਓਕੇ, ਯਾਨੀ ਇੱਕ ਸਟੈਪ ਅਹੈਡ ਕਰਕੇ,
1: ਇੱਕ ਸਟੈਪ ਅਹੈਡ, ਜੇ ਤੁਸੀਂ ਮਾਸਟਰਸ ਵਿੱਚ ਆਏ ਸੀ ਤੇ ਤੁਸੀਂ ਮਾਸਟਰਸ ਕੰਪਲੀਟ ਕਰ ਲਈ ਹੈ, ਹੁਣ ਇਸ ਪੂਰੇ ਕੇਸ ਵਿੱਚ ਪ੍ਰੋਵਾਈਡਰ ਦਾ ਰੋਲ ਨਹੀਂ ਹੈ। ਜੇ ਤੁਹਾਡੀ ਡਿਗਰੀ ਕੰਪਲੀਟਿਡ ਹੈ ਤੇ ਤੁਸੀਂ ਪੀ ਐਚ ਡੀ 'ਚ ਪਾ ਰਹੇ ਹੋ, ਮਾਸਟਰਸ ਕਰ ਲਈ ਹੈ, ਮਾਸਟਰਸ ਬਾਏ ਰਿਸਰਚ ਕਰ ਰਹੇ ਹੋ, ਤਾਂ ਉਸ ਕੇਸ 'ਚ ਜੇ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਕੇ ਹਾਇਰ ਲੈਵਲ 'ਤੇ ਜਾ ਰਹੇ ਹੋ, ਵਿਚ ਇਜ਼ ਜਸਟ ਬੈਚਲਰਸ ਟੂ ਮਾਸਟਰਸ ਜਾਂ ਮਾਸਟਰਸ ਟੂ ਰਿਸਰਚ ਜਾਂ ਡਿਪਲੋਮਾ 'ਚ ਆਏ ਸੀ ਤੇ ਡਿਗਰੀ 'ਚ ਜਾ ਰਹੇ ਹੋ, ਯੂ ਨੋ, ਤਾਂ ਤੁਸੀਂ ਆਨਸ਼ੋਰ ਐਕਸਟੈਂਸ਼ਨ ਪਾ ਸਕਦੇ ਹੋ।
0: ਮਤਲਬ ਇਹਨਾਂ ਦੇ ਜਿਹੜੇ ਕਿ ਰੂਲ ਦੇ ਹਿਸਾਬ ਨਾਲ ਇੰਨਾ ਕੁ ਪਤਾ ਲੱਗਣ ਡਿਆ ਵਾ ਕਿ ਇਹ ਚਾਹੁੰਦੇ ਨੇ ਕਿ ਜੇ ਬੰਦਾ ਸਟੱਡੀ ਕਰਨ ਆਇਆ ਤੇ ਜੇ ਉਹ ਸਟੱਡੀ ਵੀਜ਼ਾ ਲੈ ਰਿਹਾ ਤੇ ਫਿਰ ਉਹ ਸਟੱਡੀ ਹੀ ਕਰੇ,
1: ਬਿਲਕੁਲ ਉਹ ਜੈਨੂਇਨਲੀ ਪੜ੍ਹੇ ਕਿ ਜੇ ਤੁਸੀਂ ਡੀਕਨ ਯੂਨੀ ਆਏ ਹੋ ਜਾਂ ਸਵਿਨਬਰਨ ਜਾਂ ਕਿਸੇ ਵੀ ਯੂਨੀਵਰਸਿਟੀ 'ਚ ਆਏ ਹੋ, ਉਸੇ ਯੂਨੀਵਰਸਿਟੀ 'ਚ ਤੁਸੀਂ ਆਪਣੀ ਪੜ੍ਹਾਈ ਕੰਪਲੀਟ ਕਰੋ। ਐਂਡ ਵਨ ਮੋਰ ਥਿੰਗ, ਇਹ ਵੀ ਰੂਲ 'ਚ ਆਇਆ ਕਿ ਜੇ ਤੁਹਾਡੇ ਕੋਲ 12 ਮਹੀਨੇ ਦੀ ਪੜ੍ਹਾਈ ਰਹਿੰਦੀ ਹੈ ਤੁਸੀਂ ਤਾਂ ਹੀ ਐਕਸਟੈਂਡ ਕਰ ਸਕਦੇ ਹੋ।
0: ਅੱਛਾ ਜੀ, ਸਾਲ ਪਹਿਲਾਂ
1: ਉਹਨਾਂ ਦਾ ਮਤਲਬ ਇਹ ਹੈਗਾ, ਸਾਰੀ ਗੱਲ ਦਾ ਕੰਕਲੂਜਨ ਇਹ ਹੈਗਾ, ਇੱਥੇ ਆਓ ਆਪਣਾ ਪੜ੍ਹਾਈ ਕਰੋ, ਪੜ੍ਹਾਈ ਤੋਂ ਬਾਅਦ ਅਗਲੀ ਗੱਲ ਕਰੋ। ਪਹਿਲਾਂ ਜਿਹੜੇ ਵੀਜ਼ੇ ਤੇ ਆਏ ਹੋ ਉਸ ਵੀਜ਼ਾ ਦੀ ਪੂਰੀ ਪ੍ਰੋਵਿਜ਼ਨਸ ਨੂੰ ਕੰਪਲਾਈ ਕਰੋ, ਬੈਚਲਰਸ ਆਏ ਹੋ, ABC ਕਾਲਜ ਆਏ ਹੋ, ABC ਕਾਲਜ ਵਿੱਚ ਹੀ ਪੜ੍ਹੋ, ਉਹਨੂੰ ਪੜ੍ਹ ਕੇ ਉਸ ਤੋਂ ਬਾਅਦ TR ਲਓ, ਉਸ ਤੋਂ ਬਾਅਦ ਮਾਸਟਰ ਡਿਗਰੀ ਦੀ ਐਕਸਟੈਂਸ਼ਨ ਪਾਓ। ਉਹ ਚਾਹੁੰਦੇ ਕਿ ਤੁਸੀਂ ਜੈਨੂਇਨਲੀ ਪੜ੍ਹੋ, ਵਿਚ ਇਜ਼ ਫੇਅਰ, ਕਿ ਤੁਸੀਂ ਜੋ ਉੱਥੋਂ ਪ੍ਰੋਮਿਸ ਕਰਕੇ ਆ ਰਹੇ ਹੋ ਆਪਣੀ ਕੰਟਰੀ ਤੋਂ, ਉਹ ਇੱਥੇ ਆ ਕੇ ਪੂਰਾ ਕਰੋ।
0: ਉਹ ਇਹ ਨਹੀਂ ਕਿ ਉੱਥੇ ਸਾਈਆਂ ਵਧਾਈਆਂ ਕੋਈ ਹੋਰ ਲਈਆਂ ਸੀ ਤੇ ਇੱਥੇ ਆ ਗਏ ਹੋਰ ਰਾਹ ਤੁਰ ਪਏ, ਇਹ ਬੋਝੀ ਫਿਰ ਕੱਟ ਕਰਨ ਦੀ ਕੋਸ਼ਿਸ਼ ਹੋਈ।
1: ਇਹੀ ਕੱਟ ਕਰ ਰਹੇ ਆ। ਸੈਕਿੰਡ ਥਿੰਗ ਇਹ ਆਈ ਹੈ ਕਿ ਹੁਣ ਤੁਸੀਂ ਅਨਫੋਰਚੁਨੇਟਲੀ ਸਟੂਡੈਂਟ ਵੀਜ਼ਾ ਤੇ ਫੈਮਿਲੀ ਇਨਕਲੂਡ ਕਰ ਹੀ ਨਹੀਂ ਸਕਦੇ ਹੋ ਆਪਣੀ। ਪਹਿਲਾਂ ਅਸੀਂ ਡਿਪੈਂਡੈਂਟਸ ਬੁਲਾਏ ਹੈ ਸਾਰਿਆਂ ਨੇ, ਵੀ ਹੈਵ ਡਨ ਦਿਸ, ਹੁਣ ਤੁਸੀਂ ਡਿਪੈਂਡੈਂਟ ਨਹੀਂ ਬੁਲਾ ਸਕਦੇ ਹੋ ਸਟੂਡੈਂਟ ਵੀਜ਼ਾ ਤੇ। ਇਟਸ ਨੋਟ ਅ ਗੁੱਡ ਥਿੰਗ ਫੋਰ ਜੇ ਕਿ ਕੋਈ 3 ਸਾਲ ਦੀ ਇੱਥੇ ਪੜ੍ਹਾਈ ਕਰ ਰਿਹਾ ਅਤੇ 3 ਸਾਲ ਯੂ ਹੈਵ ਟੂ ਲਿਵ ਵਿਦਆਊਟ ਯੋਰ ਫੈਮਿਲੀ, ਯੂ ਕੈਨ ਟਰੈਵਲ ਬੈਕ ਬਟ ਯੂ ਕੈਨ ਨੋਟ ਇਨਕਲੂਡ ਯੋਰ ਫੈਮਿਲੀ ਇਨ ਦ ਸਟੂਡੈਂਟ ਵੀਜ਼ਾ।
0: ਬਟ ਫੈਮਿਲੀ ਕੈਨ ਸਟਿਲ ਏਬਲ ਟੂ ਕਮ ਔਨ ਮਿਸਟਰ ਵੀਜ਼ਾ।
1: ਹਾਂ, ਤੇ ਵਿਜ਼ਿਟਰ ਵੀਜ਼ਾ ਤੇ ਵੀ ਇਹਨਾਂ ਨੇ ਹੁਣ ਕੀਤਾ ਕਿ ਆਲ ਵਿਜ਼ਿਟਰਸ ਵੀਜ਼ ਨੋ ਨੋਟ 3 ਮਹੀਨੇ ਆਲ ਵਿਜ਼ਿਟਰ ਵੀਜ਼ਾਸ ਵਿਲ ਕਮ ਵਿਦ ਅ ਨੋ ਫਰਦਰ ਸਟੇ ਕੰਡੀਸ਼ਨ। ਉਹਦਾ ਮਤਲਬ ਇਹ ਹੁੰਦਾ ਕਿ ਜੇ ਹੁਣ ਫੋਰ ਐਗਜ਼ਾਮਪਲ ਪਹਿਲਾਂ ਕੀ ਹੁੰਦਾ ਸੀ, ਵਿਜ਼ਿਟਰ ਵੀਜ਼ਾ ਕਿਸੇ ਨੇ ਵਿਆਹ ਕਰਾਇਆ, ਉਹਦੇ ਪਾਰਟਨਰ ਦਾ ਵਿਜ਼ਿਟਰ ਵੀਜ਼ਾ ਲਗਾਇਆ, ਉਹਨਾਂ ਨੂੰ ਇੱਥੇ ਬੁਲਾਇਆ ਤੇ ਪਾਰਟਨਰ ਵੀਜ਼ਾ ਪਾ ਦਿੱਤਾ। ਬੜੀ ਕਾਮਨ ਪ੍ਰੈਕਟਿਸ ਸੀ ਐਂਡ ਇਹ ਲੀਗਲ ਸੀ। ਹੁਣ ਜੇ ਤੁਸੀਂ ਵਿਜ਼ਿਟਰ ਵੀਜ਼ਾ ਲਗਵਾਉਂਦੇ ਹੋ ਉਹਦੇ 'ਤੇ ਨੋ ਫਰਦਰ ਸਟੇ ਕੰਡੀਸ਼ਨ ਲੱਗ ਕੇ ਆਏਗੀ। ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਅੱਗੇ ਕੋਈ ਵੀ ਵੀਜ਼ਾ ਨਹੀਂ ਪਾ ਸਕਦੇ ਹੋ ਅਨਲੈਸ ਦੇਅਰ ਇਜ਼ ਐਨ ਐਕਸੈਪਸ਼ਨ, ਜਾਂ ਕੁਛ ਕੁ ਵੀਜ਼ਾ ਹੈ ਜਿਹੜੇ ਤੁਸੀਂ ਪਾ ਸਕਦੇ ਹੋ। ਫੋਰ ਐਗਜ਼ਾਮਪਲ ਪ੍ਰੋਟੈਕਸ਼ਨ ਵੀਜ਼ਾ ਵਿਚ ਇਜ਼ ਅ ਵੈਰੀ ਅਨਐਥੀਕਲ ਵੀਜ਼ਾ। ਈਵਨ ਮਤਲਬ ਹੁਣ ਅਸੀਂ ਵੀ ਆਪਣੇ ਪੇਰੈਂਟਸ ਦਾ ਵੀਜ਼ਾ ਪਾ ਰਹੇ ਹਾਂ, ਸਿਟੀਜ਼ਨਸ ਵੀ ਪਾ ਰਹੇ ਹਾਂ, ਤਾਂ ਵੀ ਸਾਡੇ ਪੇਰੈਂਟਸ ਦੇ ਵੀਜ਼ਾ ਤੇ ਨੋ ਫਰਦਰ ਸਟੇ ਕੰਡੀਸ਼ਨ ਲੱਗ ਕੇ ਆਏਗੀ।
0: ਔਰ ਡਸਨਟ ਮੈਟਰ ਉਹਨਾਂ ਦੀ ਪ੍ਰੀਵੀਅਸ ਹਿਸਟਰੀ ਕੀ ਹੈ ਵੀਜ਼ੇ ਨੂੰ ਲੈ ਕੇ।
1: ਹਾਂ ਬਿਲਕੁਲ, ਕੋਈ ਫਰਕ ਨਹੀਂ
0: ਹੈ ਐਪਲੀਕੈਂਟ ਭਾਵੇਂ ਔਨ ਜਾਣ ਲੱਗ ਜਾਂਦੇ ਤਾਂ ਆਲਰੇਡੀ
1: ਜਿਹੜੇ ਪੇਰੈਂਟਸ 10-10 ਵਾਰੀ ਵਿਜ਼ਿਟ ਕਰਕੇ ਜਾ ਚੁੱਕੇ ਉਹਨਾਂ ਦੇ ਵੀ ਵਿਜ਼ਿਟਰ ਵੀਜ਼ਾ ਤੇ ਨੋ ਫਰਦਰ ਸਟੇ ਕੰਡੀਸ਼ਨ ਲੱਗ ਕੇ
0: ਫਿਰ ਬਾਈ ਡਿਫਾਲਟ ਹੀ ਆਈ ਹੈ।
1: ਹਾਂ, ਇਹਨਾਂ ਨੇ ਕਿਹਾ ਕਿਉਂ, ਕਿਉਂਕਿ ਦੇ ਡੋਂਟ ਵਾਂਟ ਟੂ ਵਾਇਲੇਟ, ਅਗੇਨ ਵਾਇਲੇਸ਼ਨ ਆਫ ਰੂਲ ਨਹੀਂ ਹੋਣਾ ਚਾਹੀਦਾ, ਵਾਇਲੇਸ਼ਨ ਆਫ ਵੀਜ਼ਾ ਨਹੀਂ ਹੋਣਾ ਚਾਹੀਦਾ। ਜੇ ਘੁੰਮਣ ਦਾ ਪ੍ਰੋਮਿਸ ਕੀਤਾ ਘੁੰਮੋ ਤੇ ਜਾਓ। ਦੈਟ ਇਜ਼ ਵਾਟ ਦੇ ਵਾਂਟ ਕਿ ਪਾਰਟਨਰ ਵੀਜ਼ਾ, ਤੁਸੀਂ ਵਿਜ਼ਿਟਰ ਵੀਜ਼ਾ ਤੇ ਆ ਕੇ ਪਾਰਟਨਰ ਵੀਜ਼ਾ ਪਾ ਰਹੇ ਹੋ। ਦੇਖੋ ਨੋਰਮਲੀ ਲੋਕ ਕਹਿੰਦੇ ਕਿ 2 ਸਾਲ ਦੀ ਵੇਟ ਹੈ, ਦੇ ਡੋਂਟ ਵਾਂਟ ਟੂ ਲਿਵ ਸੈਪਰੇਟਲੀ ਫੋਰ 2 ਈਅਰਸ। ਦੈਟ ਇਜ਼ ਵਾਈ ਪੀਪਲ ਕਮ ਹੇਅਰ ਕਿ ਆਉਂਦੇ ਆਪਣਾ ਇੱਕ ਪ੍ਰੋਸੈਸ ਸੀਗਾ। ਪਾਰਟਨਰ ਵੀਜ਼ਾ ਦਾ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈ। ਦੇ ਵਾਂਟ ਕਿ ਜਿਹੜਾ ਬੰਦਾ ਇੱਥੇ ਆਇਆ ਉਹ ਇੱਥੇ ਹੀ ਆਪਣਾ ਪੂਰਾ ਲੋ ਕਰੇ ਤੇ ਚਲਾ ਜਾਏ। ਪਾਰਟਨਰ ਵੀਜ਼ਾ ਜੇ ਆਫਸ਼ੋਰ ਪੈ ਸਕਦਾ ਆਫਸ਼ੋਰ ਪਾਓ। ਇਹ ਤਾਂ ਈਵਨ ਫੋਨ ਤੇ ਇੰਟਰਵਿਊਜ਼ ਤੇ ਵੀ ਕਹਿੰਦੇ ਜਦੋਂ ਵਿਜ਼ਿਟਰ ਵੀਜ਼ਾ ਦੀ ਇੰਟਰਵਿਊ ਹੁੰਦੀ ਹੈ ਕਿ ਜੇ ਤੁਹਾਡਾ ਪਾਰਟਨਰ ਉੱਥੇ ਹੈ ਮੇਕ ਸ਼ੋਰ ਯੂ ਕਮ ਬੈਕ ਐਂਡ ਲੌਜ ਦ ਪਾਰਟਨਰ ਵੀਜ਼ਾ।
0: ਓਕੇ, ਥੋੜ੍ਹੀ ਜਿਹੀ ਸੁਣਨ ਵਾਸਤੇ ਹੋ ਸਕਦਾ ਕਿ ਨਿਊਜ਼ ਜਿਹੜੀ ਨਾ ਸਹੀ ਹੋਵੇ, ਪਰ ਛੁੱਕੇ ਹੁਣ ਕੀ ਕਰ ਸਕਦੇ, ਸਾਰਿਆਂ ਦੇ ਨਾਲ ਹੀ ਇਹ ਕਿਹੜਾ ਇੱਕ ਸਟੂਡੈਂਟ ਨਾ ਹੋਇਆ।
1: ਬਹੁਤ ਬੱਚੇ ਜਿਨ੍ਹਾਂ ਦੀ ਐਕਸਟੈਂਸ਼ਨਸ ਪੈਣੀਆਂ ਸੀ, ਬਹੁਤ ਬੱਚੇ ਜਿਨ੍ਹਾਂ ਦੀ ਫਿਊਚਰ 'ਚ ਕਿਸੇ ਦਾ ਇੱਕ ਸਬਜੈਕਟ ਫੇਲ ਹੋ ਗਿਆ ਅਤੇ ਉਹ ਵੀ ਹੁਣ ਨਹੀਂ ਐਕਸਟੈਂਸ਼ਨ ਪਾ ਸਕਦੇ। ਇਟਸ ਵੈਰੀ ਅਨਫੋਰਚੁਨੇਟ।
0: ਜੀ ਬਿਲਕੁਲ, ਅਤੇ ਜੇ ਆਪਾਂ ਅੱਗੇ ਚੱਲ ਕੇ ਵੇਖੀਏ ਤਾਂ ਇਹ ਵੀ ਕਹਿੰਦੇ ਸੀ ਸਰਕਾਰ ਵੀ ਜਿਹੜਾ 189 ਦਾ ਰਾਊਂਡ ਆ ਉਹ ਅਸੀਂ 30 ਸਤੰਬਰ ਤੋਂ ਪਹਿਲਾਂ ਪਹਿਲਾਂ ਕਰ ਦਿਆਂਗੇ, ਪਰ ਉਹ ਵੀ ਅਨਫੋਰਚੁਨੇਟਲੀ ਅੱਜ 7 ਅਕਤੂਬਰ ਆ।
1: ਉਹ ਵਿਚਾਰੇ ਸਾਰੇ ਬੱਚਿਆਂ ਨਾਲ ਬੜਾ ਹੀ ਮਜ਼ਾਕ ਹੋਇਆ।
0: ਇਹ ਕੀ ਚੱਕਰ,
1: ਇੰਨਾ ਅਸੀਂ ਅਨਾਊਂਸ ਕੀਤਾ, ਦੇਖੋ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਸੀ, ਸ਼ਾਇਦ ਸੈਂਡ ਦਾ ਬਟਨ ਪ੍ਰੈਸ ਨਹੀਂ ਹੋਇਆ ਉਸ ਦਿਨ ਤੱਕ, ਜਾਂ ਰੂਲਸ ਚੇਂਜ ਹੋ ਰਹੇ ਸੀ, ਕੁਛ ਤੇ ਹੋਇਆ ਹੋਏਗਾ, ਵੀ ਡੋਂਟ ਨੋ,
0: ਮੇਬੀ ਸਿਸਟਮ 'ਚ ਗਲਿਚ ਨਾ ਆ ਗਿਆ।
1: ਹਾਂ, ਗਲਿਚ ਹੀ ਆਇਆ ਹੋਣਾ, ਕਿਉਂਕਿ ਹੁਣ 30 ਅਕਤੂਬਰ ਤੱਕ ਇਹਨਾਂ ਨੇ ਨਿਊ ਡੇਟ ਲਿਖਤੀ ਹੈ ਕਿ 189 ਦਾ ਇਨਵੀਟੇਸ਼ਨ ਰਾਊਂਡ ਬਾਏ 30th ਆਫ ਅਕਤੂਬਰ ਆਏਗਾ। ਜਿਹੜੇ ਬੱਚਿਆਂ ਕੋਲ ਵੀਜ਼ਾ ਹੈ ਉਹਨਾਂ ਨੂੰ ਤਾਂ ਕੋਈ ਸਟ੍ਰੈਸ ਨਹੀਂ ਹੈ, ਬਟ ਜਿਹਨਾਂ ਕੋਲ ਵੀਜ਼ਾ ਨਹੀਂ ਹੈ ਉਹਨਾਂ ਨੂੰ ਬਹੁਤ ਸਟ੍ਰੈਸ ਹੈ, ਕਿਉਂਕਿ ਉਹ ਡਿਪੈਂਡੈਂਟ ਸੀਗੇ, ਉਹਨਾਂ ਨੂੰ ਪਤਾ ਸੀ 189 ਦਾ ਇਨਵੀਟੇਸ਼ਨ ਰਾਊਂਡ ਆਉਣਾ ਹੀ ਆਉਣਾ ਅਤੇ ਉਹਨਾਂ ਦਾ ਇਨਵਾਈਟ ਪੱਕਾ। ਬਟ ਅਨਫੋਰਚੁਨੇਟਲੀ ਰਾਊਂਡ ਹੀ ਨਹੀਂ ਆਇਆ, ਬਟ ਇਹਦੇ ਨਾਲ ਅਸੀਂ ਕੋਈ ਨਿਰਾਸ਼ ਨਹੀਂ ਹੋ ਸਕਦੇ। ਡਿਪਾਰਟਮੈਂਟ ਰੱਬ ਹੈ, ਜੋ ਉਹਨਾਂ ਨੇ ਕੀਤਾ ਸਾਨੂੰ ਐਕਸੈਪਟ ਕਰਨਾ ਪੈਣਾ, ਅਤੇ ਹੁਣ ਜੇ ਉਹਨਾਂ ਨੇ ਕਹਿ ਦਿੱਤਾ ਕਿ 30 ਅਕਤੂਬਰ ਤੱਕ ਰਾਊਂਡ ਆਏਗਾ ਅਤੇ ਫਿਰ 30 ਅਕਤੂਬਰ ਤੱਕ ਵੇਟ ਕਰੋ, ਅਤੇ ਕੰਸਟਰਕਸ਼ਨ ਵਾਲਿਆਂ ਨੂੰ 100% ਪ੍ਰਾਇਰਟੀ ਮਿਲੇਗੀ। ਜੇ ਤੁਸੀਂ ਨਿਊ ਮਿਨਿਸਟੀਰੀਅਲ ਡਾਇਰੈਕਸ਼ਨ ਦੇਖਦੇ ਹੋ ਉਹਦੇ 'ਤੇ ਵੀ ਲਿਖਿਆ ਹੋਇਆ ਕਿ ਹੈਲਥ ਸੈਕਟਰ ਅਤੇ ਕੰਸਟਰਕਸ਼ਨ ਸੈਕਟਰ ਨੂੰ ਪ੍ਰਾਇਰਟੀ ਮਿਲੇਗੀ। ਹੁਣ ਇਸ ਚੀਜ਼ ਨੂੰ ਦੇਖੇ, ਬਿਕੋਜ਼ ਕਾਰਪੈਂਟਰਸ ਨੂੰ 1-1.5-2 ਸਾਲ ਤੋਂ ਵੀ, ਸਾਡੇ ਕੋਲ ਵੀ ਕੋਈ ਕਾਰਪੈਂਟਰ ਨਹੀਂ ਹੈ ਜਿਹਦਾ 189 ਨਹੀਂ ਆਇਆ, ਪਰ ਜਿਨ੍ਹਾਂ ਦੇ ਨਹੀਂ ਆਏ ਹੁਣ ਉਹ ਕੀ ਹੋਇਆ, ਕਾਰਪੈਂਟਰ ਸਭ ਕਾਰਪੈਂਟਰੀ ਕਰ ਲੈਂਦੇ, ਕਾਰਪੈਂਟਰੀ ਕਰ ਲੈਂਦੇ ਹਾਂ, ਹੁਣ ਵੀ ਇਨਵਾਈਟ ਆਉਣਗੇ ਕਾਰਪੈਂਟਰਸ ਨੂੰ, ਬਿਕੋਜ਼ ਦੇ ਰੀਅਲੀ ਨੀਡ ਕਾਰਪੈਂਟਰਸ ਫੋਰ ਫਰੇਮਿੰਗ ਫਰੋਮ ਲੋਕਅਪ, ਇਹਨਾਂ ਨੂੰ ਬਿਲਡਿੰਗ ਕੰਸਟਰਕਸ਼ਨ 'ਚ ਬਹੁਤ ਲੋੜ ਹੈ
0: ਜੀ।
1: ਪਰ ਇਹ ਚੀਜ਼ ਯਾਦ ਰੱਖੋ ਕਿ ਜਿਹੜਾ ਕੋਰਸ ਅੱਜ ਹਾਈ ਡਿਮਾਂਡ 'ਚ ਹੈ ਉਹ ਕੱਲ੍ਹ ਨੂੰ ਨਹੀਂ ਹੋਏਗਾ ਹਾਈ ਡਿਮਾਂਡ 'ਚ, ਜਾਂ ਉਹਦੀ ਸਪਲਾਈ ਇੰਨੀ ਜ਼ਿਆਦਾ ਹੋ ਜਾਏਗੀ ਅਤੇ ਡਿਮਾਂਡ ਉੱਨੀ ਰਹੇਗੀ। ਅਤੇ ਜੇ ਤੁਸੀਂ ਕੰਸਟਰਕਸ਼ਨ ਦਾ ਕੋਰਸ ਪਲਾਨ ਕਰ ਰਹੇ ਹੋ, ਯੂ ਮਸਟ ਥਿੰਕ ਵੈਰੀ ਕੇਅਰਫੁਲੀ ਬਿਫੋਰ ਯੂ ਸਟਾਰਟ ਸਟਾਰਟਿੰਗ ਫੋਰ ਐਨੀ ਕੋਰਸ। ਹੁਣ ਅੱਜ ਜੇ 10,000 ਬੱਚਾ ਕਾਰਪੈਂਟਰੀ ਕਰ ਰਿਹਾ ਹੈ ਤਾਂ ਕਿੰਨੇ ਹੀ ਕਾਰਪੈਂਟਰਸ ਇਨਵਾਈਟ ਆ ਜਾਣਗੇ, ਅਤੇ ਕਿੰਨੀਆਂ ਹੀ EOI ਹੋ ਜਾਣਗੀਆਂ, ਜਿੱਦਾਂ ਕਿ ਸ਼ੈਫ, ਮੋਟਰ ਮਕੈਨਿਕ, IT, ਅਕਾਊਂਟਿੰਗ, ਦੇ ਆਰ ਦਾ ਬਿਗੈਸਟ ਇਗਜ਼ਾਮਪਲਸ। ਇਹਦੇ 'ਤੇ ਅਸੀਂ ਇੰਨੇ ਇਨਵੀਟੇਸ਼ਨਸ ਦੇਖੇ ਹੋਏ ਆ, ਮੈਂ ਆਈ ਹੈਵ ਸੀਨ ਦ ਇਨਵੀਟੇਸ਼ਨ ਆਫ ਸ਼ੈਫ ਐਟ 65 ਪੁਆਇੰਟਸ ਐਸ ਵੈਲ, ਅਤੇ ਹੁਣ ਅਸੀਂ ਸਾਲ 2 ਤੋਂ ਕੋਈ ਇਨਵੀਟੇਸ਼ਨ ਨਹੀਂ ਦੇਖ ਰਹੇ ਹਾਂ। 90 ਪੁਆਇੰਟਸ 'ਤੇ ਵੀ ਸ਼ੈਫ ਨੂੰ ਬੜੀ ਮੁਸ਼ਕਿਲ ਨਾਲ ਇਨਵਾਈਟ ਆ ਰਿਹਾ। ਅਤੇ ਜਦੋਂ ਤੁਸੀਂ ਆਪਣਾ ਟ੍ਰੇਡ ਕੋਰਸ ਚੂਜ਼ ਕਰ ਰਹੇ ਹੋ ਕਿ ਬਹੁਤ ਸੋਚ ਸਮਝ ਕੇ ਚੂਜ਼ ਕਰੋ, ਕਿਉਂਕਿ ਹਮੇਸ਼ਾ 189, 190, 491 ਜਿਹੜੇ ਇੰਡੀਪੈਂਡੈਂਟ ਵੀਜ਼ਾਸ ਹੁੰਦੇ ਹੈ ਇਹ ਬਹੁਤ ਹੀ ਜ਼ਿਆਦਾ ਈਜ਼ੀ ਟੂ ਗੋ ਹੁੰਦੇ ਹੈ। ਇਹਦੇ 'ਚ ਤੁਸੀਂ ਆਪਣੇ ਇੰਪਲੋਇਰਸ 'ਤੇ ਡਿਪੈਂਡੈਂਟ ਨਹੀਂ ਹੋ। ਐਂਡ ਅਨਫੋਰਚੁਨੇਟਲੀ ਜੋ ਹੁਣ ਸਾਰੇ ਰੂਲਸ ਹੋ ਰਹੇ ਹੈ, ਦੇਖੋ ਤੁਹਾਨੂੰ ਇੰਪਲੋਇ ਡਿਪੈਂਡੈਂਸੀ ਵਧੇਗੀ। ਹੁਣ ਸਟੂਡੈਂਟ ਵੀਜ਼ਾ ਜਿਹੜੇ ਐਕਸਟੈਂਸ਼ਨ ਨਹੀਂ ਪਾ ਸਕਦੇ, ਜੇ ਤੁਸੀਂ ਪੇਂਟਰ ਦਾ ਕੰਮ ਕਰ ਰਹੇ ਹੋ 2 ਤੋਂ, ਜਿਸ ਦਿਨ ਜਾਂ 3 ਤੋਂ, ਜਦੋਂ ਦੇ ਵੀ ਤੁਸੀਂ ਆਸਟ੍ਰੇਲੀਆ 'ਚ ਆਏ ਹੋ, ਤਾਂ ਤੁਸੀਂ 482 ਲਈ ਐਲੀਜੀਬਲ ਹੋ ਸਕਦੇ ਹੋ। ਇੱਦਾਂ ਨਹੀਂ ਹੈ। ਹੁਣ ਇਹ ਬਸ ਮੈਂ ਇੱਕ ਜ਼ਰੂਰ ਦੱਸਣਾ ਚਾਹੂੰਗੀ ਸਾਰਿਆਂ ਨੂੰ ਕਿ ਸਟੂਡੈਂਟ ਟੂ ਸਟੂਡੈਂਟ ਐਕਸਟੈਂਸ਼ਨ ਬੰਦ ਹੋਈ ਹੈ, ਪਰ ਸਟੂਡੈਂਟ ਤੋਂ ਹੋਰ ਵੀਜ਼ਾਸ ਦੀ ਬਹੁਤ ਆਪਸ਼ਨ ਹੈ। ਜੇ ਤੁਹਾਡੇ ਕੋਲ ਐਜ਼ ਅ ਆਫਿਸ ਮੈਨੇਜਰ, ਐਜ਼ ਅ ਰਿਟੇਲ ਮੈਨੇਜਰ, ਫਿਊਲ ਜਿਹੜਾ ਫਿਊਲ ਸਟੇਸ਼ਨ ਦੀ ਕੰਪਨੀ 'ਤੇ ਕੰਮ ਹੈ, ਇਨ ਮਤਲਬ 202 ਉੱਪਰ ਆਕੂਪੇਸ਼ਨ ਹੈ ਜਿਹਦੇ 'ਚ 482 ਅਸੀਂ ਪਾ ਸਕਦੇ ਹਾਂ। ਕੋਈ ਤੋਂ ਕੰਮ ਆਪ ਕਰ ਹੀ ਰਹੇ ਹੋਗੇ ਨਾ, ਟਰੱਕ ਤੋਂ ਚਲਾਈ ਰਹੇ ਹੋ, ਉਸਮੇ ਮਿਡਾਮਾ ਕੀ ਆਪਸ਼ਨ ਹੈ? ਤੋ ਵਾਟ ਆਈ ਐਮ ਟਰਾਇੰਗ ਟੂ ਸੇ ਇਜ਼, ਜੇ ਤੁਹਾਡੇ ਕੋਲ ਐਕਸਟੈਂਸ਼ਨ ਦੀ ਆਪਸ਼ਨ ਨਹੀਂ ਹੈ, ਸਭ ਕੁਝ ਖਰਾਬ ਹੋ ਗਿਆ ਪਿੱਛੇ, ਹਲੇ ਵੀ ਹੋਪ ਛੱਡਣ ਦੀ ਕੋਈ ਲੋੜ ਨਹੀਂ ਹੈ। ਫਿਊਚਰ 'ਚ ਤੁਹਾਡੇ ਕੋਲ ਬਹੁਤ ਆਪਸ਼ਨਸ ਹੋਣਗੀਆਂ, ਐਂਡ ਯੂ ਮਸਟ ਕ੍ਰੀਏਟ ਦੋਜ਼ ਆਪਸ਼ਨਸ। ਜੇ ਤੁਸੀਂ ਪਲਾਨ ਕਰ ਰਹੇ ਹੋ ਟਾਈਲਿੰਗ ਦਾ, ਤਾਂ ਅੱਜ ਟਾਈਲਿੰਗ ਦਾ ਕੰਮ ਆਪਣੀ ਫੀਲਡ ਵਿੱਚ ਕੰਮ ਕਰੋ। ਆਲ ਦਾ ਟਾਈਮ ਵੱਟ ਡੂ ਯੂ ਲਿਸਨ? ਸਕਿੱਲਡ ਵਰਕਰ, ਸਕਿੱਲਡ ਵਰਕਰ, ਹੂ ਇਜ਼ ਅ ਸਕਿੱਲਡ ਵਰਕਰ? ਜਿਹਨੂੰ ਆਪਣਾ ਕੰਮ ਮੰਨਦਾ ਹੈ। ਇਸ ਟਾਈਮ ਆਸਟ੍ਰੇਲੀਆ 'ਚ ਕਿਹੜੇ ਸਕਿੱਲਡ ਵਰਕਰ ਦੀ ਡਿਮਾਂਡ ਹੈ? ਕੰਸਟਰਕਸ਼ਨ ਦੀ, ਟ੍ਰੇਡ ਦੀ, ਕਾਰਪੈਂਟਰ ਦੀ, ਰੈਂਡਰਰ ਦੀ, ਗਲੇਜ਼ੀਅਰ ਦੀ, ਬ੍ਰਿਕਲੇਅਰ ਦੀ, ਟਾਈਲਰ ਦੀ, ਬਹੁਤ ਹੈ, ਭਰੇ ਬੜੇ ਆ। ਤੁਸੀਂ ਲਿਸਟ ਖੋਲੋ, ਤੁਸੀਂ ਆਪਣੇ ਏਜੰਟ ਤੋਂ ਪੁੱਛੋ, ਤੁਸੀਂ ਸਾਨੂੰ ਪੁੱਛੋ, ਬਟ ਤੁਸੀਂ ਬਹੁਤ ਕੇਅਰਫੁਲੀ ਕੋਰਸ ਨੂੰ ਚੂਜ਼ ਕਰੋ। ਯੂ ਮਸਟ ਥਿੰਕ ਬਿਫੋਰ ਯੂ ਸਟਾਰਟ ਯੋਰ ਕੰਸਟਰਕਸ਼ਨ ਪ੍ਰੋਸੈਸ। ਐਂਡ ਇਸ ਟਾਈਮ 'ਤੇ ਤੁਹਾਨੂੰ ਸਾਰਿਆਂ ਨੂੰ ਕੰਸਟਰਕਸ਼ਨ ਦਾ ਕੋਰਸ ਕਰਨਾ ਹੀ ਚਾਹੀਦਾ ਹੈ। There's no other option. Nothing around this.
0: ਟ੍ਰੇਡ ਤੋਂ ਇਲਾਵਾ ਜੇ ਆਪਾਂ ਵੇਖ ਲਈਏ ਤੇ ਇਹਦੇ ਸੈਕਿੰਡ ਨੰਬਰ ਤੇ ਜਾਂ ਥਰਡ ਨੰਬਰ ਤੇ ਹੋਰ ਕੋਈ ਕੋਰਸਿਸ?
1: ਹੈਲਥ ਸੈਕਟਰ, ਐਂਡ ਹੈਲਥ ਸੈਕਟਰ ਡਸਨਟ ਆਲਵੇਸ ਮੀਨ ਰਜਿਸਟਰਡ ਨਰਸ। ਉਹਦੇ ਤੋਂ ਜ਼ਿਆਦਾ ਹੋਰ ਆਪਸ਼ਨਸ ਹੈਗੀ ਹੈ। ਉਹਦੇ 'ਚ ਫਾਰਮਾਸਿਸਟ ਹੈ, ਉਹਦੇ 'ਚ ਬਹੁਤ ਆਪਸ਼ਨਸ ਹੈਗੀਆਂ। GPs ਹੈ, ਸਾਈਕੋਲੋਜਿਸਟ ਹੈ, ਕਲੀਨਿਕਲ ਸਾਈਕੋਲੋਜਿਸਟ ਹੈ, ਬਹੁਤ ਆਪਸ਼ਨਸ ਹੈ ਉਹਦੇ 'ਚ। ਅਤੇ ਯੂ ਮਸਟ ਕੰਸਿਡਰ, ਠੀਕ ਹੈ, ਸਪੀਚ ਪੈਥੋਲੋਜਿਸਟ ਹੈ, ਇੰਨੀਆਂ ਆਪਸ਼ਨਸ ਹੈ ਨਾ ਉਹਦੇ 'ਚ, ਤੁਸੀਂ ਉਹਦੇ 'ਚ ਵੀ ਐਕਸਪਲੋਰ ਕਰ ਸਕਦੇ ਹੋ। ਅਤੇ ਆਈ ਹੋਪ ਹੋਏ ਕਲੀਅਰ ਸਾਰਿਆਂ ਨੂੰ।
0: ਜੀ ਬਿਲਕੁਲ, ਕਿਉਂਕਿ ਟਾਈਮ ਹੀ ਇੱਦਾਂ ਦਾ ਵਾ ਕਿ ਸਾਨੂੰ

0: ਉਦੋਂ ਵੀ ਕੁਛ ਹੋਰ ਰੂਲਸ ਐਂਡ ਰੈਗੂਲੇਸ਼ਨਸ ਹੋਣ।
1: ਹੁਣ ਇਹਨਾਂ ਨੇ ਅਨਾਊਂਸ ਕੀਤਾ ਤੇ ਹੈ ਕਿ ਮਾਰਚ ਵਿੱਚ ਪੁਆਇੰਟ ਸਿਸਟਮ ਚੇਂਜ ਹੋਏਗਾ ਤੇ ਪੁਆਇੰਟ ਸਿਸਟਮ ਚੇਂਜ ਹੋਏਗਾ ਤੇ ਵਨ ਆਫ ਦਾ ਮੇਜਰ ਥਿੰਗ ਸ਼ਾਇਦ ਨਾਟੀ ਦੇ ਪੁਆਇੰਟਸ ਬੰਦ ਕਰ ਦੇਣ, ਬੈਚੁਲਰ ਦੇ ਪੁਆਇੰਟਸ ਚੇਂਜ ਹੋਣਗੇ, ਟ੍ਰੇਡ ਦੇ ਪੁਆਇੰਟਸ ਚੇਂਜ ਹੋਣਗੇ ਤੇ ਪੁਆਇੰਟ ਸਿਸਟਮ ਚੇਂਜ ਹੋਏਗਾ।
0: ਜੀ ਬਿਲਕੁਲ, ਤੇ ਜੇ ਪੁਆਇੰਟ ਸਿਸਟਮ ਚੇਂਜ ਹੋਊਗਾ ਤੇ ਇਹਦਾ ਮਤਲਬ ਇਹ ਕਿ ਦੁਬਾਰਾ ਫਿਰ ਨਵੇਂ ਸਿਰੇ ਤੋਂ ਚੀਜ਼ਾਂ ਵੇਖੀਆਂ ਕੀਤੀਆਂ ਜਾਣਗੀਆਂ ਕਿ ਜਿਹਨੇ ਜੋ ਕੀਤਾ ਉਹਦੇ ਉਸ ਹਿਸਾਬ ਨਾਲ ਪੁਆਇੰਟ ਕੈਲਕੂਲੇਟ ਹੋਣਗੇ। ਪਰ ਜਿਹੜੀਆਂ ਉਹ ਚੀਜ਼ਾਂ ਤਾਂ ਪੱਕੀਆਂ ਹੀ ਆ ਨਾ, ਆਪਣੀਆਂ ਜਿਹੜਾ ਉਹ 7 ਈਚ ਬੈਂਡ ਤੇ ਨਾਟੀ, ਇਹਨਾਂ ਦੇ ਪੁਆਇੰਟ ਤੇ ਨਹੀਂ ਜਾਂਦੇ ਕਿਤੇ।
1: ਆਈ ਥਿੰਕ ਦੇ ਆਰ ਕਨਸੀਡਰਿੰਗ ਕਿ ਮਾਰਚ ਤੋਂ ਸ਼ਾਇਦ ਨਾਟੀ ਐਕਸਕਲੂਡ ਕਰ ਦੇਣ। ਦੈਟ ਇਜ਼ ਵਨ ਥਿੰਗ ਵੀ ਹੈਵ ਹਰਡ ਕਿ ਸ਼ਾਇਦ ਨਾਟੀ ਦੇ ਨਾ ਹੋਣ, ਬਟ ਮਾਰਚ ਤੱਕ ਕਿੰਨੇ ਇਨਵੀਟੇਸ਼ਨ ਆਉਂਡ ਆ ਜਾਣੇ ਹੈ। ਹਲੇ ਵਿਕਟੋਰੀਆ, ਨਿਊ ਸਾਊਥ ਵੇਲ, ਇਹਨਾਂ ਨੇ ਤਾਂ ਆਪਣੇ ਰੂਲਸ ਅਨਾਊਂਸ ਵੀ ਨਹੀਂ ਕੀਤੇ ਤੇ ਮਾਰਚ ਤੱਕ ਤਾਂ ਮੇਜਰ ਚੇਂਜਿਸ ਆ ਜਾਣੇ ਹੈ।
0: ਜੀ ਬਿਲਕੁਲ, ਤੇ ਫਿਰ ਇਹ ਹੈ ਕਿ 5-7 ਮਹੀਨੇ ਵੇਟ ਕਰ ਲੈਣ ਤੇ ਸਟੇਟ ਵੱਲੋਂ ਵੀ ਨਹੀਂ ਕੋਈ ਅਪਡੇਟ।
1: 5-7 ਮਹੀਨੇ ਮੇਂ ਇਨਵੀਟੇਸ਼ਨ ਸਿਕਿਉਰ ਕਰ ਲੈ, ਅਭੀ ਤੋ ਨਾਟੀ ਕੇ 5 ਪੁਆਇੰਟ ਮਿਲ ਰਹੇ ਹੈ ਨਾ, ਤੇ ਨਾਟੀ ਕਰਕੇ ਉਹਦੇ ਪੁਆਇੰਟ ਸਿਕਿਉਰ ਕਰੋ।
0: ਨਹੀਂ ਜਿਹਦਾ ਹਲੇ ਗਾਂ ਦਾ ਟਾਈਮ ਹੈ ਉਹ ਤੇ ਫਿਰ ਵੇਟ ਹੀ ਕਰੇ ਮਾਰਚ ਤੱਕ ਦੀ ਪੁਆਇੰਟ ਸਿਸਟਮ।
1: ਹਾਂ, ਉਹਨੂੰ ਨਾਟੀ ਨਹੀਂ, ਪੀਟੀ, ਆਇਲਸ, ਇੰਗਲਿਸ਼, ਇਹ ਐਗਜ਼ਾਮ ਕਦੀ ਨਹੀਂ ਰਿਮੂਵ ਹੋਏਗਾ, ਇਹ ਰਹੇਗਾ ਹੀ ਰਹੇਗਾ। ਬਿਕੋਜ਼ ਦੇ ਵਾਂਟ ਯੂ ਟੂ ਹੈਵ, ਮਤਲਬ ਇਹ ਚਾਹੁੰਦੇ ਹੈ ਕਿ ਤੁਹਾਡੀ ਜਿਹੜੇ ਇੰਗਲਿਸ਼ ਬੋਲਣ ਦਾ ਫਲੋ ਹੈ ਜਾਂ ਜਿਹੜੀ ਬੇਸਿਕ ਗੱਲ ਹੈ ਉਹ ਤੁਸੀਂ ਸਮਝਾ ਸਕੋ।
0: ਜੀ ਬਿਲਕੁਲ, ਤੇ ਇੱਧਰ ਕਾਫੀ ਸਾਰੇ ਮੈਸੇਜ ਵੀ ਆਏ ਨੇ ਪਰ ਜਿਹੜੇ ਕਿ ਆਪਾਂ ਨਹੀਂ ਲੈ ਸਕਦੇ ਕਿਉਂਕਿ ਸਮਾਂ ਥੋੜ੍ਹਾ ਜਿਹਾ ਸਾਡੇ ਕੋਲ ਘੱਟ ਹੁੰਦਾ ਵਾ। ਤੇ ਇਸ ਤੋਂ ਇਲਾਵਾ ਕੋਈ ਮਨੀਸ਼ਾ ਜੀ ਹੋਰ ਕੋਈ ਅਪਡੇਟ ਜਾਂ ਕੋਈ ਚੀਜ਼ ਰਹਿ ਗਈ ਹੋਵੇ ਆਪਣੇ ਸਰੋਤਿਆਂ ਨੂੰ ਦੱਸਣ ਦੇ ਲਈ?
1: ਫਿਰ ਐਟ ਦਾ ਐਂਡ ਆਪਣੀ ਯੂ ਆਈਜ਼ ਅਪ ਟੂ ਡੇਟ ਕਰੋ। ਓਵਰ ਪੁਆਇੰਟਸ ਕਲੇਮ ਨਹੀਂ ਕਰਨੇ ਹੈ, ਅੰਡਰ ਪੁਆਇੰਟਸ ਕਲੇਮ ਨਹੀਂ ਕਰਨੇ ਹੈ। ਓਵਰ ਪੁਆਇੰਟ ਜੇ ਕਲੇਮ ਕਰ ਲਏ ਉਹਦਾ ਕੋਈ ਸਲਿਊਸ਼ਨ ਨਹੀਂ ਹੁੰਦਾ, ਰਿਫਿਊਜ਼ਲ ਹੈ। ਈ ਓ ਆਈ ਤੁਸੀਂ ਲੌਂਚ ਕਰਾ ਸਕਦੇ ਹੋ, ਈ ਓ ਆਈ ਦੇ ਕੋਈ ਚਾਰਜਿਸ ਨਹੀਂ ਹੁੰਦੇ ਹੈ। ਮੇਕ ਸ਼ੋਰ ਤੁਹਾਡੀ ਈ ਓ ਆਈਜ਼ ਅਪ ਟੂ ਡੇਟ ਹੈ।
0: ਜੀ ਬਿਲਕੁਲ, ਇਹ ਕਹਿੰਦੇ ਨੇ ਜੀ ਫੋਨ ਕਰ ਸਕਦਾ, ਨਹੀਂ ਜੀ ਤੁਸੀਂ ਫੋਨ ਨਹੀਂ ਕਰ ਸਕਦੇ, ਫੋਨ ਨਹੀਂ ਆਪਾਂ ਤੁਹਾਡਾ ਪਿਕ ਕਰਨਾ। ਹਾਂ ਤੁਸੀਂ ਉੱਦਾਂ ਫੋਨ ਕਰ ਲਿਓ,
1: ਤੁਸੀਂ ਵੈਬਸਾਈਟ ਦੇ ਥਰੂ ਅਪੁਆਇੰਟਮੈਂਟ ਬੁੱਕ ਕਰਾ ਕੇ ਕੰਸਲਟੇਸ਼ਨ ਲਓ। ਇੱਕ ਪ੍ਰੋਸੈਸ ਹੁੰਦਾ ਹਰ ਚੀਜ਼ ਦਾ, ਤੁਸੀਂ ਆਫਿਸ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਾਓ, ਵੀ ਵਿਲ ਗਿਵ ਯੂ ਅ ਕੰਸਲਟੇਸ਼ਨ।
0: ਜੀ ਬਿਲਕੁਲ ਜੀ, 0482-610-000 ਇਹਨਾਂ ਦਾ ਨੰਬਰ ਹੈ, ਤੁਸੀਂ ਉੱਥੇ ਕਾਲ ਕਰਨੀ ਆ। ਹੁਣ ਨਾ ਕਾਲ ਕਰਿਓ ਕਿਉਂਕਿ ਹੁਣ ਪਿਕ ਨਹੀਂ ਕੀਤੀ ਜਾਣੀ।
1: ਪਿਕ ਕਰੇਗਾ ਸਟਾਫ, ਪਿਕ ਕਰੇਗਾ ਬਲਕਿਰਤ ਰੋਂਗ।
0: ਨਹੀਂ ਉਹ ਕਹਿੰਦੇ ਕਿ ਰੇਡੀਓ ਹਾਂਜੀ ਦੇ ਫੋਨ ਨੰਬਰ ਤੇ ਕਾਲ ਕਰ,
1: ਰੇਡੀਓ ਹਾਂਜੀ ਦੇ ਨੰਬਰ ਤੇ।
0: ਅੱਛਾ, ਉੱਥੋਂ ਨਹੀਂ ਨਾ ਪਿਕ ਕਰ ਸਕਦੇ ਆਪਾਂ ਤੁਹਾਡਾ ਸਟਾਫ ਤੇ? ਚਲੋ
1: ਆਈ ਡੋਨਟ ਨੋ, ਸਾਡੇ ਸਟਾਫ ਨੂੰ
0: ਹੋ ਸਕਦਾ 24x7 ਵੀ ਕੰਮ ਕਰਨ ਦੇ ਹੋਵੇ, ਅਸੀਂ ਦੂਜੇ ਦੇ ਸਟਾਫ ਬਾਰੇ ਕੀ ਕਹਿ ਸਕਦੇ? ਅਸੀਂ ਤੇ ਆਪਣਾ ਦੱਸ ਸਕਦੇ ਵੀ ਚੁੱਕ ਸਕਦੇ ਕਿ ਨਹੀਂ ਚੁੱਕ ਸਕਦੇ।
1: ਨਹੀਂ ਰੇਡੀਓ ਹਾਂਜੀ ਨਹੀਂ ਕੋਈ ਕਾਲ ਕਰਨੀ ਹੈ, ਉੱਥੇ ਕਾਲ ਕਰੋ, ਆਫਿਸ ਵੈਬਸਾਈਟ ਤੇ ਜਾਓ, ਤੁਸੀਂ ਕੰਸਲਟੇਸ਼ਨ ਲਓ, ਤੁਹਾਨੂੰ ਸਾਰੇ ਆਨਸਰਸ ਮਿਲਣਗੇ।
0: ਇੱਕ ਵੀਰ ਬਾਰ ਬਾਰ ਬਹੁਤ ਮੈਸੇਜ ਕਰ ਰਹੇ, ਕਹਿੰਦੇ ਕਿ ਮੈਮ ਕੋਈ ਵੀ ਬੰਦਾ 491 ਵੀਜ਼ੇ ਬਾਰੇ ਗੱਲ ਨਹੀਂ ਕਰ ਰਿਹਾ। 491 ਇਜ਼ ਟਾਕਿੰਗ ਅਬਾਊਟ 491,
1: ਕਿਉਂਕਿ 491 ਦੀ ਨਾ ਸੀਟਸ ਬਹੁਤ ਘਟਾਤੀ ਹੈ। ਦੈਟ ਮੀਨਸ ਇਹਨਾਂ ਨੇ ਈਵਨ 482 ਤੇ ਵੀ ਕਹਿਤਾ ਕਿ ਰੀਜਨਲ ਨੂੰ ਪ੍ਰੈਫਰੈਂਸ ਨਹੀਂ ਦੇਣੀ ਹੈ, ਇਹਨਾਂ ਨੇ ਸਿਰਫ ਆਕੂਪੇਸ਼ਨਸ ਨੂੰ ਪ੍ਰੈਫਰੈਂਸ ਦੇਣੀ ਹੈ ਜਿਹੜੇ ਬੰਦਿਆਂ ਦੀ ਇਹਨਾਂ ਨੂੰ ਲੋੜ ਹੈ। ਤੇ ਰੀਜਨਲ ਦੀ ਹੁਣ ਸੀਟਸ ਅਰਾਊਂਡ ਹਾਫ ਹੋ ਗਈਆਂ, ਤੇ 491 ਦੀ ਜੇ ਸੀਟਸ ਹੀ ਹਾਫ ਹੋ ਗਈਆਂ ਤੇ ਚਾਂਸਿਸ ਵੀ ਘੱਟ ਗਏ ਹੈ। ਦੈਟ ਇਜ਼ ਵਾਈ ਕੋਈ ਵੀ ਉਹਦੇ ਬਾਰੇ ਕੀ ਗੱਲ ਕਰਾਂਗੇ, ਕਿਉਂਕਿ ਉਹਦੀ ਸੀਟਾਂ ਹੀ ਬਹੁਤ ਘੱਟ ਹੋ ਗਈਆਂ।
0: ਇਹ ਵੀ ਚੱਕਰ ਪੈ ਜਾਂਦਾ ਨਾ। ਤੇ ਇੱਧਰ ਹੋਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਆਪਾਂ ਸਕਿਪ ਕਰਦੇ ਹਾਂ, ਜੀ ਮਾਫੀ ਚਾਹਾਂਗੇ, ਮੈਮ ਕੋ ਵੀ ਸਮਾਂ ਥੋੜ੍ਹਾ ਜਿਹਾ ਘੱਟ ਹੁੰਦਾ ਹੈ, ਵੀ ਬਿਜੀ ਸਮੇਂ 'ਚੋਂ ਸਮਾਂ ਕੱਢ ਕੇ ਆਉਂਦੇ ਨੇ। ਤੇ ਆਪਾਂ ਚੱਲੀਏ ਜਾਂਚ ਲਈਏ ਜੀ। ਬਹੁਤ ਬਹੁਤ ਧੰਨਵਾਦ ਜੀ ਸਾਥ ਦੇਣ ਦਾ, ਤੁਸੀਂ ਰਿਪੀਟ ਵੀ ਸੁਣ ਸਕਦੇ ਹੋ ਇਹ ਪ੍ਰੋਗਰਾਮ ਤੇ, ਫਿਰ ਦਿਨ ਤੇ ਸਮਾਂ ਫਿਰ ਉਸ ਹਿਸਾਬ ਨਾਲ ਤੁਸੀਂ ਐਡਜਸਟ ਕਰ ਲਿਓ। ਬਹੁਤ ਬਹੁਤ ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਧੰਨਵਾਦ ਮਨੀਸ਼ਾ ਜੀ।

0: Great finance offers available across Geely EX5, Star EMI and Geely EX2 models. Ends 31st October. Visit 421 Buckley Street or online at geelyfootscray.com.au. Credit criteria TNC apply. Finance provided by Allied Retail Finance Private Limited. Trading as Geely Finance. LMCA 7503.
1: ਦੀਵਾਲੀ ਲਈ ਵੁਲਵਰਥਸ ਤੇ ਹਰ ਹਫਤੇ ਮਿਲਣ ਵਾਲੇ ਸ਼ਾਨਦਾਰ ਆਫਰਸ ਵੇਖੋ। ਮਿਸਾਲ ਵਜੋਂ ਦਾਵਤ ਬਾਸਮਤੀ ਰਾਈਸ ਐਵਰੀਡੇ ਗੋਲਡ 5 ਕਿਲੋ ਹੁਣ ਸਿਰਫ $12.50 ਦਾ ਹੈ, ਮਤਲਬ $2.35 ਦੀ ਬਚਤ। ਇਹ ਖਾਸ ਆਫਰ 20 ਅਕਟੋਬਰ ਤੱਕ ਜਦੋਂ ਤੱਕ ਸਟਾਕ ਰਹਿੰਦਾ ਹੈ ਚੁਨਿੰਦਾ ਸਟੋਰਾਂ ਤੇ ਉਪਲਬਧ ਹੈ, ਅਤੇ ਹੋ ਸਕਦਾ ਹੈ ਕਿ ਇਹ ਹਰ ਸਟੋਰ ਤੇ ਜਾਂ ਆਨਲਾਈਨ ਤੇ ਨਾ ਮਿਲੇ।

0: ਮਿੱਠੇ ਧੁਨ ਰਬਾਬ ਦੀ ਯੂਨੀਵਰਸਿਟੀ ਸਾਡੇ ਪੰਜਾਬ ਦੀ ਹੈ। ਗਾਣਾ ਇਸ ਕਰਕੇ ਚਲਾਇਆ ਜੀ ਕਿਉਂਕਿ ਅੱਜ ਗੱਲ ਇਸੇ ਯੂਨੀਵਰਸਿਟੀ ਪੰਜਾਬ ਦੀ ਗੱਲ ਕਰਨੀ ਹੈਗੀ ਹੈ। ਕਿਉਂ ਕਰਨੀ ਹੈ? ਕਿਉਂਕਿ ਇੱਕ ਤਰੀਕੇ ਦੇ ਨਾਲ ਹੈਪੀ ਬਰਥਡੇ ਕਹਿ ਸਕਦੇ ਹੋ ਤੁਸੀਂ। ਕਈ ਸਾਲ ਹੋ ਗਏ, ਕਿੰਨੇ ਸਾਲ ਹੋ ਗਏ ਇਸ ਯੂਨੀਵਰਸਿਟੀ ਦੀ ਸਥਾਪਨਾ ਨੂੰ, ਪਰ ਇੱਦਾਂ ਹੀ ਨਹੀਂ ਬਣੀ ਜਿਹੜੀ ਪੰਜਾਬ ਯੂਨੀਵਰਸਿਟੀ ਇਸ ਸੂਬੇ ਦੇ ਨਾਂ ਦੇ ਉੱਤੇ ਬਣੀ ਹੋਈ ਹੈ। ਇਸ ਯੂਨੀਵਰਸਿਟੀ ਦੀ ਅਹਿਮੀਅਤ ਕੀ ਹੈਗੀ ਹੈ, ਇਤਿਹਾਸ ਕੀ ਹੈਗਾ, ਇਹ ਸਾਰੇ ਕਾਸੇ ਬਾਰੇ ਆਪਾਂ ਜਾਣਾਂਗੇ। ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਜੀ ਦਾ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਜੀ, ਮੈਂ ਇੱਕ ਕਿਤੇ ਪੜ੍ਹ ਰਿਹਾ ਸੀਗਾ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ, ਵੈਸੇ ਆਪਾਂ ਤੁਸੀਂ ਅੱਗੇ ਚੱਲ ਕੇ ਦੱਸਣਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਦਾ ਬੀਜ ਜਿਹੜਾ ਬੋਇਆ ਜਾਂਦਾ ਹੈਗਾ ਪੰਜਾਬ ਯੂਨੀਵਰਸਿਟੀ ਦਾ ਥੋਟ। ਹਾਲਾਂਕਿ ਬਰਤਾਨਵੀ ਸ਼ਾਸਨ ਕਾਲ ਦੇ ਵਿੱਚ ਸਥਾਪਿਤ ਹੋਈ, ਪਰ ਉਸ ਵਕਤ ਜਿਹਨਾਂ ਦਿਨਾਂ ਦੇ ਵਿੱਚ, ਮੇਰੇ ਖਿਆਲ ਦੇ ਨਾਲ 1882 ਦੇ ਆਸ ਪਾਸ, ਉਦੋਂ ਕਹਿੰਦੇ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ, ਜਿਹੜੀਆਂ ਮਾਡਰਨ ਸਟਾਈਲ ਦੀਆਂ, ਜਿਹੜੀਆਂ ਅੱਜ ਕੱਲ੍ਹ ਦੇ ਸਟਾਈਲ ਦੀਆਂ ਯੂਨੀਵਰਸਿਟੀਆਂ, ਕਿਉਂਕਿ ਹਰ ਇੱਕ ਦੇਸ਼ ਦੇ ਵਿੱਚ ਮੱਧ ਪੂਰਬ ਦੇ ਵਿੱਚ ਇਸਲਾਮਿਕ ਕਲਚਰ ਦਾ ਜਿਹੜਾ ਇੱਕ ਪੜ੍ਹਾਈ ਹੋ ਸਕਦੀ ਹੈਗੀ ਹੈ ਹਰ ਇੱਕ ਮੁਲਕ ਦੇ ਵਿੱਚ ਉਸ, ਪਰ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਯੂਨੀਵਰਸਿਟੀ ਜਿਹਨੂੰ ਮੰਨਿਆ ਜਾਂਦਾ ਮਾਡਰਨ ਯੂਨੀਵਰਸਿਟੀ, ਉਹ ਯੂਰੋਪੀਅਨ ਇੰਗਲਿਸ਼ ਸਟਾਈਲ ਦੀਆਂ ਯੂਨੀਵਰਸਿਟੀਜ਼ ਇਹੀ ਇਹਨਾਂ ਨੇ ਸਥਾਪਿਤ ਕੀਤੀਆਂ ਸੀ, ਚਾਹੇ ਸਪੇਨ ਦੀਆਂ ਜਿੱਥੇ ਜਿੱਥੇ ਬਸਤੀਆਂ ਬਣੀਆਂ, ਜਾਂ ਪੁਰਤਗਾਲ ਦੀਆਂ ਬਣੀਆਂ, ਜਾਂ ਬਰਤਾਨੀਆ ਦੀਆਂ ਬਣੀਆਂ, ਜਾਂ ਫਰਾਂਸ ਦੀਆਂ ਬਣੀਆਂ। ਸੋ ਬੈਰੂਤ ਦੇ ਵਿੱਚ ਇੱਕ ਯੂਨੀਵਰਸਿਟੀ ਸੀ, ਇੱਕ ਲੈਬਨਾਨ ਦੇ ਵਿੱਚ, ਅਤੇ ਇੱਕ ਜਾਪਾਨ ਦੇ ਵਿੱਚ ਸੀਗੀ, ਟੋਕਿਓ ਯੂਨੀਵਰਸਿਟੀ। ਅਦਰਵਾਈਜ਼ ਜਿਹੜੀਆਂ ਟੋਪ ਯੂਨੀਵਰਸਿਟੀ ਸੀ ਉਹ ਭਾਰਤ ਦੇ ਵਿੱਚ ਹੀ ਸੀਗੀਆਂ ਉਸ ਵਕਤ। ਔਰ ਜੇ ਉਸ ਤੋਂ ਵੀ ਪਿੱਛੇ ਚਲੀ ਜਾਈਏ, ਜਦੋਂ ਅਸੀਂ ਨਾਲੰਦਾ ਦੀ ਗੱਲ ਕਰਦੇ ਹੈਗੇ ਹਾਂ, ਤਾਂ ਹੋਰ ਯੂਨੀਵਰਸਿਟੀਆਂ ਦੀ ਗੱਲ ਕਰਦੇ ਹਾਂ, ਉਹ ਵੀ ਭਾਰਤ ਤੋਂ ਹੀ ਸ਼ੁਰੂ ਹੋਈਆਂ। ਅਤੇ ਪੰਜਾਬ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਕਿਸੇ ਸਮੇਂ ਖਾਲਸਾ ਰਾਜ ਦੇ ਸਮੇਂ ਤਾਂ ਬੜੀ ਪੜ੍ਹੀ ਲਿਖੀ ਸਟੇਟ ਸੀਗੀ, ਇੱਥੇ ਇਹ ਯੂਨੀਵਰਸਿਟੀ ਦਾ ਬਣਨਾ, ਇੱਥੇ ਇਸ ਯੂਨੀਵਰਸਿਟੀ ਦਾ ਆਉਣਾ ਕਿੰਨਾ ਮਹੱਤਵਪੂਰਨ ਹੈ, ਕਿੰਨਾ ਸਿਗਨੀਫਿਕੈਂਟ ਹੈ, ਉਹਦੀ ਅੱਜ ਆਪਾਂ ਗੱਲ ਕਰਾਂਗੇ। ਪਰ ਪੰਜਾਬ ਯੂਨੀਵਰਸਿਟੀ ਦੇ ਬਾਰੇ ਕਿਉਂ ਗੱਲ ਕਰ ਰਹੇ ਹਾਂ ਅਤੇ ਕੀ ਗੱਲ ਕਰਨੀ ਹੈ ਉਹ ਤੁਸੀਂ ਦੱਸੋ ਭਾਜੀ।
1: ਨਹੀਂ ਬਿਲਕੁਲ, ਤੁਸੀਂ ਇਹ ਗੱਲ ਇਸ ਕਰਕੇ ਵੀ ਅੱਜ ਇੰਪੋਰਟੈਂਟ ਹੈ ਕਿ ਅੱਜ ਦੇ ਦਿਨ ਜਿਹੜੀ ਹੈ ਇਹ ਯੂਨੀਵਰਸਿਟੀ 1882 ਦੇ ਵਿੱਚ ਸਥਾਪਿਤ ਹੋਈ ਸੀ। ਸਭ ਤੋਂ ਪਹਿਲਾਂ ਤਾਂ ਇਹ ਗੱਲ ਵੱਡੀ ਹੈ। ਦੂਜੀ ਜਿਹੜੀ ਤੁਸੀਂ ਜੋ ਗੱਲ ਕੀਤੀ ਹੈ, ਜਿੱਥੋਂ ਸ਼ੁਰੂ ਕੀਤੀ ਹੈ ਕਿ ਜਿਹੜੀ ਨਵੀਂ ਜਿਹੜੀ ਹੈ ਇਤਿਹਾਸ ਦੇ ਵਿੱਚ ਨਵੇਂ ਤਰੀਕੇ ਦੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਵੱਡੀਆਂ, ਜਿਹਨੂੰ ਆਪਾਂ ਵਿਸ਼ਵ ਵਿਦਿਆਲਿਆ ਕਹਿੰਦੇ ਹਾਂ ਜਾਂ ਯੂਨੀਵਰਸਿਟੀ ਕਹਿੰਦੇ ਹਾਂ, ਤੇ ਉਹ ਚ ਜਿਹੜਾ ਹੈਗਾ ਇਹ ਪੰਜਾਬ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਲਾਹੌਰ ਦੇ ਵਿੱਚ ਸਥਾਪਿਤ ਹੋਈ, ਜਿਹਦੇ ਉੱਤੇ ਠੀਕ ਹੈ ਉਦੋਂ ਭਾਵੇਂ ਇਹਦੇ ਚ ਜੋ ਐਡਮਿਨਿਸਟ੍ਰੇਸ਼ਨ ਸੀ ਜਾਂ ਸਾਰਾ ਉਹ ਬ੍ਰਿਟਿਸ਼ਰਸ ਨੇ ਸਾਰਾ ਕੁਛ ਕੀਤਾ, ਤੇ ਪਰ ਇਹ ਵੀ ਇੱਕ ਪੁਰਾਣੀਆਂ ਦੁਨੀਆਂ ਦੀਆਂ ਪੁਰਾਣੀਆਂ ਯੂਨੀਵਰਸਿਟੀ ਦੇ ਵਿੱਚੋਂ ਜਿਹੜੀ ਉਹ ਜਾਣੀ ਜਾਂਦੀ ਹੈ। ਕਿਉਂਕਿ ਜੇ ਆਪਾਂ ਖਾਸ ਕਰਕੇ ਦੋ ਹੋਰ ਜਿਹੜੀਆਂ ਯੂਨੀਵਰਸਿਟੀ ਦੀ ਆਮ ਗੱਲ ਚੱਲ ਰਹੀ ਹੈ, ਬਨਾਰਸ ਹਿੰਦੂ ਯੂਨੀਵਰਸਿਟੀ, ਉਹ ਜਿਹੜੀ ਉਹ ਉਹਦਾ ਐਕਟ 1915 ਚ ਪਾਸ ਹੁੰਦਾ, ਉਹ ਬਾਅਦ ਚ ਬਣਦੀ ਹੈ, ਤੇ ਇਸ ਤਰ੍ਹਾਂ ਜਿਹੜੀ ਜਾਮੀਆ ਮਿਲੀ ਹੈ ਤੇ ਉਹ ਵੀ 1920 ਦੇ ਵਿੱਚ ਬਣਦੀ ਹੈ, ਉਹ ਬਾਅਦ ਦੇ ਵਿੱਚ ਜਿਹੜੀ ਹੈ ਉਹ ਸਥਾਪਿਤ ਹੁੰਦੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਇਹ ਯੂਨੀਵਰਸਿਟੀ 1882 ਚ ਬਣ ਜਾਣਾ, ਤੇ ਉਸ ਤੋਂ ਪਹਿਲਾਂ ਲਾਹੌਰ ਇੱਕ ਵਿਦਿਅਕ ਸੈਂਟਰ ਸੀਗਾ ਹੀ ਸੀਗਾ, ਤੇ ਤੁਸੀਂ ਉਸ ਤੋਂ ਪਹਿਲਾਂ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਾਂ ਸਿੱਖ ਰਾਜ ਦੀ ਗੱਲ ਕੀਤੀ ਹੈ, ਚਲੋ ਉਦੋਂ ਐਜੂਕੇਸ਼ਨ ਦਾ ਜਿਹੜਾ ਸੀ ਉਹ ਸਿਲਸਿਲਾ ਸੀ ਜਿਹੜਾ ਉਹ ਇਸ ਤਰ੍ਹਾਂ ਦਾ ਨਹੀਂ ਸੀ, ਤੇ ਉਹਨੂੰ ਸਥਾਪਿਤ ਵੀ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਰਜਵਾੜੇ ਸੀ ਜਾਂ ਭਾਵੇਂ ਛੋਟੇ ਸੀ ਭਾਵੇਂ ਵੱਡੇ ਸੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਸੀ, ਤੇ ਉੱਥੇ ਇਸ ਲੈਵਲ ਦਾ ਜਾਂ ਇੱਕ ਜਿਹੜਾ ਹੈਗਾ ਇੱਕ ਸੈਂਟੀਫਿਕ ਟੈਂਪਰਾਮੈਂਟ ਵਾਲੀ ਜਿਹੜੀ ਹੈ ਉਹ ਇੱਦਾਂ ਦੇ ਜਿਹੜਾ ਗਿਆਨ ਦੀ ਗੱਲ ਉਹ ਅਜੇ ਇੱਧਰ ਨਹੀਂ ਸੀ ਸ਼ੁਰੂ ਹੋਈ, ਬਿਲਕੁਲ ਪੱਛਮ ਦੇ ਵਿੱਚ, ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕਿੱਥੇ ਕਿੱਥੇ ਜਿਹੜੀਆਂ ਪਹਿਲਾਂ ਇਹ ਯੂਨੀਵਰਸਿਟੀਜ਼ ਬਣੀਆਂ, ਤੇ ਜਾਂ ਈਵਨ ਜਿਹਨੂੰ ਆਪਾਂ ਓਰੀਐਂਟਲ ਜਿਹੜੀ ਹੈਗੀ ਮੂਵਮੈਂਟ ਕਹਿੰਦੇ ਹਾਂ ਐਜੂਕੇਸ਼ਨ ਦੇ ਵਿੱਚ, ਤੇ ਪੂਰਬੀ ਲਹਿਰ ਕਹਿੰਦੇ ਹਾਂ, ਤੇ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ। ਹੁਣ ਇਹ ਯੂਨੀਵਰਸਿਟੀ ਦਾ ਜਿਹੜਾ ਬਣਨਾ ਉਹ ਵੀ ਇਹ ਸੀ ਕਿ ਲਗਾਤਾਰ ਇਹਦੇ ਲਈ ਜਿਹੜੀਆਂ ਸੀ ਉਹ ਕੋਸ਼ਿਸ਼ਾਂ ਕੀਤੀਆਂ ਗਈਆਂ। ਕੋਸ਼ਿਸ਼ਾਂ ਜਿਹੜਾ ਸਾਡਾ ਅਕੈਡਮੀਸ਼ੀਆ ਸੀ ਉਸ ਵੇਲੇ ਤਾਂ ਖੈਰ ਇਹਦੇ ਚ ਜਿਹੜੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਸਕਾਲਰ ਸੀ ਉਹਨਾਂ ਦਾ ਵੱਡਾ ਰੋਲ ਸੀਗਾ ਇਹ ਯੂਨੀਵਰਸਿਟੀ ਜਿਹੜਾ ਹੈ ਉਹ ਬਣਾਉਣ ਦੇ ਵਿੱਚ। ਤੇ ਪਰ ਉਹਦੇ ਨਾਲ ਹੀ ਜਿਹੜੀ ਗੱਲ ਸੀ ਉਹ ਫਿਰ ਦੂਸਰੀ ਇਹ ਵੀ ਸੀ ਕਿ ਕਿਸ ਤਰ੍ਹਾਂ ਦੀ ਜਾਂ ਕਿਸ ਰੂਪ ਦੇ ਵਿੱਚ ਹੋਵੇ, ਕਿੱਥੇ ਬਣੇ, ਇਹ ਇਹਦੇ ਲਈ ਜਿਹੜਾ ਹੈਗਾ ਲਾਹੌਰ ਨੂੰ ਹੀ ਜਿਹੜਾ ਹੈ ਉਸ ਵੇਲੇ ਇਹ ਮੰਨਿਆ ਗਿਆ ਕਿ ਇੱਥੇ ਇਹ ਇਹਦੇ ਲਈ ਇੱਕ ਸਾਜ਼ਗਾਰ ਮਾਹੌਲ ਹੈ, ਕਿਉਂਕਿ ਇੱਕ ਤਾਂ ਪਹਿਲਾਂ ਇਹ ਵੀ ਉੱਥੇ ਐਜੂਕੇਸ਼ਨ ਆ ਚੁੱਕੀ ਸੀ ਕਾਲਜ ਦੇ ਵਿੱਚ, ਭਾਵੇਂ ਓਰੀਐਂਟਲ ਕਾਲਜ ਸੀ ਉੱਥੇ, ਭਾਵੇਂ ਨੈਸ਼ਨਲ ਕਾਲਜ ਸੀ ਤੇ ਜਾਂ ਹੋਰ ਕਾਲਜ ਸੀਗੇ। ਤੇ ਉਹ ਫਿਰ ਉੱਥੇ ਗਵਰਨਮੈਂਟ ਕਾਲਜ ਵੀ ਇਸ ਤੋਂ ਪਹਿਲਾਂ ਬਣ ਗਿਆ ਸੀ, ਜਦੋਂ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਹੈ ਉਹ ਹੁੰਦੀ ਓਰੀਐਂਟਲ ਕਾਲਜ ਤੇ ਜਿਹੜੀ ਹੈ ਗਵਰਨਮੈਂਟ ਕਾਲਜ ਆ ਉੱਥੇ ਉਹ ਸਥਾਪਨਾ ਹੁੰਦੀ ਹੈ। ਤੇ ਫਿਰ ਸ਼ੁਰੂ ਸ਼ੁਰੂ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਉੱਥੇ ਇਹਦਾ ਕੈਂਪਸ ਜਿਹੜਾ ਓਲਡ ਕੈਂਪਸ ਜਿਹਨੂੰ ਹੁਣ ਕਹਿੰਦੇ ਆ ਜਾਂ ਜਿਹਦਾ ਨਾਂ ਅਲਾਮਾ ਇਕਬਾਲ ਕੈਂਪਸ ਰੱਖਿਆ ਉਹਨਾਂ ਨੇ 1947 ਤੋਂ ਬਾਅਦ, ਕਿਉਂਕਿ ਪਹਿਲਾਂ ਤਾਂ ਉਹੀ ਸੀ ਸਾਰਾ ਪਾਰਟੀਸ਼ਨ ਤੱਕ, ਤੇ ਪਾਰਟੀਸ਼ਨ ਤੱਕ ਜਿਹੜਾ ਹੈ ਕਾਫੀ ਸਥਾਪਿਤ ਹੋ ਚੁੱਕੀ ਸੀ ਇਹ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਯੂਨੀਵਰਸਿਟੀ। ਅਸਲ ਦੇ ਵਿੱਚ ਜਿਹੜੀ ਹੁਣ ਗਾਥਾ ਸ਼ੁਰੂ ਹੁੰਦੀ ਹੈ, ਚਲੋ ਕਿਉਂਕਿ ਪੈਰਲਲ ਉੱਧਰ ਉਹਨਾਂ ਨੇ ਬਾਅਦ ਚ ਨਾਂ ਬਦਲ ਕੇ ਇਹਦਾ ਯੂਨੀਵਰਸਿਟੀ ਆਫ ਪੰਜਾਬ ਰੱਖ ਲਿਆ, ਤੇ ਇੱਧਰ ਪਹਿਲਾਂ ਇਹਦਾ ਨਾਂ ਰੱਖਿਆ ਗਿਆ ਈਸਟਰਨ ਪੰਜਾਬ ਯੂਨੀਵਰਸਿਟੀ ਜਾਂ ਈਸਟ ਪੰਜਾਬ ਯੂਨੀਵਰਸਿਟੀ। ਤੇ ਕਿਉਂਕਿ ਇੱਥੇ ਜ਼ਰੂਰਤ ਸੀਗੀ ਯੂਨੀਵਰਸਿਟੀ ਦੀ। ਤੇ ਇੱਕ ਇਹਦੇ ਚ ਜਿਹੜੀ ਵੱਡੀ ਗੱਲ ਉਹ ਹੈ ਕਿ ਜਦੋਂ ਪਾਰਟੀਸ਼ਨ ਸ਼ੁਰੂ ਹੋਈ ਜਦੋਂ ਸਾਰਾ ਕੁਛ, ਤੇ ਇੱਧਰ ਉੱਧਰ ਹੀ ਤਬਾਦਲਾ ਸ਼ੁਰੂ ਹੋਇਆ, ਤੇ ਉਹਦੇ ਨਾਲ ਸਭ ਤੋਂ ਜਿਹੜੀ ਖਤਰਨਾਕ ਗੱਲ ਹੋਈ ਕਿ ਰਾਇਟਸ ਸ਼ੁਰੂ ਹੋ ਗਏ, ਮਾਰਾ ਮਾਰੀ ਸ਼ੁਰੂ ਹੋ ਗਈ, ਵੱਡਾ ਕੱਟੀ ਸ਼ੁਰੂ ਹੋ ਗਈ। ਤੇ ਉਦੋਂ ਜਿਹੜੇ ਸੈਨੇਟਰ ਸੀ ਜਾਂ ਹੋਰ, ਉਹਨਾਂ ਨੇ ਸੋਚਿਆ ਕਿ ਯੂਨੀਵਰਸਿਟੀ ਨੂੰ ਵੀ ਦੋ ਹਿੱਸਿਆਂ ਚ ਵੰਡ ਲਿਆ ਜਾਵੇ। ਉਹਨਾਂ ਨੇ ਬਕਾਇਦਾ ਰੈਜੂਲੇਸ਼ਨ ਕੀਤਾ ਇਹਦੇ ਤੇ ਸਪਲਿਟ ਦੇ ਉੱਪਰ, ਤੇ ਫਿਰ ਉਹ ਰੈਜੂਲੇਸ਼ਨ ਭੇਜਿਆ ਗਿਆ ਜਿਹੜੀ ਸੀ ਪਾਰਟੀਸ਼ਨ ਕੌਂਸਲ ਨੂੰ, ਕਿਉਂਕਿ ਪਾਰਟੀਸ਼ਨ ਕੌਂਸਲ ਨੇ ਤੈਅ ਕਰਨਾ ਸੀ ਕਿ ਕਿੱਥੇ ਕੀ ਹੋਵੇ, ਕਿੱਥੇ ਕੀ ਬਣੇ। ਤੇ ਕਿਉਂਕਿ ਪਾਰਟੀਸ਼ਨ ਕੌਂਸਲ ਨੇ ਜਿਹੜਾ ਸੀ ਰੈਡਕਲਿਫ ਉਹਦੇ ਉੱਤੇ ਰਿਕਮੈਂਡੇਸ਼ਨ ਦੇ ਉੱਪਰ ਹੀ ਜਿਹੜੀ ਬਾਰਡਰ ਲਾਈਨ ਜਿਹੜੀ ਉਹ ਤੈਅ ਕੀਤੀ, ਤੇ ਪਰ ਪਾਰਟੀਸ਼ਨ ਕੌਂਸਲ ਨੇ ਇਹਨੂੰ ਜਿਹੜਾ ਹੈ ਮੰਨਿਆ ਨੀ ਸੈਨੇਟ ਦੇ ਰੈਜੂਲੇਸ਼ਨ ਨੂੰ, ਜਾਏ ਕਹਿ ਲੋ ਰੱਦ ਕਰਤਾ ਜਾਂ ਕੋਈ ਵੀ ਸ਼ਬਦ ਵਰਤ ਲਓ। ਤੇ ਫਿਰ ਉਸ ਤੋਂ ਬਾਅਦ ਗੱਲ ਆਈ ਗਈ ਹੋ ਗਈ, ਤੇ ਜਦੋਂ ਫਿਰ ਪਾਰਟੀਸ਼ਨ ਹੋਈ ਗਈ, ਜਿਹੜੇ ਉਧਰ ਸਕਾਲਰ ਸੀ ਜਿਹੜੇ ਹਿੰਦੂ ਸਿੱਖ ਸਕਾਲਰ ਸੀ ਇਹ ਉਸ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਤੇ ਜਾਂ ਅਕੈਡਮੀਸ਼ੀਆ ਦੇ ਨਾਲ ਸੰਬੰਧਿਤ ਜਾਂ ਅਸਟੈਬਲਿਸ਼ਮੈਂਟ ਦੇ ਨਾਲ ਸੰਬੰਧਿਤ, ਉਹਨਾਂ ਨੂੰ ਇੱਧਰ ਆਉਣਾ ਪਿਆ। ਤੇ ਉਦੋਂ ਤਾਂ ਫਿਰ ਚਿੱਤ ਚੇਤੇ ਨਹੀਂ ਸੀ ਕਿ ਸਾਡੀ ਇਹ ਯੂਨੀਵਰਸਿਟੀ ਵੀ ਹੈ ਜਾਂ ਹੋਰ, ਤਾਂ ਸਿਰਫ ਆਪਣੀ ਜਾਨ ਮਾਲ ਦੀ ਸਾਰਿਆਂ ਨੂੰ ਪਈ ਹੋਈ। ਤੇ ਜਦੋਂ 47 ਤੋਂ ਬਾਅਦ ਫਿਰ ਇੱਧਰ ਆ ਕੇ ਫਿਰ ਉਹ ਲੋਕ ਹੌਲੀ ਹੌਲੀ ਇੱਕ ਦੂਜੇ ਨੂੰ ਮਿਲਣ ਗਏ, ਇਕੱਠੇ ਹੋਣੇ ਸ਼ੁਰੂ ਹੋਏ। ਪਹਿਲਾਂ ਦਿੱਲੀ ਦੇ ਵਿੱਚ ਜਦੋਂ ਕੈਂਪ ਦੇ ਵਿੱਚ ਕੈਂਪਾਂ ਚ ਆਏ, ਕਿਉਂਕਿ ਜ਼ਿਆਦਾ ਜਿਹੜੇ ਸੀ ਜਿਹੜੇ ਇਸ ਸੈਕਟਰ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਸੀ ਉਹ ਦਿੱਲੀ ਚ ਹੀ ਜ਼ਿਆਦਾ ਗਏ, ਜਿਹੜੇ ਖਾਸ ਕਰਕੇ ਜਿਹੜੇ ਲਾਹੌਰ ਦੇ ਇੱਕ ਅਰਬਨ ਸਿਸਟਮ ਚੋਂ ਆਏ ਹੋਏ ਸੀ, ਤੇ ਕਿਉਂਕਿ ਉਹਨਾਂ ਨੂੰ ਕੋਈ ਜ਼ਮੀਨ ਨਹੀਂ ਸੀ ਅਲਾਟ ਹੋਣੀ, ਇਸ ਕਰਕੇ ਉਹ ਪਿਛਲੇ ਇੱਧਰ ਬਾਕੀ ਦੇ ਕੈਂਪਾਂ ਚ ਜਾਂ ਉਹਨਾਂ ਨੂੰ ਕੋਈ ਝਾਕ ਨਹੀਂ ਸੀ। ਤੇ ਉਥੋਂ ਜਿਹੜੀ ਗੱਲ ਉਥੋਂ ਇਹ ਜੁੜਨੀ ਸ਼ੁਰੂ ਹੋਈ, ਫਿਰ ਹੌਲੀ ਹੌਲੀ ਜਿਹੜਾ ਹੈਗਾ ਇਹ ਇਕੱਠੇ ਹੋ ਕੇ ਫਿਰ ਸੋਚਿਆ ਕਿ ਇਹ ਉਸ ਯੂਨੀਵਰਸਿਟੀ ਨੂੰ ਇੱਥੇ ਦੁਬਾਰਾ ਜਿਹੜਾ ਸਥਾਪਿਤ ਕੀਤਾ ਜਾਵੇ। ਕਹਿੰਦੇ ਕਿ ਕੁਛ ਜਿਹੜੇ ਹੈ ਕਾਗਜ਼ ਪੱਤਰ ਜੋ ਵੀ ਹੱਥ ਜਿਹਨਾਂ ਕੋਲੇ ਸੀ, ਕੋਈ ਫਾਈਲਾਂ ਕੋਈ ਡਾਕੂਮੈਂਟ ਉਹ ਜਿੰਨੇ ਕੁ ਸੀ ਉਹ ਫਿਰ ਹੌਲੀ ਹੌਲੀ ਉਹ ਇਕੱਠੇ ਕੀਤੇ। ਤੇ ਸਭ ਤੋਂ ਪਹਿਲਾਂ ਫਿਰ ਇਹ ਹੁਸ਼ਿਆਰਪੁਰ ਦੇ ਵਿੱਚ, ਕਿਉਂਕਿ ਹੁਸ਼ਿਆਰਪੁਰ ਜਿਹੜਾ ਗਵਰਨਮੈਂਟ ਕਾਲਜ ਸੀਗਾ ਤੇ ਉਹ ਕਾਫੀ ਉਸ ਵੇਲੇ ਜਿਹੜਾ ਸੀ ਸਿਰਕਟ ਕਾਲਜ ਸੀ ਉਸ ਵੇਲੇ ਜਿਹੜਾ ਪੰਜਾਬ ਦਾ, ਤੇ ਹਾਲਾਂਕਿ ਉਦੋਂ ਪਹਿਲਾਂ ਖਾਲਸਾ ਕਾਲਜ ਬਣ ਚੁੱਕਿਆ ਸੀ

ਅੱਗੇ ਵਧਾਉਂਦਾ ਜੀ। ਸ਼ੁਰੂ ਕਰਾਂਗੇ ਜੀ ਮੌਸਮ ਦੇ ਸੂਰਤ ਹਾਲ ਤੋਂ। ਅਤੇ ਮੌਸਮ ਦਾ ਜੀ ਕਹਿਣ ਇਹ ਹੈ ਕਿ ਅੱਜ ਧੁੱਪਾਂ ਲੱਗੀਆਂ ਨੇ ਜੀ ਮੈਲਬਨ, ਹਲਕੀ ਜੀ ਵਿੰਡ ਰਹੇਗੀ। ਫਿਲਹਾਲ ਦਾ ਮੌਸਮ ਹੈ 9:30 ਅਤੇ ਮੈਕਸੀਮਮ ਜਾਏਗਾ ਜੀ 23 ਤੱਕ। ਉਧਰ ਸਿਡਨੀ ਮੀਂਹ ਹੈ ਜੀ ਅੱਜ ਦੇ ਦਿਨ, ਅਤੇ 15 ਡਿਗਰੀ ਦੇ ਫਿਲਹਾਲ ਮੌਸਮ ਨੂੰ ਲੋਕ ਬਰਦਾਸ਼ਤ ਕਰ ਰਹੇ ਨੇ, ਅਤੇ 21 ਡਿਗਰੀ ਤੱਕ ਮੈਕਸੀਮਮ ਜਾਏਗਾ। ਬ੍ਰਿਸਬੇਨ ਵੀ ਜੀ ਅੱਜ ਬਾਰਿਸ਼ ਦਾ ਮਾਹੌਲ ਹੈ, ਅਤੇ 16 ਡਿਗਰੀ ਹੈ ਫਿਲਹਾਲ, ਜੋ ਮੈਕਸੀਮਮ 22 ਤੱਕ ਜਾਏਗਾ। ਪਰਥ ਧੁੱਪਾਂ ਲੱਗੀਆਂ ਨੇ, ਮਿਨੀਮਮ ਅੱਜ ਦਾ 11 ਹੈ ਜੋ ਫਿਲਹਾਲ ਚੱਲਦਾ ਪਿਆ, ਅਤੇ ਮੈਕਸੀਮਮ 23 ਤੱਕ ਜਾਏਗਾ। ਉੱਧਰ ਐਡੀਲੇਡ ਦਾ ਜੇ ਵੇਖੀਏ ਤਾਂ ਉੱਧਰ ਫਿਲਹਾਲ 16 ਡਿਗਰੀ ਹੈ, ਮੈਕਸੀਮਮ 26 ਤੱਕ ਜਾਏਗਾ। ਅਤੇ ਕੈਨਬਰਾ ਦੇ ਅੰਦਰ ਜੀ ਫਿਲਹਾਲ 5 ਡਿਗਰੀ ਹੈ, ਜੋ 18 ਤੱਕ ਜਾਏਗਾ। ਅਤੇ ਉੱਧਰ ਹੋਬਾਰਟ ਦੇ ਅੰਦਰ ਵੀ ਇਹੀ ਹਾਲ ਹੈ ਜੀ, ਕਿ ਹੋਬਾਰਟ ਦਾ ਮੌਸਮ ਕਹਿੰਦਾ ਕਿ ਮੈਂ ਹਾਂ ਜੀ 8.5 ਡਿਗਰੀ ਫਿਲਹਾਲ, ਅਤੇ ਜਾਵਾਂਗਾ 23 ਤੱਕ, ਬਾ ਕਮਾਲ। ਅਤੇ ਉੱਧਰ ਡਾਰਵਿਨ ਗਰਮੀ ਗਰਮੀ ਗਰਮੀ 27 ਡਿਗਰੀ, ਅਤੇ ਫੁੱਲ ਰੈੱਡ ਹੌਟ ਕਰਕੇ ਮੈਕਸੀਮਮ ਅੱਜ ਉਹਨਾਂ ਦਾ ਲਿਖਿਆ ਪਿਆ ਜੀ 36 ਡਿਗਰੀ। ਸੋ ਬਈ ਧਿਆਨ ਰੱਖੋ ਬਈ ਡਾਰਵਿਨ ਵਾਲਿਓ, ਬਹੁਤ ਹੀ ਜ਼ਿਆਦਾ ਤੁਹਾਡੇ ਤਾਂ ਮਤਲਬ ਕੀ ਕਹਿੰਦੇ ਆ, ਗਰਮੀ ਕਾਫੀ ਹੈ। ਅਤੇ ਇੱਧਰ ਜੇ ਦੇਖਿਆ ਜਾਵੇ ਤਾਂ ਮੈਟਰੋ ਵਾਲੇ ਕਹਿ ਰਹੇ ਨੇ ਕਿ ਅੱਜ ਕਰੋ ਇੰਜੋਏ, ਕਿਉਂਕਿ ਸਾਰੀਆਂ ਦੀਆਂ ਸਾਰੀਆਂ ਲਾਈਨਾਂ ਦਰੁਸਤ ਨੇ। ਹਰਟਸ ਬ੍ਰਿਜ ਲਾਈਨ ਤੋਂ ਲੈ ਕੇ ਲੇਲੀ ਡੇ ਲਾਈਨ ਤੱਕ ਮੈਂ ਕਹਿੰਦਾ ਗੱਲ ਕਰੋ ਸਾਰੀਆਂ, ਅੱਛਾ ਨਹੀਂ ਸੋਰੀ, ਰੇਸ ਕੋਰਸ ਲਾਈਨ ਦੀ ਕੋਈ ਸਰਵਿਸ ਨਹੀਂ ਹੈ, ਪਰ ਉਸ ਤੋਂ ਇਲਾਵਾ ਸਭ ਕੁਛ ਓਕੇ ਰਿਪੋਰਟ ਹੈ ਕਹਿੰਦੇ। ਅਤੇ ਇੱਧਰ ਜੀ ਬੈਲਾਰੈਟ ਅਤੇ ਸਿਮੌਰ 'ਚ ਕੋਚਿਸ ਰਿਪਲੇਸ ਕਰਦੇ ਪਏ ਨੇ ਈਵਨਿੰਗ ਦੀਆਂ ਟ੍ਰੇਨਸ ਨੂੰ ਦੋਨੋਂ ਪਾਸੇ। ਸਿਮੌਰ 'ਚ ਤਾਂ ਸਮ ਲਿਖਿਆ ਪਿਆ, ਅਤੇ ਬੈਲਾਰੈਟ 'ਚ ਔਲ ਲਿਖਿਆ। ਅਗੇਨ ਜੇ ਤੁਸੀਂ ਬੈਲਾਰੈਟ ਜਾਂ ਸਿਮੌਰ ਤੋਂ ਕਰਦੇ ਹੋ ਯੂਜੂਅਲੀ ਸਫ਼ਰ, ਅਤੇ ਤੁਹਾਨੂੰ ਥੋੜ੍ਹਾ ਬਹੁਤ ਇਹਦੇ ਬਾਰੇ ਆਈਡੀਆ ਹੋਏਗਾ। ਅਤੇ ਜੇ ਅੱਜ ਪਹਿਲੀ ਵਾਰੀ ਜਾਣਾ ਤਾਂ ਸੁਣਦੇ ਪਏ ਹੋ ਤਾਂ ਬਈ ਆਪਣੀ ਐਪਸ ਵਗੈਰਾ ਬਹੁਤ ਨੇ, ਉਹਨਾਂ ਵੱਲ ਵੇਖ ਕੇ ਹੀ ਇੱਦਾਂ ਦਾ ਡਿਸੀਜਨ ਲਿਓ। ਅਤੇ ਜੇ ਆਪਾਂ ਵੇਖੀਏ ਜੀ ਟ੍ਰੈਫਿਕ ਦਾ ਸੂਰਤ ਹਾਲ, ਤਾਂ ਤੁਸੀਂ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ ਬਈ, ਤੁਸੀਂ ਰੋਡਸ 'ਤੇ ਹੋਵੋਗੇ, ਤੁਸੀਂ ਸਾਰਾ ਸਾਨੂੰ ਬੈਟਰ ਦੇ ਸਕਦੇ ਹੋ ਉਹਦੇ ਉੱਪਰ ਆਪਣੀ ਰਾਏ। ਅਤੇ ਵਿਕ ਟ੍ਰੈਫਿਕ ਵਾਲੇ ਕਹਿੰਦੇ ਨੇ ਜੀ ਕਿ ਵੈਲਿੰਗਟਨ ਰੋਡ 'ਤੇ ਜਿਹੜੇ ਡਿਲੇਅ ਸੀਗੇ 1 ਘੰਟੇ ਪਹਿਲਾਂ, ਉਹ ਹੁਣ ਥੋੜ੍ਹੇ ਠੀਕ ਹੋ ਗਏ ਨੇ। ਪਹਿਲੇ ਵੈਲਿੰਗਟਨ ਰੋਡ 'ਤੇ ਕੋਲੀਜਨ ਹੋਇਆ ਸੀਗਾ ਹੁਣ ਤੋਂ 1 ਘੰਟੇ ਪਹਿਲਾਂ, ਜਿਸ ਕਰਕੇ ਰੋਡਸ ਬੰਦ ਸੀਗੀਆਂ, ਅਤੇ ਹੁਣ ਹੌਲੀ ਹੌਲੀ ਰੋਡਸ ਖੁੱਲ੍ਹ ਗਈਆਂ, ਅਤੇ ਐਮਰਜੈਂਸੀ ਜੋ ਸਪੀਡ ਹੁੰਦੇ ਆ ਉਹਦੇ 'ਤੇ ਬੇਸਡ ਚੱਲਦੀਆਂ ਪਈਆਂ ਨੇ। ਅਤੇ ਕਹਿੰਦੇ ਸੀਗੇ ਜੀ ਕਿ ਇਹ ਵੀ 1 ਘੰਟੇ ਪੁਰਾਣੀ ਹੀ ਹੈ ਕਿ ਸਾਊਥ ਬੈਂਕ ਸਿਟੀ ਰੋਡ 'ਤੇ ਕੋਲੀਜਨ ਹੋਈ ਹੈ, ਅਤੇ ਜਿਸ ਕਰਕੇ ਉਹ ਰੋਡ ਬੰਦ, ਪਰ ਆਮ ਪ੍ਰੀਟੀ ਮਚ ਸ਼ੋਰ ਕਿ ਹੁਣ ਤੱਕ ਕਲੀਅਰ ਹੋ ਗਿਆ ਹੋਏਗਾ। ਅਤੇ ਜੇ ਆਪਾਂ ਦੂਸਰੇ ਪਾਸੇ ਰੁੱਖ ਕਰੀਏ ਨਿਊ ਸਾਊਥ ਵੇਲਜ਼ ਵੱਲ, ਤਾਂ ਉਹ ਕਹਿੰਦੇ ਜੀ ਅਸੀਂ ਕੁਛ ਨਹੀਂ ਦੱਸਣਾ, ਉਹ ਇੰਜੋਏ ਕਰ ਰਹੇ ਨੇ। ਅਤੇ ਕਰੰਸੀ ਵਾਲੇ ਜੀ ਕਹਿੰਦੇ ਆ ਕਿ ਇੰਡੀਆ ਦਾ ਜਿਹੜਾ ਰੁਪਈਆ ਉਹ ਥੋੜ੍ਹਾ ਸਟਰੋਂਗ ਹੋ ਗਿਆ, ਅਤੇ ਆਸਟ੍ਰੇਲੀਅਨ ਦੇ ਮੁਕਾਬਲੇ 65.64 'ਤੇ ਫਿਲਹਾਲ 65.64 'ਤੇ ਟ੍ਰੇਡ ਕਰਦਾ ਪਿਆ। ਦੈਟਸ ਪਤਾ ਨਹੀਂ ਹੁਣ ਇਹ ਕਿਸ ਤਰ੍ਹਾਂ ਦੀ ਨਿਊਜ਼ ਹੈ, ਗੁੱਡ ਹੈ ਕਿ ਨਹੀਂ ਇਹ ਤਾਂ ਬਈ ਤੁਸੀਂ ਦੱਸਿਓ। ਅਤੇ ਜੇ ਆਪਾਂ ਹੋਰ ਖਬਰਾਂ ਵੱਲ ਜੇ ਰੁੱਖ ਕਰੀਏ, ਤਾਂ ਮੇਨ ਤਾਂ ਜੀ ਤੁਹਾਨੂੰ ਪਤਾ ਕਿ ਆਪਾਂ ਨੂੰ ਸ਼ੌਂਕ ਗੱਲਬਾਤ ਕਰਨ ਦਾ ਹਲਕਾ ਜਿਹਾ ਸਟੋਕ ਮਾਰਕੀਟ 'ਤੇ, ਕਿ ਬਈ ਮਾਰਕੀਟ ਦਾ ਕੀ ਚੱਲ ਰਿਹਾ। ਫਿਲਹਾਲ ਤਾਂ ਜੀ ਬੁਰੇ ਹਾਲ ਨੇ, ਖਾਸ ਕਰਕੇ ਮੈਟਲ ਸਟੋਕਸ ਦੇ ਵਰਲਡ ਵਾਈਡ ਦੇ ਅੰਦਰ, ਕਿਉਂਕਿ ਵਾਰ ਸਿਚੁਏਸ਼ਨ। ਅਤੇ ਇਹਦੇ ਅੰਦਰ US ਦੀ ਮਾਰਕੀਟ ਵੀ, ਕਿਉਂਕਿ ਇੱਕ ਬੇਸਿਕ ਇੰਡੀਕੇਟਰ ਰਹਿੰਦਾ, ਤਾਂ ਆਪਾਂ ਇੱਕ ਮਾਈਕਰੋ ਲੈਵਲ 'ਤੇ ਉਹਨੂੰ ਵੀ ਨਹੀਂ ਛੱਡ ਸਕਦੇ। ਸੋ US ਦਾ ਜੇ ਆਪਾਂ ਵੇਖੀਏ, ਤਾਂ ਇਸ ਵਾਰ ਨੈਸਡੈਕ ਅਤੇ S&P ਜਿਹੜੇ ਇਹਨਾਂ ਦੇ ਮੇਜਰ ਨੇ ਸਟੋਕ ਐਕਸਚੇਂਜਸ ਦੇ ਇੰਡੈਕਸ, ਉਹਦੇ 'ਤੇ ਕਾਫੀ ਹੈਵੀ ਸੈਲਿੰਗ ਹੋ ਰਹੀ ਹੈ ਜੀ NVIDIA ਦੀ, AMD ਦੀ, ਮਾਈਕਰੋਨ ਦੀ, ਮਤਲਬ ਕਿ ਬੇਸਿਕਲੀ ਸੈਮੀ ਕੰਡਕਟਰ ਦੇ ਸਟੋਕਸ ਥੋੜ੍ਹੇ ਡਾਊਨ ਜਾ ਰਹੇ ਨੇ। ਅਤੇ ਉੱਧਰ ਜੇ ਆਪਾਂ ਵੇਖੀਏ ਤਾਂ ਹੈਲਥ ਕੇਅਰ ਸਟੋਕਸ ਨੇ ਜਿਹੜੇ, ਜਾਂ ਫਿਰ ਕੰਜ਼ਿਊਮਰ ਸਟੇਪਲ ਸਟੋਕਸ ਨੇ, ਐਨਰਜੀ ਦੇ ਸਟੋਕ ਨੇ, ਉਹਨਾਂ ਨੇ ਕਹਿੰਦੇ ਬੈਟਰ ਫੇਰ ਵੀ ਪਰਫੋਰਮ ਕੀਤਾ। ਅਤੇ ਮੇਜਰ 4 ਬੈਂਕ ਜਿਹੜੇ US ਦੇ ਨੇ, JP Morgan, ਸਿਟੀ ਗਰੁੱਪ, ਵੈਲਸ ਅਤੇ ਬੈਂਕ ਆਫ ਅਮੈਰੀਕਾ, ਇਹਨਾਂ ਦਾ ਸਾਰਿਆਂ ਦੀ ਜਿਹੜੀ ਇਨੀਸ਼ੀਅਲ 3rd quarter ਦੀਆਂ ਰਿਪੋਰਟਸ ਆਈਆਂ ਨੇ, ਉਸਨੂੰ ਵੇਖਦੇ ਹੋਏ ਕੋਈ ਖਾਸਾ ਆਇਆ ਨਹੀਂ ਹੈ ਜੀ, ਆਪਾਂ ਕਹਿ ਲਈਏ ਕਿ ਲੋਕਾਂ ਵੱਲੋਂ ਕੋਈ ਰਿਸਪੋਂਸ। ਸੋ ਮਿਕਸਡ ਜਿਹਾ ਹੀ ਹੈ, ਜਿੰਨੇ ਕੁ ਖਰੀਦ ਰਹੇ ਨੇ ਉਨੇ ਕੀ ਵੇਚਦੇ ਵੀ ਪਏ ਨੇ। ਅਤੇ ਜੇ ਆਪਾਂ ਗੱਲ ਕਰੀਏ ਇੰਡੀਅਨ ਦੀ, ਅਤੇ ਜੀ Nifty 50 ਅਤੇ ਸੈਂਸੈਕਸ ਬਹੁਤ ਵੋਲੇਟਾਈਲ ਚੱਲਦਾ ਪਿਆ ਜੀ, ਮਤਲਬ ਫਲਕਚੁਏਸ਼ਨ ਬਹੁਤ ਜ਼ਿਆਦਾ ਚੱਲਦੀ ਪਈ, ਉਹ ਚੱਲਣੀ ਵੀ ਸੀ ਕਿਉਂਕਿ ਗਲੋਬਲ ਕਰੂਡ ਆਇਲ ਦੇ ਪ੍ਰਾਈਜ਼ਸ

ਕਾਰਨ ਅਤੇ ਡੋਮੈਸਟਿਕ ਅਰਨਿੰਗਸ ਜਿਸ ਤਰ੍ਹਾਂ ਉੱਥੇ ਵੀ ਕੁਆਟਰ ਥ੍ਰੀ ਦੀਆਂ ਹੁਣ ਅਰਨਿੰਗਸ ਦੱਸਤੀਆਂ ਹੋਣੀਆਂ ਕੰਪਨੀਆਂ ਨੇ, ਤਾਂ ਉਹਨਾਂ ਨੂੰ ਵੇਖਦੇ ਹੋਏ ਕਾਫੀ ਜ਼ਿਆਦਾ ਲੋਕਾਂ ਦਾ ਹੈ ਨਾ ਉਸ ਹਿਸਾਬ ਨਾਲ ਚੇਂਜ ਹੋ ਜਾਂਦਾ ਇਨਵੈਸਟਮੈਂਟ ਡਿਸੀਜਨ। ਮੇਜਰ ਖੁਸ਼ਖਬਰੀ ਇਹ ਰਹੀ ਹੈ ਜੀ ਕਿ ਜਿਹੜੇ ਆਈ ਟੀ ਦੇ ਮੇਜਰ ਹੱਬ ਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਟਾਟਾ ਕੰਸਲਟੈਂਸੀ ਸਰਵਿਸਿਸ ਹੋ ਗਈ, ਇਨਫੋਸਿਸ ਹੋ ਗਏ, ਐਚ ਸੀ ਐਲ ਟੈਕਨੋਲੋਜੀ ਹੋ ਗਈ, ਇਹ ਉਹ ਕੰਪਨੀਆਂ ਜਿਨ੍ਹਾਂ 'ਤੇ ਇੱਕ ਟਾਈਮ 'ਤੇ ਲੋਕ ਅੱਖਾਂ ਬੰਦ ਕਰਕੇ ਪੈਸੇ ਲਾ ਦਿੰਦੇ ਸੀ ਕਿ ਪਤਾ ਹੀ ਆ 6 ਮਹੀਨੇ ਸਾਲ ਨੂੰ ਵਧੀਆ ਹੀ ਹੋਣਾ, ਉਹ ਕਾਫੀ ਟਾਈਮ ਤੋਂ ਥੈਂਕਸ ਟੂ ਏ ਆਈ ਡਾਊਨ ਚੱਲਦੇ ਪਏ ਸੀਗੇ। ਕਿਹਾ ਜਾਂਦਾ ਕਿ ਟੀ ਸੀ ਐਸ ਜੋ ਦੁਨੀਆ ਦੀ ਸਭ ਤੋਂ ਵੱਡੀ ਇੰਪਲੋਇਰ ਹੈ ਇਨ ਆਈ ਟੀ ਸਰਵਿਸਿਸ, ਉਹਨੇ ਇੰਡੀਆ ਦੇ ਅੰਦਰ ਨੈੱਟ ਸਿਰਫ 17 ਲੋਕਾਂ ਨੂੰ ਹਾਇਰ ਕੀਤਾ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਅੰਦਰ, ਅਤੇ ਉਹਦਾ ਸਟੋਕ 'ਤੇ ਵੀ ਅਸਰ ਦੇਖਣ ਨੂੰ ਮਿਲਿਆ। ਪਰ ਇਸ ਵਾਰ ਜੀ ਇਹ ਹੈ ਕਿ ਰੀਬਾਊਂਡ ਹੋਏ ਨੇ ਅਤੇ ਪੂਰਾ ਦਾ ਪੂਰਾ ਸੈਕਟਰ ਗੇਨ ਕਰਦਾ ਪਿਆ, ਮਤਲਬ ਕਿ ਲੋਕਾਂ ਦਾ ਹੁਣ ਜਿਹੜਾ ਸੈਂਟੀਮੈਂਟ ਹੈ ਦੁਬਾਰਾ ਬਾਏ ਕਰਨ ਵੱਲ ਨੂੰ ਤੁਰ ਪਿਆ। ਅਤੇ ਉੱਧਰ ਜੀ ਆਪਾਂ ਜੇ ਦੂਸਰੇ ਪਾਸੇ ਆਈਏ ਤਾਂ ਗੱਲ ਕਰਾਂਗੇ ਜੀ ASX ਜਾਂ ਫਿਰ ਜਿਹਨੂੰ ਆਪਾਂ ਸਰਲ ਭਾਸ਼ਾ 'ਚ ਕਹਿ ਦਈਏ ਆਸਟ੍ਰੇਲੀਅਨ ਸਟੋਕ ਮਾਰਕੀਟ ਦੀ। ਆਸਟ੍ਰੇਲੀਅਨ ਸਟੋਕ ਮਾਰਕੀਟ ਪੂਰੇ ਹਫ਼ਤੇ ਜੀ 8750 ਤੋਂ 8800 ਦੀ ਰੇਂਜ 'ਚ ਰਿਹਾ। ਅਗੇਨ ਇੱਥੇ ਵੀ ਜਿਸ ਤਰ੍ਹਾਂ ਦਾ ਗਲੋਬਲ ਮੈਕਰੋ ਲੈਵਲ 'ਤੇ ਕਿਉਂਕਿ ਮਾਹੌਲ ਬਹੁਤ ਵੀਕ ਆ, ਇੱਥੇ ਵੀ ਉਹੀ ਵਾਲੀ ਚੀਜ਼ ਵੇਖਣ ਨੂੰ ਮਿਲੀ ਹੈ। ਹਾਂ ਇਹ ਗੱਲ ਹੈ ਕਿ ਜੇ ਆਪਾਂ ਗੱਲ ਕਰੀਏ ਜਿਹੜੇ ਮੇਨ 4 ਬੈਂਕ ਨੇ CBA, NAB, ਵੈਸਟਪੈਕ ਅਤੇ ANZ, ਇਹਨਾਂ 'ਚ ਕਾਫੀ ਲੋਕਾਂ ਨੇ ਰੁਝਾਨ ਵਿਖਾਇਆ ਬਾਏ ਕਰਨ ਦਾ, ਸੋ ਇਹ ਬੈਟਰ ਰਹੇ ਨੇ ਪਰਫੋਰਮਿੰਗ ਇਨ ਦੈਟ ਐਸਪੈਕਟ। ਅਤੇ ਆਪਣਾ ਕਹਿੰਦੇ ਨੇ ਕਿ ਜੀ ਜਿਹੜਾ ਬੈਂਕ ਆਫ ਕੁਈਨਜ਼ਲੈਂਡ ਹੈ ਉਹਨੇ ਤਾਂ ਫੁੱਲ ਈਅਰ ਦੇ ਰਿਜ਼ਲਟ ਕੱਢੇ ਆ ਵਿਦ ਨੈੱਟ ਇੰਟਰਸਟ ਮਾਰਜਨ, ਤੋ ਸੋ ਮਤਲਬ ਕਿ ਕਿਉਂਕਿ ਓਬਵੀਅਸਲੀ ਅਸੀਂ ਜਾਣਦੇ ਹਾਂ ਕਿ ਇੰਟਰਸਟ ਮਾਰਜਨਸ ਨੇ ਜਿਹੜੇ ਵਧੇ ਨੇ, ਸੋ ਔਨ ਦੈਟ ਬੇਸਿਸ ਜਿਹੜਾ ਕਿ ਬੈਂਕਾਂ ਦੀਆਂ ਕਮਾਈਆਂ ਵੱਧਦੀਆਂ ਤਾਂ ਲੋਕ ਫਿਰ ਹੁਣ ਬੈਂਕਾਂ ਦੇ ਸ਼ੇਅਰ ਖਰੀਦ ਰਹੇ ਨੇ। ਉੱਧਰ ਜਿਹੜੀ ਦੂਸਰੀ ਸਭ ਤੋਂ ਵੱਡੀ ਇੰਡਸਟਰੀ ਆਸਟ੍ਰੇਲੀਆ ਦੀ ਜਿਹੜੀ ਚੁੱਪ ਚੁੱਪੀ ਅਤੇ ਵਾਧੂ ਕਮਾਈ ਕਰਦੀ ਹੈ ਉਹ ਜੀ ਮਾਈਨਿੰਗ ਇੰਡਸਟਰੀ BHP, ਰੀਓ ਟਿੰਟੋ, ਅਤੇ ਇਹਨਾਂ ਦਾ ਕਾਫੀ ਜ਼ਿਆਦਾ ਡਾਊਨ ਵੇਖਿਆ ਗਿਆ ਜੀ ਪ੍ਰਾਈਜ਼ਿੰਗ। ਉਹਦੇ ਪਿੱਛੇ ਕਾਰਨ ਬੜਾ ਬੇਸਿਕ ਜਿਹਾ ਜੀ ਕਿ ਜਿਹੜਾ ਮਟੀਰੀਅਲ ਹੈਗਾ ਸਾਰਾ ਸਾਰਾ ਇਹਨਾਂ ਨੂੰ ਚਾਹੀਦਾ ਹੁੰਦਾ, ਯੂਰੇਨੀਅਮ ਲਿਥੀਅਮ ਵਗੈਰਾ, ਉਹ ਮਹਿੰਗੇ ਮਿਲਦੇ ਪਏ ਆ ਡਿਊ ਟੂ ਇੱਕ ਤਾਂ ਆਸਟ੍ਰੇਲੀਅਨ ਡਾਲਰ ਡਾਊਨ ਹੋਇਆ US ਦੇ ਮੁਕਾਬਲੇ, ਅਤੇ ਇਹ ਸਭ ਕੁਝ ਚੀਜ਼ਾਂ ਇੰਪੋਰਟ ਕਰਨੀਆਂ ਪੈਂਦੀਆਂ, ਸੋ ਰੋ ਮਟੀਰੀਅਲ ਇਹਨਾਂ ਲੋਕਾਂ ਵਾਸਤੇ ਮਹਿੰਗੇ ਹੋ ਗਏ, ਇਸ ਕਰਕੇ ਕਾਫੀ ਜ਼ਰਾ ਡਾਊਨ ਦੇਖਣ ਨੂੰ ਮਿਲਦਾ ਪਿਆ। ਇਹ ਸੀਗੀਆਂ ਜੀ ਕੁਛ ਮੇਨ ਚੀਜ਼ਾਂ। ਅਤੇ ਆਪਾਂ ਜੇ ਹੋਰ ਵੀ ਇੱਕ ਅੱਧਾ ਦੇਖਣਾ ਹੋਵੇ ਤਾਂ ਦੱਸਦੇ ਹਾਂ ਤੁਹਾਨੂੰ ਕਿ ਦੇਖਿਆ ਜਾਵੇ ਤਾਂ ਕਹਿੰਦੇ ਜੀ ਕਿ ਕਿਉਂਕਿ ਆਸਟ੍ਰੇਲੀਆ ਦੀ ਨੈਸ਼ਨਲ ਅਨਇੰਪਲੋਇਮੈਂਟ ਰੇਟ 4.7 'ਤੇ ਹੈ ਜੋ ਫਿਲਹਾਲ ਆਪਣੇ ਪਿਛਲੇ ਪੰਜ ਸਾਲਾਂ ਦੇ ਸਭ ਤੋਂ ਹਾਈਐਸਟ ਇੰਡੀਕੇਟਰ ਵੱਲ ਨੂੰ ਵਿਖਾਉਂਦਾ ਪਿਆ, ਸੋ ਉਸ ਤੋਂ ਇਹ ਜ਼ਰੂਰ ਪਤਾ ਲੱਗਦਾ ਕਿ ਕਿਉਂਕਿ ਰੈਪਿਡਲੀ ਜੋਬਸ ਗਰੋਥ ਨਹੀਂ ਹੋ ਰਹੀਆਂ, ਇਸ ਕਰਕੇ ਲੋਕ ਇਸ ਵਕਤ ਆਪਣਾ ਜੋ ਖਰਚਾ ਪਾਣੀ ਹੈ ਉਹੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਨਵੈਸਟਮੈਂਟ ਤੋਂ ਹਲਕਾ ਜਿਹਾ ਲੋਕ ਘਬਰਾ ਰਹੇ ਨੇ, ਜਿਸ ਕਾਰਨ ਮੇਜਰ ਜਿਹੜੀ ਕੰਪਨੀ ਆ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਡਾਊਨ ਵੇਖਣਾ ਪੈ ਰਿਹਾ। ਜਿਹੜੀ ਯੂਜੁਅਲੀ ਆਪਾਂ ਕਹਿ ਦਿੰਦੇ ਸੀ ਕਿ ਬਹੁਤ ਮੇਜਰ ਨੇ ਕਿ ਇਹਨਾਂ 'ਤੇ ਤਾਂ ਤੁਸੀਂ ਪੈਸੇ ਆਰਾਮ ਨਾਲ ਲਗਾ ਲਓ, ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਅੱਜ ਕੱਲ੍ਹ ਵੀ ਕਹਿ ਰਹੇ ਨੇ ਕਿ ਇਹ ਥੋੜ੍ਹੀ ਚੱਕਰ ਵਾਲੀ ਗੱਲ ਆ। ਬਾਕੀ ਜੇ ਆਪਾਂ ਯੂਟੀਲਿਟੀਜ਼ ਦੀ ਗੱਲ ਕਰੀਏ ਤਾਂ AGL ਐਨਰਜੀ ਜੋ ਡਿਫੈਂਸਿਵ ਕੰਜ਼ਿਊਮਰ ਨੇਮ ਜਿਸ ਬ੍ਰੈਂਬਲਸ ਅਤੇ ਲੋਟਰੀ ਕੋਰਪ ਹੋ ਗਿਆ ਹੈ ਨਾ, ਇਹਨਾਂ ਨੇ ਵਧੀਆ ਪਰਫੋਰਮ ਕੀਤਾ, 2-3% ਇਨਫੈਕਟ ਇਹਨਾਂ ਨੇ ਬੈਟਰ ਕੈਪੀਟਲ ਵਿਖਾਈ ਹੈ, ਜਿਸ ਕਰਕੇ ਲੋਕਾਂ ਨੇ ਇਹਨਾਂ 'ਚ ਕੀਤਾ ਹਲਕਾ ਜਿਹਾ ਇਨਵੈਸਟ ਬੈਟਰ। ਅਤੇ ਜੇ ਆਪਾਂ ਦੂਸਰੇ ਪਾਸੇ ਵੇਖੀਏ ਤਾਂ ਜੀ ਮੇਜਰ ਇਹੀ ਨੇ, ਬਾਕੀ ਫਿਰ ਜ਼ਿਆਦਾ ਹੈਵੀ ਹੋ ਜਾਂਦਾ ਕੰਮ ਹੈ ਨਾ, ਸੋ ਤੁਹਾਨੂੰ ਮੇਜਰ ਦੱਸਦੇ ਆ। ਅਤੇ ਬਾਕੀ ਆਸਟ੍ਰੇਲੀਆ ਡੋਲਰ ਵੀਕ ਹੋਇਆ, ਉਸ ਤੁਹਾਨੂੰ ਇੰਡੀਆ ਤੋਂ ਵੀ ਆਈਡੀਆ ਲੱਗ ਗਿਆ ਹੋਏਗਾ ਕਿ ਕਿੰਨਾ ਖੋਇਆ, ਅਤੇ ਜੇ ਤੁਸੀਂ ਉੱਦਾਂ ਜਾਣਨਾ ਚਾਹੁੰਦੇ ਹੋ ਤਾਂ 69.60 US cents ਬਾਏ ਇੰਨੇ ਪੁਆਇੰਟਸ ਵੀਕ ਹੋਇਆ ਜੀ। ਅਤੇ ਜੀ ਹੁਣ ਆਪਾਂ ਅੱਗੇ ਵਧਾਂਗੇ ਅਤੇ ਤੁਹਾਡੇ ਵਧੀਆ ਮੈਸੇਜਸ ਪੜ੍ਹਾਂਗੇ। ਅਤੇ ਜੀ ਮੈਸੇਜਸ ਵੱਲ ਜੇ ਆਪਾਂ ਧਿਆਨ ਦਈਏ ਤਾਂ ਗੁਰਦੀਪ ਦਿਓਲ ਜੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵੁਲਗੁਲਗਾ ਤੋਂ, ਕਹਿੰਦੇ ਨੇ ਸਾਰਿਆਂ ਦਾ ਦਿਨ ਬਹੁਤ ਵਧੀਆ ਹੋਵੇ, ਬਹੁਤ ਬਹੁਤ ਧੰਨਵਾਦ ਜੀ। ਉੱਧਰੋਂ ਮੋਗੇ ਵਾਲੇ ਧੁੰਨਾ ਜੂਲਰਸ ਤੋਂ ਲਵਜੋਤ ਧੁੰਨਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ
ਸੁਖਦੀਪ ਸਿੰਘ ਘੁੰਮਣ ਸਾਹਿਬ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸ਼ੁਭ ਸਵੇਰ ਕਹਿੰਦੇ ਨੇ ਬਹੁਤ ਆਨੰਦਮਈ ਸ਼ਬਦ ਕੀਰਤਨ ਸੀ ਜੀ, ਧੰਨਵਾਦ। ਗੁਰਜੀਤ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਕਬਾਲ ਸੈਣੀ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਗੁਰਿੰਦਰ ਖਿੰਡਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਗੁੱਡ ਮੋਰਨਿੰਗ ਟੂ ਆਲ ਰੇਡੀਓ ਹਾਂਜੀ ਫੈਮਿਲੀ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਪਿਆਰ ਫਰੋਮ ਐਂਬਰ ਗੁਰਬਾਜ਼, ਤਾਜਵੀਰ ਐਂਡ ਹੋਲ ਖਿੰਡਾ ਫੈਮਿਲੀ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ। ਅਤੇ ਇੱਧਰੋਂ ਜੀ ਜਤਿੰਦਰ ਕੌਰ ਜੀ ਸਾਨੂੰ ਕੌਫੀ ਦਾ ਕੱਪ ਭੇਜਦੇ ਨੇ, ਕਹਿੰਦੇ ਨੇ ਹੈਪੀ ਫਰਾਈਡੇ, ਹੈਵ ਨਾਈਸ ਵੀਕੈਂਡ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਬੱਲੇ ਬੱਲੇ ਜੀ, ਥੈਂਕ ਯੂ ਕੌਫੀ ਸਾਨੂੰ ਵਰਚੁਅਲ ਲੈਵਲ 'ਤੇ ਪਿਆਉਣ ਲਈ। ਅਤੇ ਇੱਧਰੋਂ ਮਨਿੰਦਰ ਭੈਣ ਜੀ ਵੀ ਸਾਨੂੰ ਬਹੁਤ ਵਧੀਆ ਤਸਵੀਰ ਭੇਜਦੇ ਨੇ ਬੀਚ ਸਟਾਈਲ ਦੀ, ਅਤੇ ਕਹਿੰਦੇ ਨੇ ਗੁੱਡ ਮੋਰਨਿੰਗ, ਹੈਵ ਅ ਵੰਡਰਫੁੱਲ ਡੇ, ਥੈਂਕ ਯੂ ਜੀ, ਥੈਂਕ ਯੂ। ਪਰਮਜੋਤ ਸਿੰਘ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰਸੇਵਕ ਸਿੰਘ ਸਿੱਧੂ ਜੀ ਵਿਨੀ ਪੈਗ ਤੋਂ, ਬਹੁਤ ਬਹੁਤ ਧੰਨਵਾਦ। ਅਤੇ ਜੀ ਅੱਜ ਕਰਮ ਜੀ ਕਹਿੰਦੇ ਨੇ ਕਿ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਕੱਲ੍ਹ ਦਾ ਡਿਨਰ ਸੀਗਾ ਬਲੈਕ ਚਨੇ ਦੀ ਟਿੱਕੀ ਦੈਨ ਆਟਾ ਮਿਕਸ ਵਿਦ ਮੱਕੀ ਆਟਾ ਐਂਡ ਸਮਾਲ ਬਰਗਰ ਸਾਈਜ਼ ਰੋਟੀ ਬਣਾਈ, ਫਿਰ ਚਨਾ ਟਿੱਕੀ ਪਾ ਕੇ ਸੈਲਡ ਪਾ ਕੇ ਰੋਟੀ ਵਾਲਾ ਬਰਗਰ ਬਣਾਇਆ, ਸੋ ਯਮ। ਦੇਖੋ ਸ਼ੈਫ ਜਦੋਂ ਆਪ ਲਿਖ ਕੇ ਕਹੇ ਨਾ ਸੋ ਯਮ, ਮਤਲਬ ਕਿ ਵਾਕਈ ਗੱਲਬਾਤ ਤਾਂ ਸੀ, ਠੀਕ ਹੈ ਜੀ। ਅਤੇ ਉੱਧਰੋਂ ਅੰਮ੍ਰਿਤ ਭੈਣ ਜੀ ਗੁੱਡ ਮੋਰਨਿੰਗ ਭੇਜਦੇ ਨੇ। ਸਿਮਰਨ ਭਾਅ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਮੈਂ ਬੋਏ ਫਰਾਈਡੇ ਆ ਲਓ ਨਜ਼ਾਰੇ ਜੀ, ਬਿਲਕੁਲ ਧੰਨਵਾਦ ਧੰਨਵਾਦ, ਤੁਸੀਂ ਕਹਿ ਦਿੱਤਾ, ਹੁਣ ਅਸੀਂ ਤੁਹਾਡੀ ਗੱਲ 'ਤੇ ਅਟਲ ਰਵਾਂਗੇ ਮਾਈ ਫਰੈਂਡ। ਗੁਰਨਿਸ਼ਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਿ ਹਰ ਰੋਜ਼ ਦੀ ਤਰ੍ਹਾਂ ਬਹੁਤ ਸੋਹਣਾ ਸ਼ਬਦ ਕੀਰਤਨ। 000 ਵਾਲੇ ਸਾਡੇ ਮਿਸਟਰ ਬਜਾਜ ਜੀ ਉਹ ਵੀ ਸਾਰਿਆਂ ਨੂੰ ਪਿਆਰ ਭਰੀ ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਪ੍ਰੀਆ ਜੀ ਫੈਮਿਲੀ ਵੱਲੋਂ, ਕੁਲਦੀਪ ਸਿੰਘ, ਪ੍ਰੀਆ, ਅਮਿਤ ਐਂਡ ਸ਼ਾਈਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਵੀਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇੱਧਰੋਂ ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਭਰਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਇੱਧਰੋਂ ਭੁੱਲ ਹੰਸ ਜੀ ਵੀ ਗੁੱਡ ਮੋਰਨਿੰਗ ਦਾ ਬੜਾ ਪਿਆਰਾ ਜਿਹਾ ਮੈਸੇਜ ਭੇਜਦੇ ਨੇ। ਅਤੇ ਅਜੀਤ ਬੁੱਟਰ ਸਾਹਿਬ ਭੇਜਦੇ ਨੇ ਜੀ ਵਧੀਆ ਵਧੀਆ ਚੋਕਲੇਟਾਂ ਅਤੇ ਕੌਫੀਆਂ ਅਤੇ ਹਾਈ ਫਾਈਵ ਜੀ, ਥੈਂਕ ਯੂ ਜੀ, ਥੈਂਕ ਯੂ। ਜਸਵਾਲ ਸਾਹਿਬ ਕਹਿੰਦੇ ਨੇ ਕਿ ਆਪਣੇ ਦਰਦ ਨੂੰ ਗੁੱਸੇ ਵਿੱਚ ਬਦਲੋ, ਗੁੱਸੇ ਨੂੰ ਪ੍ਰੇਰਨਾ ਵਿੱਚ ਬਦਲੋ ਅਤੇ ਪ੍ਰੇਰਨਾ ਨੂੰ ਕਾਮਯਾਬੀ ਵਿੱਚ ਬਦਲੋ, ਸ਼ੁਭ ਸਵੇਰ। ਵਾਹ ਜੀ ਵਾਹ, ਬਹੁਤ ਖੂਬਸੂਰਤ ਮੈਸੇਜ, ਥੈਂਕ ਯੂ ਸੋ ਮਚ ਸਾਡੇ ਨਾਲ ਇਹ ਸਾਂਝਾ ਕਰਨ ਲਈ। ਅਤੇ ਯੁਵਰਾਜ ਹੋਰਾਂ ਵੱਲੋਂ ਵੀ ਜੀ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਆ ਗਈ ਆ ਜੀ, ਥੈਂਕ ਯੂ ਸੋ ਮੱਚ। ਅਤੇ ਹੁਣ ਟਾਈਮ ਹੋ ਚੱਲਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਤੁਹਾਡੇ ਤੋਂ, ਫਿਰ ਆਵਾਂਗੇ ਛੇਤੀ ਛੇਤੀ ਵਾਪਸ। ਅਤੇ ਤੁਹਾਨੂੰ ਪਤਾ ਆ ਕੇ ਅਸੀਂ ਕੀ ਕਰਨਾ ਹੁੰਦਾ, ਆ ਕੇ ਆਪਾਂ ਵਧੀਆ ਵਧੀਆ ਗੁੱਡ ਕੁਆਲਿਟੀ ਦੀ ਇੱਕ ਕਹਾਣੀ ਸੁਣਨੀ ਹੁੰਦੀ ਹੈ ਰਣਜੋਤ ਸਿੰਘ ਜੀ ਦੀ ਆਵਾਜ਼ 'ਚ। ਸੋ ਮੈਂ ਯੂੰ ਹੀ ਗਿਆ ਔਰ ਯੂੰ ਹੀ ਆਇਆ, ਮਿਲਤੇ ਹੈ ਇੱਕ ਬ੍ਰੇਕ ਕੇ ਬਾਅਦ।

0: ਰੇਡੀਓ ਹਾਂਜੀ 1674 ਦਾ ਤੁਹਾਡਾ ਸਵਾਗਤ ਹੈ। ਪਹਿਲੇ ਤਾਂ ਮਾਫੀ ਮਾਜ਼ਰਤ, ਤੁਹਾਨੂੰ ਅੱਜ ਕਹਾਣੀ ਨਹੀਂ ਸੁਣਾ ਸਕੇ। ਅੱਛਾ, ਵੱਡੀ ਗੱਲ ਇਹ ਹੈ, ਦੇਖੋ ਮੈਂ ਪਹਿਲੀ ਵਾਰ ਹੈ ਕਿ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਦੱਸਿਆ ਕਿ ਅੱਜ ਆਪਕੋ ਆਕਰ ਸੁਣਾਏਂਗੇ ਸੁੰਦਰ ਸੀ ਰਣਜੋਤ ਸਿੰਘ ਜੀ ਕੀ ਆਵਾਜ਼ ਮੇਂ ਕਹਾਣੀ। ਸੋਰੀ ਗਾਇਸ, ਮੇਰੀ ਕੋਈ ਗਲਤੀ ਨਹੀਂ, ਮੈਂ ਪਹਿਲਾਂ ਹੀ ਕਹਿ ਦੇਵਾਂ, ਹੋ ਵੀ ਸਕਦਾ ਮੇਰੀ ਹੋਵੇ, ਪਰ ਮੈਨੂੰ 99.999 ਡੈਂਡਰਫ ਖਤਮ ਕਰਨ ਵਾਲੇ ਸ਼ੈਂਪੂ ਜਿੰਨੀ ਗਰੰਟੀ ਹੈ ਕਿ ਪਤਾ ਨਹੀਂ ਕੁਛ ਆਊਟ ਆਫ ਹੈਂਡ ਟੈਕਨੀਕਲ ਫਾਲਟ ਹੈ, ਪਰ ਆਪਾਂ ਕੋਈ ਨਹੀਂ ਇਹਨੂੰ ਠੀਕ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਜਦੋਂ ਬਾਅਦ 'ਚੋਂ ਰਿਪੀਟ ਵਗੈਰਾ ਆਵੇ ਤਦ ਤਾਂ ਤੁਸੀਂ ਜ਼ਰੂਰ ਕਹਾਣੀ ਜਿਹੜੀ ਅੱਜ ਤੁਹਾਡੀ ਮਿਸ ਹੋਈ ਹੈ ਉਹ ਜ਼ਰੂਰ ਤੁਹਾਨੂੰ ਸੁਣਾਈਏ। ਅਗੇਨ ਸੋਰੀ ਫੋਰ ਦੈਟ ਗਾਇਸ। ਅਤੇ ਚਲੋ ਜੀ, ਆਪਾਂ ਹੁਣ ਟੈਂਸ਼ਨ ਨਹੀਂ ਲੈਣੀ ਹੈ ਯਾਰ, ਟੈਂਸ਼ਨ ਨਹੀਂ ਲੈਣੀ ਕਿਉਂਕਿ ਟਾਈਮ ਹੋ ਚੁੱਕਾ ਹਾ ਹਾ ਹੀ ਹੂ ਹੂ ਹੂ। ਜੀ ਹਾਂ, ਬਿਲਕੁਲ ਟਾਈਮ ਹੋ ਚੁੱਕਾ ਜੀ ਬੱਚਿਆਂ ਨਾਲ ਗੱਲਾਂ ਬਾਤਾਂ ਕਰਨ ਦਾ, ਉਹਨਾਂ ਦੇ ਚੁਟਕਲੇ ਸੁਣਨ ਦਾ, ਉਹਨਾਂ ਦੀ ਬੁਝਾਰਤਾਂ ਬੁੱਝਣ ਦਾ, ਅਤੇ ਬਹੁਤਾ ਆਪਾਂ ਸਮਾਂ ਬਰਬਾਦ ਕਰਨਾ ਨਹੀਂ ਅਤੇ ਮੇਰੇ ਕੋ ਹੋਸਟ ਨੂੰ ਆਪਾਂ ਅਨਾਊਂਸ ਕਰਨਾ, ਆਵਾਜ਼ ਦੇਣੀ ਹੈ ਅਤੇ ਕਹਿਣਾ ਆਓ ਜੀ ਆ ਕੇ ਰਲ ਕੇ ਹੱਸੀਏ। ਅਤੇ ਮੇਰੇ ਅੱਜ ਦੇ ਕੋ ਹੋਸਟ ਐਂਡ ਮਾਈ ਦੋਸਤ ਮੇਰੇ ਨਾਲ ਨੇ ਨੋਨੀਆ ਪੀ ਦਿਆ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਡੋਂਟ ਵਰੀ, ਇਟਸ ਓਕੇ। ਹਿਕਅਪਸ ਕਦੇ ਕਦੇ ਆਉਂਦੇ ਹੁੰਦੇ ਨੇ, ਉਹ ਇੱਕ ਕਹਿੰਦੇ ਨਹੀਂ ਹੁੰਦੇ ਹੈਗੇ, ਤਜਰਬੇ ਨੇ ਇੱਕ ਹੀ ਬਾਤ ਸਮਝਾਈ ਹੈ, ਪੁਰਾਣੇ ਦਰਦ ਕੀ ਯਾਦ ਹੀ ਨਏ ਦਰਦ ਕੀ ਦਵਾਈ ਹੈ।
0: ਵਾਹ ਵਾਹ ਵਾਹ,
1: ਡੋਂਟ ਵਰੀ, ਜ਼ਿੰਦਗੀ ਦੇ ਵਿੱਚ ਹੁੰਦਾ ਰਹਿੰਦਾ ਹੁੰਦਾ। ਸੋ ਆਪਾਂ ਕੀ ਹੁੰਦੇ, ਫਰਾਈਡੇ ਵਾਲੇ ਦਿਨ ਤਾਂ ਸਪੈਸ਼ਲੀ ਆਪਾਂ ਸੌਂਹ ਖਾ ਕੇ ਬੈਠੇ ਹੁੰਦੇ ਹਾਂ ਨਾ, ਵੀ ਹੈਵ ਟੂ ਹੈਵ ਫਨ ਫਨ ਫਨ।
0: ਹਾਂ, ਤੇ ਸਾਡਾ ਟੈਕਨੀਕਲ ਟੀਮ ਵਾਲ ਵੀ ਫਨ ਕਰ ਰਹੇ ਨੇ, ਉਹ ਵੀ ਕਹਿੰਦੇ ਬਈ ਇਹ ਆ ਜਾਂਦੇ ਆਪਸ ਚ, ਇਹੀ ਕਰਨ
1: ਥੋੜੀ ਥੋੜੀ ਇਹਨਾਂ ਨਾਲ ਮਸਖਰੀ ਅਸੀਂ ਵੀ ਕਰ ਲਈ।
0: ਨਹੀਂ ਠੀਕ ਹੈ, ਦੇਖੋ ਹਰ ਕਿਸੇ ਨੂੰ ਗਾਇਸ ਜ਼ਿੰਦਗੀ ਜਿਉਣ ਦਾ ਉਹ ਹੈ, ਕੀ ਕਹਿੰਦੇ ਆ, ਮੇਰੀ ਆਵਾਜ਼ ਵੀ ਅੱਜ ਟੈਕਨੀਕਲ ਗਲਿਚ ਮਾਰ ਗਈ, ਹੱਕ ਹੈ ਜੀ, ਹੱਕ ਹੈ ਜੀ, ਤੇ
1: ਅਸੀਂ ਮੇਰਾ ਹੱਕ ਇੱਥੇ ਰੱਖ,
0: ਸਾਡਾ ਹੱਕ ਇੱਥੇ ਰੱਖ, ਤੇ ਅਸੀਂ ਹੁਣ ਹੱਕ ਦੇ ਨਾਲ ਆਪਣੇ ਵਧੀਆ ਵਧੀਆ ਜੇ ਪਿਆਰੇ ਪਿਆਰੇ ਬੱਚਿਆਂ ਨੂੰ ਬੁਲਾਵਾਂਗੇ ਜੀ। ਮੈਂ ਤੁਹਾਨੂੰ ਇੱਕ ਵਾਰੀ ਅਨਾਊਂਸ ਕਰ ਦੇਵਾਂਗਾ, ਜਦੋਂ ਮੇਰੇ ਕੋਲ ਲਾਈਨਾਂ ਫ੍ਰੀ ਹੋ ਜਾਣ ਫਿਰ ਤੁਸੀਂ ਕਾਲ ਕਰ ਸਕਦੇ ਹੋ ਦੁਬਾਰਾ, ਫਿਲਹਾਲ ਲਾਈਨਾਂ ਮੇਰੇ ਕੋਲ ਫੁੱਲ ਨੇ। ਸੋ ਤੇਗ ਜੀ, ਮੈਂ ਤੁਹਾਨੂੰ ਜਦੋਂ ਆਵਾਜ਼ ਮਾਰਾਂਗਾ ਨਾ ਤੁਸੀਂ ਦੁਬਾਰਾ ਮੈਨੂੰ ਫੋਨ ਕਰ ਲਿਓ, ਅਤੇ ਫਿਲਹਾਲ ਆਪਾਂ ਛੇਤੀ ਛੇਤੀ ਆਪਣੇ ਕਾਲਰਸ ਲਈਏ। ਅਤੇ ਆਪਣਾ ਪਹਿਲਾ ਕਾਲਰ ਹੈ ਜੀ ਅਰਨਵ, ਅਰਨਵ ਤੁਸੀਂ ਆਨ ਏਅਰ ਹੋ।
2: ਸਤਿ ਸ਼੍ਰੀ ਅਕਾਲ
1: ਅਰਨਵ ਜੀ। ਸਤਿ
2: ਸ਼੍ਰੀ ਅਕਾਲ ਅੰਕਿਤ ਜੀ, ਸਤਿ ਸ਼੍ਰੀ ਅਕਾਲ।
1: ਸੁਣੇ ਪੁੱਤੂ ਕਿਦਾਂ ਹੋ, ਗੁੱਡ ਹੋ, ਗੁੱਡ,
2: ਹਾਂਜੀ
0: ਗੁੱਡ ਗੁੱਡ ਗੁੱਡ
1: ਗੁੱਡ।
2: ਤੁਹਾਡਾ ਕੀ ਹਾਲ ਆ?
1: ਸਾਡਾ ਬਹੁਤ ਵਧੀਆ ਆ,
0: ਸਵੇਰੇ ਸਵੇਰੇ ਗੱਲਬਾਤ ਹੋ ਜਾਏ ਤੁਹਾਡੇ ਵਰਗੇ ਹੈ ਚੋਬਰਾਂ ਨਾਲ, ਤੇ ਦਿਨ ਵਧੀਆ ਹੀ ਹੋ ਜਾਂਦਾ,
1: ਕੈਂਡ ਹੋ ਜਾਂਦਾ, ਹੈਂਸਮ ਗਾਈ ਹੈ। ਸਹੀ ਬ੍ਰੇਕਫਾਸਟ ਹੋ ਗਿਆ?
2: ਹਾਂਜੀ।
1: ਓਹ ਕੀ ਖਾਦਾ?
2: ਪਰੌਂਠੀ।
1: ਆਈ
0: ਬੱਲੇ, ਕਿਹੜੇ ਵਾਲੀ?
1: ਯੂ ਸੋ ਲੱਕੀ,
2: ਲੂਣ ਵਾਲੀ।
0: ਓ ਨਾ, ਓ ਮਾਈ ਫੇਵਰਿਟ ਮੈਨ, ਮਾਈ ਚਾਹ ਨਾਲ
1: ਨਹੀਂ, ਛੋਟੇ ਬੱਚੇ ਨੂੰ ਚਾਹ ਨਹੀਂ ਦੇਈ ਦੀ ਹੁੰਦੀ।
0: ਅੱਛਾ, ਮੈਂ ਤੇ ਦੇਖੋ ਉਹਨੇ ਪੀਤੀ ਹੈ।
1: ਨੋ,
0: ਚਾਹ ਇਜ਼ ਨੰਬਰ 1 ਗਾਇਸ,
1: ਚਾਹ ਇਜ਼ ਨੋ ਗੁੱਡ।
0: ਹਾਂ ਵੈਸੇ, ਹਾਂ ਨਹੀਂ, ਸਗੋਂ ਮੈਨੂੰ ਤਾਂ ਲੱਗਦਾ ਛੋਟੇ ਬੱਚਿਆਂ ਨੂੰ ਪੀਣੀ ਚਾਹੀਦੀ, ਮੇਰੀ ਉਮਰ ਤੱਕ ਹੀ ਆ ਕੇ ਬੰਦਾ ਕਹਿੰਦਾ ਯਾਰ ਹੁਣ ਨਹੀਂ ਪੀਣੀ, ਐਸਿਡ ਕਰਦੀ ਆ, ਚੀਜ਼ ਇੰਜੋਏ ਕਰੋ ਛੋਟੀ ਉਮਰ 'ਚ।
1: ਨਹੀਂ ਨਹੀਂ, ਇਹਦਾ ਰੀਜ਼ਨ ਹੈ ਕਿਉਂਕਿ ਜਦੋਂ ਬੱਚੇ ਛੋਟੀ ਉਮਰ 'ਚ, ਜਿੰਨੀ ਛੋਟੀ ਉਮਰ 'ਚ ਚਾਹ ਦੇਣਾ ਸ਼ੁਰੂ ਕਰਦੇ ਆ ਨਾ, ਬੱਚਿਆਂ ਦੀ ਜਿਹੜੀ ਹੈ ਨਾ ਵਿਟਾਮਿਨਸ ਜਾਂ ਜਿਹੜੇ ਵੀ ਸਾਡੇ ਹੁੰਦੇ ਨੇ ਨਿਊਟ੍ਰੀਟਿਵ, ਉਹ ਉਹਨਾਂ ਨੂੰ ਅਬਜ਼ੋਰਬ ਕਰਨ ਦੀ ਕਪੈਸਿਟੀ ਘੱਟ ਜਾਂਦੀ ਹੈ।
0: ਹਾਏ ਓਏ ਅਰਨਵ ਯਾਰ, ਤੁਸੀਂ ਅਬਜ਼ੋਰਬ ਕਰੀ ਜਾਓ ਹੈ ਮਿਨਰਲ ਸਾਰੇ, ਠੀਕ ਹੈ,
1: ਵਿਟਾਮਿਨਸ ਮਿਨਰਲਸ,
0: ਬਸ ਕਦੀ ਕਦੀ ਤਾਂ ਚੱਲਦਾ,
1: ਇਟਸ ਓਕੇ।
0: ਤੇ ਅੱਜ ਸਾਨੂੰ ਕੀ ਸੁਣਾਓਗੇ ਵਧੀਆ ਜਿਹਾ?
2: ਅੱਜ ਸੁਣਾਓਗੇ ਇੱਕ ਬਜ਼ਾਰਤ।
0: ਓ ਠੀਕ ਹੈ ਜੀ, ਲਿਆਓ ਜੀ ਲਿਆਓ।
2: ਹੱਟੀ ਵਿੱਚ ਗੁਲਾਬੋ ਜੱਟੀ।
1: ਹਾਂ
0: ਨਿੱਕੀ ਜੀ,
2: ਹੱਟੀ ਵਿੱਚ ਗੁਲਾਬੋ ਜੱਟੀ,
1: ਨਿੱਕੀ ਜੀ ਹੱਟੀ ਵਿੱਚ ਗੁਲਾਬੋ ਜੱਟੀ,
0: ਇਹ ਕੌਣ ਹੋ ਸਕਦਾ ਬਈ,
1: ਨਿੱਕੀ ਜੀ ਹੱਟੀ ਵਿੱਚ ਗੁਲਾਬੋ ਜੱਟੀ।
0: ਆਪਣੇ
1: ਸਹਾਰੇ ਬੈਠੇ ਹੋਏ, ਸਾਨੂੰ
0: ਆਪ ਹੀ ਲੱਗੇ ਹੋਏ ਮੇਰਾ ਵੀਰ, ਅੱਜ ਨੀ ਵਾਰੀ।
1: ਖਾਣ ਵਾਲੀ ਕੋਈ ਚੀਜ਼ ਆ?
0: ਓਏ ਇਹ ਤਾਂ ਈਜ਼ੀ ਕਰਤਾ,
1: ਇਹਦੇ ਨਾਲ ਖਾਂਦੇ ਆ ਆਪਾਂ। ਕੜਛੀ
0: ਮੇਰੇ ਕੋਲ ਆ ਗਿਆ,
1: ਚਮਚਾ
0: ਮੈਨੂੰ ਨਹੀਂ, ਮੈਨੂੰ ਆ ਗਿਆ, ਪਰ ਆਪਾਂ
1: ਨਾ,
0: ਆਪਾਂ ਨੂਨੀ ਆਂਟੀ ਨੂੰ ਕਰਨ ਦੇਣਾ
1: ਨਹੀਂ। ਆ ਖਾਣੇ ਚੌਪਸਟਿਕ ਇਹਦੇ ਨਾਲ ਖਾਂਦੇ
0: ਆ ਦੰਦ
1: ਓ ਨੋ ਨੋ ਨੋ ਨੋ ਜੀਭ ਜੀਭ ਜੀਭ
0: ਨਾਈਸ ਯਾਰ
1: ਵੀਰਾ ਗੇਵ ਮੀ ਬਿਗ ਕਲੂ
0: ਥੈਂਕ ਯੂ ਅਰਨਵ ਬਾਕੀ ਤੁਹਾਨੂੰ ਦੱਸ ਦਈਏ ਤੁਸੀਂ ਮਤਲਬ ਪੂਰੇ ਟੌਰ ਨਾਲ ਸਕੂਲ ਜਾਓ ਕਿਉਂਕਿ ਅਸੀਂ ਤਾਂ ਨਹੀਂ ਬੁੱਝ ਪਾਏ ਇਹ ਤੁਹਾਡੀ ਗੁਰਜੀਤ ਆਂਟੀ ਜੀ ਮਨਿੰਦਰ ਆਂਟੀ ਜੀ ਤੇ ਤੁਹਾਡੇ ਆਪਣਾ ਜਸਪ੍ਰੀਤ ਆਂਟੀ ਜੀ ਇਹਨਾਂ ਨੇ ਹੈਲਪ ਕੀਤੀ ਹੈ ਜੀ ਸਾਡੀ ਸਾਨੂੰ ਨੀ ਆਂਦਾ
2: ਸੀ $100 ਦਾ ਫਾਈਨ
0: ਹਾਂ ਤਿੰਨਾਂ ਨੂੰ ਮੈਂ ਕਹਿ ਦੂੰਗਾ
1: ਤਿੰਨਾਂ ਨੂੰ 100 100 100 100
0: ਯੈਸ ਠੀਕ ਹੈ ਜੀ
1: ਇਹਦਾ ਕਰਕੇ ਤਿੰਨ ਜਣੇ ਨੇ ਲਾਇਆ ਨਾ ਆਪਾਂ ਫਾਈਨ
0: ਹਾਂ
1: 300 ਇਕੱਠੇ ਹੋਣਗੇ 100 ਤੁਹਾਡਾ 100 ਮੇਰਾ
0: ਹਾਂ
1: 100 ਅਰਨਵ ਦਾ
0: ਓਏ ਗੁੱਡ ਯਾਰ ਤੂੰ ਦੋ ਖੋਰ ਪਾ ਜਾਂਦਾ ਹੈ
1: ਨੰਬਰ ਦੇਖੋ ਕਿੰਨਾ ਵਧੀਆ ਹੈ 1111111
0: ਓਏ ਹਾਂ ਵਾਹ ਵਾਹ ਵਾਹ
1: 4111111
0: ਕਿਆ ਬਾਤ ਹੈ ਮੁੰਡਾ ਵੀ ਨੰਬਰ 1 ਹੈ ਨਾ ਤਾਂ ਹੀ ਨੰਬਰ 1 ਤੇ ਮੈਂ ਕਾਲ ਦਿੱਤੀ ਹੈ
1: ਯੈਸ ਹੀ ਐਨੀਵੇ 11 ਨੰਬਰ ਇਜ਼ ਅ ਮਾਸਟਰ ਨੰਬਰ
0: ਮਾਸਟਰ ਜੀ ਬਹੁਤ ਬਹੁਤ ਥੈਂਕ ਯੂ ਕਾਲ ਕਰਨ ਦਾ ਹੈਵ ਅ ਨਾਈਸ ਨਾਈਸ ਡੇ ਅੱਛਾ
2: ਹਾਂਜੀ
0: ਚਲੋ ਗੁੱਡ ਯਾਰ ਗੁੱਡ ਫਿਰ ਜਰਸੀ ਦਾ ਨੰਬਰ ਵੀ ਇਹੀ ਰੱਖਿਆ
2: ਨਹੀਂ ਜਰਸੀ ਦਾ ਨੰਬਰ ਉਹ ਆਪ ਦਿੰਦੇ ਆ
0: ਆਪਣੇ ਨਾਲ ਨੈਕਸਟ ਕਾਲਰ ਜਿਹੜੇ ਜੁੜਨਗੇ ਉਹ ਹੈਗੇ ਆ ਜੀ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਯੁਵਰਾਜ ਤੁਸੀਂ ਰੈਡੀ ਰਹੋ ਮੰਨਤ ਫਤਿਹ ਤੁਸੀਂ ਔਨ ਏਅਰ ਹੋ ਜੀ ਸੋਮਵਾਰ ਨੂੰ ਮੈਸੇਜ ਭਿਜਵਾ ਦਿੰਦੇ ਮੈਂ ਆਰਾਮ ਨਾਲ ਉੱਠਦਾ 12-1 ਵਜੇ ਫਿਰ ਮੈਂ ਪੜ੍ਹਦਾ ਹਾਂ ਯਾਰ ਮੈਂ ਵੀ
1: ਕੁੰਭ ਕਰਨਾ ਮੈਂ
0: ਅੱਜ ਤੇ ਯਾਰ ਮੈਂ 6 ਵਜੇ ਉੱਠ ਬਹੁਤ ਲਿਆ ਨਾ ਲਾਈਫ ਚ ਜਦੋਂ ਸਕੂਲ ਜਾਂਦਾ ਸੀ ਮੈਂ ਹੁਣ ਬਦਲਾ ਵਾਪਸ ਕਰ ਰਿਹਾ
2: ਕ੍ਰਿਸ਼ਨਾ ਵੀਰ ਜੀ ਥੋੜੀ ਸਮਝ ਨਹੀਂ ਲੱਗਦੀ ਤੁਸੀਂ ਕਿਹਾ ਸੀਗਾ ਗੁੱਡ ਕੁਆਲਿਟੀ ਕਹਾਣੀ ਸੁਣਦੇ ਆ
0: ਯਾਰ ਪਤਾ ਨੀ
1: ਇਹ ਕ੍ਰਿਸ਼ਨਾ ਵੀਰਾ ਨਾ ਕਦੇ ਸ਼ਰਾਰਤਾਂ ਕਰਦੇ ਰਹਿੰਦੇ
0: ਮੈਂ ਤਾਂ ਨਾ ਮੰਨਤ ਸੱਚੀ ਮੈਂ ਆਪ ਸੋਚੀ ਪਿਆ ਕਿ ਯਾਰ ਮੈਂ ਨਾ ਵੀ ਬੋਲਦਾ ਤਾਂ ਵੀ ਠੀਕ ਸੀ
1: ਮੈਨੂੰ ਪਤਾ ਵੀਰੇ ਨੇ ਕੀ ਕੀਤਾ ਕਹਿੰਦਾ ਗੁੱਡ ਕੁਆਲਿਟੀ ਉਦੋਂ ਬਾਅਦ ਨਾ ਇੰਨੀ ਖੁਸ਼ੀ ਚ ਆ ਕੇ ਨਾ ਹੀ ਹੈਡ ਅ ਬਿਗ ਸਟ੍ਰੈਚ ਐਂਡ ਦੈਨ ਸਾਰੇ ਕੰਪਿਊਟਰ ਤੋੜਤੇ
0: ਕਿਉਂ ਬਦਨਾਮ ਕਰ ਰਹੇ ਹੋ
1: ਯੈਸ ਹੁਣ ਤੁਸੀਂ ਆ ਕੇ ਦੇਖੋਗੇ ਨਾ ਅਸੀਂ ਸਿਰਫ ਸਿਰਫ ਮਾਈਕ ਤੇ ਗੱਲ ਕਰ ਰਹੇ ਹਾਂ ਸਾਰੇ ਕੰਪਿਊਟਰ ਵੀਰੇ ਨੇ ਤੋੜਤੇ
0: ਮੰਨਤ ਯਾਰ ਮੈਂ ਨਾ ਪਤਾ ਨਹੀਂ ਕੀ ਹੁੰਦਾ ਮੈਨੂੰ
1: ਉਹ ਤਾਂ ਵੀਰੇ ਨੇ ਵੀਰੇ ਨੇ ਫੋਨ ਤੇ ਚੈੱਕ ਕੀਤਾ ਨਹੀਂ ਦੇਖੋ 3-4 ਕੰਪਿਊਟਰ ਹੁੰਦੇ ਨਾ ਇੱਕ ਕੰਪਿਊਟਰ ਬਸ ਬਚ ਗਿਆ ਉਹਨੂੰ ਮੈਂ ਉਹਨੂੰ ਨਾ ਫਟਾਫਟ ਜੱਫੀ ਪਾ ਕੇ ਰੱਖ ਲਿਆ ਸੀ ਨਾ ਨਾ ਨਾ ਨਾ ਇਹਨੂੰ ਨੀ ਇਹ ਬੇਚਾਰਾ ਨਿੱਕਾ ਜਿਹਾ ਇਹ ਨਿੱਕੀ ਜੀ ਮਾਸੂਮ ਜੀ ਜ਼ਿੰਦਗੀ ਦਾ ਕੀ ਕਸੂਰ ਆ ਇਹ ਇੱਕ ਮੈਂ ਬਚਾ ਲਿਆ ਸੀ
0: ਤੁਹਾਡੇ ਤੋਂ ਵੀ ਗਲਤੀ ਹੋਈ ਜਾਂਦੀ ਹੋਏਗੀ ਯਾਰ ਕਦੇ ਕਦੇ ਕਿ ਨਹੀਂ
1: ਜੀ ਬੁੱਧੂ
2: ਪਤਾ ਨਹੀਂ ਤੁਹਾਨੂੰ ਵੀ ਹੋ ਜਾਂਦਾ ਵੀ
0: ਟੈਕਨੋਲੋਜੀ ਰੋ ਪੈਂਦੀ ਆ ਕਹਿੰਦੀ ਮੇਰੇ ਨਾਲ ਇੱਦਾਂ ਬਣ ਗਿਆ ਟੈਕਨੋਲੋਜੀ ਆ ਇੱਦਾਂ ਹੀ ਨਾ ਟੈਕਨੋਲੋਜੀ ਆ ਨਾਈਸ ਕੀ ਸੁਣਾਉਂਗੇ ਮੰਨਤ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ
1: ਓ ਅੱਜ ਫਰਾਈਡੇ ਹੈ ਜੀ ਮੰਨਤ ਕਦੇ ਨਹੀਂ ਬੋਲਦੇ ਹੈਗੇ ਬੋਲੀ ਫਰਾਈਡੇ ਵਾਲੇ ਦਿਨ
0: ਲਿਆਓ ਜੀ ਲਿਆਓ
2: ਮਾਸੀ ਮਰੀ ਨੇ ਸੂਟ ਸਵਾਇਆ ਮਾਸੀ ਮਰੀ ਨੇ ਸੂਟ ਸਵਾਇਆ ਪੋਚੇ ਰਖਾ ਲੇ ਤੰਗ ਗਿੱਧੇ ਵਿੱਚ ਨੱਚ ਰਹੀ ਦੇ ਭੂੰਡ ਮਾਰ ਗਿਆ ਡੰਗ
0: ਬਲੇ ਬਲੇ ਬਲੇ ਬਲੇ ਬਲੇ ਯਾਰ ਮਾਸੀ ਦੀ ਕੀ ਗਲਤੀ ਸੀ ਮੰਨਤ
1: ਮੰਨਤ ਜੋ ਤੁਸੀਂ ਆਹ ਕਿਹਾ ਨਾ ਮੇਰੇ ਦਿਮਾਗ ਚ ਪਤਾ ਕਿਹੜਾ ਵਿਜੂਅਲ ਚੱਲਿਆ ਕਿਉਂਕਿ ਮੈਂ ਭੂੰਡ ਹਮੇਸ਼ਾ ਛੋਟੇ ਹੁੰਦੇ ਕਹਿੰਦੀ ਆਈ ਹਾਂ 3-wheeler ਨੂੰ ਝੋਨੇ ਚ ਡਿੱਗੀਆਂ ਸਵਾਰੀਆਂ ਲੋਕੀ ਲਾਈਟਾਂ ਲਾ ਕੇ ਲੈ
0: ਗਏ। ਮੈਂ ਤੇ ਹੈਰਾਨ ਹਾਂ, ਦੇਖੋ ਮੰਨਤ ਹੁਣ ਤੁਸੀਂ ਦੂਸਰਾ ਭੂੰਡ ਗਿਆ, ਉਹਨਾਂ ਨੇ ਮਾਸੀ ਨੂੰ ਕਿਹਾ ਕਿ ਨਹੀਂ ਏਦਾਂ ਨੀ ਬਖਸ਼ਿਆ, ਉਹ ਥ੍ਰੀ ਵੀਲਰ ਲੈ ਦੇਖੋ ਆ ਕੋਈ ਗੱਲ ਨੀ।
1: ਦੇਖੋ ਹਿੰਮਤੀ ਨੇ, ਉਦਮੀ ਨੇ,
0: ਉਦਮੀ ਨੇ, ਹਾਂ ਨਹੀਂ ਇਹ ਗੱਲ ਤਾਂ ਠੀਕ ਹੈ, ਯੂ ਆਰ ਰਾਈਟ ਮਾਈ ਫਰੈਂਡ, ਯੂ ਆਰ ਰਾਈਟ। ਤੇ ਫਤਿਹ ਸਿੰਘ ਹੈ ਕਿ ਨਹੀਂ ਹੈ?
2: ਹਾਂਜੀ ਫਤਿਹ ਨਾਲ ਵੀ ਗੱਲ ਕਰ ਲਓ।
0: ਕਰਾਓ ਜੀ ਕਰਾਓ।
1: ਯੈਸ ਪਲੀਜ਼।
2: ਸਤਿ ਸ਼੍ਰੀ ਅਕਾਲ ਕੁੰਭਕਰਨ ਵੀ ਗਈ
1: ਨਾਲੇ ਸੋਨੀ ਆਂਟੀ ਜੀ। ਥੈਂਕ ਯੂ ਥੈਂਕ ਯੂ, ਮੇਰਾ ਦਿਨ ਬਣਾਤਾ ਅੱਜ ਵੀਰੇ ਨੂੰ ਕੁੰਭਕਾਰ ਸੱਦ ਕੇ। ਵੀਰਾ ਹੁਣ ਵੀ ਰਜਾਈ ਲੈ ਕੇ ਸੁੱਤਾ ਪਿਆ ਆ।
2: ਮੈਂ 6 ਵਜੇ ਉੱਠੇ ਸੀ, ਮੈਂ 5:30 ਉੱਠਿਆ ਸੀ।
0: ਲੈ ਤੂੰ ਕਿਉਂ 2 ਘੰਟੇ ਪਹਿਲਾਂ ਉੱਠ ਗਿਆ?
1: ਓਕੇ ਓਕੇ, ਮੈਂ 5 ਵਜੇ ਉੱਠੀ, ਤੁਸੀਂ 5:30 ਉੱਠੇ ਸੀ, ਮੈਂ 5 ਵਜੇ ਉੱਠੀ ਸੀ।
0: ਬੱਲੇ ਮੈਂ ਸੁੱਤਾ ਹੀ ਨਹੀਂ ਸਾਰੀ ਰਾਤ,
2: ਹੁਣ 2 ਵਜੇ ਉੱਠੇ ਸੀ।
0: 2 ਵਜੇ? ਓਏ ਰਾਮ
2: ਪਾਪਾ ਵੀ,
1: ਓਹੋ
0: ਕੀ ਬਾਤ ਹੈ ਭਾਈ,
1: ਵੀ ਆਪਾਂ ਬੀਟ ਨਹੀਂ ਕਰ ਸਕਦੇ ਮੰਮੀ ਪਾਪਾ।
0: ਮਾਰਨਿੰਗ ਮਾਰਨਿੰਗ ਪੀਪਲ।
2: ਅੱਜ ਮੈਂ ਸੁਣਾਉਂਗਾ ਇੱਕ ਬੋਲੀ,
0: ਦੋ
2: ਬੋਲੀਆਂ ਨੇ ਇੱਕ ਚ ਬਣਾਈ। ਵਾਰੀ ਵਰਸੀ ਖੱਟਣ ਗਿਆ ਸੀ, ਵਾਰੀ ਵਰਸੀ ਖੱਟਣ ਗਿਆ ਸੀ, ਖੜ ਕੇ ਲਿਆਂਦਾ ਲੱਡੂ, ਬੈ ਮੇਰੇ ਸਾਈਕਲ ਤੇ ਟੱਲੀਆਂ ਹੋ ਜਾਂਦਾ
0: ਜੀ। ਤਾਂ ਹਮਲਾ ਅਚਾਨਕ ਹੋਆ ਥਾ ਹੈ, ਆ ਹਾਈਬ੍ਰਿਡ ਜੀ ਬੋਲੀ ਕਰਤੀ ਮੁੰਡਿਆ, ਇਹ ਆਲਰਾਊਂਡਰ ਬੋਲੀ ਕਰਤੀ ਹੈ।
1: ਥਿਸ ਇਜ਼ ਮਾਈ ਟਾਈਪ ਆਫ ਬੋਲੀ।
0: ਹਾਂ ਵਧੀਆ ਸੀ, ਮੈਂ ਲਾਈਕ ਕੀਤੀ। ਫਤਿਹ
2: ਇਦਾਂ ਹੀ ਸੁਣਾਇਆ, ਮੰਮਾ ਦੇ ਬਾਕਸ ਬਣਾਉਂਦਾ ਈ
0: ਮੁੰਡੇ ਨੂੰ ਪਤਾ ਕਿਆ ਸਾਡੇ ਕਾਲਾਂ ਬਹੁਤ ਨੇ। ਤੇ ਜੀ ਮੈਂ ਅਗਲਾ ਜਿਹੜਾ ਕਾਲਰ ਆ, ਮੈਂ ਕੀ ਕਿਹਨੂੰ ਕਿਹਾ ਸੀਗਾ? ਯੁਵਰਾਜ ਨੂੰ। ਹੈਲੋ ਯੁਵਰਾਜ, ਤੁਸੀਂ ਆਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਯੁਵਰਾਜ ਜੀ।
0: ਹੈਲੋ ਯੁਵਰਾਜ, ਕਿਹਾ ਸੀ
1: ਉਹ? ਕਹਿੰਦੇ ਹਮ ਹੈ ਯਹਾਂ ਕੇ ਯੁਵਰਾਜ, ਹਮ ਨਹੀਂ ਆਏਂਗੇ।
0: ਯੁਵਰਾਜ ਸਿੰਘ ਜੀ ਆ ਜਾਓ, ਦਿੱਲੀ ਕੈਪੀਟਲ ਵਾਲੇ ਰੱਖ ਲਿਆ ਤੁਹਾਨੂੰ ਸੁਣਨ ਚ ਆਇਆ ਕਿ। ਲੱਗਦਾ ਯੁਵਰਾਜ ਨਹੀਂ ਹੈ, ਤਾਂ ਆਪਾਂ ਇਸ ਤਰ੍ਹਾਂ ਕਰਦੇ ਹਾਂ, ਆਪਾਂ ਨੈਕਸਟ ਕਾਲਰ ਲੈ ਲੈਂਦੇ ਹਾਂ ਜੀ। ਅਤੇ ਆਪਣਾ ਨੈਕਸਟ ਕਾਲਰ ਜਿਹੜਾ ਨਾ ਉਹ ਹੋਏਗੀ ਆਰਜ਼ਾ। ਆਰਜ਼ਾ ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਕਿਹਾ ਤਾਂ ਮੈਂ ਅੱਜ ਨੋਨੀਆ ਜੀ।
1: ਇਟਸ ਓਕੇ ਪੁੱਤੂ, ਯੂ ਕੈਨ ਕਾਲ ਮੀ ਆਂਟੀ ਜੀ, ਯੂ ਕੈਨ ਕਾਲ ਐਨੀਥਿੰਗ, ਯੂ ਡੋਨਟ ਨੀਡ ਟੂ ਫਸ ਅਬਾਊਟ ਇਟ। ਹਾਊ ਆਰ ਯੂ?
3: ਨਹੀਂ ਮੈਂ ਤਾਂ ਮੈਂ ਠੀਕ ਆ, ਤੁਸੀਂ ਠੀਕ ਹੋ?
1: ਹਾਏ ਅਸੀਂ ਠੀਕ ਆ, ਆਈ ਲਵ ਦ ਵੇ ਸ਼ੀ, ਤੁਸੀਂ ਠੀਕ ਆ?
0: ਵਧੀਆ ਚੱਲ ਰਿਹਾ ਸਭ।
3: ਮੈਂ ਆਂਟੀ ਜੀ ਤਾਂ ਨਹੀਂ ਕਹਿਣਾ ਚਾਹੁੰਦੀ, ਫਿਰ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਬੁੱਢੇ ਸੀ ਹੋ ਕਰਾਂਦੀ ਹੈ ਤੇ ਮੈਨੂੰ ਵਧੀਆ ਨਹੀਂ ਲੱਗਦਾ।
1: ਨੋ ਨੋ ਨੋ ਨੋ ਨੋ ਨੋ, ਨੋਬਡੀ ਨੋਬਡੀ ਕੈਨ ਮੇਕ ਮੇਕ ਮੀ ਫੀਲ ਬੁੱਢਾ।
0: ਹਾਂ ਇਹ ਗੱਲ ਸਹੀ ਹੈ,
1: ਨੋਬਡੀ
0: ਇਹ ਸਿਰਫ ਆਪ ਹੀ ਫੀਲ ਕਰ ਸਕਦੇ ਨੇ।
1: ਯੈਸ,
0: ਤੇ ਆਪ ਫੀਲ ਕਰਕੇ ਮੰਨਦੇ ਨਹੀਂ, ਬਹੁਤ ਕਹਿੰਦਾ ਕਿ ਨਾ ਕਰੋ ਨਾ ਕਰੋ। ਕੱਲ ਪਤਾ ਕੀ ਤਾਰਜ਼ਾ ਇਹਨਾਂ?
1: ਓ ਅਲ ਅਲ ਨੋ ਨੋ ਨੋ ਆਰਜ਼ਾ, ਯੂ ਮਸਟ ਹੀਅਰ, ਅੱਜ ਜਿਹੜੀ ਮੈਂ ਕਹਾਣੀ ਸ਼ੇਅਰ ਕਰੂੰਗੀ ਨਾ, ਓ ਵੋ ਵੋ ਵੋ ਵੋ ਵੋ ਵੋ ਵੋ, ਯੂ
0: ਖਤਰਨਾਕ
1: ਹੈ। ਯੈਸ ਇਟ ਇਜ਼ ਰੀਲੀ,
0: ਵਾਹ ਵਾਹ ਕੀ ਬੜਾ ਚਾਹ ਚੜ ਗਿਆ ਨਾ, ਹੁਣ ਤਾਂ ਮੈਂ ਵੀ ਐਕਸਾਈਟਿਡ ਹਾਂ। ਵਾਹ ਕੀ ਬਾਤ, ਵੈਰੀ ਗੁੱਡ। ਤੇ ਆਰਜ਼ਾ ਅੱਜ ਕੀ ਸੁਣਾਉਂਗੇ ਸਾਨੂੰ ਫਿਰ?
3: ਅੱਜ ਮੈਂ ਚੁਟਕਲਾ ਸੁਣਾਵਾਂਗੀ, ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਮੈਂ ਇੱਕ ਸਪੋਰਟਸ ਵੀ ਅਪਡੇਟ ਦੇਣਾ ਚਾਹੁੰਦੀ ਹਾਂ, ਤੇ ਉਹ ਹੈਗਾ ਕਿ AFC ਫੁੱਟਬਾਲ ਦਾ ਜਿਹੜਾ ਕੱਪ ਹੁੰਦਾ, ਏਸ਼ੀਅਨ ਫੈਡਰੇਸ਼ਨ ਦਾ ਫੁੱਟਬਾਲ ਕੱਪ ਜਿਹੜਾ ਹੁੰਦਾ, ਸਾਊਦੀ ਅਰੇਬੀਆ ਚ ਪਲਾਨ ਸੀਗਾ ਕਿ 2027 ਮਤਲਬ ਕਿ 2027 ਦੇ ਵਿੱਚ ਹੋਊਗਾ, ਬਟ ਹੁਣ ਅਨਸਰਟਨਟੀ ਚੱਲਦੀ ਪਈ ਹੈ ਕਿ ਉਹ ਉੱਥੇ ਹੋਊਗਾ, ਤੇ ਸ਼ਾਇਦ ਪੋਸਟਪੋਨ ਕਰ ਦੇਣ ਕੱਪ ਨੂੰ 2028 ਚ।
0: ਇੰਡੀਆ ਨੀ ਕਰੇਗਾ ਹੋਸਟ? ਇੱਧਰ ਕੋਈ ਗੱਲ ਨੀ ਕੀਤੀ ਉਹਨਾਂ ਨੇ ਕਿ ਕੋਈ ਕਿਸੇ ਹੋਰ ਨੇ ਕਿਹਾ ਹੋਵੇ ਕਿ ਅਸੀਂ ਹੋਸਟ ਕਰ ਲੈਂਦੇ ਹਾਂ?
3: ਮੈਨੂੰ ਲੱਗਦਾ ਨਹੀਂ ਇੰਡੀਆ ਹੋਸਟ ਕਰੂਗਾ ਕਿਉਂਕਿ ਉੱਥੇ ਫਿਰ ਫੁੱਟਬਾਲ ਦੀ ਜਿਹੜੀ ਪੋਪੂਲੈਰਿਟੀ ਉਹ ਘੱਟ ਹੈ ਐਜ਼ ਕੰਪੇਅਰ ਟੂ ਜਿਹੜੀ ਦੂਜੀਆਂ ਕੰਟਰੀ ਚ। ਹਾਂਜੀ, ਇਨਫਰਾਸਟ੍ਰਕਚਰ ਮੇਨਲੀ ਲਾਈਕ ਕ੍ਰਿਕਟ ਦੇ ਸਰਾਊਂਡਿੰਗਸ ਬਣਿਆ ਤੇ ਫਿਰ ਉੱਥੇ ਕ੍ਰਿਕਟ ਦੇ ਇਵੈਂਟ ਜ਼ਿਆਦਾ ਹੁੰਦੇ ਆ।
0: ਹਾਂ, ਇਹ ਗੱਲ ਸਹੀ ਹੈ ਕੁੜੀਏ। ਥੈਂਕ ਯੂ ਫੋਰ ਦ ਅਪਡੇਟ,
1: ਥੈਂਕ ਯੂ ਵੈਰੀ ਮੱਚ।
0: ਸਾਨੂੰ ਸੁਣਨ ਕੋ ਤੂੰ ਸੁਣਾਓ ਆਪਣਾ ਘੈਂਟ ਜਿਹਾ ਚੁਟਕਲਾ ਵੀ।
3: ਮੈਂ ਚੁਟਕਲਾ ਸੁਣਾਉਂਦੀ ਹਾਂ। ਇੱਕ ਵਾਰੀ ਪੱਪੂ ਨੂੰ ਕੁੜੀ ਵਾਲੇ ਦੇਖਣ ਆਉਂਦੇ ਆ ਤੇ ਜਵਾਬ ਦੇ ਜਾਂਦੇ ਆ ਤੇ ਪੱਪੂ ਆਪਣੀ ਮੰਮੀ ਨੂੰ ਪੁੱਛਦਾ ਕਿ ਮੰਮੀ ਤੁਸੀਂ ਉਹਨਾਂ ਨੂੰ ਕੁਛ ਕਿਹਾ ਨੀ? ਤੇ ਪੱਪੂ ਦੀ ਮੰਮੀ ਕਹਿੰਦੀ, ਮੈਂ ਕਿਹਾ ਕਿ ਸਾਡਾ ਮੁੰਡਾ ਜਿੱਦਾਂ ਦਾ ਭਾਵੇਂ ਮਰਜ਼ੀ ਹੋਏ ਪਰ ਤੁਹਾਡੀ ਕੁੜੀ ਨੂੰ ਭੁੱਖੀ ਨੀ ਮਰਨ ਦਿੰਦਾ। ਤੇ ਕੁੜੀ ਦਾ ਪਿਓ ਅੱਗੋਂ ਕਹਿੰਦਾ, ਸਾਨੂੰ ਭੁੱਖੀ ਮਾਰਨੀ ਮਨਜ਼ੂਰ ਹੈ, ਇਹਦੇ ਨਾਲ ਵਿਆਹ ਕਰਾਉਣ ਨਾਲੋਂ।
0: ਬੱਲੇ, ਪੱਪੂ ਵਿਚਾਰੇ ਦੀ ਜ਼ਿੰਦਗੀ ਬਰਬਾਦ ਹੈ। ਥੈਂਕ ਯੂ ਹਰਜਾ, ਥੈਂਕ ਯੂ ਸੋ ਮਚ,
4: ਥੈਂਕ ਯੂ ਵੈਰੀ ਮਚ ਹਰਜਾ,
3: ਵਾਹ, ਥੈਂਕ ਯੂ, ਹੈਵ ਅ ਨਾਈਸ ਡੇ,
4: ਹੈਵ ਅ ਨਾਈਸ ਡੇ ਛੋਟੇ ਪੁੱਤੂ।
0: ਬਾਏ ਬਾਏ ਬਾਏ ਬਾਏ ਬਾਏ। ਵਈ ਵਿਚਾਰੇ, ਪੱਪੂ ਦੀ ਜ਼ਿੰਦਗੀ ਬੜੀ ਮਤਲਬ ਨਾ ਡਾਊਨ। ਅੱਛਾ ਨੋਨੀਆ ਜੀ, ਮੈਂ ਵੈਸੇ ਗੱਲ ਨੋਟਿਸ ਕੀਤੀ ਆ, ਮਤਲਬ ਇੱਕ ਟਾਈਮ ਤੱਕ ਪੱਪੂ ਵਾਸ ਅ ਵੈਰੀ ਬਦਮਾਸ਼ਾ ਵਾਲਾ ਨੇਮ।
1: ਯੈਸ, ਪੱਪੂ ਬਦਮਾਸ਼,
0: ਪੱਪੂ ਬਦਮਾਸ਼ ਹੁੰਦਾ ਸੀਗਾ ਨਾ, ਇਸ ਤਰ੍ਹਾਂ ਮਤਲਬ ਕਹਿ ਲਓ ਕਿ ਜਿਸਾ 80s ਦੀ ਫਿਲਮਾਂ ਦੇ ਮੇਨ ਵਿਲਨ ਦਾ ਜਿਹੜੇ ਸਾਈਡ ਦਾ ਸਾਈਡ ਵਾਲਾ ਮੇਨ ਵਿਲਨ ਹੈ ਜਿਹਨੇ ਸਭ ਤੋਂ ਪਹਿਲੇ ਮਾਰ ਖਾਣੀ ਹੈ,
1: ਖਾਣੀ ਹੈ, ਯੈਸ,
0: ਉਹ ਪੱਪੂ ਹੁੰਦਾ ਸੀ ਹਨਾ। ਕਿ ਮਤਲਬ ਦੇਖੋ ਜਿਹੜਾ ਪਹਿਲੀ ਵਾਰੀ ਮਾਰ ਖਾ ਰਿਹਾ, ਮਤਲਬ ਕਿ ਉਹਦੇ ਤੇ ਇਹ ਕੰਫੀਡੈਂਸ ਤੇ ਸੀ ਕਿ ਪਹਿਲੇ ਜਾ ਕੇ ਕੁੱਟ ਵੀ ਸਕਦਾ, ਸਹੀ ਕਿ ਨਹੀਂ? ਵਿਚਾਰਾ ਪੱਪੂ ਹੁਣ ਤੇ ਵੈਲਿਊ ਨਹੀਂ ਰਹੀ।
1: ਜਦੋਂ ਦਾ ਇਮਰਾਨ ਖਾਨ ਦਾ ਗਾਣਾ ਨਹੀਂ ਆਇਆ, ਪੱਪੂ ਦੀ ਬੁੱਕ ਦੀ ਥੱਲੇ ਡਿੱਗੀ।
0: ਸਹੀ ਗੱਲ ਹੈ ਬਈ, ਇਮਰਾਨ ਖਾਨ ਭਰਾ, ਵੀ ਮਿਸ ਯੋਰ ਮੂਵੀਜ਼, ਵੈਰੀ ਗੁੱਡ। ਤੇ ਹੁਣ ਆਪਾਂ ਇੱਕ ਹੋਰ ਟਰਾਈ ਕਰਦੇ ਹਾਂ ਕਿ ਯੁਵਰਾਜ ਸਿੰਘ ਜੀ ਆ ਗਏ ਨੇ ਕਿ ਨਹੀਂ ਆ ਗਏ ਨੇ। ਯੁਵਰਾਜ, ਤੁਸੀਂ ਆਉਂਦੇ ਹੋ?
1: ਛੋਣੇ ਪੁੱਤੂ ਜੀ, ਕੀ ਹਾਲ ਚਾਲ?
3: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
1: ਅਜੀ ਬਹੁਤ ਵਧੀਆ ਜੀ। ਮੈਂ ਤਾਂ ਬਹੁਤ ਸੋਹਣੀ ਆ, ਤੁਸੀਂ ਸੋਹਣੇ ਹੋ?
3: ਹਾਂਜੀ,
0: ਹਾਏ, ਗੁੱਡ, ਸੈਲਫ ਲਵ ਇਜ਼ ਇੰਪੋਰਟੈਂਟ। ਕਿੱਥੇ ਗਵਾਚ ਗਏ ਸੀ?
3: ਮੈਂ ਆਪਦਾ ਬੈਗ, ਮੈਂ ਆਪਦਾ ਲੈਪਟਾਪ ਪਾ ਰਿਹਾ ਸੀ ਬੈਗ ਚ, ਉਹਦੇ ਲਈ ਮੇਰੀ ਵਾਰੀ ਆ ਗਈ, ਇਸ ਲਈ ਮੈਂ
0: ਕਨਫਿਊਜ਼ ਹੋ ਗਿਆ। ਮੈਨੂੰ ਪਤਾ ਕੀ ਲੱਗਾ, ਮੈਨੂੰ ਲੱਗਾ ਤੁਸੀਂ ਸ਼ਾਇਦ ਜ਼ੂਮ ਮੀਟਿੰਗ ਤੇ ਹੋ ਸੌਰਵ ਗਾਂਗੁਲੀ ਨਾਲ। ਯੁਵਰਾਜ ਸਿੰਘ ਬਣ ਗਿਆ ਨਾ ਹੁਣ ਦਿੱਲੀ ਕੈਪੀਟਲ ਦਾ, ਕੀ ਬਣ ਗਿਆ ਬੈਟਿੰਗ ਕੋਚ, ਪਤਾ ਲੱਗਾ ਤੁਹਾਨੂੰ? ਤੁਹਾਨੂੰ ਪਤਾ ਯੁਵਰਾਜ ਸਿੰਘ ਨੀ ਕ੍ਰਿਕਟਰ ਜਿਹੜਾ, ਉਹ ਹੁਣ ਦਿੱਲੀ ਕੈਪੀਟਲ ਦਾ ਉਹ ਬਣ ਗਿਆ, IPL ਦੀ ਟੀਮ ਹੈ ਜਿਹੜੀ ਦਿੱਲੀ ਦੀ, ਉਹਨਾਂ ਦਾ ਕੋਚ ਬਣ ਗਿਆ ਉਹ। ਮੈਂ ਕਿਹਾ ਪਤਾ ਨੀ ਉਹਨਾਂ ਨਾਲ ਮੀਟਿੰਗ ਕਰੀ ਜਾਂਦੇ ਤੁਸੀਂ? ਤੁਸੀਂ ਖਾ ਹੀ ਸਕਦੇ ਹੋ, ਕੋਈ ਐਸੀ ਗੱਲ ਨੀ, ਇੰਨੀ ਉਮੀਦ ਰੱਖਦਾ ਮੈਂ ਤੁਹਾਡੇ ਤੋਂ।
1: ਅੱਜ ਕੀ ਸੁਣਾਓਗੇ ਸੋਹਣੇ ਬੁੱਤੂ?
3: ਚੁਟਕਲਾ।
1: ਓਕੇ,
0: ਸੁਣਾਓ ਜੀ, ਸੁਣਾਓ।
1: ਆਈ ਲਵ ਚੁਟਕਲਾ।
3: ਇੱਕ ਵਾਰੀ ਪਤਨੀ ਆਪਦੇ ਪਤੀ ਨੂੰ ਕਹਿੰਦੀ ਆ ਵੀ ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕਰਦੇ ਹੋ, ਫਿਰ ਉਹਦੀ ਪਤਨੀ ਪਤੀ ਕਹਿੰਦਾ ਵੀ ਸ਼ਾਹ ਜਹਾਂ ਤੋਂ ਵੀ ਜ਼ਿਆਦਾ। ਪਤਨੀ ਕਹਿੰਦੀ ਫਿਰ ਜਦੋਂ ਮੈਂ ਮਰ ਗਈ ਮੇਰੇ ਲਈ ਇੱਕ ਤਾਜ ਮਹਿਲ ਵੀ ਬਣਾਉਂਗੇ? ਤੇ ਫਿਰ ਪਤੀ ਕਹਿੰਦਾ ਮੈਂ ਤਾਂ ਪਲੋਟ ਵੀ ਲੈ ਕੇ ਰੱਖਿਆ, ਕੋਈ ਨਹੀਂ।
0: ਯਾਰ ਬੜੇ ਖਤਰਨਾਕ ਜਿਹੇ ਚੁਟਕਲੇ ਆ ਰਹੇ ਜੀ। ਆ ਵਧੀਆ ਸੀ ਵਿਰਾਜ,
1: ਵਾਸ ਵੈਰੀ ਨਾਈਸ।
3: ਤੇ ਥੈਂਕ ਯੂ, ਮੇਰੀ ਦੀਦੀ ਵੀ ਸੁਣਾਓ।
1: ਹਾਂ ਦੀਦੀ ਵੀ
0: ਕਰਾਓ, ਦੀਦੀ ਨਾਲ ਗੱਲ ਕਰਾਓ।
3: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ ਯਸ਼ਿਕਾ,
3: ਯਸ਼ਿਕਾ ਕੀ ਹਾਲ ਹੈ ਤੁਹਾਡਾ?
0: ਯਾਰ ਇਹ ਮੈਨੂੰ ਵੀ ਟ੍ਰਿਕ ਕਰ ਦਿੱਤੀ ਨੋਨੀ ਆਂਟੀ, ਬੜੇ ਖਰਾਬ ਆ ਤੁਹਾਡੇ ਟ੍ਰਿਕਸਟਰ ਨੇ, ਟ੍ਰਿਕਸਟਰ।
3: ਹਾਂਜੀ,
1: ਹੋਰ ਕੀ ਹਾਲ ਚਾਲ ਯੂਬੀ ਕਪੂਟੂ?
3: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ?
1: ਬਹੁਤ ਵਧੀਆ ਸੁਣੇ
0: ਪੁੱਤੂ। ਵਧੀਆ, ਤਿਆਰੀਆਂ ਸਕੂਲ ਦੀਆਂ?
3: ਨਹੀਂ, ਸਾਨੂੰ ਛੁੱਟੀਆਂ ਹੋ ਗਈਆਂ।
1: ਹਾਂ, ਕਿਹੜੀ ਕਲਾਸ ਚ ਤੁਸੀਂ? ਆਈ ਥਿੰਕ ਬਿਜ਼ੀ ਕਰ ਰਹੇ ਹੋ।
3: ਮੈਂ ਯੂਨੀ ਜਾ ਰਹੀ ਹਾਂ।
0: ਓਏ ਬਿਗ ਗਰਲ, ਕਿਆ ਬਾਤ ਹੈ ਬਈ। ਮੈਨੂੰ ਆਪਣਾ ਫਿਰ ਐਕਸੈਂਟ ਚੇਂਜ ਕਰਨਾ ਚਾਹੀਦਾ, ਮੈਂ ਤਾਂ ਬੱਚਾ ਬੱਚਾ ਕਰਕੇ ਗੱਲ ਕਰ ਰਿਹਾ।
1: ਮਾਈ ਕਿਡ ਇਜ਼ ਗੋਇੰਗ ਟੂ ਯੂਨੀ, ਓ ਮਾਈ ਗੋਡ, ਗੋਡ ਬਲੈਸ ਯੂ।
0: ਕੀ ਪੜ੍ਹ ਰਹੇ ਹੋ?
3: ਥੈਂਕ ਯੂ, ਮੈਂ ਲਾਅ ਤੇ ਕਾਮਰਸ ਕਰਦੀ ਹਾਂ।
0: ਓ ਵੈਰੀ,
1: ਵਾਓ, ਦੈਟਸ ਅ ਗੁੱਡ, ਸੋ ਡਬਲ ਡਿਗਰੀ ਯੂ ਗੋਇੰਗ ਟੂ ਡੂ?
3: ਹਾਂਜੀ।
1: ਵਾਓ, ਦੈਟਸ ਰੀਲੀ ਗੁੱਡ ਵਨ। My daughter did the same. She did commerce and psychology.
2: अच्छा
1: ठीक है, ये डबल डिग्री एज वेल।
5: अच्छा इको टाइम तो डिग्रियां कर सकते थे।
1: हां जी हां,
5: पर पढ़ना कितना पैंदा होएगा?
1: यस, पढ़ना तो पैंदा है।
5: गुड यार, वेरी गुड दीदी। जोंगेरो, यू आर नॉट एट ऑल माय काइंड ऑफ पीपल। मैं तो प्लेन बीकॉम की थी, वो भी बड़ी मुश्किल नाल की थी।
1: नाउ यू हैव चोजन बोथ द यू नो सब्जेक्ट्स आर रियली गुड वन। सो योर मेजर विल बी इन लॉ और इन कॉमर्स?
2: कॉमर्स छुंदा, मैं हजे डिसाइड कर रही हूँ कि, बट आई थिंक अकाउंटिंग या फाइनेंस जो कोई
1: ये, बट ये इट्स योर चॉइस, बट इफ यू आर चूजिंग अकाउंटिंग ना, सो यू विल बी जैक ऑफ ऑल ट्रेड्स।
5: हां है ना, अकाउंटिंग तो नहीं
2: ये है।
5: मेरे ख्याल नाल ओही करियो चूज जो थानू खुद दिसदा होवे।
1: एग्जैक्टली जी,
5: कि एआई रिप्लेस नहीं करेगा, बेसिक पॉइंट ये है।
1: नो दैट इज दैट्स नॉट गोना चेंज। And then one thing also remember, beta, you are very young. Try not to thinking, oh, this is hard. Main aala kar la. This is hard. Main aala kar la. Ek bari har cheez hard hundi hai.
5: हाँ, नाले सब वर्क कर
1: जाते हैं। उन तो बाद हर चीज नू आद तुसी समझ लेने हुने हो। Good. ते आज फिर की सुनाऊंगे? आंटी का लेक्चर खत्म हो गया।
2: आप एक चुटकला।
1: Okay.
5: सुनाओ जी, सुनाओ।
2: अब पत्नी साफ सफाई कर रही हुंदी है, पति नूं कहिंदी जिहड़ियां भी बेकार चीजां घर च दिखदियां ना, बस बाहर कढ दो। पति कहिंदा लै पगली, जे सारा कुछ बाहर कढ दोगे तू किथे जाएंगी।
5: दोनों भैन भरा ने खतरनाक जोक लेके आए हो, वेरी गुड। थैंक यू जी, थैंक यू सो मच,
1: थैंक यू वेरी मच, हैव अ नाइस डे शोणिपुतु।
5: सब
1: तो पहला जेडी साडी छोटी बेटी आंदी हुंदी सी, आई थिंक आई फॉरगॉट हर नेम, I remember her face, Mriya Hunbi Yada, but all the kids were very tiny. Hmm. Oh my God, my kids are growing up.
5: Very good, very good. Te ji, bachche da chalo vadde ho rahe ne, te appa, tusi Asis da naam ne litta. Tusi Asis lo vadde hunda dekhya.
1: Asis ta hale vaddi ho rahi hai.
5: Jis bachche to inna ne dekho frog leni hai. ਉਹਦਾ ਨਾਂ ਨੀ ਲਿੱਤਾ ਅਸੀਸ, ਤੁਸੀਂ ਹੁਣ ਕੈਂਸਲ ਕਰ ਸਕਦੇ ਹੋ ਫਰੋਕ ਨੂੰ, ਤੇ ਆਪਾਂ ਸਿੱਧੇ ਅਸੀਸ ਨਾਲ ਹੀ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕੀ ਹੈ ਸੁਰਤ ਹਾਲ।
1: ਤੁਹਾਡੀ ਸ਼ਰਟ ਲਵਾ ਲੈਣੀ ਹੈ ਜੇ ਮੇਰੀ ਫਰੋਕ ਕੈਂਸਲ ਕੀਤੀ ਤਾਂ।
5: ਹੈਲੋ ਹੈਲੋ ਹੈਲੋ
1: ਹੈਲੋ,
2: ਸਤਿ ਸ਼੍ਰੀ ਅਕਾਲ ਭਾਈਓ।
1: ਹਾਏ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਈਓ,
5: ਕਿਵੇਂ ਹੋ ਭਾਈ?
1: ਹਾਲ ਚਾਲ ਭਾਈਓ?
2: ਠੀਕ ਹਾਲ ਚਾਲ ਹੈ ਭਾਈਓ?
1: ਅੱਜ ਹਮ ਹਿੰਦੀ ਮੇ ਬਤਾਏਂਗੇ ਭਾਈਓ, ਬਹਿਨੋ।
2: ओ भाई,
1: ओ नहीं, ओ भाई, ओ नहीं, क्यों भाई?
2: क्योंकि नहीं,
1: ओ
5: थैंक यू, नहीं तो नहीं
2: भाई,
1: ओ मैं तो डर गई। ओके, माड़ी जी हिंदी आंदी है? किन्नी किन्नी की ज्यादा हिंदी आंदी है?
2: सुना नहीं सकदी, बोल गई ना
1: थोड़ी जी, बोलता सकदे हो ना? अरे हम हाँ। क्या, अरे हम क्या करते हैं, तुम क्या करते हो, हमारी फ्राक नहीं लेके आते
2: नहीं
1: तुम
2: करती हूं।
1: और तुम हमारी फ्राक नहीं लेके आते हो।
2: मैं क्या सी, मैं हजे नहीं लेके,
1: नहीं हिंदी च बोलो, हिंदी च बोलो, हिंदी च बोलो। देखो सारियां भाषा सीखनी चाहिए ने ना, इंग्लिश च आप गल कर सकते हैं, पंजाबी च आप गल कर सकते हैं, हिंदी में भी थोड़ा जा मुंह मारना चाहिए।
2: हिंदी प्लीज बोलो,
1: हिंदी प्लीज बोलो, हिंदी हिंदी हिंदी।
2: ओके,
1: मैं सारियां लैंग्वेजेस बोल लेनी है, कोई भी लैंग्वेज तुसी कहो मैं बोल देनी है।
2: हिंदी प्लीज बोलो,
1: हिंदी में बात करेंगे, हिंदी में बात करने के लिए शून्य दबाएं। हिंदी में बात करने के लिए शून्य दबाएं।
5: मैनू हिंदी जी नहीं आउंदी।
1: शून्य शून्य शून्य
5: शून्य कौन है भाई? शून्य
1: ट्रिपल जीरो। ਸੁਣੇ
0: ਬੱਲੇ ਬੱਲੇ ਹੋਰ ਸੁਣਾਓ ਬਾਈ।
1: ਯੈਸ ਚਲੋ ਫਿਰ ਅੱਜ ਫਿਰ ਕੀ ਸੁਣਾਓਗੇ ਸੁਣੇ ਪੁੱਤੂ?
2: ਛੋਟੀ ਬੋਲੀ।
1: ਛੋਟੀ ਬੋਲੀ?
0: ਛੋਟੀ ਬੋਲੀ ਕੀ ਹੁੰਦੀ ਹੈ ਪਹਿਲੇ ਪਹਿਲੇ ਮੈਨੂੰ ਇਹ ਦੱਸੋ ਛੋਟੀ ਬੋਲੀ ਕੀ ਹੁੰਦੀ ਹੈ?
2: ਡੱਬੇ ਦੇ ਵਿੱਚ ਡੱਬਾ, ਡੱਬੇ ਦੇ ਵਿੱਚ ਚੁਹਾਰੇ, ਮੇਰੇ ਪਾਪਾ ਬੜੇ ਪਿਆਰੇ।
0: ਹਾਏ ਹਾਏ
1: ਪਹਿਲੇ ਪਹਿਲੇ ਬੱਲੇ
0: ਇਹ ਮਿਲਣਾ ਨਾ ਨਾ ਨਾ ਨਾਰੇ ਨਾਰੇ ਨਾਰੇ ਪਾਪਾ ਬੜੇ ਪਿਆਰੇ ਪਿਆਰੇ ਪਿਆਰੇ ਪਾਪਾ ਨਾਲ ਰਹੋਗੇ ਤੇ ਐਸ਼ ਕਰੋਗੇ। ਵੈਰੀ ਗੁੱਡ ਯਾਰ,
1: ਵੈਰੀ ਗੁੱਡ।
0: ਇਹ ਇਹ ਇਹ ਆਮਦ ਕਿੱਥੋਂ ਹੋਈ ਹੈ? ਇਸ਼ਾਰਾ ਨਾ ਆਮਦ ਇੰਨੀ ਘੈਂਟ ਕਿੱਥੋਂ ਹੋਈ? ਕਿੰਨੇ ਦੱਸੀ ਇਹ ਵਾਲੀ ਬੋਲੀ? ਕੀ ਆਪ ਹੀ ਲੱਭੀ ਕਿਤੋਂ?
1: ਮੰਮਾ ਨੇ ਸਿਖਾਈ ਆ।
0: ਹੈਲੋ,
2: ਹਾਂਜੀ,
1: ਬੋਲੀ ਬੋਲੀ ਕਿਹਨੇ ਸਿਖਾਈ? ਕਿਹਨੇ
0: ਸਿਖਾਈ ਇਹ ਵਾਲੀ? ਵਾਹ, ਅੱਛਾ ਨਹੀਂ ਹੋ ਤੇ ਗਿਆ ਨਾ ਰੇ ਨਾ। ਇੰਨਾ ਤਾਂ ਦਲੇਰ ਮਹਿੰਦੀ ਨੀ ਕਰਦਾ ਕੁੜੀਏ, ਉਹਨੂੰ ਹੀ ਭੁੱਲ ਗਿਆ ਉਹਨੇ ਗਾਇਆ। ਤੁਹਾਨੂੰ ਪਤਾ ਗਾਣਾ ਕਿੰਨੇ ਗਾਇਆ? ਨਾਨਾ ਨਾਰੇ ਇੰਗਲਿਸ਼ ਅਲਾਊਡ ਨੀ। ਮੈਂ ਕਿਹਾ ਦੇਖੋ ਨਾਨਾ ਨਾਨਾ ਨਾਰੇ ਕਿੰਨੇ ਗਾਇਆ ਪਤਾ ਤੁਹਾਨੂੰ? ਇਹ ਗਾਣਾ ਕਿੰਨੇ ਗਾਇਆ ਪਤਾ ਤੁਹਾਨੂੰ? ਅਸਲ ਚ ਗਾਣਾ ਕਿੰਨੇ ਗਾਇਆ ਇਹ? ਲੈ, ਦਲੇਰ ਮਹਿੰਦੀ ਨੇ ਗਾਇਆ।
2: ਪਰਸਨ ਦੇਖੇ ਹਮਨੂੰ।
0: ਅੱਛਾ, ਤੁਸੀਂ ਹੁਣ ਜਾ ਕੇ ਨਾ
2: ਸੀ ਉਹ ਨਾਨਾ ਨਾਨਾ

0: ਨਹੀਂ
1: ਲੈ ਉਹ ਸੁਣਿਓ ਤੁਸੀਂ ਫਿਰ ਕਹਿਣਾ ਬੋਲੀ ਤੋਂ ਬਾਅਦ ਉਹ ਲਾਇਆ ਕਰਨਾ।
2: ਅੱਛਾ ਇਹਨਾਂ ਦਾ ਸਭ ਤੋਂ ਪਹਿਲਾਂ ਪਤਾ ਕਿਹੜਾ ਹੁੰਦਾ ਸੀਗਾ, ਕਿਹੜਾ ਗਾਣਾ ਗਾਉਂਦੇ ਹੁੰਦੇ ਸੀ ਜਦੋਂ ਤੁਸੀਂ ਵੈਨ ਯੂ ਸਟਾਰਟਡ ਰੇਡੀਓ, ਜਦੋਂ ਤੁਸੀਂ ਰੇਡੀਓ ਸਟਾਰਟ ਕੀਤਾ ਸੀ ਉਦੋਂ ਕਿਹੜਾ ਗਾਣਾ ਹੁੰਦਾ ਸੀਗਾ? ਮੈਂ ਨਿਕਲਾ ਗੱਡੀ ਲੈ ਕੇ
1: ਗ੍ਰੇਟ ਡੇ ਕੁੜੀਏ,
2: ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ,
1: ਬਾਏ ਬਾਈ
2: ਬਾਏ ਬਾਏ ਬਾਏ ਬਾਏ,
1: ਟੇਕ ਕੇਅਰ ਬਾਈ, ਬਾਏ ਬਾਏ ਬਾਈ,
0: ਸੀ ਯੂ ਨੈਕਸਟ ਫ੍ਰਾਈਡੇ ਜਿਹੜਾ
1: ਵੀ ਦਿਨ ਤੁਸੀਂ ਆਉਣਾ। ਬਾਏ ਬਾਏ ਬਾਏ, ਕੀ ਬਾਤ ਹੈ ਸ਼ਿਵਲਰੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਈ, ਥੈਂਕ ਯੂ, ਕੀ ਬਾਤ ਹੈ
2: ਕੀ ਬਾਤ ਕੀ ਬਾਤ,
1: ਓਏ ਕਿਆ ਦੇਖੋ ਸ਼ਿਵਲਰੀ ਕਿੰਨੀ ਬੱਚਿਆਂ ਦੇ ਅੰਦਰ ਹੈ ਨਾ, ਕਿ ਬਾਏ ਔਸਮ ਬਲੌਸਮ ਡੇ, ਸੀ ਯੂ
2: ਲੇਟਰ
1: ਐਲੀਗੇਟਰ ਇਨ ਅ ਵਾਈਲ
2: ਕ੍ਰੋਕੋਡਾਇਲ,
1: ਯਾ ਬਹੁਤ ਵਧੀਆ ਲੱਗਿਆ ਮੈਨੂੰ, ਗੁੱਡ ਵੈਰੀ ਗੁੱਡ। ਤੇ ਹੁਣ ਜੀ ਜੇ ਸਾਨੂੰ ਕੋਈ ਕਾਲ ਕਰਨਾ ਚਾਹੁੰਦਾ ਤੇ ਕਰ ਸਕਦਾ, ਤੇ ਆਪਾਂ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਤਵਨੀਤ ਐਂਡ ਸਿਬਲਿੰਗਸ ਦੇ ਨਾਲ।
2: ਡਰਮ ਰੋਲ ਹੋਣਾ ਚਾਹੀਦਾ। ਸਾਡਾ ਪ੍ਰੋਗਰਾਮ ਚਹ ਚਹਾਉਣਾ ਸ਼ੁਰੂ ਹੋ ਜਾਂਦਾ ਹੈ। ਥੈਂਕ ਯੂ ਵੈਰੀ ਮਚ,
1: ਮੇਰੇ ਨਹੀਂ ਕੋਲੇ ਆਓ ਕਹਿ ਰਹੀ ਉੱਡ ਕੇ ਆ ਜਾ, ਚਲੋ ਠੀਕ ਹੈ, ਚਲੋ ਯਾਰ ਕੋਈ ਚੱਕਰ ਨੀ, ਸਾਡੇ ਤੇ ਚਲਾ ਨੀ ਹੁੰਦਾ, ਕਰੋ ਚੀਂਚੀ ਦੁਬਾਰਾ, ਲਓ ਜੀ ਲੈ ਬਈ ਕੁੜੀ ਆ ਗਏ ਤੇਰੇ ਕੋਲ, ਹੁਣ ਦੱਸ
2: ਹੁਣ ਟੱਲੋ,
0: ਮੈਨੂੰ ਪਤਾ ਰਜੋਤ ਅੰਕਲ ਕਿੱਥੇ ਨੇ, ਤੁਸੀਂ ਦੱਸੋ ਕਿੱਥੇ ਨੇ ਉਹ।
2: ਰਜੋਤ ਅੰਕਲ ਨਾ ਅੱਜ ਸਵੇਰੇ ਸਵੇਰੇ ਨਾ ਉਹ ਤਾਜ ਮਹਿਲ ਵਾਲੇ ਨੀ ਹੁੰਦੇ ਜਿਹੜੇ, ਦੇਖਿਆ ਤਾਜ ਮਹਿਲ ਇੰਡੀਆ ਚ, ਉਹਦੀ ਜਿਹੜੀ ਸਿਰੇ ਵਾਲੀ ਨੁੱਕਰ ਆ ਨਾ ਉਹ ਥੋੜੀ ਜਿਹੀ ਟੇਢੀ ਹੋ ਗਈ ਸੀਗੀ ਜ਼ੀਰੋ ਡਿਗਰੀ ਤੇ, ਉਹਨੂੰ ਮੈਂਡ ਕਰਨ ਗਏ ਨੇ,
1: ਉਹ ਠੀਕ ਕਰਨ ਗਏ ਤੇ ਉਹ ਜਿੰਨੇ ਮਿਸਤਰੀ ਉਹਨਾਂ ਦੇ ਹੱਥ ਵੱਡੇ ਹੋਏ ਆ, ਹੁਣ ਨਵੇਂ ਮਿਸਤਰੀ ਲੱਭਦੇ ਪਏ।
2: ਪੱਗ ਬੰਨੀ ਹੋਈ ਆ, ਮੁੱਛਾਂ ਨੂੰ ਵੱਟ ਦਿੱਤੇ ਹੋਏ ਨੇ ਤੇ ਸੋਫੇ ਤੇ ਬੈਠੇ ਨੇ। ਆਈ ਰੀਲੀ ਲਾਈਕ ਯੋਰ ਵਿਜੁਅਲਾਈਜੇਸ਼ਨ, ਵੈਰੀ ਨਾਈਸ,
1: ਤੁਸੀਂ ਠਾਕੁਰ ਭਾਨੂ ਪ੍ਰਤਾਪ ਬਣਾ ਤਾ ਰਜੋਤ ਅੰਕਲ।
0: ਹਾਏ
1: ਲੇਟ ਹੋ
0: ਰਹੇ
2: ਡਿੰਕ ਚਿਕਾ,
1: ਕੋਈ ਨੀ ਸਭ
0: ਜਲਦੀ ਆਓ, ਚਾਹ ਦਿਓ,
2: ਓਕੇ
1: ਓਕੇ ਡਨ ਹੋ ਗਿਆ,
2: ਰਾਈਟੀ,
1: ਕਿੱਥੇ
0: ਜਾਣਾ?
1: ਕੱਲ ਪੁੱਤੂ ਕਾਲਾਂ ਬਹੁਤ ਸੀਗੀਆਂ ਤਾਂ ਕਰਕੇ, ਕੋਈ ਨੀ ਤੁਸੀਂ ਅੱਜ ਆਪਣੇ ਸਾਰੇ ਬਲਬਲੇ ਕੱਢ ਲਓ, ਕਰੋ ਜਿੰਨੀ ਮਰਜ਼ੀ ਗੱਲ ਕਰਨੀ ਆ।
0: ਹੋ ਛੁੱਟੀਆਂ ਸਾਰੀ ਲੱਗ ਗਿਆ ਤੇ ਜੋ ਡਾਕਟਰ ਸਾਰੇ ਨੂੰ ਬਾਣੇ ਲਾਂਦੇ ਤੇ ਸਾਨੂੰ ਕੱਲ ਕਹਿੰਦੇ ਸੀ ਆਪ ਪੀਜ਼ਾ ਪਾਰਟੀ ਕਰੋਗੇ ਤੇ ਹੋ ਸਾਡਾ ਪੀਜ਼ਾ ਕਿੱਥੇ ਆ?
1: ਓਹੋ ਉਹ ਪੀਜ਼ਾ ਵਾਲੇ ਭਾਜੀ ਤਾਂ ਮੈਂ ਲੱਭੀ ਆ ਨਾ, ਸਵੇਰ ਦਾ ਮੈਸੇਜ ਨਹੀਂ ਆਇਆ ਉਹਨਾਂ ਦਾ ਜਿਨ੍ਹਾਂ ਨੇ ਕਿਹਾ ਸੀ ਕਿ ਪੀਜ਼ਾ ਭੇਜਾਂਗੇ, ਮੈਂ ਤੇ ਆਪ ਮੂੰਹ ਸਵਾਰ ਕੇ ਬੈਠਾ ਪਿਆ ਦਵਨੀਤ।
2: ਸਵੇਰ
1: ਦਾ ਮੈਸੇਜ ਹੀ ਨੀ ਆਇਆ ਹੋਇਆ, ਹੁਣ ਕਰੀਏ ਕੀ?
2: ਉਹ ਆਪਣਾ ਓਵਨ ਤਿਆਰ ਕਰਦੇ,
1: ਮੈਂ ਕਿਹਾ ਤਿਆਰ ਕਰ ਰਹੇ ਹੋਣਗੇ ਨਾ, ਵੇਟ ਕਰੋ ਕੀ ਪਤਾ ਤੁਹਾਡੇ ਸਕੂਲ ਤੋਂ ਆਏ ਤੱਕ ਪੀਜ਼ੇ ਪੂਜ਼ੇ ਆਏ ਹੋਣ,
2: ਫਿਰ ਮੂੰਗੀ ਮਸਰੀ ਦੀ ਦਾਲ ਵਾਲਾ ਪੀਜ਼ਾ ਆਊਗਾ।
0: ਸਾਡੇ ਕੋਲ ਆਊਗਾ।

0: ਫਿਰ ਮੈਂ ਉਹਨੂੰ ਖਾ ਨਹੀਂ ਸਕਦੇ, ਫਿਰ ਸਾਰੇ ਜੇ ਬੱਚੇ ਨੇ ਮੇਰੇ ਮੂੰਹ ਵੱਲ ਦੇਖੋਗੇ।
1: ਨਹੀਂ ਤੁਸੀਂ ਵੀ ਨਕਲੀ ਖਾ ਲਿਓ ਨਾ, ਐਵੇਂ ਐਵੇਂ ਐਕਟਿੰਗ ਜੀ ਕਰੋ, ਕੁਛ ਖਾਮ ਖਾਮ ਖਾਮ ਖਾਮ ਖਾਮ ਖਾਮ, ਬਹੁਤ ਸਵਾਦ ਆ, ਬਹੁਤ ਸਵਾਦ ਆ, ਬੱਚੇ ਕਹਿਣ ਬਈ ਆ ਕੀ ਖਾ ਰਹੀ ਹੈ,
2: ਮੈਂ ਇਮੇਜਿਨਰੀ ਪੀਜ਼ਾ ਖਾ ਰਹੀ ਹਾਂ।
1: ਤੁਹਾਡੇ ਘਰੇ ਬੰਦਾ ਅਸੀਂ ਬਣਾਈ ਦਾ,
0: ਅਸੀਂ ਪਹਿਲਾਂ ਬਣਾਉਂਦੇ ਸੀ ਅਬ ਸਾਰੇ ਪੀਜ਼ਾ, ਬਟ ਬਿਕੋਜ਼ ਉਹਨੂੰ ਆਸ਼ੇ ਨੂੰ ਐਲਰਜੀ ਸੀ ਕੁਛ ਚੀਜ਼ਾਂ ਤੋਂ, ਤੇ ਫਿਰ ਆਪਾਂ ਬਾਏ ਨਹੀਂ ਕਰ ਸਕਦੇ ਸੀ, ਹੋਰ ਆਸ਼ੇ ਨੂੰ ਉਹ ਐਲਰਜੀ ਠੀਕ ਹੋ ਗਈ ਥੋੜੇ ਜੀ, ਤੇ ਫਿਰ ਹੋਰ ਆਪਾਂ ਬਾਹਰੋਂ ਤੋਂ ਖਾ ਲੈਂਦੇ ਪੀਜ਼ਾ।
1: ਪੀਜ਼ਾ ਬਾਹਰ ਲਈ ਸਵਾਦ ਲੱਗਦਾ ਹਨਾ ਤਵਨੀਤ, ਘਰੇ ਚਲੋ ਜਿੰਨਾ ਵਧੀਆ ਬਣਦਾ ਹੋਵੇ ਪਰ ਬਾਹਰ ਬਹੁਤ ਮਜ਼ਾ ਆਉਂਦਾ ਖਾ ਕੇ ਪੀਜ਼ਾ ਹਨਾ।
2: Yes.
0: ਹਾਂਜੀ, ਤੇ ਮੰਮਾ ਜਦੋਂ ਬਣਾਉਂਦੇ ਸੀ ਮੰਮਾ ਉਹਦੇ ਉੱਤੇ ਦਾਲ ਪਾਉਂਦੇ ਸੀ,
2: ਦਾਲ। Yes, I told you ਨਾ, ਮੂੰਗੀ ਮਸਰੀ ਦੀ ਦਾਲ ਵਾਲਾ ਪੀਜ਼ਾ।
1: ਅੱਛਾ, ਇਹ ਵੀ ਤਰੀਕਾ ਹੈ। ਨਾਈਸ ਨਾਈਸ ਗੁਰਜੀਤ ਭੈਣ ਜੀ, ਨਾਈਸ। ਅੱਛਾ ਮੈਨੂੰ ਇਹ ਦੱਸੋ ਤੁਹਾਨੂੰ ਟੋਪਿੰਗ ਪੈਰੀ ਪੈਰੀ ਪਸੰਦ ਹੈ, ਟੋਪਿੰਗ ਕਿਹੜੀ ਪਸੰਦ ਹੈ?
0: ਪੈਰੀ ਪੈਰੀ ਤੇ ਚੀਜ਼
1: ਪੈਰੀ ਪੈਰੀ, ਉਹ ਤਾਂ ਬੜਾ ਸਪਾਈਸੀ ਹੋ ਜਾਂਦਾ,
2: ਤੇ ਪਾਈਨਐਪਲ ਉਹ ਥੋੜਾ ਥੋੜਾ ਫਿਰ ਮਿੱਠਾ ਵੀ।
0: ਨੋ ਪਾਈਨਐਪਲਸ ਮੈਨੂੰ ਪਸੰਦ ਦੀ ਆ।
2: ਓ ਅੱਛਾ, ਆਈ ਲਵ ਇਟ,
1: ਪਾਈਨਐਪਲ ਤਾਂ ਬੜੇ
0: ਕੌਣ ਨੂੰ ਬਹੁਤ ਪਸੰਦ ਦੇ, ਮੰਮਾ ਨੂੰ ਦੇ ਦਿਓ।
1: ਚਲੋ ਡਨ, ਠੀਕ ਡਨ ਹੋ ਗਿਆ ਬਈ, ਮੈਂ ਆਰਡਰ ਨੋਟ ਕਰ
0: ਲਿਆ। ਜੋ ਮਰਜੀ ਖਾ ਲੋਗੇ ਉਹ ਡਾਰਾ ਨੂੰ ਵੀ ਦੇ ਦਿਓ।
1: ਡਾਰਾ ਨੂੰ ਮਰਜੀ ਖਾ ਲਣਗੇ ਆ ਤਾਂ ਗੱਲ ਹੋਈ,
2: ਸਾਡੀ ਸਾਰਿਆਂ ਦੀ ਪਾਰਟਿਕੂਲਰ ਚੋਇਸਿਸ ਨੇ, ਡਾਰਾ ਕੁਝ ਵੀ ਖਾ ਲਣਗੇ,
1: ਖਾ ਲਣਗੇ।
2: ਗੋਡ ਬlesਸ ਡਾਰਾ।
1: ਵਾਹ ਬਈ ਵਾਹ, ਵੇਖਿਆ ਡਾਰਾ ਹੋਣ ਦੀ ਮੇਨ ਸ਼ਰਤ ਹੀ ਇਹ ਹੈ।
0: ਡਾਰਾ ਇਸ ਕੂਲ ਐਂਡ ਲਿਟਲ ਬਿਟ ਲੇਜ਼ੀ।
1: ਯੇ
2: ਡਾਰਾ ਇਸ ਕੂਲ ਐਂਡ ਲੇਜ਼ੀ,
1: ਆ ਤਾਂ ਬਹੁਤ ਵਧੀਆ
2: ਪਰਸੈਂਟੇਜ। ਠੰਡਾ ਠੰਡਾ ਕੂਲ ਕੂਲ,
1: ਠੰਡਾ ਠੰਡਾ ਕੂਲ ਕੂਲ ਹੈ।
0: He's from
2: Ludhiana,
0: that's why he's cool.
2: He's from Ludhiana. Ludhiana, all people are cool. I'm from also Ludhiana.
1: Achha, Tavni, te dasso, Batale wale zyada cool hunde ke Ludhiana wale?
2: Ludhiana, Ludhiana,
0: Ludhiana. No, but Batale wale vadd cool hunde.
2: Oh, Krishna Veera, mainu bahut dronda hai.
1: Main Batale to thodi hai.
2: ਜੁੱਤੀ ਨਾਲ
1: ਜਿਉਂਦੇ ਰਹੋ ਬਟਾਲੇ ਵਾਲਿਓ, ਵੈਰੀ ਗੁੱਡ। ਤੇ ਕੀ ਸੁਣਾਓਗੇ ਸਾਨੂੰ?
0: ਇੱਕ ਬੋਲੀ,
2: ਓਕੇ
1: ਸੁਣਾਓ ਜੀ, ਸੁਣਾਓ।
0: ਬੱਲੇ ਬੱਲੇ ਕ੍ਰਿਸ਼ਨਾ ਵੀਰ ਜੀ ਦੀ ਚੜਾਈ ਆ, ਸ਼ਾਵਾ ਸ਼ਾਵਾ ਕ੍ਰਿਸ਼ਨਾ ਵੀਰ ਜੀ ਦੀ ਚੜਾਈ ਆ, ਕਰੀ ਹਰੀ ਕਰੀ ਬਣ ਕੇ ਉੱਤੇ ਕਾਲੀ ਯਾਰ ਕਲਾਈ, ਹਰੀ ਕਰੀ ਬਣ ਕੇ ਉੱਤੇ ਕਾਲੀ ਯਾਰ ਕਲਾਈ, ਹਰੀ ਕਰੀ ਨਾਲ ਬਣ ਕੇ ਉੱਤੇ ਕਾਲੀ ਯਾਰ ਕਲਾਈ। ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਬੱਲੇ
2: ਬੱਲੇ ਬੱਲੇ ਬੱਲੇ ਬੱਲੇ ਬੱਲੇ, ਕੀ ਬਾਤ ਹੈ ਨੀ ਜੀ,
1: ਕਿ ਤੁਹਾਨੂੰ ਕਿੱਦਾਂ ਪਤਾ ਲੱਗਾ ਮੇਰੇ ਕੋਲ ਹਰੇ ਰੰਗ ਦੀ ਘੜੀ ਹੈਗੀ ਹੈ? ਵਾਹ,
2: ਓ
0: ਮੇਰੇ ਕੋਲ ਤਾਂ ਮਾਲ ਹੈਗਾ ਤਾਂ।
1: ਵੈਰੀ ਗੁੱਡ ਯਾਰ, ਕੀ ਬਾਤ ਹੈ, ਇਹ ਤਾਂ ਮੈਂ ਕਦੀ ਸੋਚਿਆ ਹੀ ਨਹੀਂ। ਬੜੀ ਗੱਲ ਸਹੀ ਕੀਤੀ,
2: ਕਹਿੰਦੀ ਮੇਰੇ ਕੋਲ ਦਿਮਾਗ ਹੈਗਾ।
1: ਵੈਰੀ ਗੁੱਡ ਬਾਈ,
2: ਆਈ ਲਵ ਇਟ,
1: ਕੀ ਬਾਤ ਹੈ, ਮੇਰੇ ਡਿਟੈਕਟਿਵ ਦਿਮਾਗੀ ਡਿਟੈਕਟਿਵ, ਹੁਣ ਕੌਣ ਗੱਲ ਕਰੂਗਾ
0: ਜੀ? ਹੁਣ ਆਸ਼ੇ ਗੱਲ ਕਰੂਗੀ।
1: ਕਰੋ ਜੀ ਕਰੋ।
2: ਸਤਿ ਸ਼੍ਰੀ ਅਕਾਲ ਆਸ਼ੀ,
0: ਵੀ ਜੀ ਤੇ ਅੰਟੀ ਜੀ,
2: ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਹਾਲ ਚਾਲ?
0: ਠੀਕ ਹੈ, ਤੁਹਾਡਾ ਕੀ ਹਾਲ ਹੈ?
2: ਬਹੁਤ ਵਧੀਆ ਸੋਹਣੇ ਪੁੱਤੂ,
1: ਕੈਮੋ ਕੈਮ।
2: ਹੋਰ ਅੱਜ ਕੀ ਸੁਣਾਓਗੇ ਸਾਨੂੰ?
0: ਇੱਕ ਬੋਲੀ,
2: ਆਉਣ ਦਿਓ ਫਿਰ ਬੋਲੀ।
0: ਬਾਲੀ ਬਰਸੀ ਖਤਰ ਗਿਆ ਸੀ, ਬਾਲੀ ਬਰਸੀ ਖਤਰ ਗਿਆ ਸੀ, ਕੱਤੇ ਲਿਆਂਦੇ ਬਤਾਓ, ਮੈਂ ਤਾਂ ਮੇਰੀ ਗੱਡੀ ਤੇ
1: ਟੱਲੀਆਂ ਵਜਾ
0: ਹੌਰਨ ਮਾਰ ਕੇ ਜਾਉਂ,
2: ਮੇਰੀ ਗੱਡੀ ਤੇ ਹੌਰਨ ਮਾਰ ਕੇ ਜਾਉਂ,
1: ਪਾ ਪਾ ਪਾ ਪਾ। ਵੈਰੀ ਗੁੱਡ ਤੁਸੀਂ ਤੁਸੀਂ ਇਹ ਬੋਲੀ ਅਮੀਰ ਕਰਤੀ ਹੈ ਇੰਨੇ ਸਾਲਾਂ ਤੋਂ ਵਿਚਾਰੀ ਸਾਈਕਲਾਂ ਤੇ ਫਿਰਦੀ ਪਈ ਸੀ ਤੁਸੀਂ ਗੱਡੀ ਤੇ ਲਿਆ ਤਾ ਵੈਰੀ ਗੁੱਡ ਐਸ਼ਲੀਨ ਵੈਰੀ ਗੁੱਡ ਥੈਂਕ ਯੂ ਪੁੱਤੂ
2: ਥੈਂਕ ਯੂ ਸੁਣੇ ਪੁੱਤੂ
1: ਵੀਰਾ ਕਰੂਗਾ ਗੱਲ
0: ਵੀਰ ਨਾਲ ਗੱਲ ਕਰ ਲਓ
1: ਓਕੇ ਕਰੋ
2: ਛੋਟੇ ਵੱਡੇ ਵੀਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ
1: ਨਿਕਲ ਪਏ ਸਕੂਲ ਵਾਸਤੇ
0: ਹਾਂਜੀ ਅਸੀਂ ਗੱਡੀ ਚ ਬੈਠੇ
2: ਹੋਏ
1: ਗੁੱਡ ਗੁੱਡ ਟ੍ਰੈਫਿਕ ਤਾਂ ਨਹੀਂ ਹੈ ਬਹੁਤਾ
0: ਤੰਗ
1: ਕਰ ਰਹੇ ਹੈ ਤੁਹਾਨੂੰ ਟ੍ਰਿਕ ਬਹੁਤ ਕਰਦੇ ਮੈਂ ਵੇਖਿਆ ਸਾਰੇ ਬੜੀ ਪੇਸ਼ੈਂਸ ਹੈ ਯਾਰ ਤੁਸੀਂ ਬਹੁਤ ਘੈਂਟ ਹੋ ਯਾਰ ਇਸ ਗੱਲੋਂ ਵੈਰੀ ਗੁੱਡ
2: ਅੱਜ ਸਾਡੇ ਸੋਹਣੇ ਸੋਹਣੇ ਸ਼ਰੀਫ ਸ਼ਰੀਫ ਬੱਚੇ ਕੀ ਸੁਣਾਉਣਗੇ
0: ਇੱਕ ਬੋਲੀ
2: ਓਕੇ
1: ਸੁਣਾਓ
0: ਬਾਲੀ ਬੱਸੀ ਖੱਤਰ ਗਿਆ ਸੀ ਬਾਲੀ ਬੱਸੀ ਖੱਤਰ ਗਿਆ ਸੀ ਖੱਤਰ ਲੈਂਦਾ ਪਾਂਦੇ ਪਾਂਦੇ ਚਾਂਦੀ ਨੂੰ ਹੋਰ ਮਾਰ ਕੇ
2: ਜਾਂਦੇ
1: ਜਾਂਦੇ
0: ਹੋਰ ਮਾਰ ਕੇ ਟਰੱਕ ਮੰਮਾ
1: ਵਾਲੀ
0: ਖੁੱਲ ਕੇ ਤੋ ਅਮ ਹੋਰ ਮਾਰ ਕੇ ਚੱਕ ਦਾਦਾ ਕਹਿੰਦੇ ਨੂੰ ਅਮ ਹੋਰ ਮਾਰ ਕੇ ਚੱਕ
1: ਵੈਰੀ ਗੁੱਡ ਸਰਦਾਰ ਜੀ ਤੁਸੀਂ ਟ੍ਰੈਫਿਕ ਦੇ ਮਤਲਬ ਪੂਰੇ ਮਤਲਬ ਤੁਹਾਨੂੰ ਓਬਸੈਸ਼ਨ ਹੈ ਬੋਲੀ ਵੀ ਉਹੋ ਜਿਹੀ ਸੁਣਾਈ ਹੈ ਵੈਰੀ ਗੁੱਡ ਸਰਦਾਰ ਜੀ ਜ਼ਿੰਦਾਬਾਦ ਸਰਦਾਰ ਜੀ ਬੱਲੇ ਬੱਲੇ
2: ਬੱਲੇ
0: ਜ਼ਿੰਦਾਬਾਦ
2: ਰੇਡੀਓ ਹਾਂਜੀ ਜ਼ਿੰਦਾਬਾਦ
1: ਬਾਦ ਭਾਈ ਜ਼ਿੰਦਾਬਾਦ ਬਹੁਤ ਬਹੁਤ ਥੈਂਕ ਯੂ ਕਾਲ ਕਰਨ ਲਈ ਜੀ ਥੈਂਕ ਯੂ ਹੈਵ ਅ ਨਾਈਸ ਨਾਈਸ ਡੇ
0: Bye.
1: Bye, bye, bye, bye, bye, bye.
2: Have a nice day.
1: Very good, very, very good. ਕਿਆ ਬਾਤਾਂ ਨੇ ਕਿਆ ਬਾਤ ਹੈ ਵਧੀਆ ਰੌਣਕਾਂ ਲਾਤੀਆਂ ਜੀ ਬੱਚਿਆਂ ਨੇ
2: yes.
1: amazing work ਹੈ
2: amazing amazing
1: ਸਰਦਾਰ ਜੀ ਨੂੰ ਦੇਖੋ ਪੂਰਾ ਮਤਲਬ ਚਸਕਾ ਟ੍ਰੈਫਿਕ ਦਾ ਹੌਰਨ ਮਾਰ ਗਿਆ ਗੱਡੀ ਚਲੇ ਗਈ ਵੈਰੀ ਗੁੱਡ
2: ਯੈਸ ਯੂ نو ਬੱਚਿਆਂ ਦੀ ਕਿਹੜੀ ਗੱਲ ਨੂੰ ਕਦੋਂ ਕਿੱਦਾਂ ਕਿੱਦਾਂ ਪਿਕ ਕਰਦੇ ਸਾਨੂੰ ਨਹੀਂ ਪਤਾ ਲੱਗਦਾ ਹੈਗਾ
1: ਮੈਨੂੰ ਆਪਣੇ ਚਲੋ ਕਿੱਸੇ ਯਾਦ ਨੇ ਤਾਂ ਮੈਂ ਓਬਵੀਅਸਲੀ ਨਹੀਂ ਸੁਣਾਉਂਗਾ ਮੈਂ ਆਪਣੇ ਭਾਂਜੇ ਵੀ ਵੇਖਦਾ ਨਾ ਤੇ ਇੱਕ ਤਾਂ ਚਲੋ ਹੋ ਗਿਆ ਹੁਣ 11-12 ਸਾਲ ਦਾ ਨਾ ਸੋ ਉਹ ਹੁਣ ਥੋੜਾ ਜਿਹਾ ਇੱਕ ਚਿਲ ਫੇਸ ਜਿਹਾ ਆ ਗਿਆ ਪਰ ਜਿਹੜਾ ਦੂਸਰਾ 6-7 ਸਾਲ ਦਾ ਇਹ ਸਭ ਤੋਂ ਖਤਰਨਾਕ ਉਮਰ ਹੁੰਦੀ ਹੈ ਇਹ ਕੁਛ ਵੀ ਕਹਿ ਸਕਦੇ ਕਿਤੇ ਵੀ ਕਹਿ ਸਕਦੇ ਹਨਾ ਆਪਾਂ ਕਿਤੇ 4-5 ਥਾਵਾਂ ਤੇ ਬੈਠੇ ਹੋਏ ਨੇ ਕਿ ਉੱਦਾਂ ਮੈਂ ਰਹਿੰਦਾ ਨਾ ਕਿ ਐਜ਼ ਅ ਫਰੈਂਡ ਵਗੈਰਾ ਨਾ ਆਪਾਂ ਕਿਤੇ ਹੁਣ ਬੈਠੇ ਹਾਂ ਨਾ ਤੇ ਮੈਨੂੰ ਪਤਾ ਇਹਨੇ ਰਿਐਕਟ ਤਾਂ ਉੱਥੇ ਵੀ ਇੱਦਾਂ ਹੀ ਕਰਨਾ
2: ਉੱਦਾਂ ਹੀ ਕਰਨਾ
1: ਤੇ ਇਹਨੇ ਓ ਮਮੇ ਇੱਦਾਂ ਕਰਕੇ ਆ ਗਿਆ ਨਾ ਮੈਨੂੰ ਪਤਾ ਕੁਛ ਵੀ ਬੋਲ ਸਕਦਾ ਕਿਤੇ ਵੀ ਮੂੰਹ ਤੇ ਹੱਥ ਹੀ ਰੱਖ ਦਊਗਾ ਬਈ ਸ਼ਾਂਤ ਸ਼ਾਂਤ ਸ਼ਾਂਤ ਬਈ
2: ਇਸ ਵਾਲੀ ਉਮਰ ਚ ਨਾ ਸਾਰਿਆਂ ਨੂੰ ਇੱਕ ਡਾਇਲੋਗ ਰੱਖਣਾ ਪੈਂਦਾ ਹੁੰਦਾ ਆਪਣੀ ਪੱਤ ਆਪਣੇ ਹੱਥ
1: ਦੂਸਰੇ ਪਾਸੇ ਨੂੰ ਮੋੜਾਂਗੇ ਜਿਸ ਪਾਸੇ ਮੋੜੀਦਾ ਹਮੇਸ਼ਾ ਯੂਜੁਅਲੀ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੀ ਟੀਮ ਨੂੰ ਕਹਿੰਦੇ ਨੇ ਕਿ ਸਾਰਿਆਂ ਦੀ ਸਵੇਰ ਬਹੁਤ ਸੁੰਦਰ ਹੋਵੇ ਸਾਰਾ ਦਿਨ ਵਧੀਆ ਹੋਵੇ
2: ਤੇ
1: ਵਾਹਿਗੁਰੂ ਸਾਰਿਆਂ ਦਾ ਆਪਣਾ ਹੱਸਦਾ ਵਸਦਾ ਹੱਥ ਬਣਾਏ ਰੱਖਣ ਪਿੰਡ ਡੀਨ ਸਾਈਡ ਤੋਂ ਵੈਰੀ ਨੀਅਰ ਮਾਈ ਪਿੰਡ ਆਲਸੋ ਮਾਨ ਸਾਹਿਬ ਗੁੱਡ ਮਾਰਨਿੰਗ ਸੇਖੋ ਸਾਹਿਬ ਵੀ ਸਾਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਇਧਰੋਂ ਸੰਦੀਪ ਸਿੰਘ ਰਾਖੜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰਜਨ ਸਿੰਘ ਸਤਿ ਸ਼੍ਰੀ
2: ਅਕਾਲ ਜੀ
1: ਸਿੱਧੂ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇੱਧਰ ਰਾਜਾ ਸੰਧੂ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ
3: ਰਜਿੰਦਰ ਬਾਵਾ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਸ਼ੁੱਕਰਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭ ਸ਼ੁਭ ਕਾਮਨਾਵਾਂ,
2: ਸ਼ੁਭ ਕਾਮਨਾਵਾਂ ਸਭ ਨੂੰ ਜੀ, ਸਾਰਿਆਂ ਦਾ ਦਿਨ ਬਹੁਤ ਸ਼ੁਭ ਹੋਵੇ,
3: ਸਭ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਜ਼ਿੰਦਗੀ ਜਿਉਣ, ਬਹੁਤ ਬਹੁਤ ਥੈਂਕ ਯੂ। ਤੇ ਰਮਨਦੀਪ ਔਰ ਹਸੀਜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਗੁੱਡ ਮਾਰਨਿੰਗ ਟੂ ਆਲ ਆਫ ਯੂ, ਸਤਿ ਸ਼੍ਰੀ ਅਕਾਲ ਤੇ ਗ੍ਰੇਟ ਡੇ। ਇਧਰੋਂ ਮੈਸੇਜਸ ਤਾਂ ਮੈਂ ਲੈ ਲੂੰਗਾ, ਪਰ ਸਭ ਤੋਂ ਪਿਆਰੇ ਬੱਚੇ ਦਾ ਹੁਣ ਕਾਲ ਆ ਗਿਆ ਮੈਨੂੰ, ਸੋ ਮੈਂ ਹੁਣ ਬਹੁਤਾ ਟਾਈਮ ਬਰਬਾਦ ਨਾ ਕਰਦੇ, ਛੋਟੇ ਜਿਹੇ ਬੱਚੇ ਕਾ ਕਾਲ ਲੈ ਲੈਤੇ ਹੈ ਜਲਦੀ ਜਲਦੀ, ਕਿਉਂਕਿ ਇੱਕ ਔਰ ਬੱਚੇ ਕਾ ਵੀ ਫੋਨ ਆ ਗਿਆ, ਫਿਰ ਐਸੇ ਕਰਤੇ ਯੇ ਵਾਲੇ ਬੱਚੇ ਕੋ ਬਾਅਦ ਮੇ ਲੇਂਗੇ, ਬੜੇ ਬੱਚੇ ਕੋ ਬਾਅਦ ਮੇ ਲੇਂਗੇ, ਅਭੀ ਛੋਟੇ ਬੱਚੇ ਕੋ ਲੈ ਲੈਤੇ ਹੈ। ਮਾਇਰਾ ਤੁਸੀਂ ਔਨ ਏਅਰ ਹੋ,
2: ਬ੍ਰੇਕਫਾਸਟ ਹੋ ਗਿਆ?
0: ਹਾਂਜੀ।
2: ਕੀ ਖਾਤਾ?
0: ਖਾਣਾ।
1: ਮਾਈ ਕਾਈਂਡ ਆਫ ਪੀਪਲ, ਵੈਰੀ ਗੁੱਡ। ਖਾਣਾ ਹੀ ਖਾਣਾ ਯਾਰ,
2: ਖਾਣੇ ਚ ਕੀ ਖਾਦਾ?
0: ਫਟੀ ਹੋਈ ਜਰਾਬ ਵਿਚ ਅੰਗੂਠਾ ਬਾਹਰ ਨਿਕਲਿਆ।
1: ਗੰਜੇ ਸਮਾਜ ਨੂੰ ਮਾਫੀ, ਬਹੁਤ ਵਧੀਆ ਯਾਰ।
2: ਕ੍ਰਿਸ਼ਨਾ ਜੀ ਏਦਾਂ ਤਾਨੇ ਨੀ ਮਾਰੀ ਦਿੰਦੇ।
1: ਤੇ ਹੁਣ ਅਸੀਂ ਲਵਾਂਗੇ ਜੀ ਆਪਣਾ ਜਿਹੜਾ ਨੈਕਸਟ ਕਾਲਰ ਹੈ ਜੀ, ਆਪਣੇ ਨੈਕਸਟ ਕਾਲਰ ਨੇ ਜੀ ਡਡਵਾਲ ਸਾਹਿਬ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਡਿਡਵਾਲ ਸਾਹਿਬ ਜੀ,
0: ਸਤਿ
2: ਸ਼੍ਰੀ ਅਕਾਲ ਡਿਡਵਾਲ ਸਾਹਿਬ ਜੀ,
1: ਉੱਠ ਜਾਓ ਹੁਣ, ਸਵੇਰ ਹੋ ਗਈ।
0: ਨਹੀਂ
1: ਨਹੀਂ
2: ਹਾਂ
1: ਹੈ,
2: ਸੋਹਣਾ ਹਲੇ ਵੀ ਆ।
1: ਹਾਂ ਇਹ ਠੀਕ ਹੈ, ਫਿਰ ਅਗੇਨ ਮਾਈ ਕਾਈਂਡ ਆਫ ਪੀਪਲ ਹੋ ਗਿਆ। ਸਕੂਲ ਨਹੀਂ ਹੁੰਦਾ ਤੁਹਾਡਾ? ਮੇਰੇ ਖਿਆਲ ਸਕੂਲ ਨਹੀਂ ਹੁੰਦਾ ਨਾ ਤੁਹਾਡਾ? ਟ੍ਰੇਨਰ ਆ
2: ਕਿਸ ਚੀਜ਼ ਦੇ?
1: ਨਹੀਂ ਮੈਂ ਬੋਲਦਾ ਤੁਸੀਂ ਮੰਨ ਗਏ।
2: ਹਾਂਜੀ
1: ਅੱਛਾ, ਸਿਰ ਨਾਲਿਆ, ਇਹ ਵੀ ਵੱਡਾ ਕੰਮ ਹੈ, ਮੇਨ ਕੰਮ ਹੈ।
2: ਪਰ ਗੁੱਡ ਗੁੱਡ, ਮੈਂ ਤਾਂ ਸੈਟਰਡੇ ਨੂੰ ਧੋਣੀ ਹੁੰਦੀ ਹਾਂ ਸਿਰ। ਤੁਸੀਂ ਫਰਾਈਡੇ ਨੂੰ ਕਿਉਂ ਧੋਈ ਜਾਂਦੇ ਹੋ?
0: I'll
2: go to swimming on Saturdays. That's why I wash my hair on Saturday. ਅੱਜ ਮੇਰਾ ਸੋਹਣਾ ਪੁੱਤ ਕੀ ਸੁਣਾਊਗਾ ਸਾਨੂੰ? You go on Tuesday?
1: ਬੱਲੇ, ਉਹ ਮੈਂ ਵੀ Tuesday ਜਾਣਾ ਬਾਈ। ਕਿਆ ਬਾਤ, ਤੁਸੀਂ ਮਿਲੇ ਹੀ ਨਹੀਂ ਕਦੀ?
2: ਉਹ ਨਹੀਂ ਯਾਰ, ਟਿਊਜ਼ਡੇ ਮੇਰੀ ਦਾਦੀ ਕਹਿੰਦੀ ਹੁੰਦੀ ਸੀ, ਮੰਗਲਵਾਰ ਵਾਲੇ ਦਿਨ ਤਾਂ ਮੱਝ ਵੀ ਨਹੀਂ ਸਿਰ ਗਿੱਲਾ ਕਰਦੀ ਹੈਗੀ।
1: ਓਕੇ,
2: ਸਿਰ ਗਿੱਲਾ ਨਹੀਂ ਕਰੀਦਾ।
1: ਪਰ ਮੈਂ ਮੱਝ ਨਹੀਂ ਹੈ ਨਾ, ਦੇਖੋ
2: ਸੰਡਾ ਕਰ, ਸੰਡਾ ਕਰਦਾ ਪਿਆ, ਸੰਡਾ ਕਰ ਜਾਏਗਾ।
1: ਓ ਯੈਸ, ਦੇਖਿਆ ਸੀ ਅਸੀਂ। ਥੈਂਕ ਯੂ ਡਰਵਾਲ ਸਾਹਿਬ, ਤੁਹਾਡੇ ਕਰਕੇ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੇ। ਹੈ ਕੀ ਸੁਣਾਉਂਗੇ ਸਾਨੂੰ ਅੱਜ?
0: ਗੁਜਾਰੇ
2: ਮਰੂਤੀ ਕਾਰਾਂ, ਫਿਰ ਮਰੂਤੀਕਾਰਾਂ
1: ਤਿੰਨ ਮਰੂਤੀਕਾਰਾਂ ਤਿੰਨ ਤਿੰਨ ਸਿਰਫ ਥ੍ਰੀ ਓਕੇ
2: ਤਿੰਨ
1: ਇਹ ਕੀ ਹੋ ਸਕਦਾ
2: ਟ੍ਰੇਨ
1: ਟ੍ਰੇਨ ਕੌਣ ਹੈ ਬਈ
2: ਹੂਸ ਟ੍ਰੇਨ
0: ਟ੍ਰੇਨ
2: ਜੂਆ
1: ਦੇਖੋ ਉਹਨਾਂ ਨੂੰ ਬੁਜਾਰਾ ਸਮਝ ਨਹੀਂ ਤਾਂ ਵੀ ਜਵਾਬ ਦੇਤਾ ਕਿੰਨੇ ਘੈਂਟ ਘੈਂਟ ਬੰਦੇ ਰੱਖੇ ਹੋਏ ਆਪਾਂ ਹੈ
2: ਨੋ ਨੋ ਨੋ ਨੋ ਵੀਰੇ ਨੇ ਹੁਣੇ ਸਿਰ ਚੋਂ ਇੱਕ ਜੂ ਕੱਢ ਕੇ ਮਾਰੀ ਸੀ ਮੈਨੂੰ ਯਾਦ ਆ ਗਿਆ
1: ਮੈਂ ਜੂ ਕੱਢੀ ਠਾ ਮਾਰੀ ਆਂਟੀ ਨੇ
2: ਕੰਧ 'ਚ ਮਾਰੀ ਖਿੱਚ ਕੇ ਜੂ ਕਰਦੀ ਆਊਚ
1: ਥੈਂਕ ਯੂ ਡਡਬਾਲ ਸਾਹਿਬ ਥੈਂਕ ਯੂ ਸੋ ਮਚ ਥੈਂਕ ਯੂ
2: ਵੈਰੀ ਮਚ ਸੋਨੇ ਪੁੱਤੂ ਇੰਜੋਏ ਯੂਰ ਡੇ
1: ਇਸ ਕੜੀ ਦੇ ਲਾਸਟ ਕਾਲਰ ਸਭ ਤੋਂ ਪਿਆਰਾ ਬੱਚਾ ਨਿੱਕਾ ਜਿਹਾ ਸੁੰਦਰ ਜਿਹਾ ਬਸੰਤ ਲਾਲ ਤੁਸੀਂ ਆਉਣੇ
2: ਲਾਲਾ ਅਰੇ ਓ ਲਾਲਾ
1: ਇੱਕ ਤਾਂ ਯਾਰ
2: ਸੋਨੇ ਕਾ ਭਾਵ ਉੱਪਰ ਨੀਚੇ ਹੋ ਰਹਾ ਹੈ ਜਲਦੀ ਜਲਦੀ ਮੇਰੀ ਮਾਂ ਕੇ ਕੰਗਨ ਤਿਆਰ ਲੈ ਕਰ ਆ ਲੈ
1: ਓ ਯਾਰ
4: ਚਲੋ ਕੋਈ ਨੀ ਅੱਜ ਸੋਨਾ ਵੀ ਝੂਟੇ ਲੈਣ ਦਾ ਨਾ
1: ਉਹਨਾਂ ਨੇ ਤੁਹਾਨੂੰ ਰੇਟ ਦੱਸਤਾ ਜਦ 50 ਹੋਊਗਾ ਫਿਰ ਸੋਚਣਗੇ
2: ਦਿਸ ਇਜ਼ ਦ ਵਨ ਨੰਬਰ ਲਾਲ ਜੀ ਮੇਰੇ ਨਾ ਮੇਰਾ ਆਈ ਯੂਸ ਟੂ ਸੇਵ ਕਰਨ ਵਾਲਾ ਬੱਚਾ ਹੁੰਦੀ ਸੀ ਨਾ ਮੈਂ ਆਪਣੀ ਪੋਕਟ ਮਨੀ ਸੇਵ ਕਰ ਲੈਂਦੀ ਸੀ ਮੇਰੇ ਭਰਾ ਨੇ ਨਾ ਮੇਰੇ ਤੋਂ ਕ੍ਰਿਕਟ ਖੇਡਣ ਲੱਗ ਜਾਣਾ 5 ਰੁਪਏ ਚਾਹੀਦੇ ਆ ਬਾਲ ਲਈ ਮੈਨੂੰ 5 ਰੁਪਏ ਦੇ ਦੇਣੇ ਜਦੋਂ ਉੱਥੋਂ ਪੈਸੇ ਮੰਗਣੇ ਨੇ ਉਹਨੇ ਕਹਿਣਾ ਛੋਟੇ ਵਾਲੇ ਨੂੰ ਕਹਿਣਾ ਸੋਨੂੰ ਜਦੋਂ ਵੀ ਕਿਤੇ ਗਲੀ ਦੇ ਵਿੱਚ 5 ਰੁਪਈਏ ਲੱਭੇ ਚੱਕ ਕੇ ਦੀਦੀ ਨੂੰ ਦੇ ਦੇਣੇ ਮੇਰੇ ਨਾਲ ਸਾਰੇ ਕਿਤੇ ਇਹੀ ਧੋਖਾ ਹੁੰਦਾ ਇਹ ਵੀ ਕਹਿੰਦੇ ਨੇ 50 ਰੁਪਈਏ ਹੋਊਗਾ ਫਿਰ ਸੋਚਾਂਗੇ
1: ਲਾਲ ਜੀ ਇਸ ਤੋਂ ਪੀਕ ਕੁਛ ਨੀ ਹੋ ਸਕਦਾ ਮੇਰੇ ਖਿਆਲ ਨਾਲ ਤੁਸੀਂ ਹੁਣ ਹੋਰ ਕੁਛ ਕਰਨ ਨੂੰ ਰਹਿਣ ਦੋ ਟੂ ਗੁੱਡ
4: ਆਪਣੇ ਜਸਵਾਲ ਭਾਈ ਨਾ ਮੈਂ ਅੱਜ ਕੱਲ੍ਹ ਨਾ ਜਿਵੇਂ ਜਿਮ ਜਾਂਦੇ ਆ ਪਾਉਂਦੇ ਆਪਣਾ ਸ਼ੀਸ਼ਾ ਕੇ ਫੋਟੋ ਖਿੱਚਦੇ ਨਾ
1: ਓ ਯੈਸ ਯੈਸ ਮਿਰਰ ਸੈਲਫੀ ਯਾ ਯਾ ਯਾ
4: ਹਾਂ ਬਿਫੋਰ ਐਂਡ ਆਫਟਰ ਜਸਵਾਲ ਭਾਈ ਦਾ ਇੱਕ ਦਿਨ ਜਿਮ ਜਾਂਦੇ ਆ ਨਾ ਹੈ ਨਾ ਜਿਮ ਜਾਂਦੇ ਪਹਿਲਾਂ ਸ਼ੀਸ਼ੇ ਮੂਰੇ ਖੜੇ ਹੋ ਕੇ ਨਾ
2: ਜੀ
4: ਫੋਟੋ ਖਿਚਾਉਂਦੇ ਬਿਫੋਰ ਹੈ ਨਾ ਬਿਫੋਰ 180 kg 160 kg ਚਲੋ 20 kg ਘੱਟ ਲਾ ਲਓ
1: ਬੜੇ ਚੈਰੀਟੇਬਲ ਹੋ ਜੀ ਵੈਰੀ ਗੁੱਡ ਥੈਂਕ ਯੂ
2: ਬਹੁਤ ਬਹੁਤ ਸਖੀ ਸਖੀ ਦਿਲ ਦੇ ਨੇ
1: ਹਾਂਜੀ
4: ਜਸਾ ਭਾਈ ਦਾ 160 kg ਕਹਿੰਦੇ 160 kg ਬਿਫੋਰ ਤੇ 2 ਦਿਨ ਜਿਮ ਜਾਂਦਾ ਨਾ ਫਿਰ ਸੈਲਫੀ ਆਉਂਦੇ ਹਨਾ ਸੈਲਫੀ ਨਾ ਸ਼ੀਸ਼ੇ ਅੱਧਾ ਖੜਾ ਹੋ ਕੇ ਗੱਲ ਪਤਾ ਕਹਿੰਦੇ ਲੂਜ 80 kg
2: ਇਹ ਸ਼ੀਸ਼ੇ ਨੂੰ ਕਮਾਂਡ ਦਿੱਤੀ ਸੀਗੀ
1: ਟੈਕਨੀਕਲੀ ਬੰਦਾ ਗਲਤ ਨੀ ਹੈ ਦੇਖੋ ਐਟਲੀਸਟ ਇੰਨਾ ਕੁ ਤਾਂ ਮੰਨੋ
2: ਟੈਕਨੋਲੋਜੀ ਆ ਟੈਕਨੋਲੋਜੀ ਆ
1: ਟੈਕਨੋਲੋਜੀ ਇਸ
4: ਤੋਂ ਵੀ ਬਾਅਦ ਸੈਮੀ ਸਾਹਿਬ ਦੇਖੋ ਟੈਕਨੋਲੋਜੀ
1: ਅੱਛਾ
4: ਸੈਮੀ ਸਾਹਿਬ ਲੱਗੇ ਆਪਣਾ ਨਾ ਆਪਣਾ ਬੱਕਰਾ ਲੈਣ ਗਿਆ ਆਪਣਾ ਕਹਿੰਦਾ ਜੀ ਬੱਕਰਾ ਬਣਾ ਹੋਇਆ ਹਨਾ ਤੇ ਪਿਛਲੇ ਨੂੰ ਬੱਕਰਾ ਕਿੰਨਾ ਕਦਾ ਜੀ ਪੂਰਾ ਬੱਕਰਾ ਕਹਿੰਦੇ ਹਾਂ ਕਹਿੰਦਾ 500 ਦਾ ਤੇ ਬੱਕਰੇ 300 ਬੱਕਰੇ ਨਾ ਚੋਰੀ ਚੋਰੀ $300 ਦੇ ਕੇ ਕਹਿੰਦਾ ਮੇਰੇ ਪਿੱਛੇ ਆਇਆ
1: ਫੋਨ ਕੇ ਕਿਸੇ ਕੋਲ ਇੰਨੇ ਐਂਟਰਪ੍ਰਨੋਰੀਅਲ ਸਕਿੱਲ ਹੈ
2: ਨਹੀਂ ਨਹੀਂ ਇਹਨਾਂ ਨੇ ਵਿਚੋਂ ਵਾਲੀ ਗੱਲ ਤਾਂ ਛੱਡਤੀ ਸੈਮੀ ਸਾਹਿਬ ਨੇ ਮੈਂ ਬੋਲੀ ਵੀ ਪਾਈ ਸੀ ਪਿੱਛੇ ਪਿੱਛੇ ਆਉਂਦਾ ਮੇਰੀ ਟੋਰ ਵੇਂਦਾ ਆਈ ਵੇ
1: ਆਫਟਰ ਸ਼ਾਰਕ ਟੈਂਕ ਬੱਕਰਾ ਟੈਂਕ ਥੈਂਕ ਯੂ ਜੀ
2: ਆਪਣੇ
4: ਨਾ ਬੰਦੇ ਦਿੰਦਾ ਆਪਣਾ ਕੀ ਹੁੰਦਾ ਆਪਣੇ ਭਾਈ ਲਾ ਲਓ ਭਾਈ ਆਪਣੇ ਨਾ ਭਾਈ ਜਾਂਦੇ ਆਪਣਾ ਉੱਥੇ ਆਪਣਾ ਡਾਕਟਰ ਕੋ ਡਾਕਟਰ ਸਾਹਿਬ ਮੈਨੂੰ ਨਾ ਘੱਟ ਸੁਣਾਈ ਦਿੰਦਾ ਮੈਨੂੰ ਤਾਂ ਮਸ਼ੀਨ ਦੇਵੋ ਸੁਣਾ ਕੰਨਾਂ ਲਾਉਣ ਵਾਲੀ ਨਾ ਤੇ ਡਾਕਟਰ ਸਾਹਿਬ ਕਹਿੰਦੇ ਆਪਣਾ ਵੀ ਆਹ ਮਸ਼ੀਨ ਹੈ ਇਹ ਕੋਈ $5,000 ਦੀ ਨਾ ਤੇ ਭਾਈ ਕਹਿੰਦੇ ਨਹੀਂ ਨਹੀਂ ਕੋਈ ਰੀਜਨੇਬਲ ਪ੍ਰਾਈਸ ਦੱਸੋ ਕਹਿੰਦਾ 3,000 ਦੀ ਕਹਿੰਦਾ ਨਹੀਂ ਨਹੀਂ ਭਾਈ ਕੋਈ ਮੇਰਾ ਬਜਟ ਬਹੁਤ ਛੋਟਾ ਕੋਈ ਵਧੀਆ ਦੱਸੋ ਨਾ ਆਪ ਹੀ ਵਿੱਚੋਂ ਬੋਲਣਾ ਸ਼ੁਰੂ ਕਰ ਦੇਣਾ
1: ਬਸੰਤ ਲਾਲ ਕਰਦੇ ਨੇ ਕਮਾਲ ਤੇ ਹੁਣ ਜੀ ਸਮਾਂ ਹੋ ਚੁੱਕਾ ਜੀ ਤੁਹਾਡੇ ਤੋਂ ਬਾਏ ਬਾਏ ਟਾਟਾ ਕਹਿਣ ਦਾ ਤੇ ਜਾਂਦੇ ਨਾਲ ਤੁਹਾਨੂੰ ਦੱਸ ਦਈਏ ਕਿ ਦਿੱਲੀ ਜੁਲਰ ਵਾਲਿਆਂ ਨੇ ਤੁਹਾਡੇ ਵਾਸਤੇ ਕਹਿਤਾ ਕਿ ਅੱਜ ਦਾ ਰੇਟ ਹੈ ਜੀ $185 ਪਰ ਗ੍ਰਾਮ ਸੋ ਜੇ ਬਸੰਤ ਲਾਲ ਜੀ ਤੁਸੀਂ ਮੈਨੂੰ ਲੱਗਦਾ ਤਾਂ ਹੀ ਸ਼ਾਇਦ ਘੱਟ ਗਏ ਜੀ ਇੰਨੇ ਪੰਗੇ ਚ ਨੀ ਪੈ ਸਕਦਾ ਠੀਕ ਹੈ ਨੀ ਤੇ ਜੀ ਤੁਹਾਡੇ ਬੜੇ ਵਧੀਆ ਵਧੀਆ ਮੈਸੇਜ ਆਏ ਹੋਏ ਨੇ ਮੈਂ ਕਹਿੰਦਾ ਕਿ ਆ ਕੇ ਲੈਂਦੇ ਤੁਹਾਡੇ ਮੈਸੇਜ ਟਾਈਮ ਥੋੜਾ ਜ਼ਿਆਦਾ ਹੋ ਗਿਆ ਤੇ ਮੈਂ ਯੂੰ ਹੀ ਗਿਆ ਯੂੰ ਹੀ ਆਇਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਰੇਡੀਓ ਹਾਂਜੀ
2: ਤੁਸੀਂ ਜਾਣਾ ਕਿਤੇ ਨਹੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਦੋਸਤੋ, ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਅੱਜ ਦੀਆਂ ਮੁੱਖ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਤਰੀਕ ਹੈ ਜੀ 16 ਅਕਤੂਬਰ 2026 ਦਿਨ ਸ਼ੁੱਕਰਵਾਰ, ਤੇ ਸਾਡੇ ਨਾਲ ਅੱਜ ਦੀਆਂ ਖਬਰਾਂ ਦੀ ਸਾਂਝ ਪਾਉਣ ਲਈ ਸਾਡੇ ਨਾਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਜੀ। ਅਗਲੀ ਵਾਰ ਤੁਸੀਂ ਸੁਣੋਗੇ ਗੌਤਮ ਕਪਿਲ ਜੀ ਦੀ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਧੰਨਵਾਦ ਕ੍ਰਿਸ਼ਨ ਜੀ, ਔਰ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਵੀ, ਜੀਆਂ ਨੂੰ। ਆਓ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪਾਸਪੋਰਟ ਇੰਡੈਕਸ ਦੇ ਨਾਲ ਕਰ ਦਿੰਦੇ ਹਾਂ, ਤੇ ਦੱਸ ਦਈਏ ਤੁਹਾਨੂੰ ਕਿ ਅਕਤੂਬਰ 2026 ਦੇ ਵਿੱਚ ਐਨਲੇ ਪਾਸਪੋਰਟ ਇੰਡੈਕਸ ਜਿਹੜਾ ਜਾਰੀ ਕੀਤਾ ਗਿਆ, ਉਸ ਦੀ ਨਵੀਂ ਰੈਂਕਿੰਗ ਦੇ ਵਿੱਚ ਭਾਰਤ ਕਿੱਥੇ ਹੈ, ਆਸਟ੍ਰੇਲੀਆ ਕਿੱਥੇ ਹੈ ਤੇ ਕਿਹੜਾ ਦੇਸ਼ ਕਿੱਥੇ ਹੈ। ਭਾਰਤ ਦੀ ਰੈਂਕਿੰਗ ਦੇ ਵਿੱਚ ਇੱਕ ਸਥਾਨ ਦਾ ਸੁਧਾਰ ਹੋਇਆ। ਪਿਛਲੇ ਸਾਲ ਅਕਤੂਬਰ 2026 ਚ ਭਾਰਤ ਦਾ ਪਾਸਪੋਰਟ ਦੁਨੀਆ ਦਾ 85ਵਾਂ ਸਭ ਤੋਂ ਮਜ਼ਬੂਤ ਪਾਸਪੋਰਟ ਸੀ, ਇਸ ਸਾਲ ਇਹ 84ਵਾਂ ਬਣਿਆ। ਔਰ ਚਾਹੇ ਹੈਰਾਨੀ ਕਹਿ ਲਓ ਚਾਹੇ ਤਰਾਸਦੀ ਕਹਿ ਲਓ ਕਿ ਭਾਰਤ ਇਹ ਸਥਾਨ ਨੂੰ ਅਲਜੀਰੀਆ ਵਰਗੇ ਦੇਸ਼ ਦੇ ਨਾਲ ਸਾਂਝਾ ਕਰ ਰਿਹਾ ਹੈ। ਵੈਸੇ 9 ਅਕਤੂਬਰ ਦੇ ਦਿਨ ਜਾਰੀ ਕੀਤੀ ਗਈ ਹੈਨਲੇ ਪਾਸਪੋਰਟ ਇੰਡੈਕਸ ਰਿਪੋਰਟ ਦੇ ਵਿੱਚ ਭਾਰਤ ਦੇ ਵਸਨੀਕ ਜਿਹੜੇ ਨੇ ਪਾਸਪੋਰਟ ਹੋਲਡਰ ਹੁਣ ਬਿਨਾਂ ਇਜਾਜ਼ਤ ਦੇ 55 ਦੇਸ਼ਾਂ ਦੇ ਵਿੱਚ ਯਾਤਰਾ ਕਰ ਸਕਦੇ ਨੇ। ਪਿਛਲੇ ਸਾਲ ਇਹ 57 ਦੇਸ਼ਾਂ ਦੀ ਸੀ, ਬਾਵਜੂਦ ਇਸਦੀ ਰੈਂਕਿੰਗ ਦੇ ਵਿੱਚ ਸੁਧਾਰ ਹੋਇਆ। ਉਹ ਇਸ ਕਰਕੇ ਕਿਉਂਕਿ ਦੁਨੀਆ ਭਰ ਦੇ ਵਿੱਚ ਬਾਕੀ ਦੇ ਪਾਸਪੋਰਟ ਜਿਹੜੇ ਨੇ ਉਹਨਾਂ ਦੇ ਸਥਾਨ ਟੁੱਟੇ ਨੇ। ਸਿੰਗਾਪੁਰ ਜਿਹੜਾ ਕਿ ਦੁਨੀਆ ਦਾ ਨੰਬਰ 1 ਪਾਸਪੋਰਟ ਸੀ ਹੁਣ ਵੀ ਬਣਿਆ ਹੋਇਆ। ਇੱਥੋਂ ਦੇ ਬਸ਼ਿੰਦੇ ਜਿਹੜੇ ਨੇ ਇਸ ਪਾਸਪੋਰਟ ਹੋਲਡਰ ਨੂੰ ਰੱਖਣ ਵਾਲੇ ਜੇਬ ਦੇ ਵਿੱਚ 193 ਦੇਸ਼ਾਂ ਦੇ ਵਿੱਚ ਬਗੈਰ ਕਿਸੇ ਵੀਜ਼ਾ ਦੇ ਸਫ਼ਰ ਕਰ ਸਕਦੇ ਨੇ। ਵੈਸੇ ਰੈਂਕਿੰਗ ਦੀ ਜੇ ਗੱਲ ਕਰੀਏ ਤਾਂ ਇਸ ਹੈਨਲੀ ਰੈਂਕਿੰਗ ਦੇ ਵਿੱਚ ਸਿੰਗਾਪੁਰ ਤੋਂ ਬਾਅਦ ਜਾਪਾਨ, ਸਾਊਥ ਕੋਰੀਆ ਤੇ UAE ਦੇਸ਼ ਨੇ ਜਿਹੜੇ ਦੂਜੇ ਨੰਬਰ ਤੇ ਪਾਸਪੋਰਟ ਹੋਲਡਰ ਆਉਂਦੇ ਨੇ। ਇੱਥੋਂ ਦੇ ਬਸ਼ਿੰਦੇ 188 ਦੇਸ਼ਾਂ ਦੇ ਵਿੱਚ ਸਫ਼ਰ ਕਰ ਸਕਦੇ ਨੇ। ਤੀਸਰੇ ਨੰਬਰ ਤੇ ਸਵੀਡਨ ਆਉਂਦਾ। ਸਵੀਡਨ ਦਾ ਪਾਸਪੋਰਟ ਆਪਣੀ ਜੇਬ 'ਚ ਰੱਖਣ ਵਾਲੇ ਲੋਕ 187 ਦੇਸ਼ਾਂ ਦੇ ਵਿੱਚ ਮੁਫ਼ਤ ਸਫ਼ਰ, ਵੀਜ਼ਾ ਫ੍ਰੀ ਸਫ਼ਰ ਕਰ ਸਕਦੇ ਨੇ, ਮੁਫ਼ਤ ਤਾਂ ਨਹੀਂ। ਔਰ 11 ਦੇਸ਼ ਨੇ ਜਿਹੜੇ ਚੌਥੇ ਨੰਬਰ ਤੇ ਆਉਂਦੇ ਨੇ। ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਲਗਜ਼ਮਬਰਗ, ਨੈਦਰਲੈਂਡ, ਨਾਰਵੇ, ਸਪੇਨ, ਜਿੱਥੋਂ ਦੇ ਪਾਸਪੋਰਟ ਹੋਲਡਰ 186 ਦੇਸ਼ਾਂ ਦੇ ਵਿੱਚ ਬਗੈਰ ਵੀਜ਼ਾ ਦੇ ਸਫ਼ਰ ਕਰ ਸਕਦੇ ਨੇ। ਆਸਟ੍ਰੀਆ, ਗ੍ਰੀਸ, ਮਾਲਟਾ, ਪੁਰਤਗਾਲ ਤੇ ਸਵਿਟਜ਼ਰਲੈਂਡ 5ਵੇਂ ਨੰਬਰ ਤੇ ਆਉਂਦਾ। ਹੰਗਰੀ, ਮਲੇਸ਼ੀਆ, ਪੋਲੈਂਡ ਤੇ ਬਰਤਾਨੀਆ 184 ਦੇਸ਼ਾਂ ਦਾ ਵੀਜ਼ਾ ਮੁਫ਼ਤ ਸਫ਼ਰ ਕਰਨ ਦੇ ਨਾਲ 6ਵੇਂ ਨੰਬਰ ਤੇ ਆਉਂਦੇ ਨੇ ਤੇ 7ਵੇਂ ਨੰਬਰ ਤੇ 7 ਦੇਸ਼ ਨੇ। ਸਾਡੇ ਗੁਆਂਢ ਦੇ ਵਿੱਚ ਪੈਂਦਾ ਨਿਊਜ਼ੀਲੈਂਡ, ਇਸ ਤੋਂ ਇਲਾਵਾ ਕੈਨੇਡਾ, ਆਸਟ੍ਰੀਆ, ਚੈੱਕ, ਲਾਤਵੀਆ ਤੇ ਸਲੋਵਾਕੀਆ। ਔਰ 8ਵੇਂ ਨੰਬਰ ਦੇ ਉੱਤੇ ਸਾਂਝੇ ਸਥਾਨ ਦੇ ਨਾਲ ਕੁਰੇਸ਼ੀਆ ਤੇ ਐਸਤੋਨੀਆ ਤੇ 9ਵੇਂ ਨੰਬਰ ਤੇ ਲੈਂਚਿਨਸਟਾਈਨ, ਲਿਥੀਨੀਆ, 10ਵੇਂ ਨੰਬਰ ਦੇ ਉੱਤੇ ਆਈਸਲੈਂਡ ਤੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਆਉਂਦੇ ਨੇ, ਜਿੱਥੋਂ ਦੇ ਬਸ਼ਿੰਦੇ 180 ਦੇਸ਼ਾਂ ਦੇ ਵਿੱਚ ਮੁਫ਼ਤ ਸਫ਼ਰ ਕਰ ਸਕਦੇ ਨੇ। ਵੈਸੇ ਇਸ ਦੇ ਵਿੱਚ ਜੇਕਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਜਿਹੜੇ ਬਸ਼ਿੰਦੇ ਨੇ ਉਹ ਹੁਣ 9ਵੇਂ ਨੰਬਰ ਦੇ ਉੱਤੇ ਆਸਟ੍ਰੇਲੀਆ ਇਸ ਸੂਚੀ ਦੇ ਵਿੱਚ ਆ ਰਿਹਾ ਹੈ। ਔਰ ਜੇਕਰ ਦੁਨੀਆ ਭਰ ਦੇ ਪਾਸਪੋਰਟਸ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸਭ ਤੋਂ ਕਮਜ਼ੋਰ ਜਿਹੜਾ ਗਲੋਬਲ ਰੈਂਕਿੰਗ ਹੈ ਅਫਗਾਨਿਸਤਾਨ ਦੀ ਰੈਂਕਿੰਗ ਹੈ। ਅਫਗਾਨਿਸਤਾਨ ਦਾ ਪਾਸਪੋਰਟ ਧਾਰਨ ਕਰਨ ਵਾਲੇ ਲੋਕ 106ਵੇਂ ਸਥਾਨ ਦੇ ਉੱਤੇ ਨੇ। 22 ਦੇਸ਼ਾਂ ਦੇ ਵਿੱਚ ਹੀ ਬਗੈਰ ਵੀਜ਼ਾ ਤੋਂ ਸਫ਼ਰ ਅਫਗਾਨਿਸਤਾਨ ਦੇ ਪਾਸਪੋਰਟ ਹੋਲਡਰ ਕਰ ਸਕਦੇ ਨੇ। ਵੈਸੇ ਸਿਰਫ ਪਾਸਪੋਰਟ ਦੇ ਵਿੱਚ ਆਸਟ੍ਰੇਲੀਆ ਮਜ਼ਬੂਤ ਹੋ ਸਕਦਾ, ਪਰ ਜਦੋਂ ਆਸਟ੍ਰੇਲੀਆ ਪਹੁੰਚਦੇ ਹੋ ਤਾਂ ਹਾਲਾਤ ਕੀ ਨੇ, ਅੱਗੇ ਚੱਲ ਕੇ ਆਸਟ੍ਰੇਲੀਆ ਦੀਆਂ ਖ਼ਬਰਾਂ 'ਚ ਸਾਂਝੇ ਕਰਾਂਗੇ, ਜਦੋਂ ਐਂਬੂਲੈਂਸ ਦੀ ਉਡੀਕ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਹੀ ਦਮ ਤੋੜ ਜਾਂਦੇ ਨੇ। ਖੈਰ, ਐਸੀਆਂ ਖ਼ਬਰਾਂ ਵੀ ਨੇ। ਪਹਿਲਾਂ ਮੱਧ ਪੂਰਬ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ, ਜਿੱਥੇ ਹੂਤੀਆਂ ਦੀ ਤਰਫ ਤੋਂ ਸਾਊਦੀ ਤੇਲ ਕੰਪਨੀ ਆਰਾਮਕੋ ਦੇ ਹੈੱਡਕੁਆਟਰ ਦੇ ਉੱਤੇ ਇੱਕ ਵਾਰ ਫਿਰ ਤੋਂ ਬੀਤੇ ਦਿਨਾਂ ਦੇ ਵਿੱਚ ਹਮਲਾ ਕੀਤਾ ਗਿਆ। ਤਰਾਸਦੀ ਇਹ ਰਹਿੰਦੀ ਹੈ ਸਾਊਦੀ ਅਰਬ ਦੇ ਕੇਸ ਦੇ ਵਿੱਚ ਕਿ ਖ਼ਬਰਾਂ ਜਦੋਂ ਤੱਕ ਪਹੁੰਚਦੀਆਂ ਨੇ ਜਾਂ ਲੀਕ ਹੁੰਦੀਆਂ ਨੇ ਕਹਿ ਲਈਏ ਤਾਂ ਬੜੀ ਦੇਰ ਹੁੰਦੀ ਹੈ, ਔਰ ਬੜੀਆਂ ਘੁੱਟ ਘੁੱਟ ਕੇ ਖ਼ਬਰਾਂ ਜਿਹੜੀਆਂ ਨੇ ਸਾਊਦੀ ਅਰਬ ਦੀ ਤਰਫ ਤੋਂ ਸਾਹਮਣੇ ਆਉਂਦੀਆਂ। ਹੁਣ ਹਮਲਾ ਤਾਂ ਇਹ ਬੁੱਧਵਾਰ ਦੇ ਦਿਨ ਦਾ ਹੋਇਆ ਹੋਇਆ, ਪਰ ਖ਼ਬਰਾਂ ਹੁਣ ਸਾਹਮਣੇ ਆ ਰਹੀਆਂ ਨੇ। ਉਹ 'ਚ ਵੀ ਇਹ ਕਿਹਾ ਗਿਆ ਹੈ ਕਿ ਠੀਕ ਹੈ ਇੱਕ ਆਫਿਸ ਨੂੰ ਨੁਕਸਾਨ ਪਹੁੰਚਿਆ ਪਰ ਕੋਈ ਜ਼ਿਆਦਾ ਵੱਡਾ ਹਮਲਾ ਨਹੀਂ ਹੈ। ਪਰ ਇਹ ਸਾਊਦੀ ਅਰਬ ਦਾ ਪੂਰਬੀ ਸ਼ਹਿਰ ਦਾਹਰਨ, ਜਿੱਥੇ ਬੜੇ ਹਾਈ ਪ੍ਰੋਫਾਈਲ ਟਿਕਾਣੇ ਨੇ ਜਿੱਥੇ ਇਹਨਾਂ ਨੂੰ ਹਮਲਾ ਕਰਕੇ ਨਿਸ਼ਾਨਾ ਬਣਾਇਆ ਗਿਆ। ਬੜੀਆਂ ਉੱਚੀਆਂ ਉੱਚੀਆਂ ਇਮਾਰਤਾਂ ਨੇ ਇੱਥੇ ਔਰ ਬੜੇ ਲਗਜ਼ਰੀ ਆਫਿਸ ਨੇ। ਕਿਹਾ ਗਿਆ ਹੈ ਕਿ ਹੁਤੀਆਂ ਦੇ ਇੱਕ ਹਮਲੇ 'ਚ ਇੱਕ ਇਮਾਰਤ ਦੀਆਂ 3 ਮੰਜ਼ਿਲਾਂ ਨੂੰ ਨੁਕਸਾਨ ਪਹੁੰਚਿਆ ਹੈ। ਬੈਲਿਸਟਿਕ ਮਿਜ਼ਾਈਲ ਦੇ ਨਾਲ ਦਹਰਾਨ ਨੂੰ ਨਿਸ਼ਾਨਾ ਬਣਾਇਆ ਗਿਆ। ਸਾਊਦੀ ਐਨਰਜੀ ਮਿਨਿਸਟਰੀ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਥੋੜੀ ਜਿਹੀ ਅੱਗ ਲੱਗੀ ਸੀ, ਪਰ ਆਰਾਮਕੋ ਦੀ ਤਰਫ ਤੋਂ ਇਸ ਦੇ ਉੱਤੇ ਹਾਲੇ ਤੱਕ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ। ਨਾਲ ਹੀ ਇਹ ਵੀ ਖ਼ਬਰ ਸਾਹਮਣੇ ਆਉਂਦੀ ਹੈ ਕਿ ਯਮਨ ਦੇ ਵਿੱਚ ਬੈਠੇ ਹੁਤੀ ਬਾਗੀ ਗਰੁੱਪ ਦੀ ਤਰਫ ਤੋਂ ਉੱਤਰੀ ਯਮਨ ਦੇ ਸਾਦਾ ਸੂਬੇ ਦੇ ਵਿੱਚ ਇੱਕ ਲੜਾਕੂ ਜਹਾਜ਼ ਨੂੰ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਇਹ ਲੜਾਕੂ ਜਹਾਜ਼ ਸਾਊਦੀ ਅਰਬ ਦੀ ਤਰਫ ਤੋਂ ਭੇਜਿਆ ਗਿਆ ਸੀ। ਹਾਲਾਂਕਿ ਹੁਤੀ ਬਾਗੀਆਂ ਦੇ ਜਿਹੜੇ ਬੁਲਾਰੇ ਨੇ ਯਾਨਾ ਸਰੀ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸਾਊਦੀ ਟਾਈਫੂਨ ਲੜਾਕੂ ਜਹਾਜ਼ ਉਹਨਾਂ ਦੇ ਵੱਲ ਵੱਧ ਰਿਹਾ ਸੀ। ਇਸ ਨੇ ਪੱਛਮੀ ਸਾਊਦੀ ਦੇ ਤਾਈਫ ਸਥਿਤ ਏਅਰਬੇਸ ਤੋਂ ਉਡਾਨ ਭਰੀ ਸੀ। ਸਾਊਦੀ ਅਧਿਕਾਰੀਆਂ ਦੀ ਤਰਫ ਤੋਂ ਫਿਲਹਾਲ ਇਸ ਦਾਅਵੇ ਦੇ ਉੱਤੇ ਵੀ ਕੋਈ ਟਿੱਪਣੀ ਨਹੀਂ ਸਾਹਮਣੇ ਆਈ ਹੈ ਕਿ ਉਹਨਾਂ ਦੇ ਕਿਸੇ ਜਹਾਜ਼ ਨੂੰ ਹੁਤੀਆਂ ਨੇ ਮਾਰ ਗਿਰਾਇਆ। ਇੱਥੇ ਹੁਣ ਤੱਕ ਤਾਂ ਇਹੀ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਹੁਤੀ ਬਾਗੀਆਂ ਨੂੰ ਈਰਾਨ ਦੀ ਤਰਫ ਤੋਂ ਮਦਦ ਦਿੱਤੀ ਜਾਂਦੀ ਹੈ, ਪਰ ਹੁਣ ਇੱਕ ਹੋਰ ਖਬਰ ਰਸ਼ੀਅਨ ਟੀਵੀ ਚੈਨਲ ਦੇ ਹਵਾਲੇ ਦੇ ਨਾਲ ਸਾਹਮਣੇ ਆਈ ਹੈ ਕਿ ਹੁਤੀ ਬਾਗੀਆਂ ਨੂੰ ਚੀਨੀ ਪਾਰਟਸ ਦੇ ਵਿੱਚ ਮਦਦ ਦੇ ਕੇ ਕੁਝ ਐਡਵਾਂਸ ਬੈਲਿਸਟਿਕ ਮਿਜ਼ਾਈਲਾਂ ਤਿਆਰ ਕਰਨ ਦੇ ਵਿੱਚ ਮਦਦ ਮਿਲ ਰਹੀ ਹੈ। ਸੰਘਰਸ਼ ਵਾਲੇ ਇਲਾਕਿਆਂ ਦੇ ਵਿੱਚ ਹਥਿਆਰਾਂ ਦੇ ਇਸਤੇਮਾਲ ਦੇ ਉੱਤੇ ਨਜ਼ਰ ਰੱਖਣ ਵਾਲੇ ਇੱਕ ਸਮੂਹ ਕੌਨਫਲਿਕਟ ਆਰਮੈਂਡ ਰਿਸਰਚ ਦੀ ਤਰਫ ਤੋਂ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਰਿਪੋਰਟ ਦੇ ਵਿੱਚ ਕਿ ਜਦੋਂ ਸਾਊਦੀ ਅਰਬ ਦੇ ਨਾਲ ਚੱਲ ਰਹੇ ਇਸ ਸੰਘਰਸ਼ ਦੇ ਵਿੱਚ ਹੁਤੀ ਬਾਗੀ ਇੰਨੀ ਮਜ਼ਬੂਤੀ ਦੇ ਨਾਲ ਲੜ ਰਹੇ ਨੇ ਕਿ ਸਾਊਦੀ ਅਰਬ ਨੂੰ ਗੋਡਿਆਂ ਭਾਰ ਲਿਆ ਦਿੱਤਾ ਹੈ। ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਡੈਵਲਪ ਕੀਤੇ ਜਾ ਰਹੇ ਹਥਿਆਰਾਂ ਦੇ ਵਿੱਚ ਸਾਊਦੀ ਤੇ ਇਜ਼ਰਾਈਲ ਤੋਂ ਵੀ ਵਧੇਰੇ ਸਟੀਕ ਰੂਪ ਦੇ ਵਿੱਚ ਇਹ ਹੁਤੀਆਂ ਦੇ ਹਥਿਆਰ ਨੇ ਜਿਹੜੇ ਇਹ ਨਿਸ਼ਾਨਾ ਬਣਾ ਰਹੇ ਨੇ। ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਹੁਤੀਆਂ ਨੇ ਚੀਨੀ ਸਪਲਾਇਰਸ ਤੋਂ ਇਹ ਅਹਿਮ ਪਾਰਟਸ ਖਰੀਦੇ ਨੇ ਜਿਨ੍ਹਾਂ ਦਾ ਇਸਤੇਮਾਲ ਈਰਾਨ ਦੇ ਖੈਬਰ ਸ਼ੈਕੇਨ ਦੇ ਵਿੱਚ ਸਟੀਕ ਗਾਈਡਿਡ ਮਿਜ਼ਾਈਲਾਂ ਦੇ ਇੱਕ ਐਡੀਸ਼ਨ ਬਣਾਉਣ ਦੇ ਲਈ ਵੀ ਕੀਤਾ ਗਿਆ ਸੀ। ਖੈਬਰ ਸ਼ੈਕੇਨ ਜਿਹੜੀ ਮਿਜ਼ਾਈਲ ਹੈ ਈਰਾਨ ਦੀ, ਇਸ ਦੀ ਮਾਰੂ ਸਮਰੱਥਾ 1200 ਮੀਲ ਤੱਕ ਹੈ, ਲਗਭਗ 2000 ਕਿਲੋਮੀਟਰ ਤੱਕ। ਉੱਥੇ ਹੀ ਈਰਾਨ ਨੇ ਦੱਸਿਆ ਹੈ ਕਿ ਸਟ੍ਰੇਟ ਆਫ ਹੋਰਮੋਜ਼ ਦੇ ਇੱਕ ਮਾਲਵਾਹਕ ਜਹਾਜ਼ ਦੇ ਜਿਹੜਾ ਬਾਰੂਦੀ ਸੁਰੰਗ ਦੇ ਨਾਲ ਟਕਰਾਉਂਦੇ ਚੱਲਦਿਆਂ ਡੁੱਬ ਗਿਆ ਸੀ। ਉਸ ਦੇ ਬਾਰੇ ਕੁਝ ਵਿਸਤਾਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਇਹ ਪਹਿਲੀ ਵਾਰ ਹੋਇਆ ਸੀ ਜਦੋਂ ਈਰਾਨ ਨੇ ਇਸ ਜੰਗ ਦੇ ਦਰਮਿਆਨ ਕਿਸੇ ਜਹਾਜ਼ ਦੇ ਬਾਰੂਦੀ ਸੁਰੰਗ ਦੇ ਨਾਲ ਟਕਰਾ ਕੇ ਡੁੱਬਣ ਦੀ ਜਾਣਕਾਰੀ ਸਾਂਝੀ ਕੀਤੀ ਹੋਵੇ। ਈਰਾਨ ਨੇ ਇਹ ਵੀ ਕਿਹਾ ਸੀ ਕਿ ਇਸ ਜਹਾਜ਼ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਵੀ ਨਹੀਂ ਸੀ। ਹਾਂ, ਇਹ ਜ਼ਰੂਰ ਹੈ ਕਿ ਈਰਾਨ ਪਹਿਲਾਂ ਵੀ ਚੇਤਾਵਨੀਆਂ ਦੇ ਚੁੱਕਿਆ ਹੈ ਕਿ ਇੱਥੇ ਨਵਲ ਜਿਹੜੀਆਂ ਬਾਰੂਦੀ ਸੁਰੰਗਾਂ ਨੇ, ਨੈਵਲ ਮਾਈਨਸ, ਉਹ ਵਿਛਾਈਆਂ ਹੋਈਆਂ ਨੇ। ਔਰ ਮੰਗਲਵਾਰ ਤੇ ਬੁੱਧਵਾਰ ਦੇ ਦਿਨ ਕਿਸੇ ਵੀ ਇੱਕ ਦਿਨ ਦੇ ਵਿੱਚੋਂ ਇਹ ਜਹਾਜ਼ ਇੱਥੋਂ ਗੁਜਰਿਆ ਸੀ, ਪਰ ਹੁਣ ਪਤਾ ਇਹ ਚੱਲਿਆ ਹੈ ਕਿ ਸਿੰਗਾਪੁਰ ਦੇ ਵਿੱਚ ਰਜਿਸਟਰਡ ਇਹ ਜਹਾਜ਼ ਸੀ ਜਿਸ ਦੇ ਉੱਤੇ 2025 ਦੇ ਕਰੀਬ ਕੰਟੇਨਰ ਲੱਦੇ ਹੋਏ ਸੀ ਜੋ ਕਿ ਇਸ ਵਕਤ ਹੁਣ ਸਮੁੰਦਰ ਦੇ ਤਲੇ ਤੱਕ ਜਾ ਚੁੱਕੇ ਹੋਣਗੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਈਰਾਨ ਦੀ ਤਰਫ ਤੋਂ ਹੁਣ ਅਮਰੀਕਾ ਨੂੰ ਡਿਜੀਟਲ ਟਿਕਾਣਿਆਂ ਦੇ ਉੱਤੇ ਹਮਲਿਆਂ ਦੀ ਚੇਤਾਵਨੀ ਦਿੱਤੀ ਗਈ ਹੈ। ਪੱਛਮ ਏਸ਼ੀਆ ਦੇ ਵਿੱਚ ਫੈਲੀ ਹੋਈ ਇਹ ਲੜਾਈ ਹੁਣ ਡਿਜੀਟਲ ਸਪੇਸ ਦੇ ਵਿੱਚ ਪੁੱਜ ਸਕਦੀ ਹੈ। ਈਰਾਨ ਦੇ ਸਿਕਿਉਰਿਟੀ ਚੀਫ ਦੀ ਤਰਫ ਤੋਂ ਖਾੜੀ ਦੇਸ਼ਾਂ ਦੇ ਵਿੱਚ ਜਿਹੜੇ ਅਮਰੀਕਾ ਦੇ ਡੇਟਾ ਸੈਂਟਰਸ ਨੇ, ਸਮੁੰਦਰ ਦੇ ਥੱਲੇ ਵਿਛੀਆਂ ਹੋਈਆਂ ਕੇਬਲਸ ਨੇ ਤੇ AI ਫੈਸਿਲਿਟੀਜ਼ ਨੇ, ਇਹਨਾਂ ਦੇ ਉੱਤੇ ਹਮਲਾ ਕਰਨ ਦੀ ਚੇਤਾਵਨੀ ਦਿੱਤੀ ਹੈ। ਈਰਾਨ ਦੀ ਇਸ ਚੇਤਾਵਨੀ ਨੇ ਅਮਰੀਕਾ ਸਣੇ ਖਾੜੀ ਦੇਸ਼ਾਂ ਦੀ ਵੀ ਚਿੰਤਾ ਵਧਾ ਦਿੱਤੀ ਹੈ। ਈਰਾਨ ਦੀ ਸਿਖਰਲੀ ਕੌਮੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਮੋਹਸੇਨ ਰਜਾਈ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਾਸ਼ਿੰਗਟਨ ਫਿਰ ਤੋਂ ਹਮਲਾ ਕਰਦਾ ਹੈ ਤਾਂ ਈਰਾਨ ਵੀ ਖਾੜੀ ਖੇਤਰ ਦੇ ਵਿੱਚ ਅਮਰੀਕਾ ਦੇ ਟੈਕਨੀਕਲ ਇਨਫਰਾਸਟ੍ਰਕਚਰ ਨੂੰ ਨਸ਼ਟ ਕਰ ਦੇਵੇਗਾ। ਪ੍ਰੈਸ ਟੀਵੀ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਰਜ਼ਾਈ ਨੇ ਦੱਸਿਆ ਕਿ UAE ਤੇ ਸਟੇਟ ਆਫ ਹੋਰਮੁਜ਼ ਦੇ ਆਲੇ ਦੁਆਲੇ ਅਮਰੀਕਾ ਦੀਆਂ ਬਹੁਤ ਸਾਰੀਆਂ ਸੰਪਤੀਆਂ ਨੇ। ਉਹਨਾਂ ਕਿਹਾ ਕਿ ਇਹਨਾਂ ਸੰਪਤੀਆਂ ਦਾ ਮੁੱਲ $2 ਟ੍ਰਿਲੀਅਨ ਤੋਂ ਵੀ ਵੱਧ ਦਾ ਮੰਨਿਆ ਜਾ ਸਕਦਾ ਹੈ ਔਰ ਇਸੇ ਖੇਤਰ ਨੂੰ ਅਮਰੀਕਾ ਦੀ ਅਰਥ ਵਿਵਸਥਾ ਦੀ ਧੜਕਣ ਵੀ ਕਿਹਾ ਜਾ ਸਕਦਾ ਹੈ। ਰਜਾਈ ਨੇ ਕਿਹਾ ਕਿ ਤਹਿਰਾਨ ਨੇ ਪਿਛਲੀਆਂ ਲੜਾਈਆਂ ਦੇ ਦਰਮਿਆਨ ਜਾਣ ਬੁੱਝ ਕੇ ਆਪਣੀਆਂ ਫੌਜੀ ਕਾਬਲੀਅਤ ਦਾ ਇਸਤੇਮਾਲ ਨਹੀਂ ਸੀ ਕੀਤਾ, ਪਰ ਇਸ ਵਾਰ ਅਸੀਂ ਝਿਜਕਾਂਗੇ ਨਹੀਂ। ਇਸ ਵਾਰ ਜੇਕਰ ਲੜਾਈ ਅਮਰੀਕਾ ਸ਼ੁਰੂ ਕਰਦਾ ਹੈ ਤਾਂ ਫਿਰ ਉਸਨੂੰ ਖਤਮ ਈਰਾਨ ਕਰੇਗਾ। ਡੇਟਾ ਸੈਂਟਰਸ ਦਾ ਬੈਂਕਿੰਗ ਸੈਕਟਰ, ਪਬਲਿਕ ਸਰਵਿਸਿਜ਼ ਦੇ ਉੱਤੇ ਸਿੱਧਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਮੈਡੀਕਲ, ਫਾਈਨੈਂਸ, ਸਰਕਾਰ ਦੇ ਸੰਵੇਦਨਸ਼ੀਲ ਡੇਟਾ ਦਾ ਰਿਕਾਰਡ ਵੀ ਇਹਦੇ ਵਿੱਚ ਹੀ ਹੁੰਦਾ ਹੈ। ਯੂਰਪ ਤੇ ਏਸ਼ੀਆ ਦੇ ਦਰਮਿਆਨ ਕਰੀਬ 90% ਡੇਟਾ ਲਾਲ ਸਾਗਰ ਦੇ ਥੱਲੇ ਵਿਛੀ ਹੋਈ ਕੇਬਲ ਦੇ ਜ਼ਰੀਏ ਗੁਜ਼ਰਦਾ ਹੈ। ਵੈਸੇ ਲਾਲ ਸਾਗਰ ਦੇ ਵਿੱਚ ਕਬਜ਼ੇ ਤੇ ਬਾਬ ਅਲ ਮੰਦਰੇਬ ਸਟ੍ਰੇਟ ਹੈ ਜਿਹੜਾ, ਉਹਦੇ ਉੱਤੇ ਹੁਤੀਆਂ ਦੇ ਕਬਜ਼ੇ ਦੀਆਂ ਖਬਰਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੀ ਨੇ। ਇਸ ਵਕਤ ਪੂਰਾ ਦਾ ਪੂਰਾ ਜਿਹੜਾ ਖਾੜੀ ਖੇਤਰ ਹੈ, ਸਾਊਦੀ ਅਰਬ, ਯਮਨ, ਬਹਿਰੀਨ, ਜਾਰਡਨ, ਇਹ ਜਿੰਨੇ ਵੀ ਮੁਲਕ ਨੇ UAE ਆਦਿ, ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਦੋ ਖਾੜੀਆਂ ਦੇ ਵਿੱਚ ਫਸੇ ਹੋਏ ਨੇ। ਇੱਕ ਪਾਸੇ ਜਿਹੜੀ ਇਹ ਹੋਰਮੁਜ਼ ਸਟ੍ਰੇਟ ਦਾ ਜਿਹੜਾ ਰਸਤਾ ਹੋ ਕੇ ਨਿਕਲਦਾ ਤੇ ਦੂਸਰੇ ਪਾਸੇ ਉਹ ਬਾਬ ਅਲ ਮੰਦੇਬ ਦਾ। ਇਸ ਕਰਕੇ ਇਹਨਾਂ ਦੇਸ਼ਾਂ ਦੇ ਆਲੇ ਦੁਆਲੇ ਪੂਰਾ ਦਾ ਪੂਰਾ ਕਬਜ਼ਾ ਈਰਾਨ ਤੇ ਈਰਾਨ ਦਾ ਹਮਾਇਤੀ ਗੁੱਟ ਹੁਤੀ ਲਈ ਬੈਠੇ ਨੇ। ਉਧਰ ਲਾਲ ਸਾਗਰ ਨੂੰ ਡਿਜੀਟਲ ਇਕਾਨਮੀ ਦਾ ਸਟੇਟ ਆਫ ਹਾਰਮੋਜ਼ ਵੀ ਕਿਹਾ ਜਾ ਸਕਦਾ। ਜੇਕਰ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਦੁਨੀਆ ਦਾ 20% ਤੇਲ, ਗੈਸ ਤੇ ਦੂਸਰੀਆਂ ਵਸਤਾਂ ਹੋ ਕੇ ਗੁਜ਼ਰਦੀਆਂ ਨੇ, ਤਾਂ ਲਾਲ ਸਾਗਰ ਜਿਹੜਾ ਬਾਬਲ ਮੰਦੇਬ ਹੈ ਜਾਂ ਲਾਲ ਸਾਗਰ ਹੈ, ਇੱਥੋਂ ਇੰਨੀਆਂ ਕੇਬਲ ਮਾਈਨਸ ਜਿਹੜੀਆਂ ਵਿਛੀਆਂ, ਮਾਈਨਸ ਨਹੀਂ, ਇੱਥੋਂ ਇੰਨੀਆਂ ਕੇਬਲਸ ਵਿਛੀਆਂ ਹੋਈਆਂ ਨੇ ਸਮੁੰਦਰ ਦੇ ਥੱਲੇ, ਜਿਹੜੀਆਂ ਤਾਰਾਂ ਹੁੰਦੀਆਂ ਨੇ ਫਾਈਬਰ ਤਾਰਾਂ ਜਾਂ ਹੋਰ, ਜੋ ਕਿ ਮਾਡਰਨ ਵਾਰਫੇਅਰ ਦੇ ਵਿੱਚ ਇਸਤੇਮਾਲ ਸਸਤੇ ਡਰੋਨਸ ਦੇ ਨਾਲ ਵੀ ਤਬਾਹ ਕੀਤੀਆਂ ਜਾ ਸਕਦੀਆਂ ਨੇ। ਈਰਾਨ ਦੀ ਤਰਫ ਤੋਂ ਅਮਰੀਕੀ ਡੇਟਾ ਸੈਂਟਰਸ ਦੇ ਉੱਤੇ ਹਮਲੇ ਦੀ ਧਮਕੀ ਕਿੰਨੀ ਗੰਭੀਰ ਹੈ, ਇਸ ਦੇ ਬਾਰੇ ਰਣਨੀਤਿਕ ਜਾਂ ਸਿਆਸੀ ਮਾਹਰ ਆਪੋ ਆਪਣੀਆਂ ਟਿੱਪਣੀਆਂ ਦੇ ਰਹੇ ਨੇ। ਮਾਹਰਾਂ ਦਾ ਮੰਨਣਾ ਹੈ ਕਿ ਇਹ ਜੰਗ ਲੜਨ ਦਾ ਅਜਿਹਾ ਤਰੀਕਾ ਹੈ ਜੋ ਕਿ ਕਿਤੇ ਜ਼ਿਆਦਾ ਤਾਕਤਵਰ ਤੇ ਹਥਿਆਰਾਂ ਵਾਲੀ ਸੈਨਾ ਨੂੰ ਪਿੱਛੇ ਧੱਕਣ ਦੇ ਲਈ ਮਜਬੂਰ ਕਰ ਸਕਦਾ। ਈਰਾਨ ਅਮਰੀਕਾ ਨੂੰ ਜਿਹੜਾ ਆਪਣੀਆਂ ਸ਼ਰਤਾਂ ਦੇ ਉੱਤੇ ਮਨਾਉਣ ਦੇ ਲਈ ਮਜਬੂਰ ਕਰ ਸਕਦਾ ਜੇਕਰ ਈਰਾਨ ਅਜਿਹਾ ਕਰ ਦਿੰਦਾ ਹੈ ਤਾਂ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਵੀਂ ਪ੍ਰੈਸ ਸੈਕਟਰੀ ਕੈਟੀ ਜ਼ਕਰੀਆ ਦੀ ਕਾਨੂੰਨੀ ਯੋਗਤਾ ਨੂੰ ਲੈ ਕੇ ਹੁਣ ਸਵਾਲ ਉੱਠ ਰਹੇ ਨੇ। ਟਰੰਪ ਦੀ ਨਿਯੁਕਤ ਕੀਤੇ ਗਏ ਟਰੰਪ ਨੇ ਨਿਯੁਕਤ ਦੇ ਸਮੇਂ ਉਸਨੂੰ ਦੱਸਿਆ ਸੀ ਕਿ ਜ਼ਕਰੀਆ ਖੁਦ ਨੂੰ ਲਾਇਰ ਕਹਿੰਦੀ ਹੈ, ਵਕੀਲ ਕਹਿੰਦੀ ਹੈ। ਮਾਮਲਾ ਉਦੋਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਮੰਗਲਵਾਰ ਦੇ ਦਿਨ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਅਮਰੀਕਾ ਦੇ ਕਿਸ ਸੂਬੇ ਦੇ ਵਿੱਚ ਵਕਾਲਤ ਦੇ ਲਈ ਜ਼ਰੂਰੀ ਬਾਰ ਪ੍ਰੀਖਿਆ ਪਾਸ ਕੀਤੀ ਹੈ ਉਹਨਾਂ ਨੇ। ਜ਼ਕਰੀਆ ਨੇ ਜਵਾਬ ਦਿੱਤਾ ਕਿ ਮੈਂ ਚੀਨ ਗਈ ਸੀ। ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ੋਰ ਦੇ ਕਾਰਨ ਮੈਂ ਉਹਨਾਂ ਦੇ ਸਵਾਲ ਨੂੰ ਗਲਤ ਸਮਝ ਲਿਆ। ਮੈਨੂੰ ਲੱਗਿਆ ਕਿ ਉਹਨਾਂ ਨੇ ਪੁੱਛਿਆ ਕਿ ਲਾਅ ਸਕੂਲ ਤੋਂ ਬਾਅਦ ਉਹ ਕਿੱਥੇ ਗਈ ਸੀ। ਅਸਲ ਵਿਵਾਦ ਕਿੱਥੋਂ ਸ਼ੁਰੂ ਹੋਇਆ? ਜ਼ਕਰੀਆ ਨੇ 2011 ਦੇ ਵਿੱਚ ਕੈਲੀਫੋਰਨੀਆ ਦੀ ਪੇਪਰਡਾਈਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ, ਪਰ ਅਮਰੀਕਾ ਦੇ ਵਿੱਚ ਲਾਅ ਦੀ ਡਿਗਰੀ ਆਪਣੇ ਆਪ ਦੇ ਵਿੱਚ ਵਕਾਲਤ ਕਰਨ ਦਾ ਲਾਇਸੈਂਸ ਨਹੀਂ ਦਿੰਦੀ। ਲਾਅ ਦੀ ਡਿਗਰੀ ਕਰਨਾ ਅਲੱਗ ਗੱਲ ਹੁੰਦੀ ਹੈ, ਪਰ ਵਕਾਲਤ ਦੇ ਲਈ ਲਾਇਸੈਂਸ ਲੈਣਾ ਪੈਂਦਾ। ਔਰ ਵਾਲ ਸਟਰੀਟ ਜਰਨਲ ਦੇ ਮੁਤਾਬਕ ਜ਼ਕਰੀਆ ਨੇ ਕੈਲੀਫੋਰਨੀਆ ਤੋਂ ਬਾਰ ਦੀ ਪ੍ਰੀਖਿਆ ਦਿੱਤੀ ਸੀ ਪਰ ਪਾਸ ਨਹੀਂ ਕਰ ਸਕੀ। ਜ਼ਕਰੀਆ ਦਾ ਕਹਿਣਾ ਹੈ ਕਿ ਉਹਨਾਂ ਨੇ ਚੀਨ ਦੇ ਵਿੱਚ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਲਾਅ ਦੇ ਉੱਤੇ ਕੰਮ ਵੀ ਕੀਤਾ, ਪਰ ਉਸਦੇ ਕੋਲ ਇਸ ਸਭ ਦੇ ਲਈ ਜ਼ਰੂਰੀ ਯੋਗਤਾਵਾਂ ਸੀ ਜਾਂ ਨਹੀਂ, ਇਸ ਦਾ ਜਵਾਬ ਵੀ ਉਹ ਗੋਲਮੋਲ ਕਰ ਗਏ। ਉਹਨਾਂ ਦੀ ਲਿੰਕਡਇਨ ਪ੍ਰੋਫਾਈਲ ਦੇ ਮੁਤਾਬਕ ਉਹ 2011 ਤੋਂ 2013 ਤੱਕ ਬੀਜਿੰਗ ਦੀ ਇੱਕ ਲਾਅ ਫਰਮ ਦੇ ਵਿੱਚ ਐਸੋਸੀਏਟ ਰਹੀ ਸੀ। ਚੀਨ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਵਕਾਲਤ ਦਾ ਲਾਇਸੈਂਸ ਹੀ ਨਹੀਂ ਮਿਲਦਾ, ਹਾਲਾਂਕਿ ਉਹ ਲਾਅ ਫਰਮਾਂ ਦੇ ਵਿੱਚ ਦੂਸਰੇ ਅਹੁਦਿਆਂ ਦੇ ਉੱਤੇ ਕੰਮ ਕਰ ਸਕਦੇ ਨੇ। ਇਸ ਕਰਕੇ ਜ਼ਕਰੀਆ ਦੀ ਇਹ ਗੱਲ ਵੀ ਝੂਠੀ ਨਜ਼ਰ ਆਉਂਦੀ ਹੈ। ਹੁਣ ਬੁੱਧਵਾਰ ਦੇ ਦਿਨ ਕੈਂਪੇਨ ਫਾਰ ਅਕਾਊਂਟੇਬਿਲਟੀ ਨਾਮ ਦੀ ਇੱਕ ਸੰਗਠਨ ਦੀ ਤਰਫ ਤੋਂ ਕੈਲੀਫੋਰਨੀਆ ਸਟੇਟ ਬਾਰ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੰਗਠਨ ਨੇ ਦੋਸ਼ ਮੜਿਆ ਹੈ ਕਿ ਜ਼ਕਰੀਆ ਨੇ ਬਿਨਾਂ ਲਾਇਸੈਂਸ ਦੇ ਵਕਾਲਤ ਕਰਨ ਦੀ ਯੋਗਤਾ ਹੋਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਜ਼ਕਰੀਆ ਨੇ ਨਿਊਯਾਰਕ ਟਾਈਮਸ ਨੂੰ ਕਿਹਾ ਕਿ ਉਸਨੇ ਟੀਵੀ ਦੇ ਉੱਤੇ ਜਦੋਂ ਬਾਰ ਬਾਰ ਉਹਨਾਂ ਤੋਂ ਇਹ ਪੁੱਛਿਆ ਜਾ ਰਿਹਾ ਸੀ ਕਿ ਉਹ ਖੁਦ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕਰਨਾ ਚਾਹੀਦਾ, ਤਾਂ ਉਹਨਾਂ ਨੇ ਟੀਵੀ ਦੇ ਉੱਤੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਉਹ ਖੁਦ ਨੂੰ ਲਾਇਰ ਕਹਿ ਸਕਦੀ ਹੈ, ਅਟਾਰਨੀ ਨਹੀਂ। ਇਸ ਕਰਕੇ ਵਾਈਟ ਹਾਊਸ ਨੇ ਜ਼ਕਰੀਆ ਦਾ ਬਚਾਅ ਕੀਤਾ ਤੇ ਕਿਹਾ ਹੈ ਕਿ ਅਸਲ ਦੇ ਵਿੱਚ ਉਹਨਾਂ ਨੂੰ ਸਵਾਲਾਂ ਜਵਾਬਾਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ। ਜ਼ਕਰੀਆ ਨੇ ਚੀਨ ਦੇ ਆਪਣੇ ਕੰਮ ਦੇ ਦਰਮਿਆਨ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਤੇ ਵਰਲਡ ਬੈਂਕ ਦੇ ਲਈ ਵੀ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਕੰਮ ਕੀਤਾ। ਉਹਨਾਂ ਦੀ ਇਸ ਯੋਗਤਾ ਨੂੰ ਝੁਠਲਾਇਆ ਨਹੀਂ ਜਾ ਸਕਦਾ। ਉੱਥੇ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ, ਔਰ ਇਸ ਖਬਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੇ ਉੱਤੇ ਇੱਕ ਇਨਸਾਈਟ ਰਿਪੋਰਟ ਦਾ ਪੂਰਾ ਪ੍ਰੋਗਰਾਮ ਵੀ ਅਸੀਂ ਲੈ ਕੇ ਆਏ ਸੀ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਹੁਣ 2009 ਦੇ ਵਿੱਚ ਫੋਰਟਹੁੱਡ ਮਾਮਲੇ 'ਚ 13 ਲੋਕਾਂ ਦੇ ਕਤਲ ਤੇ 22 ਲੋਕਾਂ ਨੂੰ ਜ਼ਖਮੀ ਕਰਨ ਵਾਲੇ ਸਾਬਕਾ ਅਮਰੀਕੀ ਫੌਜੀ ਮੇਜਰ ਨਿਡਾਲ ਮਲਿਕ ਹਸਨ ਨੂੰ ਤੈਅ ਪ੍ਰੋਗਰਾਮ ਦੇ ਤਹਿਤ ਸਜ਼ਾ ਦਿੱਤੀ ਜਾਏਗੀ, ਪਰ ਇਸ ਨੂੰ ਲਾਈਵ ਸਟ੍ਰੀਮ ਨਹੀਂ ਕੀਤਾ ਜਾਏਗਾ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਹੁਣ ਲਿਖਿਆ ਹੈ ਕਿ ਨਿਡਾਲ ਮਲਿਕ ਹਸਨ ਨੂੰ ਅਮਰੀਕੀ ਫੌਜ ਦੇ ਸਾਬਕਾ ਮੇਜਰ, ਗੱਦਾਰ ਤੇ ਬੇਹੱਦ ਮਾੜਾ ਦੁਸ਼ਟ ਵਿਅਕਤੀ ਹੋਣ ਦੇ ਚਲਦਿਆਂ ਸਜ਼ਾ ਦਿੱਤੀ ਜਾਣੀ ਹੈ। ਜਿਨ੍ਹਾਂ 13 ਲੋਕਾਂ ਦੀ ਹੱਤਿਆ ਉਹਨਾਂ ਨੇ ਕੀਤੀ ਸੀ ਉਸ ਦੇ ਵਿੱਚ ਇੱਕ ਮਹਿਲਾ ਫੌਜੀ ਪ੍ਰੈਗਨੈਂਟ ਵੀ ਸੀ, ਜਿਸਦੀ ਅਣਜਣਵੇਂ ਬੱਚੇ ਦੇ ਨਾਲ ਹੀ ਮੌਤ ਹੋ ਗਈ ਸੀ। ਇਸ ਦੇ ਕਰਕੇ ਨਿਡਾਲ ਮਲਿਕ ਹਸਨ, ਜਿਹਨੂੰ 32 ਹੋਰ ਲੋਕਾਂ ਦੇ ਉੱਤੇ ਗੋਲੀਆਂ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ, ਉਸ ਨੂੰ ਸਜ਼ਾ ਦਿੱਤੀ ਜਾਣੀ ਹੈ। ਟਰੰਪ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਮੇਰਾ ਮੰਨਣਾ ਹੈ ਕਿ ਮੌਤ ਦੀ ਪ੍ਰਕਿਰਿਆ ਨੂੰ ਲਾਈਵ ਸਟ੍ਰੀਮ ਕਰਨਾ ਦੁਨੀਆ ਦੇ ਲਈ ਇੱਕ ਸੁਨੇਹਾ ਹੋ ਸਕਦਾ ਸੀ ਕਿ ਅਮਰੀਕਾ ਹਸਨ ਵਰਗੇ ਅੱਤਵਾਦੀਆਂ ਨੂੰ ਕਿਵੇਂ ਨਜਿੱਠਦਾ ਹੈ। ਪਰ ਇਸ ਦੇ ਉੱਤੇ ਕੁਝ ਲੋਕ ਇਸ ਨੂੰ ਪਸੰਦ ਨਹੀਂ ਕਰ ਰਹੇ, ਚਾਹੇ ਲਾਈਵ ਸਟ੍ਰੀਮ ਦੇ ਜ਼ਰੀਏ ਹੋਵੇ ਚਾਹੇ ਕਿਸੇ ਦੂਸਰੇ ਮਾਧਿਅਮ ਦੇ ਜ਼ਰੀਏ। ਇਸ ਕਰਕੇ ਇਸ ਨੂੰ ਹੁਣ ਨਹੀਂ ਕਰਾਂਗੇ। ਪਿਛਲੇ ਹਫ਼ਤੇ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਕਿਹਾ ਸੀ ਕਿ ਲੋਕ ਫਾਇਰਿੰਗ ਸਕੁਐਡ ਦੇ ਜ਼ਰੀਏ ਸਾਬਕਾ ਮੇਜਰ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦਾ ਲਾਈਵ ਪ੍ਰਸਾਰਣ ਤੱਕ ਦੇਖ ਸਕਦੇ ਨੇ। 90 ਸਾਲ ਬਾਅਦ ਅਮਰੀਕਾ ਦੀ ਐਸੀ ਕੀ ਮਜਬੂਰੀ ਆ ਪਈ ਸੀ ਕਿ ਉਸਨਾਂ ਨੂੰ ਇਸ ਨੂੰ ਲਾਈਵ ਪ੍ਰਸਾਰਣ ਕਰਨਾ ਪੈ ਰਿਹਾ ਸੀ? ਇਸ ਦੇ ਨਾਲ ਜੁੜਿਆ ਹੋਇਆ ਹੀ ਇਹ ਪ੍ਰੋਗਰਾਮ ਅਸੀਂ ਬੀਤੇ ਦਿਨ ਹੀ ਮੰਗਲਵਾਰ ਦੇ ਦਿਨ ਤੁਹਾਡੇ ਤੱਕ ਪੇਸ਼ ਕੀਤਾ ਸੀ। ਉੱਥੇ ਦੁਨੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਭਾਰਤ ਦੇ ਗੁਆਂਢ ਪਾਕਿਸਤਾਨ ਤੋਂ ਖਬਰ, ਜਿੱਥੇ ਪਾਕਿਸਤਾਨ ਦੇ ਪੇਸ਼ਾਵਰ ਦੇ ਵਿੱਚ ਵੀਰਵਾਰ ਦੇ ਦਿਨ ਇੱਕ ਨਿੱਜੀ ਸਕੂਲ ਦੀ ਛੱਤ ਡਿੱਗਣ ਦੇ ਚੱਲਦਿਆਂ ਘੱਟੋ ਘੱਟ 28 ਬੱਚਿਆਂ ਤੇ ਇੱਕ ਅਧਿਆਪਕ ਦੀ ਮੌਤ ਹੋ ਗਈ। ਹਾਦਸੇ 'ਚ 50 ਤੋਂ ਵਧੇਰੇ ਲੋਕ ਜ਼ਖਮੀ ਵੀ ਹੋਏ। ਖਬਰ ਏਜੰਸੀ ਐਸੋਸੀਏਟਿਡ ਪ੍ਰੈਸ ਦੇ ਮੁਤਾਬਕ ਮ੍ਰਿਤਕਾਂ ਦੇ ਵਿੱਚ ਤੇ ਜ਼ਖਮੀਆਂ ਦੇ ਵਿੱਚ 13 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਹੀ ਬੱਚੇ ਸੀ। ਕੁਝ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਹੈ। ਹਾਦਸਾ ਖੈਬਰ ਪਖਤੂਨਵਾ ਦੇ ਰਾਜਧਾਨੀ ਸ਼ਹਿਰ ਪੇਸ਼ਾਵਰ ਦੇ ਅਲ ਖੈਰ ਸਕੂਲ ਦੇ ਵਿੱਚ ਵਾਪਰਿਆ ਸੀ। ਛੱਤ ਡਿੱਗਣ ਤੋਂ ਬਾਅਦ ਮਲਬੇ ਦੇ ਵਿੱਚ ਕਈ ਬੱਚਿਆਂ ਤੇ ਸਕੂਲ ਦੇ ਸਟਾਫ ਦੇ ਦਬੇ ਹੋਣ ਦੀ ਸ਼ੰਕਾ ਸੀ। ਇਸ ਕਰਕੇ ਰਾਹਤ ਤੇ ਬਚਾਅ ਕਰਮੀ ਮੌਕੇ ਤੇ ਪਹੁੰਚਦੇ ਨੇ। ਲੇਡੀ ਰੀਡਿੰਗ ਹਸਪਤਾਲ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਜ਼ਖਮੀਆਂ ਨੂੰ ਇੱਕ ਇੱਕ ਕਰਕੇ ਉੱਥੇ ਪਹੁੰਚਾਇਆ ਜਾ ਰਿਹਾ ਸੀ, ਬਲਕਿ ਹਸਪਤਾਲ ਨੇ ਐਮਰਜੈਂਸੀ ਵੀ ਐਲਾਨ ਦਿੱਤੀ ਸੀ। ਬਚਾਅ ਅਧਿਕਾਰੀਆਂ ਨੇ ਕੁਝ ਘੰਟੇ ਬਾਅਦ ਦੱਸਿਆ ਕਿ ਮਲਬੇ 'ਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਵੀਰਵਾਰ ਸ਼ਾਮ ਤੱਕ ਇਸ ਸਾਰਾ ਕੰਮ ਨੂੰ ਮੁਕੰਮਲ ਕਰ ਲਿਆ ਗਿਆ ਸੀ, ਪਰ ਹਾਦਸੇ ਦੇ ਵਿੱਚ ਇੱਕ ਮਹਿਲਾ ਅਧਿਆਪਕ ਵੀ ਜਿਹੜੀ ਹੈ ਉਹ ਜ਼ਖਮੀ ਹੋਈ ਦੱਸੀ ਗਈ ਹੈ। 3 ਮੰਜ਼ਿਲਾ ਇਹ ਸਕੂਲ ਸੀ ਜਿਸ ਦੇ ਵਿੱਚ ਨਰਸਰੀ ਤੋਂ 5ਵੀਂ ਤੱਕ ਦੀਆਂ ਕਲਾਸਾਂ ਕਰੀਬ 1200 ਬੱਚੇ ਪੜ੍ਹਦੇ ਸੀ। ਔਰ ਦੱਸਿਆ ਗਿਆ ਕਿ ਜਦੋਂ ਛੱਤ ਡਿੱਗੀ ਤਾਂ ਬੱਚੇ ਆਪਣੀਆਂ ਆਪਣੀਆਂ ਕਲਾਸਾਂ ਦੇ ਵਿੱਚ ਹੀ ਬੈਠੇ ਸੀ, ਇੰਝ ਲੱਗਿਆ ਕਿ ਪੂਰਾ ਆਸਮਾਨ ਉਹਨਾਂ ਦੇ ਉੱਤੇ ਡਿੱਗ ਪਿਆ ਹੋਵੇ। ਸਥਾਨਕ ਗਵਾਹਾਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਲੋਕ ਵੀ ਮੌਕੇ ਦੇ ਉੱਤੇ ਆਲੇ ਦੁਆਲੇ ਦੇ ਇਲਾਕੇ ਦੇ ਇੱਥੇ ਪਹੁੰਚੇ ਸੀ ਔਰ ਟ੍ਰੈਫਿਕ ਪੁਲਿਸ ਨੂੰ ਗ੍ਰੀਨ ਕੋਰੀਡੋਰ ਤੁਰੰਤ ਬਣਾ ਦਿੱਤਾ ਸੀ ਕਿਉਂਕਿ ਵੱਡੀ ਸੰਘਣੀ ਆਬਾਦੀ ਵਾਲਾ ਇਹ ਇਲਾਕਾ ਹੈ, ਬਚਾਅ ਕੰਮਾਂ ਦੇ ਵਿੱਚ ਥੋੜੀ ਸਮੱਸਿਆ ਆ ਰਹੀ ਸੀ। ਇਸ ਦਰਮਿਆਨ ਪਾਕਿਸਤਾਨ ਦੇ ਵਿੱਚ ਇਮਾਰਤਾਂ ਤੇ ਛੱਤਾਂ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਜੁਲਾਈ ਮਹੀਨੇ ਦੇ ਵਿੱਚ ਲਾਹੌਰ ਦੇ ਬਾਗਬਾਨਪੁਰਾ ਇਲਾਕੇ ਦੇ ਵਿੱਚ ਇੱਕ ਨਿਰਮਾਣ ਅਧੀਨ ਨਿੱਜੀ ਸਕੂਲ ਦੀ ਛੱਤ ਡਿੱਗਣ ਦੇ ਚੱਲਦਿਆਂ ਇੱਕ ਬੱਚੇ ਦੀ ਮੌਤ ਹੋ ਗਈ ਸੀ ਤੇ 5 ਲੋਕ ਜ਼ਖਮੀ ਹੋ ਗਏ ਸੀ। ਜੂਨ ਮਹੀਨੇ 'ਚ ਹੀ ਲਾਹੌਰ ਦੇ ਕਾਹਨਾ ਇਲਾਕੇ ਦੇ ਵਿੱਚ ਇੱਕ ਨਿੱਜੀ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਦੇ ਚੱਲਦਿਆਂ 14 ਬੱਚਿਆਂ ਦੀ ਮੌਤ ਹੋ ਗਈ ਸੀ। ਉਸ ਤੋਂ ਪਹਿਲਾਂ ਡੇਰਾ ਗਾਜ਼ੀ ਖਾਨ ਦੇ ਵਿੱਚ ਇੱਕ ਨਿੱਜੀ ਸਕੂਲ ਦੀ ਛੱਤ ਡਿੱਗਣ ਦੇ ਚੱਲਦਿਆਂ 4 ਬੱਚਿਆਂ ਦੀ ਮੌਤ ਹੋਈ ਸੀ, 20 ਜ਼ਖਮੀ ਹੋਏ ਸੀ। ਡੌਨ ਅਖਬਾਰ ਹੈ ਜਿਹੜਾ ਪਾਕਿਸਤਾਨ ਦਾ, ਉਸ ਦੇ ਮੁਤਾਬਕ ਜਾਂਚ ਦੇ ਵਿੱਚ ਪਤਾ ਚੱਲਦਾ ਹੈ ਕਿ ਇਮਾਰਤਾਂ ਦੇ ਵਿੱਚ ਘਟੀਆ ਕਿਸਮ ਦਾ ਜਿਹੜਾ ਸੀਮੈਂਟ ਔਰ ਇੱਟਾਂ ਜਿਹੜੀਆਂ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ। ਹਾਲੀਆ ਮਹੀਨੇ ਦੇ ਵਿੱਚ ਪਾਕਿਸਤਾਨ ਦੇ ਅਲੱਗ ਅਲੱਗ ਘਰਾਂ ਦੀਆਂ ਵੀ ਨਿਰਮਾਣ ਅਧੀਨ ਛੱਤਾਂ ਡਿੱਗਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈਏ ਤੇ ਬੜਾ ਕੁਝ ਹੋ ਰਿਹਾ ਹੈ। ਕੱਲ ਦੇ ਦਿਨ ਵੀ ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ, ਇਸ ਤੋਂ ਪਹਿਲਾਂ ਵੀ ਕੀਤੀਆਂ ਸੀ। ਭਾਰਤ ਦੇ ਵਿੱਚ ਸਰਕਾਰ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ, ਇਲੈਕਸ਼ਨ ਕਮਿਸ਼ਨ ਦੇ ਖਿਲਾਫ ਹੋ ਰਹੇ ਨੇ, ਉਹ ਇਸ ਵਕਤ ਕੌਮਾਂਤਰੀ ਮੀਡੀਆ ਦੀ ਚਰਚਾ ਦਾ ਵਿਸ਼ਾ ਵੀ ਬਣ ਰਹੇ ਨੇ। ਕਾਂਗਰਸ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਦੋਸ਼ ਲਗਾਇਆ ਕਿ ਸਰਕਾਰ ਕਥਿਤ ਤੌਰ ਤੇ ਵੋਟਰ ਸੂਚੀਆਂ ਦੇ ਵਿੱਚੋਂ ਨਾਂ ਕੱਟ ਕੇ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਹਨਾਂ ਸਵਾਲ ਕੀਤਾ ਕਿ 13 ਕਰੋੜ ਤੋਂ ਵੱਧ ਵੋਟਰਾਂ ਦੇ ਨਾਮ ਕੱਟੇ ਜਾਣ ਨੂੰ ਸੈਟਿੰਗ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੀਪਕੇ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਰ ਦਾ ਫਰਕ ਸਿਰਫ 2% ਸੀ। 13 ਕਰੋੜ ਵੋਟਰਾਂ ਦੀਆਂ ਜੇਕਰ ਨਾਵਾਂ ਨੂੰ ਕੱਟ ਦਿੱਤਾ ਜਾਵੇ ਤੇ ਜੇ ਜੋੜ ਦਿੱਤਾ ਜਾਵੇ ਤਾਂ ਜ਼ਾਹਰ ਜੀ ਗੱਲ ਹੈ ਕਿ ਭਾਜਪਾ ਜਿੱਤ ਵੀ ਨਹੀਂ ਸੀ ਰਹੀ। ਹਾਲਾਂਕਿ ਦਿੱਲੀ ਹਾਈ ਕੋਰਟ ਨੇ ਕਾਂਗਰਸ ਜਨਤਾ ਪਾਰਟੀ ਤੇ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੂੰ 16 ਅਕਤੂਬਰ ਨੂੰ ਕਨਾਟ ਪਲੇਸ ਯਾਨੀ ਅੱਜ ਦੇ ਦਿਨ ਜਿਹੜਾ ਸੈਂਟਰਲ ਪਾਰਕ ਦੇ ਵਿੱਚ ਮੁਜ਼ਾਹਰਾ ਕਰਨ ਦਾ ਰੋਕਣ ਦਾ ਹੁਕਮ ਹੈ ਉਹ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਪੁਲਿਸ ਦੇ ਇਸ ਭਰੋਸੇ ਨੂੰ ਰਿਕਾਰਡ ਦੇ ਉੱਤੇ ਲਿਆ ਹੈ ਕਿ ਉਹਨਾਂ ਦੀਆਂ ਗਤੀਵਿਧੀਆਂ ਕਾਬੂ ਕਰਨ ਦੇ ਲਈ ਹਰ ਸੰਭਵ ਕਦਮ ਚੁੱਕਿਆ ਜਾਏਗਾ। ਔਰ ਦੱਸਿਆ ਹੈ ਕਿ ਕੁਝ ਇੱਕ ਦੁਕਾਨਦਾਰਾਂ ਦੀ ਤਰਫ ਤੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਇਸ ਇਲਾਕੇ ਦੇ ਵਿੱਚ ਤਿਉਹਾਰਾਂ ਦੇ ਚੱਲਦਿਆਂ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਪਰ ਸ਼ਾਇਦ ਇਹੀ ਇੱਕ ਵਜ੍ਹਾ ਹੈ ਕਿ ਤਿਉਹਾਰਾਂ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਭੀੜ ਹੋਏਗੀ ਤੇ CJP ਦੀ ਤਰਫ ਤੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉਧਰ ਸੁਪਰੀਮ ਕੋਰਟ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਵਿੱਚ ਬੇਨੀਮੀਆਂ ਤੇ ਵੱਡੇ ਪੱਧਰ ਦੇ ਉੱਤੇ ਵੋਟਰਾਂ ਦੇ ਨਾਮ ਕੱਟੇ ਜਾਣ ਦੇ ਮਾਮਲੇ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ 12 ਹੋਰ ਆਗੂਆਂ ਵੱਲੋਂ ਦਾਖਲ ਅਰਜ਼ੀ ਦੇ ਉੱਤੇ ਚੋਣ ਕਮਿਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਨੇ ਜਿਹੜੇ ਗਿਆਨੇਸ਼ ਕੁਮਾਰ ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗੇ ਨੇ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੀ ਬੈਂਚ ਨੇ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਤੋਂ ਜਿਹੜੇ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਸੀ ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤੇ ਨੇ। ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਪ੍ਰਧਾਨ ਮਲਲਿਕਾਰਜਨ ਖੜਗੇ, ਤ੍ਰਿਣਮੂਲ ਕਾਂਗਰਸ ਦੀ ਮੈਂਬਰ ਸੁਗਾਤਾ ਰਾਏ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਆਰਜੇਡੀ ਦੇ ਆਗੂ ਤੇਜਸਵੀ ਪ੍ਰਸਾਦ ਯਾਦਵ, ਐਨਸੀਪੀ ਸ਼ਰਦ ਪਵਾਰ ਦੇ ਆਗੂ ਸੁਪ੍ਰਿਆ ਸੁਲੇ, ਸ਼ਿਵ ਸੈਨਾ UBT ਦੇ ਆਗੂ ਸੰਜੇ ਰਾਊਤ, CPI ਦੇ ਡੀ ਰਾਜਾ ਤੇ ਕੁੱਝ ਹੋਰਨਾਂ ਆਗੂਆਂ ਦੀ ਅਰਜ਼ੀ ਦੇ ਵਿੱਚ ਸਹਿ ਪਟੀਸ਼ਨਰ ਬਣੇ ਹੋਏ ਨੇ। ਜਿਉਂ ਹੀ ਰਾਹੁਲ ਗਾਂਧੀ ਦੀ ਅਰਜ਼ੀ ਦੇ ਉੱਤੇ ਸੁਣਵਾਈ ਸ਼ੁਰੂ ਹੋਈ ਤਾਂ ਸੀਨੀਅਰ ਵਕੀਲ ਅਭਿਸ਼ੇਕ ਸਿੰਘ ਵੀ ਨੇ ਆਪਣੀਆਂ ਦਲੀਲਾਂ ਸ਼ੁਰੂ ਕਰਦਿਆਂ ਕਿਹਾ ਕਿ ਇਹ ਮਾਮਲਾ ਚੋਣ ਕਮਿਸ਼ਨ ਵੱਲੋਂ ਸਮੂਹਕ ਤੌਰ ਦੇ ਉੱਤੇ ਫੈਸਲੇ ਨਾ ਲੈਣ ਤੇ ਫਾਰਮ 6 ਦੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੇ ਨਾਲ ਸੰਬੰਧਿਤ ਹੈ। ਜਿਸ ਦੇ ਬਾਅਦ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਵੀ ਬੈਂਚ ਨੂੰ ਦੱਸਿਆ ਕਿ ਇਸ ਕੇਸ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਉਹ ਪੇਸ਼ ਹੋ ਰਹੇ ਨੇ। ਹਾਲਾਂਕਿ ਚੀਫ ਜਸਟਿਸ ਸੂਰਿਆ ਕਾਂਤ ਨੇ ਇਹ ਵੀ ਕਿਹਾ ਕਿ ਨਿਆਂ ਪਾਲਕਾਂ ਨੂੰ ਕੋਈ ਵੀ ਡਰਾ ਧਮਕਾ ਨਹੀਂ ਸਕਦਾ, ਅਦਾਲਤ ਜਾਣਦੀ ਹੈ ਕਿ ਬਾਹਰ ਕੀ ਬਿਆਨ ਦਿੱਤੇ ਜਾ ਰਹੇ ਨੇ। ਜਸਟਿਸ ਸੂਰਿਆ ਕਾਂਤ ਨੇ ਇਹ ਗੱਲ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਕਈ ਆਗੂਆਂ ਵੱਲੋਂ 12 ਅਕਤੂਬਰ ਨੂੰ ਸੁਪਰੀਮ ਕੋਰਟ ਤੱਕ ਜਿਹੜਾ ਮਾਰਚ ਕੀਤਾ ਜਾਣਾ ਸੀ ਉਸ ਦੇ ਨਾਲ ਜੁੜੀ ਹੋਈ ਸੁਣਵਾਈ ਦੇ ਨਾਲ ਕੀਤੀ ਹੈ। ਚੀਫ ਜਸਟਿਸ ਤੇ ਜਸਟਿਸ ਜੋਮੀਲੀਆ ਬਾਗਚੀ ਦੀ ਬੈਂਚ ਨੇ ਸਿਖਰਲੀ ਅਦਾਲਤ ਤੱਕ ਮਾਰਚ ਕਰਨ ਦੇ ਖਿਲਾਫ ਦਾਖਲ ਅਰਜ਼ੀ ਦੇ ਉੱਤੇ ਰਾਹੁਲ ਗਾਂਧੀ, ਮਲਲਿਕਾਰਜਨ ਖੜਗੇ, ਅਖਿਲੇਸ਼ ਯਾਦਵ ਤੇ ਹੋਰਨਾਂ ਦੂਸਰੇ ਨੇਤਾਵਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਨੇ। ਉਧਰ ਮੁੰਬਈ ਪੁਲਿਸ ਨੇ ਅਮਰੀਕੀ ਨਾਗਰਿਕ ਤੇ ਭਾਰਤੀ ਫਿਲਮਾਂ ਦੇ ਅਦਾਕਾਰ ਇਮਰਾਨ ਖਾਨ ਨੂੰ ਇਮੀਗ੍ਰੇਸ਼ਨ ਤੇ ਵਿਦੇਸ਼ੀ ਨਾਗਰਿਕਾਂ ਸੰਬੰਧੀ ਕਾਨੂੰਨ ਦੀ ਕਥਿਤ ਉਲੰਘਣਾਵਾਂ ਦੇ ਤਹਿਤ 28 ਅਕਤੂਬਰ ਤੱਕ ਦੇਸ਼ ਛੱਡਣ ਦਾ ਨੋਟਿਸ ਜਾਰੀ ਕੀਤਾ ਹੈ। ਇਮਰਾਨ ਖਾਨ ਨੇ ਇਹ ਨੋਟਿਸ ਜਿਹੜਾ ਇਸ ਨੂੰ ਬੰਬੇ ਹਾਈਕੋਰਟ ਦੇ ਵਿੱਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਇਮਰਾਨ ਖਾਨ ਨੂੰ 10 ਅਕਤੂਬਰ ਨੂੰ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਦੇ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹੋ ਰਹੇ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੁੰਦਿਆਂ ਦੇਖਿਆ ਗਿਆ ਸੀ। ਇਸ ਦਰਮਿਆਨ ਹਿਰਾਸਤ ਦੇ ਵਿੱਚ ਵੀ ਉਸ ਨੂੰ ਲਿਆ ਗਿਆ ਸੀ ਔਰ ਹਿਰਾਸਤ 'ਚ ਜਦੋਂ ਉਹ ਪੁਲਿਸ ਵੈਨ 'ਚ ਬੈਠੇ ਸੀ ਤਾਂ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖਾਸੀ ਵਾਇਰਲ ਹੋਈ ਸੀ। ਪੁਲਿਸ ਮੁਤਾਬਕ ਹੁਣ ਉਸਨੂੰ ਦੇਸ਼ ਛੱਡਣ ਦਾ ਗੈਰ ਰਸਮੀ ਨੋਟਿਸ ਦਿੱਤਾ ਗਿਆ ਤੇ ਉਸਦੀ ਕਾਪੀ ਵੀ ਉਸਨੇ ਹਾਸਲ ਕਰ ਲਈ ਹੈ। ਅਦਾਕਾਰ ਵੱਲੋਂ ਵਕੀਲ ਜ਼ੁਲਫ਼ਿਕਾਰ ਮਹਿਮਨ ਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਕਰਨੀ ਹੈ। ਹਾਲੇ ਇਸ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਪਰ ਭਾਰਤ ਦੇ ਵਿੱਚ ਚੱਲ ਰਹੇ ਇਹਨਾਂ ਰੋਸ ਪ੍ਰਦਰਸ਼ਨਾਂ ਦੇ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਅਦਾਕਾਰ ਔਰ ਸਿਆਸੀ ਕਾਰਕੁਨ ਜਿਹੜੇ ਨੇ ਔਰ ਖਾਸ ਤੌਰ ਦੇ ਉੱਤੇ ਦੂਸਰੇ ਜਿਹੜੇ ਅਲੱਗ ਅਲੱਗ ਖੇਤਰਾਂ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਸ਼ਾਮਲ ਹੋ ਰਹੇ ਨੇ। ਕੱਲ ਦੇ ਦਿਨ ਵੀ ਜਿਹੜੀ ਪ੍ਰੈਸ ਕਾਨਫਰੰਸ ਅਭਿਜੀਤ ਦੀਪਕੇ ਤੇ ਆਈਸਾ ਦੀ ਪ੍ਰਮੁੱਖ ਨੇਹਾ ਬੋਰਾ ਦੀ ਤਰਫ ਤੋਂ ਕੀਤੀ ਗਈ ਸੀ ਉਸ ਦੇ ਵਿੱਚ ਕਈ ਸਾਰੇ ਬਹੁਤ ਸਾਰੇ ਜਿਹੜੇ ਅਲੱਗ ਅਲੱਗ ਆਗੂ ਸੀ ਇਸ ਦਰਮਿਆਨ ਜਿਹੜੇ ਪ੍ਰਕਾਸ਼ ਰਾਜ ਨੇ ਦੱਖਣ ਭਾਰਤੀ ਤੇ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਅਦਾਕਾਰ ਨੇ ਉਹ ਵੀ ਇਸ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਰਹੇ ਸੀ। ਕਪਿਲ ਸਿੱਬਲ ਜਿਹੜੇ ਕਿ ਸੀਨੀਅਰ ਵਕੀਲ ਨੇ, ਪ੍ਰਸ਼ਾਂਤ ਭੂਸ਼ਣ ਉਹ ਵੀ ਇਸ ਦੇ ਵਿੱਚ ਮੌਜੂਦ ਰਹੇ ਸੀ। ਆਲ ਇੰਡੀਆ ਯਾਨੀ ਸਟੂਡੈਂਟ ਫੈਡਰੇਸ਼ਨ ਆਫ ਆਲ ਇੰਡੀਆ SFI ਇਹਦੀ ਨੇਤਾ ਆਇਸ਼ੀ ਘੋਸ਼ ਤੇ ਹੋਰ ਦੂਸਰੇ ਲੋਕ ਵੀ ਮੌਜੂਦ ਸੀ। ਹਾਲਾਂਕਿ ਇਸ ਪ੍ਰੈਸ ਕਾਨਫਰੰਸ ਦੇ ਦਰਮਿਆਨ ਕੁਝ ਲੋਕ ਜਿਹੜੇ ਨੇਹਾ ਬੋਰਾ ਜਿਵੇਂ ਬੋਲਣਾ ਸ਼ੁਰੂ ਕਰਦੀ ਹੈ ਤਾਂ ਬੰਦ ਕਰੋ, ਦਫ਼ਾ ਹੋ ਜਾਓ ਵਰਗੇ ਨਾਰੇ ਲਗਾਉਣ ਲੱਗੇ ਔਰ ਕਾਫੀ ਸਾਰੇ ਅੜਿੱਕੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੈਂਦੇ ਰਹੇ। ਇਹ ਵੀ ਦੋਸ਼ ਮੜਿਆ ਗਿਆ ਕਿ ਜਿਹੜੇ ਪੱਤਰਕਾਰ ਇੱਥੇ ਮੌਜੂਦ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਰਹੇ ਸੀ, ਬਾਅਦ ਦੇ ਵਿੱਚ ਉਹਨਾਂ ਦੇ ਕੈਮਰੇ ਵੀ ਖੋਏ ਗਏ ਤਾਂ ਕਿ ਉਹ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਤੋਂ ਬਾਅਦ ਇਸ ਦੀ ਜਾਣਕਾਰੀ ਜਿਹੜੀ ਆ ਆਪਣੇ ਆਪਣੇ ਮੀਡੀਆ ਅਦਾਰਿਆਂ ਤੱਕ ਨਾ ਪਹੁੰਚਾ ਸਕਣ। ਹੁਣ ਇਹ ਖਬਰਾਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਈਆਂ ਨੇ। ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ ਹੁਣ। ਆਸਟ੍ਰੇਲੀਆ ਦੇ ਵਿੱਚ ਤੁਹਾਡੇ ਨਾਲ ਪਾਸਪੋਰਟ ਦੀ ਖਬਰ ਤਾਂ ਸਾਂਝੀ ਕਰ ਹੀ ਲਈ, ਉਹ ਵੀ ਇੱਕ ਖਬਰ ਸੀ, ਪਰ ਹੁਣ ਦੂਜੇ ਪਾਸੇ ਇਹ ਖਬਰਾਂ ਵੀ ਸੁਣੋ। ਵੈਸੇ ਤਾਂ ਇਹ ਤਵੱਜੋ ਦੇ ਵਿੱਚ ਨਹੀਂ ਨੇ, ਮੀਡੀਆ ਦੀ ਤਰਫ ਤੋਂ ਪਹਿਲੇ ਪੇਜਾਂ ਦੇ ਉੱਤੇ ਖਬਰਾਂ ਨਹੀਂ ਲਗਾਈਆਂ ਗਈਆਂ, ਪਰ ਬਣਦੀਆਂ ਨੇ, ਇਹਨਾਂ ਖਬਰਾਂ ਦਾ ਜ਼ਿਕਰ ਕਰਨਾ ਤਾਂ ਬਣਦਾ ਹੈ। ਉਦਾਹਰਣ ਦੇ ਤੌਰ ਦੇ ਉੱਤੇ ਮੈਲਬਨ ਬ੍ਰਿਸਬੇਨ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਇਸ ਕਰਕੇ ਹੋ ਗਈ ਕਿਉਂਕਿ ਐਂਬੂਲੈਂਸ ਉਸ ਨੂੰ ਸਮੇਂ ਸਿਰ ਪਹੁੰਚ ਹੀ ਨਹੀਂ ਸਕੀ ਲੈ ਕੇ ਹਸਪਤਾਲ ਲਿਜਾ ਸਕੇ, ਔਰ ਉਹ ਵੀ ਇਹੋ ਜਿਹੀ ਹਾਲਤ ਦੇ ਵਿੱਚ ਜਦੋਂ ਬ੍ਰਿਸਬੇਨ ਦਾ ਸਭ ਤੋਂ ਵੱਡਾ ਹਸਪਤਾਲ ਉਸਦੇ ਘਰ ਤੋਂ ਮਹਿਜ਼ ਕੁਝ ਕੁ ਗਲੀਆਂ ਦੂਰ ਹੀ ਹੋਵੇ। ਪੂਰੇ ਸੂਬੇ ਦੇ ਵਿੱਚ 200 ਦੇ ਕਰੀਬ ਬੈਕਲੌਗ ਦੇ ਵਿੱਚ ਕੇਸ ਪਏ ਨੇ ਐਂਬੂਲੈਂਸ ਦੇ ਕਰਮਚਾਰੀਆਂ ਦੀ ਗਿਣਤੀ ਘੱਟ ਹੈ ਜਾਂ ਐਂਬੂਲੈਂਸਾਂ ਦੀ ਗਿਣਤੀ ਘੱਟ ਹੈ। ਇਹ ਸਿਰਫ ਕੁਇਨਜ਼ਲੈਂਡ ਦਾ ਹਾਲ ਨਹੀਂ ਹੈ, ਪਿਛਲੇ ਕੁਝ ਦਿਨਾਂ ਦੇ ਦਰਮਿਆਨ ਤੁਹਾਡੇ ਤੱਕ ਵਿਕਟੋਰੀਆ ਦੀਆਂ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ, ਨਿਊ ਸਾਊਥ ਵੇਲਜ਼ ਦੀਆਂ ਵੀ ਖਬਰਾਂ ਸਾਂਝੀਆਂ ਕੀਤੀਆਂ, ਪਰ ਜੇਕਰ ਆਸਟ੍ਰੇਲੀਆ ਦੇ ਵੱਡੇ ਸੂਬਿਆਂ ਦੇ ਵਿੱਚ ਇਹ ਹਾਲਾਤ ਨੇ, ਉਹ ਵੀ ਸ਼ਹਿਰੀ ਇਲਾਕਿਆਂ ਦੇ ਵਿੱਚ, ਤਾਂ ਖੇਤਰੀ ਇਲਾਕਿਆਂ ਦੇ ਹਾਲਾਤ ਤਾਂ ਕੀ ਹੋਣਗੇ? ਇਹ ਵੀ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੁਇਨਜ਼ਲੈਂਡ ਐਂਬੂਲੈਂਸ ਸਰਵਿਸਿਜ਼ ਦੇ ਇਸ ਮਾਮਲੇ ਨੂੰ ਜਾਂ ਇਹਨਾਂ ਮੌਤਾਂ ਦੇ ਕੇਸਾਂ ਨੂੰ ਹੁਣ ਪ੍ਰੀਵੈਂਟੇਬਲ ਕਿਹਾ ਜਾ ਰਿਹਾ, ਯਾਨੀ ਕਿ ਇਹਨਾਂ ਮੌਤਾਂ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਸੀ। ਕੋਰੀਅਰ ਮੇਲ ਅਖਬਾਰ ਦੀ ਖਬਰ ਦੇ ਮੁਤਾਬਕ ਪ੍ਰਿੰਸੈਸ ਅਲੈਗਜ਼ੈਂਡਰਾ ਹਸਪੀਟਲ ਇਸ ਵਿਅਕਤੀ ਦੇ ਐਨਰਲੇ ਨਾਮ ਦਾ ਜਿਹੜਾ ਸਬਬ ਹੈ ਉਸ ਤੋਂ ਘਰ ਤੋਂ ਥੋੜੀ ਹੀ ਦੂਰ ਸੀ, ਜਦੋਂ 53 ਸਾਲ ਦੇ ਇਸ ਵਿਅਕਤੀ ਨੇ ਜਿਹੜਾ ਕਿ ਆਪਣੇ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਸੀ, ਇਸਨੇ 000 ਦੇ ਉੱਤੇ ਕਾਲ ਕੀਤੀ। ਸ਼ਨੀਵਾਰ ਦੀ ਰਾਤ ਦਾ ਇਹ ਮਾਮਲਾ ਹੈ ਔਰ 10 ਵਜੇ ਦੇ ਆਸ ਪਾਸ ਇਸ ਵਿਅਕਤੀ ਨੇ ਕਾਲ ਕੀਤੀ ਹੈ। ਦੂਸਰੇ ਪਾਸਿਓਂ ਜਿਹੜਾ ਓਪਰੇਟਰ ਸੀ ਉਸਨੇ ਕਾਲ ਜਿਹੜੀ ਸੀ ਉਸਨੂੰ 1C ਦੇ ਤਹਿਤ ਲੌਗ ਕਰ ਦਿੱਤਾ। 1C ਜਿਹੜਾ ਕੋਡ ਹੁੰਦਾ ਹੈ ਐਂਬੂਲੈਂਸ ਸਰਵਿਸਿਜ਼ ਦੇ ਵਿੱਚ, ਉਹ ਪੋਟੈਂਸ਼ੀਅਲ ਟਾਈਮ ਕ੍ਰਿਟੀਕਲ ਲੌਗ ਹੁੰਦਾ ਇੱਕ, ਯਾਨੀ ਕਿ ਇਸਨੂੰ ਸਮੇਂ ਸਿਰ ਨਿਬੇੜਨਾ ਹੁੰਦਾ, ਤੇ ਐਂਬੂਲੈਂਸ ਜਿਹੜੀ ਉਹ ਆਪਣੀਆਂ ਲਾਈਟਾਂ ਸਾਇਰਨ ਜਗਾ ਕੇ ਪੂਰੀ ਤਰੀਕੇ ਦੇ ਨਾਲ ਸੜਕ

ਐਂਬੂਲੈਂਸ ਤੁਹਾਡੇ ਤੱਕ ਆ ਜਾਏਗੀ। ਐਂਬੂਲੈਂਸ ਆਉਂਦੀ ਹੈ, ਵਾਕਈ ਥੋੜੀ ਦੇਰ ਤੱਕ ਹੀ ਆਉਂਦੀ ਹੈ। ਇੰਨਾ ਸਮਾਂ ਲਗਾ ਦਿੰਦੀ ਹੈ ਕਿ ਜਦੋਂ ਤੱਕ ਐਂਬੂਲੈਂਸ ਕਰਮਚਾਰੀ ਇਸ ਵਿਅਕਤੀ ਦੇ ਘਰ ਪਹੁੰਚਦੇ ਨੇ, ਇਹ ਇਕੱਲਾ ਵਿਅਕਤੀ ਰਹਿ ਰਿਹਾ ਸੀ ਉਸ ਘਰ ਦੇ ਵਿੱਚ, ਔਰ ਇਸਨੇ ਦੱਸਿਆ ਵੀ ਸੀ ਕਿ ਇਹ ਗੱਡੀ ਵੀ ਚਲਾਉਣ ਦੀ ਹਾਲਤ ਦੇ ਵਿੱਚ ਨਹੀਂ ਹੈ, ਤਾਂ ਇਸ ਵਿਅਕਤੀ ਨੂੰ ਘਰ ਦੇ ਵਿੱਚ ਮ੍ਰਿਤਕ ਪਾਇਆ ਜਾਂਦਾ ਹੈ। ਇਹੀ ਨਹੀਂ ਹੈ, ਇਸ ਤੋਂ ਇਲਾਵਾ ਇੱਕ ਹੋਰ ਘਟਨਾ ਸੁਣੋ ਮੇਟਰ ਹਾਸਪਿਟਲ ਦੀ, ਬ੍ਰਿਸਬੇਨ ਦੀ, ਜਿੱਥੇ ਇਸ ਤੋਂ ਠੀਕ 2 ਦਿਨ ਬਾਅਦ ਸੋਮਵਾਰ ਦੇ ਦਿਨ ਇੱਕ ਹੋਰ ਘਟਨਾ ਵਾਪਰੀ ਸੀ। ਕੋਰੀਅਨ ਮੇਲ ਦੇ ਹੀ ਖਬਰ ਦੇ ਮੁਤਾਬਕ ਇਸ ਵਿਅਕਤੀ ਨੂੰ ਐਂਬੂਲੈਂਸ ਦੇ ਵਿੱਚ ਪਹਿਲਾਂ ਤਾਂ ਕਾਫੀ ਦੇਰ ਤੱਕ ਪਹੁੰਚਦੀ ਹੈ, ਫਿਰ ਜਦੋਂ ਪਹੁੰਚਦੀ ਹੈ ਫਿਰ ਹਸਪਤਾਲ ਦੇ ਬਾਹਰ ਫਾਰਮੈਲਿਟੀਜ਼ ਕਰਨ ਨੂੰ ਇੰਨਾ ਟਾਈਮ ਲੱਗ ਜਾਂਦਾ ਹੈ। ਕਰਦਿਆਂ ਕਰਦਿਆਂ ਇਸ ਵਿਅਕਤੀ ਨੇ ਦੱਸਿਆ ਵੀ ਸੀ ਕਿ ਇਸਨੂੰ ਢਿੱਡ ਦੇ ਥੱਲੇ ਪਾਸੇ ਐਬਡੋਮੀਨਲ ਜਿਹੜੀ ਪੇਨ ਹੈ, ਇੱਕ ਤਰ੍ਹਾਂ ਦੀ ਐਬਡੋਮੀਨਲ ਐਰੋਟਿਕ ਪੇਨ, ਤੇ ਉਸਦੇ ਲਈ ਇਸਨੂੰ ਸਰਜਰੀ ਚਾਹੀਦੀ ਸੀ, ਤੁਰੰਤ ਇਸਨੂੰ ਚਲੇ ਜਾਣਾ ਚਾਹੀਦਾ ਸੀ, ਪਰ ਲਗਭਗ 2 ਘੰਟੇ ਲੱਗ ਗਏ ਘਰੋਂ ਐਂਬੂਲੈਂਸ ਲੈ ਕੇ ਜਾਂਦੀ, ਲੈ ਕੇ ਜਾ ਕੇ ਹਸਪਤਾਲ ਪਹੁੰਚਦੀ, ਪਹੁੰਚ ਕੇ ਐਮਰਜੈਂਸੀ ਡਿਪਾਰਟਮੈਂਟ ਦੇ ਬਾਹਰ ਖੜੀ ਰਹਿੰਦੀ, ਤੇ ਫਿਰ ਕਾਗਜ਼ ਪੱਤਰ ਪੂਰੇ ਹੁੰਦੇ ਤੇ ਇਸਨੂੰ ਬੈੱਡ ਤੇ ਲਿਟਾਇਆ ਜਾਂਦਾ। ਜਦ ਤੱਕ ਲਿਟਾਇਆ ਜਾਂਦਾ 2 ਘੰਟੇ ਹੋ ਚੁੱਕੇ ਸੀ, ਇਸ ਵਿਅਕਤੀ ਨੂੰ ਕਾਰਡੀਅਕ ਅਰੈਸਟ ਆ ਗਿਆ ਤੇ ਹਸਪਤਾਲ ਦੇ ਬੈੱਡ ਦੇ ਉੱਤੇ ਹੀ ਇਸਨੇ ਦਮ ਤੋੜ ਦਿੱਤਾ। ਹੁਣ ਕੁਇਨਜ਼ਲੈਂਡ ਸੂਬੇ ਦੇ ਸਿਹਤ ਮੰਤਰੀ ਟਿਮ ਨਿਕੋਲਸ ਤੋਂ ਇਹ ਸਵਾਲ ਪੁੱਛੇ ਜਾ ਰਹੇ ਨੇ ਕਿ ਆਖਿਰਕਾਰ ਇੰਨੀ ਭੈੜੀ ਹਾਲਤ ਕਿਵੇਂ ਹੋ ਗਈ ਹੈ ਕੁਇਨਜ਼ਲੈਂਡ ਸੂਬੇ ਦੀ। ਸਨਸ਼ਾਈਨ ਸਟੇਟ ਕਹਿੰਦੇ ਹਾਂ, ਪਰ ਬਹੁਤੇ ਲੋਕਾਂ ਦਾ ਸਨ ਸ਼ਾਈਨ ਹੀ ਨਹੀਂ ਹੋ ਪਾਉਂਦਾ। ਅਜਿਹੇ ਦੇ ਵਿੱਚ ਬੈਕਲੌਗ ਕੇਸਿਸ ਦਾ ਹਵਾਲਾ ਦਿੱਤਾ ਜਾ ਰਿਹਾ, ਕਿਹਾ ਜਾ ਰਿਹਾ ਹੈ ਕਿ ਇੱਕ ਵੱਡੀ ਗਿਣਤੀ ਹੈ ਕੁਇਨਜ਼ਲੈਂਡ ਸੂਬੇ ਦੇ ਵਿੱਚ ਜਿੱਥੇ ਲੋਕ ਹਸਪਤਾਲਾਂ ਚ ਪਹੁੰਚ ਰਹੇ ਨੇ। ਖਾਸ ਤੌਰ ਤੇ ਅਗਸਤ ਤੇ ਸਪਤੰਬਰ ਮਹੀਨੇ ਦਾ ਹੀ ਹਵਾਲਾ ਦਿੱਤਾ ਗਿਆ, ਜਦੋਂ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ 2,11,000 ਪੇਸ਼ੈਂਟਸ ਐਮਰਜੈਂਸੀ ਡਿਪਾਰਟਮੈਂਟ ED ਦੇ ਵਿੱਚ ਪਹੁੰਚੇ ਨੇ। ਨਿਕੋਲਸ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ 67 ਤੋਂ 80 ਕੇਸ ਕੁਇਨਜ਼ਲੈਂਡ ਮੈਟਰੋ ਦੇ ਸਾਊਥ ਰੀਜਨ ਦੇ ਵਿੱਚ ਹੀ ਪੈਂਡਿੰਗ ਪਏ ਨੇ, ਜਿਹੜੇ ਅਰਜੈਂਟ ਕੋਡ ਜਿਹਨਾਂ ਦੇ ਲਈ ਜਾਰੀ ਕੀਤਾ ਗਿਆ ਸੀ ਕਿ ਛੇਤੀ ਤੋਂ ਛੇਤੀ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਣਾ। ਐਂਬੂਲੈਂਸ ਕਰੂ ਜਿਹੜਾ ਉਹ ਜ਼ਾਹਰ ਜੀ ਗੱਲ ਹੈ ਘੱਟ ਜ਼ਰੂਰ ਹੈ। ਜਦੋਂ ਸਰਕਾਰ ਬਣੀ ਸੀ ਉਸ ਤੋਂ ਪਹਿਲਾਂ LNP ਸਰਕਾਰ ਨੇ ਦਾਅਵਾ ਕੀਤਾ ਸੀ, ਇਸ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਅਸੀਂ ਆਉਂਦਿਆਂ ਸਾਰ ਪੈਰਾਮੈਡਿਕਸ ਦੀ ਗਿਣਤੀ ਵਧਾ ਦੇਵਾਂਗੇ, ਐਂਬੂਲੈਂਸ ਦੀ ਗਿਣਤੀ ਵਧਾ ਦੇਵਾਂਗੇ। ਕਿੱਥੇ ਗਏ ਉਹ ਵਾਅਦੇ? ਹੁਣ ਮੇਟਰ ਹਾਸਪਿਟਲ ਦੇ ਉੱਤੇ ਸਵਾਲ ਉੱਠ ਰਹੇ ਨੇ, ਪੂਰੇ ਦੇ ਪੂਰੇ ਇਸ ਸਿਹਤ ਢਾਂਚੇ ਦੇ ਉੱਤੇ ਸਵਾਲ ਨਹੀਂ ਉੱਠ ਰਹੇ ਕਿ ਆਖਿਰਕਾਰ ਇਸਨੂੰ ਕਿੱਦਾਂ ਜਿਹੜਾ ਇਸਨੂੰ ਮੇਨਟੇਨ ਕੀਤਾ ਜਾ ਰਿਹਾ, ਬਲਕਿ ਇਸ ਗੱਲ ਤੇ ਸਵਾਲ ਉੱਠੇ ਨੇ ਕਿ ਮੇਟਰ ਹਾਸਪਿਟਲ ਨੇ ਆਖਿਰਕਾਰ ਉਸ 80 ਸਾਲਾ ਸ਼ਖਸ ਦੀ ਮੌਤ, ਜਿਹਦੀ 2 ਘੰਟੇ ਹਸਪਤਾਲ ਦੇ ਬੈੱਡ ਦੇ ਉੱਤੇ ਪਿਆ ਪਿਆ ਹੀ ਔਰ ਐਂਬੂਲੈਂਸ ਦੇ ਵਿੱਚ ਉਡੀਕਦਿਆਂ ਉਡੀਕਦਿਆਂ ਹੀ ਹੋ ਗਈ, ਆਖਿਰਕਾਰ ਉਸ ਦੇ ਵਿੱਚ ਕੀ ਕੁਤਾਹੀ ਵਰਤੀ? ਜਵਾਬ ਤਾਂ ਆ ਜਾਏਗਾ ਹਸਪਤਾਲ ਦਾ, ਪਰ ਸਾਨੂੰ ਪਤਾ ਹੀ ਹੈ ਸਭ ਨੂੰ ਕਿ ਜਵਾਬ ਆਖਿਰਕਾਰ ਉਸ ਵਿਅਕਤੀ ਨੂੰ ਵਾਪਸ ਨਹੀਂ ਲਿਆ ਸਕਦਾ। ਖੈਰ, ਦੂਸਰੀਆਂ ਹੋਰ ਖਬਰਾਂ ਦੀ ਵੀ ਸਾਂਝ ਪਾਈਏ। ਗ੍ਰੀਨਸ ਪਾਰਟੀ ਦੇ ਨੇਤਾ ਡੇਵਿਡ ਸ਼ੂਬ੍ਰਿਜ ਹੁਣ ਬਣੇ ਨੇ ਨਵੇਂ ਨਵੇਂ ਔਰ ਗ੍ਰੀਨਸ ਪਾਰਟੀ ਦੀ ਕਮਾਨ ਸੰਭਾਲ ਰਹੇ ਨੇ, ਪਹਿਲਾਂ ਵੀ ਸੀ, ਪਰ ਪਿੱਛੇ ਜੇ ਇਹਨਾਂ ਦੀ ਪਾਰਟੀ ਦੀ ਤਰਫ ਤੋਂ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਨਹੀਂ ਸੀ ਕੀਤਾ ਗਿਆ ਫੈਡਰਲ ਚੋਣਾਂ 'ਚ, ਇਸੇ ਕਰਕੇ ਆਪਣੇ ਅਹੁਦੇ ਤੋਂ ਆਪ ਹੀ ਪਿੱਛੇ ਹਟ ਗਏ ਸੀ। ਹੁਣ ਇਹਨਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਡੇਵਿਡ ਸ਼ੂਬ੍ਰਿਜ ਜੋ ਕਹਿੰਦੇ ਨੇ ਤੇ ਜੋ ਕਰਦੇ ਨੇ ਉਸ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਹੈਰਾਲਸਨ ਦੀ ਖਬਰ ਦੇ ਮੁਤਾਬਕ ਡੇਵਿਡ ਸ਼ੂਬ੍ਰਿਜ ਹੁਣ ਸਰਕਾਰ ਨੂੰ ਕਹਿ ਰਹੇ ਨੇ, ਗਲ ਦੇ ਉੱਤੇ ਗੋਡੇ ਦੇ ਗੋਡੇ ਤੇ ਜਿਹੜਾ ਗਲ ਤੇ ਗੋਡਾ ਧਰ ਕੇ ਇਹ ਕਹਿ ਰਹੇ ਨੇ ਕਿ ਘਰ ਬਣਾਓ ਘਰ ਬਣਾਓ, ਆਸਟ੍ਰੇਲੀਆ 'ਚ ਘਰਾਂ ਦੀ ਲੋੜ ਹੈ। ਪਰ ਖੁਦ 30,000 ਘਰਾਂ ਨੂੰ ਰੋਕਣ ਵਾਲੇ ਡੇਵਿਡ ਸ਼ੂਬ੍ਰਿਜ ਆਖਿਰਕਾਰ ਇਹ ਕਿਵੇਂ ਕਰ ਸਕਦੇ ਨੇ? ਖਬਰ ਇੱਥੇ ਤੱਕ ਸੀਮਤ ਨਹੀਂ ਹੈ, ਬਲਕਿ ਅਖਬਾਰ ਨੇ ਗ੍ਰੀਨਸ ਪਾਰਟੀ ਦੇ ਸਾਰੇ ਦੀ ਸਾਰੀ ਸਿਕੜਲੀ ਲੀਡਰਸ਼ਿਪ ਦੀ ਪ੍ਰੋਪਰਟੀ ਪੋਰਟਫੋਲੀਓ ਪ੍ਰਕਾਸ਼ਿਤ ਕਰ ਦਿੱਤੇ ਨੇ। ਅੱਜ ਦੇ ਅਖਬਾਰ ਜਦੋਂ ਤੁਸੀਂ ਚੱਕ ਕੇ ਦੇਖੋਗੇ ਤਾਂ ਗ੍ਰੀਨਸ ਪਾਰਟੀ ਦੇ ਨਾਲ ਹਰੇ ਨਹੀਂ ਬਲਕਿ ਲਾਲ ਹੋਏ ਪਏ ਨੇ ਇਹ ਅਖਬਾਰ। ਔਰ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਡੇਵਿਡ ਸ਼ੂਬ੍ਰਿਜ ਜਦੋਂ ਪਹਿਲਾਂ ਵੁਲਰਾ ਕੌਂਸਲ ਦੇ ਵਿੱਚ ਕੌਂਸਲਰ ਵੀ ਰਹਿੰਦੇ ਸੀ, 2004 ਤੋਂ 2012 ਤੱਕ ਇਹ ਕੌਂਸਲਰ ਦੇ ਤੌਰ ਤੇ ਰਹੇ ਨੇ। ਵੁਲਰਾ ਕੌਂਸਲ ਦੇ ਵਿੱਚ ਕੌਂਸਲਰ ਰਹਿੰਦਿਆਂ ਹੋਇਆਂ ਇਹਨਾਂ ਨੇ ਖੁਦ ਬਲਕਿ ਉਸ ਤੋਂ ਬਾਅਦ NSW ਦੀ ਪਾਰਲੀਮੈਂਟ ਦੇ ਅਪਰ ਹਾਊਸ ਦੇ ਵਿੱਚ ਜਦੋਂ ਇਹ ਮੈਂਬਰ ਰਹੇ ਨੇ 2010 ਤੋਂ 2022 ਦੇ ਦਰਮਿਆਨ, ਉਦੋਂ ਵੀ ਇਹਨਾਂ ਨੇ ਵੋਟ ਕੀਤੀ ਹੈ ਘੱਟੋ ਘੱਟ 35 ਐਸੇ ਪ੍ਰੋਜੈਕਟਸ ਦੇ ਖਿਲਾਫ ਜਿਸ ਦੇ ਵਿੱਚ ਘਰ ਬਣ ਰਹੇ ਸੀ, ਵੱਡੀ ਗਿਣਤੀ 'ਚ ਘਰ ਬਣ ਰਹੇ ਸੀ। ਔਰ ਇਹਨਾਂ ਦੀ ਕੁੱਲ ਗਿਣਤੀ ਜੇ ਜੋੜ ਲਈਏ ਜਿੰਨੇ ਪ੍ਰੋਜੈਕਟਾਂ ਦੇ ਵਿੱਚ ਇਹਨਾਂ ਨੇ ਇਨਕਾਰ ਕੀਤਾ ਕਿ ਨਾ ਨਾ ਨਾ ਘਰ ਨਾ ਬਣਨ ਦਿਓ, 30,000 ਦੇ ਕਰੀਬ ਇਹ ਗਿਣਤੀ ਹੋ ਸਕਦੀ ਹੈ। ਇਸ ਦੇ ਵਿੱਚ ਮਿਰਵੈਕ ਹਾਈ ਫੋਰੈਸਟ ਜਿਹੜੀ ਕਿ ਹਿਲਸ ਕੌਂਸਲ ਦੇ ਵਿੱਚ ਸੀ, ਮਾਕਣਾ ਹਿਲਸ ਡਿਵੈਲਪਮੈਂਟ ਸੀ, ਇਹ ਆਖਿਰਕਾਰ ਬਣ ਤਾਂ ਗਈ ਫਿਰ ਬਾਅਦ ਦੇ ਵਿੱਚ, ਪਰ ਇਹਨੂੰ ਕਈ ਸਾਲਾਂ ਤੱਕ ਉਡੀਕ ਸਹਿਣੀ ਪਈ ਸੀ ਕਿਉਂਕਿ ਕੌਂਸਲਰ ਦੇ ਤੌਰ ਦੇ ਉੱਤੇ ਇਹਨਾਂ ਨੇ ਮਿਰਵੈਕ ਦੇ ਇਸ ਪ੍ਰੋਜੈਕਟ ਨੂੰ ਦੇਰੀ ਕਰ ਰੱਖੀ ਸੀ, ਰੋਕ ਰੱਖਿਆ ਸੀ, ਅੜਿੱਕੇ ਲਗਾਈ ਰੱਖੇ ਸੀ। ਹੋਰ ਤਾਂ ਹੋਰ, ਡੇਵਿਡ ਸ਼ੂਬ੍ਰਿਜ ਨੇ ਇਸ ਤੋਂ ਬਾਅਦ ਨਾਰਥ ਸਿਡਨੀ ਦੇ ਵਿੱਚ ਜਿਹੜਾ ਕਰੋਜ਼ ਨੈਸਟ ਦਾ ਟ੍ਰੇਨ ਸਟੇਸ਼ਨ ਆ ਉਹਦੇ ਉੱਪਰ ਵੀ ਘਰ ਬਣੇ ਸੀ, ਅਪਾਰਟਮੈਂਟ ਬਣੇ ਸੀ, ਇਹਨੂੰ ਵੀ ਇਹਨਾਂ ਨੇ ਮਨਾ ਕਰ ਰੱਖਿਆ ਕਿ ਨਾ ਏਦਾਂ ਨਹੀਂ।

ਬਣਨੇ ਚਾਹੀਦੇ, ਸਟੇਸ਼ਨ ਦੇ ਉੱਤੇ ਘਰ ਕਿਵੇਂ ਬਣਾ ਦੋਗੇ। ਬਾਅਦ ਦੇ ਵਿੱਚ NSW ਸਰਕਾਰ ਨੇ ਆਖਿਰਕਾਰ ਹਰੀ ਝੰਡੀ ਦਿੱਤੀ ਤੇ ਇਸ ਮਹੀਨੇ ਦੇ ਵਿੱਚ, ਇਸੇ ਸਾਲ ਜੂਨ ਮਹੀਨੇ ਦੇ ਵਿੱਚ ਇਹ ਪ੍ਰੋਜੈਕਟ ਨੂੰ ਵੀ ਜਿਹੜਾ ਬਣਨੇ ਸ਼ੁਰੂ ਹੋ ਗਏ। ਉਹ ਤਾਂ ਚਲੋ ਵੱਖਰੀ ਗੱਲ ਹੈ ਕਿ ਡੇਵਿਡ ਸ਼ੂਬ੍ਰਿਜ ਨੇ ਜਿਨ੍ਹਾਂ ਜਿਨ੍ਹਾਂ ਪ੍ਰੋਜੈਕਟਾਂ ਨੂੰ ਨਾ ਕੀਤੀ ਉਹ ਘਰ ਆਖਿਰਕਾਰ ਬਣੇ ਗਏ, ਤੇ ਉਹ ਇਹ ਕਹਿ ਸਕਦੇ ਨੇ ਕਿ ਨਹੀਂ ਮੈਂ ਤਾਂ ਕੋਈ ਘਰ ਨਹੀਂ ਰੋਕਿਆ। ਪਰ ਜੇ ਉਹਨਾਂ ਦੇ ਨੰਨਾ ਪਾਇਆ ਹੋਇਆ ਜਿੰਨੇ ਪ੍ਰੋਜੈਕਟਾਂ ਤੇ ਅਜੇ ਉਹਨਾਂ ਦੀ ਗਿਣਤੀ ਕੱਢ ਲਈਏ ਤਾਂ ਉਹ ਇੱਕ ਵੱਖਰੀ ਗਿਣਤੀ ਬਣ ਜਾਂਦੀ ਹੈ। ਵੈਸੇ ਡੇਵਿਡ ਸ਼ੂਬ੍ਰਿਜ ਜਿਨ੍ਹਾਂ ਨੇ ਇਹਨਾਂ ਫੈਡਰਲ ਚੋਣਾਂ ਦੇ ਦਰਮਿਆਨ ਆਪਣੇ ਤੇ ਆਪਣੇ ਨਾਂ ਦੇ ਉੱਤੇ ਰਜਿਸਟਰ ਕੋਈ ਵੀ ਪ੍ਰੋਪਰਟੀ ਡਿਕਲੇਅਰ ਨਹੀਂ ਸੀ ਕੀਤੀ, ਉਹਨਾਂ ਦੀ ਪਤਨੀ ਧਰਮ ਪਤਨੀ ਪੈਟਰੀਸ਼ੀਆ ਸਾਂਗ ਦੇ ਨਾਮ ਦੇ ਉੱਤੇ ਹੀ ਸਾਰੇ ਘਰ ਦੱਸੇ ਗਏ ਨੇ। ਇੱਕ ਤਾਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਵਲੂਰਾ ਦੇ ਵਿੱਚ ਹੈ, ਘੱਟੋ ਘੱਟ $30 ਲੱਖ ਦਾ ਇਹ ਘਰ ਹੈ ਉਹਨਾਂ ਦਾ, ਇਹ ਫੈਮਿਲੀ ਹੋਮ ਹੈ ਉਹਨਾਂ ਦਾ। ਇਸ ਤੋਂ ਇਲਾਵਾ ਡਾਰਲਿੰਗ ਹਸਟ NSW ਦਾ ਮਹਿੰਗਾ ਮਹਿੰਗਾ ਤਰੀਨ ਇਲਾਕਾ ਔਰ ਸਿਟੀ ਦੇ ਬਿਲਕੁਲ ਵਿੱਚ ਪੈਂਦਾ ਅਲਟੀਮੋ ਦਾ ਇਲਾਕਾ, ਇਹਨਾਂ ਦੋ ਇਲਾਕਿਆਂ ਚ ਉਹਨਾਂ ਦੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਵੀ ਨੇ। ਫਿਰ ਸਟੈਫ ਹੌਜਿੰਸ ਦੀ ਜੇ ਗੱਲ ਕਰੀਏ, ਡਿਪਟੀ ਲੀਡਰ ਨੇ ਇਸ ਵਕਤ ਵਿਕਟੋਰੀਆ ਦੀ ਸੈਨੇਟਰ ਨੇ, ਇਹਨਾਂ ਦਾ ਵੀ ਸੈਂਟ ਕਿਲਡਾ ਦੇ ਵਿੱਚ ਘਰ ਹੈ ਤੇ ਬਲੈਂਪਾਈਡ ਦੇ ਵਿੱਚ ਇੱਕ ਵੱਡਾ ਸਾਰਾ ਖੇਤੀਬਾੜੀ ਦਾ ਫਾਰਮ ਵੀ ਹੈ। ਐਲਿਜ਼ਾਬੈਥ ਵਾਟਸਨ ਦੀ ਗੱਲ ਕਰੀਏ, ਇਹ ਰਿਆਨ ਤੋਂ MP ਨੇ, ਇਹਨਾਂ ਦਾ ਆਪਣਾ ਘਰ ਸੈਂਟ ਲੂਸ਼ੀਆ ਦੇ ਵਿੱਚ ਹੈ, ਕੁਇਨਜ਼ਲੈਂਡ ਦੇ ਵਿੱਚ ਪੈਂਦਾ, ਪਰ ਇਨਵੈਸਟਮੈਂਟ ਪ੍ਰੋਪਰਟੀ ਆਰਚਨ ਫਲਾਵਰ ਦੇ ਵਿੱਚ ਹੈ। ਇੱਕ ਹੋਲੀਡੇ ਫਲੈਟ ਹੈ ਜਿਹੜਾ ਉਹ ਹੈਸਟਿੰਗ ਪੁਆਇੰਟ ਦੇ ਵਿੱਚ ਹੈ, NSW ਦਾ ਇਹ ਇਲਾਕਾ, ਕਿੱਥੇ ਕਿੱਥੇ ਇਹਨਾਂ ਨੇ ਘਰ ਲੈ ਰੱਖੇ ਨੇ। ਮਹਿਰੀਨ ਫਰੇਕੀ ਆਏ ਪਾਕਿਸਤਾਨ ਤੋਂ ਨੇ, ਪਰ ਘਰ ਇਹਨਾਂ ਨੇ ਬੇਕਨਸ ਫੀਲਡ ਦੇ ਵਿੱਚ ਲੱਖਾਂ ਡਾਲਰ ਦਾ ਲੈ ਲਿਆ ਸੀ, ਬਲਕਿ ਬੇਕਨਸ ਫੀਲਡ ਦੇ ਵਿੱਚ ਇਹਨਾਂ ਨੇ ਇੱਕ ਇਨਵੈਸਟਮੈਂਟ ਪ੍ਰੋਪਰਟੀ ਵੀ ਲੈ ਰੱਖੀ ਹੈ। ਇਸ ਤੋਂ ਇਲਾਵਾ ਜੇਕਰ ਬਾਰਬਰਾ ਪੈਕੌਕ ਦੀ ਗੱਲ ਕਰੀਏ, ਸਾਊਥ ਆਸਟ੍ਰੇਲੀਆ ਤੋਂ ਸੈਨੇਟਰ ਆਉਂਦੇ ਨੇ, ਤਾਂ ਇਹਨਾਂ ਦੇ ਵੀ ਆਪਣੇ ਨਾਮ ਦੇ ਉੱਤੇ ਘਰ ਰੈਜ਼ੀਡੈਂਸ਼ੀਅਲ ਘਰ ਤੇ ਪ੍ਰੋਪਰਟੀਜ਼ ਨੇ। ਉਧਰ ਜਾਰਡਨ ਸਟੀਲ ਦਾ ਮਾਮਲਾ ਇਹਨਾਂ ਦਿਨਾਂ 'ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਹਾਲਾਂਕਿ ਉਹਨਾਂ ਨੇ ਮਹਿਲਾ ਦੇ ਉੱਤੇ ਇੱਕ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸੀ, ਉਸ ਤੋਂ ਬਾਅਦ ਉਹ ਛੁੱਟੀ ਵੀ ਲੈ ਗਏ। ਗ੍ਰੀਨਸ ਪਾਰਟੀ ਦੇ ਨੇਤਾ ਕਹਿੰਦੇ ਨੇ ਸਾਨੂੰ ਤਾਂ ਪਤਾ ਹੀ ਨਹੀਂ ਛੁੱਟੀ ਕਦੋਂ ਲੈ ਗਏ, ਵੈਸਟਰਨ ਆਸਟ੍ਰੇਲੀਆ ਤੋਂ ਨੌਜਵਾਨ ਸੈਨੇਟਰ ਨੇ, ਪਰ ਇਹਨਾਂ ਦਾ ਆਪਣਾ ਘਰ ਰੋਕਿੰਗਮ ਦੇ ਵਿੱਚ ਵੈਸਟ ਇੰਡੀਜ਼ ਵੈਸਟਰਨ ਆਸਟ੍ਰੇਲੀਆ 'ਚ ਪੈਂਦਾ। ਉਧਰ ਨਿਕ ਮੈਕੀਮ ਜਿਹੜੇ ਤਸਮੇਨੀਆ ਤੋਂ ਸੈਨੇਟਰ ਆਉਂਦੇ ਨੇ, ਆਪਣਾ ਘਰ ਵੈਸਟ ਹੋਬਾਰਟ ਦੇ ਵਿੱਚ ਹੈ, ਤਸਮੇਨੀਆ ਦੇ ਅੰਦਰ ਰੈਜ਼ੀਡੈਂਸ਼ੀਅਲ, ਪਰ ਇੱਕ ਇਨਵੈਸਟਮੈਂਟ ਪ੍ਰੋਪਰਟੀ ਇਹਨਾਂ ਦੀ, ਜਿਹੜੀ ਇਨਵੈਸਟਮੈਂਟ ਤਾਂ ਕਾਹਦੀ, ਹੋਲੀਡੇ ਹਾਊਸ ਜਿਹੜਾ ਇਹ ਨੁਬੀਨਾ ਦੇ ਵਿੱਚ ਹੈ। ਇਸ ਤੋਂ ਇਲਾਵਾ ਐਗਰੀਕਲਚਰ ਲੈਂਡ ਹੈ ਨੁਬੀਨਾ ਦੇ ਵਿੱਚ, ਇੱਕ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਜਿੱਥੇ ਇਹਨਾਂ ਨੇ ਕਿਰਾਏਦਾਰ ਰੱਖਿਆ ਹੋਇਆ ਤਸਮੇਨੀਆ ਦੇ ਵਿੱਚ, ਨਿਊ ਨੋਰਫਲੈਕ ਦੇ ਵਿੱਚ, ਉਹ ਵੀ ਇਹਨਾਂ ਦੇ ਨਾਮ ਤੇ ਹੀ ਹੈ। ਗ੍ਰੀਨਸ ਪਾਰਟੀ ਦੇ ਨੇਤਾਵਾਂ ਦੀ ਗੱਲ ਹੋਰ ਹੋ ਸਕਦੀ ਹੈ, ਕਿਉਂਕਿ ਡੇਵਿਡ ਸ਼ੂਬ੍ਰਿਜ ਲੋਕਾਂ ਦੇ ਵਿੱਚ ਆ ਕੇ ਜੋ ਮਰਜ਼ੀ ਕਹਿਣ ਕਿ ਮੈਂ ਤੁਹਾਡਾ ਨੇਤਾ, ਪਰ $3,41,000 ਸਾਲਾਨਾ ਕਮਾਉਣ ਵਾਲੇ ਤੇ $3-3 ਲੱਖਾਂ ਦੀਆਂ ਪ੍ਰੋਪਰਟੀਆਂ ਦੇ ਮਾਲਕ ਡੇਵਿਡ ਸ਼ੂਬ੍ਰਿਜ ਨੂੰ ਤੁਹਾਡੇ ਘਰਾਂ ਦੀ ਫਿਕਰ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ, ਇਹ ਇੱਕ ਅਲੱਗ ਸਵਾਲ ਹੈ। ਉਧਰ NALE, ਇਹ ਵੀ ਲੇਬਰ ਪਾਰਟੀ ਦੀ ਨੇਤਾ ਨੇ, ਲੇਬਰ ਪਾਰਟੀ, ਇਹ ਵੀ ਤਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਹ ਵਨ ਨੇਸ਼ਨ ਦੀ ਭਾਸ਼ਾ ਹੈ ਕਿ ਲੇਬਰ ਤੇ ਗ੍ਰੀਨਸ ਇੱਕ ਨੇ, ਪਰ ਖੈਰ ਲੇਬਰ ਪਾਰਟੀ ਆਪਣੇ ਆਪ ਨੂੰ ਬਿਲਕੁਲ ਵੱਖ ਪਾਰਟੀ ਉਹ ਦੱਸਦੀ ਹੈ। ਲੇਬਰ ਪਾਰਟੀ ਦੀ ਨੇਤਾ NALE ਦੇ ਉੱਤੇ ਕੱਲ ਦੇ ਦਿਨ ਇਲਜ਼ਾਮ ਵਾਲੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਡੇਲੀ ਟੈਲੀਗ੍ਰਾਫ ਦੀ ਇਹ ਖਬਰ ਸੀ, ਜਿੱਥੇ ਪਤਾ ਚੱਲਦਾ ਹੈ ਕਿ NALE ਨੇ ਤੁਹਾਡੇ ਸਾਡੇ ਜੇਬਾਂ ਦੇ ਵਿੱਚੋਂ ਜਿਹੜੇ ਪੈਸੇ ਕਮਾਏ ਹੋਏ ਨੇ, ਜਿਹੜਾ ਟੈਕਸ ਪੇਅਰਸ ਦਾ ਪੈਸਾ ਹੈ, ਉਸ ਪੈਸੇ ਦੇ ਉੱਤੇ ਯਾਨੀ ਸਰਕਾਰੀ ਖਜ਼ਾਨੇ ਦੀ ਵਰਤੋਂ ਕਰਕੇ $1.5 ਲੱਖ ਖਰਚ ਦਿੱਤੇ ਸੀ, 9 ਦੇਸ਼ਾਂ ਦੀ ਯਾਤਰਾ ਕੀਤੀ ਸੀ। ਕਨਕਲੂਜਨ ਕੀ ਨਿਕਲਿਆ, ਸਮਾਲ ਬਿਜ਼ਨਸਿਸ ਫੇਰ ਆਸਟ੍ਰੇਲੀਆ ਦੇ ਵਿੱਚ ਬੰਦ ਹੀ ਹੋ ਰਹੇ ਨੇ। ਇਹ ਪਿਛਲੇ 17 ਮਹੀਨਿਆਂ ਦਾ ਹੀ ਕੱਚਾ ਚਿੱਠਾ ਹੈ ਜਿਹੜਾ ਇਸ ਅਖਬਾਰ ਨੇ ਪ੍ਰਕਾਸ਼ਿਤ ਕੀਤਾ ਸੀ। ਹੁਣ ਇਸ ਖਬਰ ਤੋਂ ਬਾਅਦ ਉਹਨਾਂ ਦੇ ਰਿਐਕਸ਼ਨ ਲਏ ਜਾ ਰਹੇ ਨੇ, ਪੁੱਛਿਆ ਜਾ ਰਿਹਾ ਹੈ ਕਿ ਆਖਿਰਕਾਰ ਤੁਸੀਂ ਇਸ ਤੋਂ ਹਾਸਲ ਕੀ ਕੀਤਾ। ਵਿਰੋਧੀ ਧਿਰ ਦੀ ਤਰਫ ਤੋਂ ਜਿਹੜੇ ਇੰਡਸਟਰੀ ਮਿਨਿਸਟਰ ਨੇ ਐਂਡਰਿਊ ਹੈਸਟੀ, ਉਹਨਾਂ ਨੇ ਇਹ ਸਵਾਲ ਕੀਤੇ ਨੇ। ਹਾਂ, ਕਿਹਾ ਕਿ ਆਖਿਰਕਾਰ ਜਦੋਂ ਦੀਵਾਲੀ ਮੇਲਾ ਜਿਹੜਾ ਉਹ ਮਨਾਉਣ ਜਾਂਦੇ ਨੇ NALE ਇੰਡੀਆ ਦੇ ਵਿੱਚ, ਸਾੜੀ ਪਹਿਣ ਕੇ ਜਾਂ ਸੂਟ ਪਹਿਣ ਕੇ ਉੱਥੇ ਨੱਚਦੇ ਟੱਪਦੇ ਨੇ, ਗੜਬਾ ਕਰਦੇ ਨੇ, ਤੇ ਉਸ ਤੋਂ ਬਾਅਦ ਕਿਹੜਾ ਐਸਾ ਬਿਜ਼ਨਸ ਲੈ ਕੇ ਆਏ ਸੀ ਉਹ ਸਪੇਨ ਤੋਂ, ਕਿਹੜਾ ਐਸਾ ਬਿਜ਼ਨਸ ਉਹ ਜਾਪਾਨ ਤੋਂ ਜਾਂ ਭਾਰਤ ਤੋਂ ਲੈ ਕੇ ਆਏ ਨੇ ਜਿਸ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਜਿਹੜੇ ਛੋਟੇ ਵਪਾਰਕ ਅਦਾਰੇ ਨੇ ਉਹ ਬਚ ਸਕੇ ਨੇ, ਉਹਨਾਂ ਦਾ ਉਹ ਚੱਲ ਸਕੇ ਨੇ। ਦੱਸ ਦਈਏ ਕਿ 28 ਜੂਨ ਤੋਂ 5 ਜੁਲਾਈ ਦੇ ਦਰਮਿਆਨ ਕਤਰ ਤੇ ਸਪੇਨ ਦੇ ਦੌਰੇ ਦੇ ਉੱਤੇ $42,000 NALE ਨੇ ਖਰਚ ਦਿੱਤੇ ਸੀ ਸਫ਼ਰ ਦੇ ਵਿੱਚ। ਇਸ ਤੋਂ ਇਲਾਵਾ $18,000 ਇੰਡੋਨੇਸ਼ੀਆ, ਸਿੰਗਾਪੁਰ, ਭਾਰਤ ਤੇ ਫਿਰ ਬਾਂਗਲਾਦੇਸ਼ ਦੇ ਦੌਰੇ ਤੇ $34,000 13 ਅਕਤੂਬਰ ਤੋਂ 18 ਅਕਤੂਬਰ ਦੇ ਦਰਮਿਆਨ। ਇਹ ਸਾਰੀਆਂ ਪਿਛਲੇ ਸਾਲ ਦੀਆਂ ਖਬਰਾਂ ਨੇ, ਪਿਛਲੇ ਸਾਲ ਦੀਆਂ ਦੌਰੇ ਨੇ ਇਹ। ਤੇ ਫਿਰ 30 ਅਕਤੂਬਰ ਤੋਂ 6 ਨਵੰਬਰ ਦੇ ਦਰਮਿਆਨ ਉਹ ਬਹਿਰੀਨ, ਜਾਰਡਨ ਤੇ ਕਤਰ ਦੇ ਦੌਰੇ ਤੇ ਵੀ ਗਏ ਨੇ, $54,000 ਇੱਥੇ ਖਰਚ ਦਿੱਤੇ ਨੇ। ਉਧਰ ਅਪੋਜੀਸ਼ਨ ਵੱਲੋਂ ਸਮਾਲ ਬਿਜ਼ਨਸਿਸ ਦੀ ਜਿਹੜੀ ਬੁਲਾਰਾ ਨੇ ਜਸਿੰਟਾ 59 ਪ੍ਰਾਈਸ, ਉਹਨਾਂ ਨੇ ਪੁੱਛਿਆ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਲੇਬਰ ਪਾਰਟੀ
ਇਸ ਹਫਤੇ ਦੇ ਵਿੱਚ ਇਹ ਗੱਲ ਕਹਿੰਦੀ ਹੈ ਕਿ ਜਿਹੜਾ 30% ਟੈਕਸ ਹੈ ਉਹ ਟਰੱਸਟ ਦੇ ਉੱਤੇ ਲਗਾਇਆ ਜਾਏਗਾ। ਜਦੋਂ ਇਹ ਗੱਲ ਮੰਨਦੀ ਹੈ ਕਿ ਛੋਟੇ ਬਿਜ਼ਨਸ ਜਿਹੜੇ ਨੇ ਉਹ ਖਤਮ ਹੋ ਰਹੇ ਨੇ, ਐਸੇ ਮਹੀਨੇ ਦੇ ਵਿੱਚ ਇਹ ਖਬਰ ਸਾਹਮਣੇ ਆ ਰਹੀ ਹੋਵੇ ਕਿ ਉਹਨਾਂ ਦੇ ਮੰਤਰੀ ਸਰਕਾਰੀ ਖਜ਼ਾਨੇ ਦੇ ਉੱਤੇ ਐਸ਼ ਕਰ ਰਹੇ ਨੇ, ਗੁਲਛਰੇ ਉਡਾ ਰਹੇ ਨੇ, ਵਿਦੇਸ਼ਾਂ ਚ ਘੁੰਮ ਰਹੇ ਨੇ, ਮੌਜਾਂ ਲੁੱਟ ਰਹੇ ਨੇ। ਉੱਥੇ ਗੱਠਜੋੜ ਦੀ ਤਰਫ ਤੋਂ ਵਿਕਟੋਰੀਆ ਦੇ ਲਈ ਯੋਜਨਾ ਕੀ ਹੈ ਆਖਿਰਕਾਰ ਕੱਲ ਦੇ ਦਿਨ ਐਲਾਨ ਦਿੱਤੀ ਗਈ। ਗੱਠਜੋੜ ਦੀ ਨੇਤਾ ਜੈਸ ਵਿਲਸਨ ਨੇ ਕਿਹਾ ਕਿ ਵਿਕਟੋਰੀਆ ਦੇ ਵਿੱਚ ਪ੍ਰੀਮੀਅਰ ਬਣਨ ਦੇ ਦਾਅਵੇਦਾਰ ਨੇ ਇਹ, ਔਰ ਇਹਨਾਂ ਨੇ ਕਿਹਾ ਕਿ ਲੇਬਰ ਪਾਰਟੀ ਇੱਕ ਤਾਂ ਸਾਡੀਆਂ ਯੋਜਨਾਵਾਂ ਚਲਾਉਂਦੀ ਹੈ, ਦੂਸਰੀ ਉਹ ਇਸ ਹੱਦ ਤੱਕ ਗਿਰ ਚੁੱਕੇ ਨੇ ਕਿ ਜਦੋਂ ਅਬੋਰਸ਼ਨ ਵਰਗੇ ਮੁੱਦਿਆਂ ਨੂੰ ਡੀਕ੍ਰਿਮੀਨਲਾਈਜ਼ ਕਰਦੇ ਨੇ, ਤੇ ਦੂਸਰੇ ਪਾਸੇ ਬੈਨ ਕੈਰਲ ਇਹ ਆ ਕੇ ਕਹਿ ਦਿੰਦੇ ਨੇ ਕਿ ਉਹਨਾਂ ਦੀ ਸਰਕਾਰ ਜੇਕਰ ਬਣਦੀ ਹੈ ਤਾਂ $30 million ਉਹ ਖਰਚਣਗੇ ਤੇ ਅਬੋਰਸ਼ਨ ਫ੍ਰੀ, ਜਿਹੜਾ ਫ੍ਰੀ ਅਬੋਰਸ਼ਨ ਦਾ ਇੱਕ ਸਕੀਮ ਹੈ ਉਹ ਲੈ ਕੇ ਆਣਗੇ। ਅਸਲ ਦੇ ਵਿੱਚ ਇਹ ਉਹਨਾਂ ਦੀ ਕੋਈ ਸਕੀਮ ਨਹੀਂ ਹੈ, ਲਿਬਰਲ ਨੈਸ਼ਨਲ ਗੱਠਜੋੜ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ, ਉਹਨਾਂ ਕਿਹਾ ਕਿ ਲੇਬਰ ਪਾਰਟੀ ਦਾ ਜਿਹੜਾ ਵਾਅਦਾ ਸੀ ਉਹ ਤਾਂ ਪੂਰਾ ਅਸੀਂ ਕਰਾਂਗੇ, ਬਲਕਿ ਮੈਡੀਕਲ ਤੇ ਸਰਜੀਕਲ ਅਬੋਰਸ਼ਨ ਦੇ ਲਈ ਯਾਨੀ ਗਰਭਪਾਤ ਦੇ ਲਈ ਅਸੀਂ ਵਿਕਟੋਰੀਆ ਦੀਆਂ ਮਹਿਲਾਵਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਮੁਫ਼ਤ ਇਲਾਜ ਦੇਵਾਂਗੇ, ਬਲਕਿ 16 ਹਫ਼ਤਿਆਂ ਤੱਕ ਦਾ ਅਬੋਰਸ਼ਨ ਜਿਹੜਾ ਹੈ, ਗਰਭਪਾਤ ਹੈ ਜਿਹੜਾ 16 ਹਫ਼ਤਿਆਂ ਤੱਕ ਦਾ, ਉਸ ਦੇ ਖਾਤਰ ਇਹ ਸਾਰੀ ਜਿਹੜੀ ਰਕਮ ਹੈ ਮਹਿਲਾਵਾਂ ਦੇ ਉੱਤੇ ਖਰਚ ਕੀਤੀ ਜਾਏਗੀ। ਜਦਕਿ ਬੈਨ ਕੈਰਲ ਨੇ ਕਿਹਾ ਸੀ ਕਿ 9 ਤੋਂ 10 ਹਫ਼ਤਿਆਂ ਤੱਕ ਦਾ ਅਬੋਰਸ਼ਨ ਜਿਹੜਾ ਹੈ ਉਹ ਕਰਨਗੇ, $1,000 ਤੱਕ ਦਾ ਖਰਚਾ ਦੇਣਗੇ ਤੇ ਮੈਡੀਕਲ ਅਬੋਰਸ਼ਨ ਦੇ ਵਿੱਚ, ਹਾਲਾਂਕਿ ਜਿਹੜਾ ਬਾਕੀ ਦਾ ਦਵਾਈਆਂ ਦਾ ਜਾਂ ਸਰਜੀਕਲ ਖਰਚੇ ਨੇ ਉਹ ਅਲੱਗ ਤੋਂ ਨੇ, ਪਰ ਉਹਨਾਂ ਨੂੰ ਵੀ ਉਹਨਾਂ ਕਿਹਾ ਸੀ ਕਿ ਮੈਡੀਕੇਅਰ ਦੇ ਵਿੱਚ ਉਹ ਪੂਰੇ ਕਰ ਦਿੱਤੇ ਜਾਣਗੇ। ਜਦਕਿ ਜੈਸ ਵਿਲਸਨ ਨੇ ਕਿਹਾ ਕਿ ਲਿਬਰਲ ਨੈਸ਼ਨਲ ਗੱਠਜੋੜ ਦੀ ਇਹ ਰਣਨੀਤੀ ਪਹਿਲਾਂ ਵੀ ਸੀ, ਹੁਣ ਵੀ ਹੈ, ਲੇਬਰ ਪਾਰਟੀ ਇਸ ਦੇ ਉੱਤੇ ਸਿਰਫ ਔਰ ਸਿਰਫ ਇੱਕ ਜਿਹੜੀ ਪੋਲਿਟਿਕਸ ਕਰ ਰਹੀ ਹੈ। ਉਹਨਾਂ ਕਿਹਾ ਕਿ ਬੈਨ ਕੈਰਲ ਦੇ ਲਈ ਮਹਿਲਾਵਾਂ ਦੇ ਮਸਲੇ ਇੱਕ ਪੋਲਿਟੀਕਲ ਫੁੱਟਬਾਲ ਦੀ ਤਰ੍ਹਾਂ ਹੋ ਸਕਦੇ ਨੇ, ਪਰ ਇਸ ਨੂੰ ਇੰਨੀ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਣਾ ਚਾਹੀਦਾ। ਇਹ ਬੜਾ ਜ਼ਰੂਰੀ ਸੀ ਕਿ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਦੀ ਨੇਤਾ ਜੈਸ ਵਿਲਸਨ ਇੱਕ ਮਹਿਲਾ ਹੋਣ ਦੇ ਨਾਤੇ ਇਸ ਮਸਲੇ ਦੇ ਉੱਤੇ ਤੁਰੰਤ ਆਪਣਾ ਸਟੈਂਡ ਲੈਂਦੇ। ਹਾਲਾਂਕਿ ਵਨ ਨੇਸ਼ਨ ਪਾਰਟੀ ਦੇ ਵੈਰਨ ਪਿਕਰਿੰਗ ਕਈ ਵਾਰ ਇਸ ਤੋਂ ਪਹਿਲਾਂ ਹੁਣ ਉਹ ਬਣੇ ਨੇ ਨੇਤਾ, ਉਹ ਗੱਲ ਵੱਖਰੀ ਹੈ ਕਿ ਬੜੀ ਵਾਰ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਉੱਤੇ ਸ਼ਰਾਬ ਪੀ ਕੇ ਇੱਕ ਮਹਿਲਾ ਸਾਥਣ ਨੂੰ ਕੁੱਟਣ ਦੇ ਦੋਸ਼ ਨੇ, ਕੀ ਮਹਿਲਾਵਾਂ ਦੀ ਗੱਲ ਕਰਨਗੇ। ਔਰ ਵੈਰਨ ਪਿਕਰਿੰਗ ਨੇ ਜਿਨ੍ਹਾਂ ਨੇ ਇਸ ਨੂੰ ਡੀਕ੍ਰਿਮੀਨਲਾਈਜ਼ ਕਰਨ ਦੀ ਵੀ ਇੱਕ ਵਾਰ ਗੱਲ ਕੀਤੀ ਸੀ, ਔਰ ਖੈਰ ਹੁਣ

0: ਦੋਸਤੋ ਮਾਫੀ, ਕੁਛ ਟੈਕਨੀਕਲ ਗਲਿਚ ਕਾਰਨ ਆਪਾਂ ਖਬਰਾਂ ਕੰਪਲੀਟ ਨਹੀਂ ਕਰ ਪਾਏ ਸੀਗੇ। ਸੋ ਹੁਣ ਅਸੀਂ ਦੁਬਾਰਾ ਔਨ ਏਅਰ ਹੈ ਜੀ, ਅਤੇ ਤੁਸੀਂ ਸੁਣ ਰਹੇ ਹੋ ਗੌਤਮ ਕਪਿਲ ਜੀ ਨੂੰ। ਕਪਿਲ ਜੀ, ਤੁਸੀਂ ਦੁਬਾਰਾ ਔਨ ਏਅਰ ਹੋ
1: ਜੀ, ਬਹੁਤ ਧੰਨਵਾਦ। ਇੱਧਰ ਆਖਰੀ ਖਬਰ ਦੇ ਵੱਲ ਸਾਂਝ ਪਾ ਰਹੇ ਸੀ ਅਤੇ ਆਸਟ੍ਰੇਲੀਆ ਦੇ ਵਿੱਚ ਵਿਕਟੋਰੀਆ ਸੂਬਾ, ਜਿਸਨੂੰ ਕਿ ਖੇਡਾਂ ਦੀ ਰਾਜਧਾਨੀ ਵੀ ਕਹਿ ਲਿਆ ਜਾਂਦਾ, ਚਾਹੇ ਮੈਲਬਰਨ ਕੱਪ ਹੋਵੇ, ਚਾਹੇ ਇੱਥੇ ਆਸਟ੍ਰੇਲੀਅਨ ਓਪਨ ਟੈਨਿਸ ਦਾ ਟੂਰਨਾਮੈਂਟ ਹੋਵੇ, ਘੋੜਿਆਂ ਦੀ ਖੇਡਾਂ ਤੋਂ ਲੈ ਕੇ ਕ੍ਰਿਕਟ ਦੀ ਖੇਡਾਂ ਤੱਕ, MCG ਦੇ ਵਿੱਚ ਹੋਣ ਵਾਲਾ ਜਿਹੜਾ ਕ੍ਰਿਸਮਸ ਦੇ ਉੱਤੇ ਜਾਂ ਬੋਕਸਿੰਗ ਡੇ ਦਾ ਜਿਹੜਾ ਟੈਸਟ ਮੈਚ ਹੈ ਜਾਂ ਹੋਰ ਦੂਸਰੀਆਂ ਖੇਡਾਂ, ਸਿਰਫ ਸੁਪਰ ਕਾਰਸ ਇੱਕ ਰੇਸਿੰਗ ਸੀ ਜਿਹੜੀ ਕਿ ਵਿਕਟੋਰੀਆ ਦੇ ਹੱਥੋਂ ਖੋਲੀ ਗਈ ਸੀ ਸਾਊਥ ਆਸਟ੍ਰੇਲੀਆ ਦੀ ਤਰਫ ਤੋਂ। ਪਰ ਇੱਕ ਵਾਰ ਫਿਰ ਤੋਂ ਫਿਲਿਪ ਆਈਲੈਂਡ ਮੋਟੋ GP ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਹੈ, ਔਰ 2019 ਤੋਂ ਬਾਅਦ ਫਿਲਿਪ ਆਈਲੈਂਡ ਦੇ ਵਿੱਚ ਇਹ ਸੁਪਰ ਕਾਰਸ ਜਿਹੜੀਆਂ ਨੇ ਇਹ ਅਗਲੇ 5 ਸਾਲਾਂ ਦੇ ਲਈ ਰੇਸਾਂ ਇੱਥੇ ਫਿਰ ਤੋਂ ਹੋਣਗੀਆਂ, ਔਰ ਅੱਜ ਦੇ ਦਿਨ ਸੂਬਾਈ ਸਰਕਾਰ ਦੀ ਤਰਫ ਤੋਂ ਇਸਦਾ ਐਲਾਨ ਕੀਤਾ ਜਾਣਾ। ਦੱਸ ਦਈਏ ਕਿ ਵੱਡੇ ਜਿਹੜੇ ਔਜ਼ੀ ਜਿਹੜੇ ਲੇਜੈਂਡਸ ਨੇ, ਮਿਕ ਡੋਹਾਨ, ਕੈਸੀ ਸਟੂਨਰ, ਵਾਇਨ ਗਾਰਡਨਰ, ਇਹਨਾਂ ਦੀ ਤਰਫ ਤੋਂ ਅੱਜ ਪ੍ਰੀਮੀਅਰ ਦੇ ਨਾਲ ਖੜੇ ਹੋਣਗੇ ਤੇ ਐਲਾਨ ਕਰਨਗੇ। ਔਰ ਦੱਸ ਦਈਏ ਕਿ ਅਗਲੇ ਸਾਲ ਤੋਂ ਇਹ ਜਿਹੜਾ ਟੂਰ ਹੈ ਜਾਂ ਇਹ ਖੇਡਾਂ ਨੇ ਇਹ ਫਿਰ ਤੋਂ ਸ਼ੁਰੂ ਹੋ ਜਾਣਗੀਆਂ। ਵੈਸੇ ਸਾਊਥ ਆਸਟ੍ਰੇਲੀਆ ਦੇ ਵਿੱਚ ਇਹ ਖੇਡਾਂ ਹੋਣ ਲੱਗ ਪਈਆਂ ਸੀ, ਪਰ ਹੁਣ 2031 ਤੱਕ ਤਾਂ ਘੱਟੋ ਘੱਟ ਇਹਨਾਂ ਦਾ ਕੰਟਰੈਕਟ ਹੈ ਜਿਹੜਾ ਮੋਟੋ GP ਦਾ, ਉਹ ਹਾਸਲ ਕਰ ਲੈਣਾ ਵਿਕਟੋਰੀਆ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇਹਨਾਂ ਦੀ ਇਜਾਜ਼ਤ, ਧੰਨਵਾਦ।

0: કરવાની હે, મોર્ટગેજ રીફાઇનાન્સ કરવાની, નવી કાર ખરીદણી યા બિઝનેસ નું આગે વધારણા, તો ટેન્શન ક્યું? ટુ ફોલ્ડ લેન્ડિંગ ડેન્ડીનોંગ હે ના, હોમ લોન તો રીફાઇનાન્સિંગ તક, કન્સ્ટ્રક્શન લોન તો બિઝનેસ લોન યા કાર લોન, હર લોન લઈ 40 તો વધ લેન્ડર્સ દિનાલ તો હાડે લઈ બેસ્ટ ડીલ, લો ક્રેડિટ સ્કોર વેલકમ, કોલ રાજ 0494763700 ઓર વોટ્સએપ ટુ ફોલ્ડ લેન્ડિંગ.
1: હું થોડી મોઢી નાલ મોઢા મિલા કે થોડી તરક્કી દી રાહ નું હોર ભી સૌખા અતી સુરક્ષિત બનાવણ દા વાદા કરદા હૈ વેરી બી ટોયોટા,
2: જીતે હૈ ટોયોટા દી બેસ્ટ ટેકનોલોજી, બેસ્ટ કસ્ટમર સર્વિસ અતી બેસ્ટ ગૂગલ રિવ્યુઝ. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ.
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ ਦ ਸਮਾਰਟ ਚੋਇਸ. ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ. ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ. ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ. ਕਾਲ 4229058 60 ਔਰ ਵਿਜ਼ਿਟ bansallawyers.com.au.

0: ਜੀ ਉਹ ਤਾਂ ਚਲੋ ਸਭ ਗੱਲਾਂ ਠੀਕ ਨੇ ਤੇ ਆ ਵੀਕਐਂਡ ਦਾ ਮਾਹੌਲ ਹੈ ਤੇ ਮਾਹੌਲ 'ਚ ਗੱਲਾਂ ਬਾਤਾਂ ਕਿੱਦਾਂ ਦੀਆਂ ਹੁੰਦੀਆਂ ਆ ਵੀ ਸੁਣੋ ਜੀ
1: ਮੇਰੀ ਗੱਲ ਆ ਆ ਗਿਆ ਮੈਂ ਉਹ ਕੀ ਗੱਲ ਹੋਈ
2: ਤੈਨੂੰ ਸ਼ਰਮ ਨਹੀਂ ਆਉਂਦੀ ਤੜਕੇ ਦੇ 4 ਵਜ ਕੇ ਰੱਜਿਆ ਨਹੀਂ ਪੀ ਪੀ ਕੇ ਸਵੇਰੇ ਨਿਆਣੇ

0: ओए होए होए फ्राइडे मोटिवेशन जी, फ्राइडे मोटिवेशन। सारे सारे बॉयज मित्रों चोबरों मैं कह रहे हैं आ गया जी वीकेंड दा माहौल। पर देखो भाई साढ़े तो नराते चल रहे हैं, पर चलो जो है सो है। साढ़े वालों तुम सिर सुर घुमा लियो, यही क्या जा सकता है। बाकी ज्यादा ना कर लो, फिर थोड़ा पता ही की हुंदा, फिर यही हुंदा जी फिटे मुंह तेरे दूर फिटे मुंह तेरे। हाँ जी, तो अज का दिन है शुक्रवार, थैंक गॉड इट्स फ्राइडे। तो अज करांगे फन शन, अज करांगे मस्ती, तो अज करांगे गल्लां बातां। ओके रिपोर्ट, तो इधरों साडे डीजे का भी रिव्यू आ गया जी, 10/10। थैंक यू थैंक यू थैंक यू। तो मैं हाँ कृष्णा, मेरे नाल आ गए ने नोनिया जी, तो खुले अखाड़े की शुरुआत कर रहे हैं जी मेरे को होस्ट न्यू बुला के। हेलो हेलो, वेलकम वेलकम वेलकम, कैसे हैं आप?
1: मैं बहुत अच्छी हूँ, आप कैसे हैं?
0: बढ़िया।
1: वेलकम बैक ऑन रेडियो हाँ जी 1674 AM। जी हाँ, मैं थोड़ी अपनी नोनिया दयाल, नोनिया पी दयाल, जो रख दिए सब दे हास्यां दा ख्याल। और अज दा दिन तो फ्राइडे फ्राइडे, यानी कि जिद्दां कि कृष्णा जी ने कहा थैंक गॉड इट्स फ्राइडे, इट्स TGI फ्राइडे। सो TGI फ्राइडे सब नु पता सी की करना हुंदा, 100, 200, 300, 400, 1000% मस्ती मस्ती, नरोल शुद्ध खस्ता मस्ती।
0: बल्ले मटरी मटरी दी आठ हो गई भाई। यार कौन सी लाइन में आ गए आप?
1: भी देखो खस्ता कितना बन दिया कोई चीज। जो जो शुद्ध देसी क्यों पैंदा कॉफी सारा।
0: आई नेवर न्यू दैट, थैंक यू।
1: ते खस्ता क्यों कड़ा हुंदा है शुद्ध 100%।
0: हाँ ये भी गल ठीक है।
1: ऑलराइट मस्ती, और मस्ती हो सकती है गाणियां दे थ्रू, मस्ती हो सकती है बोलियां दे थ्रू, कवितावां दे थ्रू, हो सकती है चुटकलियां दे थ्रू। किसी भी तरीका दी मस्ती जेड़ी है ना, किसी का दिल खुश करन दे लिए वो मस्ती मस्ती है। बस एज ऑलवेज एक रिक्वेस्ट जेड़ी हुंदी है कि ਉਹੀ ਸੁਣਿਓ ਸੁਣਾਇਓ ਜਿਹੜਾ ਅਸੀਂ ਸਾਰੇ ਜਣੇ ਪਰਿਵਾਰ ਚ ਬਹਿ ਕੇ ਸੁਣ ਸਕੀਏ ਸੁਣਾ ਸਕੀਏ। ਇਹਨਾਂ ਕਹਿਣਾ ਪਈ ਵੀ ਰੇਡੀਓ ਬੰਦ ਕਰ, ਰੇਡੀਓ ਬੰਦ ਕਰ, ਨਿਆਣੇ ਦੇ ਕੰਨਾਂ ਦੇ ਹੱਥ ਰੱਖ, ਨਿਆਣੇ ਦੇ ਕੰਨਾਂ ਦੇ ਹੱਥ ਰੱਖ।
0: ਸਾਡੇ ਕੋਲ ਅੱਜ ਲਾਈਵ ਵੀ ਰੇਡੀਓ ਤੇ ਦੇਖੋ ਛੋਟੇ ਛੋਟੇ ਨਿਆਣੇ ਆਏ ਹੋਏ ਆ, ਆਪਾਂ ਬੱਚੇ ਨਹੀਂ ਵਿਗਾੜਨੇ।
1: ਥੈਂਕ ਯੂ ਕ੍ਰਿਸ਼ਨਾ ਅੰਕਲ,
0: ਅਸੀਂ ਬੱਚੇ ਨਹੀਂ ਵਿਗਾੜਨੇ ਗਾਇਸ, ਠੀਕ ਹੈ। ਸੋ ਬਈ ਹਫਤੇ ਦੇ ਅੰਦਰ ਜੋ ਸਭ ਤੋਂ ਜ਼ਿਆਦਾ ਘੈਂਟ ਹੋਇਆ ਉਹ ਜ਼ਰੂਰ ਦੱਸਣਾ, ਗਾਣੇ ਸੁਣਾਉਣੇ ਆ, ਕਵਿਤਾਵਾਂ ਸੁਣਾਉਣੀਆਂ, ਕਹਾਣੀ ਸੁਣਾ, ਜੋ ਮਰਜ਼ੀ ਸੁਣਾਓ। ਕਹਾਣੀ ਸਿਰਫ ਬਹੁਤ ਸੁਣਾਉਂਦੇ, ਪਰ ਚਲੋ ਮੈਂ ਤੁਹਾਨੂੰ ਲੋਕਾਂ ਨੂੰ ਅਲਾਓ ਕਰਦਾ, ਅੱਜ ਮੈਂ ਤੁਹਾਨੂੰ ਲੋਕਾਂ ਨੂੰ ਸੁਣਾ ਨਹੀਂ ਪਾਇਆ ਸਵੇਰੇ। ਸੋ ਆਪਾਂ ਕਹਾਣੀ ਡੈਫੀਸਿਟ 'ਤੇ ਚੱਲ ਰਹੇ ਹਾਂ ਗਾਇਸ,
1: ਕਹਾਣੀ ਡੈਫੀਸਿਟ। ਓ ਯੂ ਨੋ ਡੈਫੀਸਿਟ ਤੋਂ ਤਾਂ ਮੈਨੂੰ ਵਰਡ ਯਾਦ ਆ ਗਿਆ, ਇੱਕ ਨਾ ਨਾਓ ਡੇਜ਼ ਮੇਰੀ ਰੀਲ 'ਚ ਬਹੁਤ ਆ ਰਿਹਾ। ਹੀ ਇਜ਼ ਅ ਬਿਗ ਗਾਈ, ਅਮੈਰੀਕਾ ਦਾ ਹੈ ਸਰਦਾਰ ਮੁੰਡਾ ਆ, ਹੀਲ ਸੇ ਇੰਨੀ ਵੱਡਾ ਸਾਰੀ ਪਲੇਟ ਲੈ ਕੇ ਨਾ ਉਹ 'ਚ ਪੂਰਾ ਯਾਨੀ ਕਿ ਪਾਇਲ ਅਪ ਕਰਕੇ ਚੌਲ ਵਗੈਰਾ ਜਾਂ ਜੋ ਵੀ ਕੁਛ ਪਾਊਗਾ ਨਾ, ਐਂਡ ਦੈਨ ਹੀਲ ਸੇ ਉਹ ਆਓ ਸਾਰੇ ਜਣੇ ਸਾਰੀਆਂ ਸਾਰੇ ਜਣੇ ਦੇਖੋ ਜੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਂ ਕੈਲਰੀ ਡੈਫੀਸਿਟ 'ਤੇ ਹਾਂ।
0: ਉਹਦੀ ਕੈਲਰੀ ਹੋਣੀ ਨਾ ਫਿਰ 8-10 ਹਜ਼ਾਰ ਦੇ ਹਿਸਾਬ ਨਾਲ, ਹਰ ਬੰਦੇ ਦੀ ਆਪਣੀ ਆਪਣੀ ਲੜਾਈ ਆ। ਲਾਲ ਜੀ ਨੇ ਜੋਕ ਸੁਣਾਈ ਦਿੱਤਾ ਸੀ,
1: ਉਹ ਯਾਰ ਲਾਲ ਜੀ ਨੇ ਜੋਕ ਸੁਣਾਇਆ ਜਿਹੜਾ ਤੁਸੀਂ ਪਹਿਲਾਂ ਗਾਣਾ ਲਾਇਆ ਸੀ ਜਿੰਮੀ ਚੂਹ ਵਾਲਾ, ਉਹ ਕਹਿੰਦਾ ਤੈਨੂੰ ਸੋਨੇ ਦੇ ਜਿੰਮੀ ਚੂਹ ਦਵਾ ਦੂੰ, ਮੇਰੇ ਦਿਮਾਗ 'ਚ ਗਾਣਾ ਆਇਆ ਮੈਂ ਜਿੰਮੀ ਚੂਹ ਛੱਡ ਤੂੰ ਮੈਨੂੰ ਸੋਨਾ ਹੀ ਲੈ ਦੇ।
0: ਤੁਸੀਂ ਇਹ ਗੱਲ ਨਹੀਂ ਸਮਝੇ, ਮੇਨ ਉਹ ਖਾਧੀ ਪੀਤੀ 'ਚ ਕਹਿ ਰਿਹਾ, ਹੀ ਡਰੰਕ, ਉਹ 4 ਵਜੇ ਤੱਕ ਵਾਲਾ ਡਰੰਕ ਹੈ। ਸੋ ਸਵੇਰੇ ਉੱਠ ਕੇ ਫਿਰ ਤੈਨੂੰ ਪਤਾ ਨਹੀਂ,
1: ਯੂ ਸ਼ੁਡਨ ਹੈਵ ਪੌਪਡ ਮਾਈ ਬਬਲ। ਆਲਰਾਈਟ,
0: ਸਗੋਂ ਮੈਂ ਵੀ ਜਦੋਂ ਪਹਿਲੇ ਗਾਣਾ ਸੁਣਿਆ ਮੈਂ ਕਿਹਾ ਮਾੜਾ ਨਹੀਂ ਹੈ ਵੈਸੇ ਸੌਦਾ, ਮਤਲਬ ਕਿ ਮਤਲਬ ਤੁਹਾਨੂੰ ਸਵੇਰੇ ਉੱਠ ਕੇ ਜਿੰਮੀ ਚੂਹ ਮਿਲ ਰਹੇ ਆ ਲੇਡੀਜ਼, ਬੰਦਾ ਬਸ ਰਾਤ ਨੂੰ ਪੀ ਰਿਹਾ। ਫਿਰ ਮੈਂ ਕਿਹਾ 1 ਮਿੰਟ, ਕੌਣ ਪੀ ਕੇ ਕਿਸੇ ਵੀ ਤਰ੍ਹਾਂ ਦੀ ਕਮਿਟਮੈਂਟ ਬਾਅਦ ਪੂਰੀ ਕਰਦਾ?
1: ਸਾਰੀਆਂ ਘਰਦੀਆਂ ਨੂੰ ਪਤਾ ਹੁੰਦਾ, ਫਿਰ ਉਹਨੇ ਇਹ ਗਾਣਾ ਐਵੇਂ ਨਹੀਂ ਬਣਿਆ, ਤੇਰਾ ਲਾਰਾ ਨਹੀਂ ਸ਼ਰਾਬੀਆਂ ਦੀ ਅੱਖ ਹਰ ਗਾ।
0: ਬੱਲੇ ਅੱਜ ਅਜੇ ਲਾਊਂਗਾ, ਕਿਆ ਬਾਤ ਹੈ। ਤੇ ਜੀ ਕਾਲ ਕਰੋ ਸਾਨੂੰ 044-717-1674 ਦੇ, ਤੇ ਸਾਡੇ ਨਾਲ ਰਾਬਤਾ ਬਣਾਓ, ਗੱਲਾਂ ਬਾਤਾਂ ਕਰੋ, ਤੇ ਥੋੜਾ ਜਿਹਾ ਜੇ ਸ਼ਾਏ ਫੀਲ ਕਰਦੇ ਹੋ ਸਾਨੂੰ ਫਿਰ ਭਾਵੇਂ ਮੈਸੇਜ ਦੇ ਥਰੂ ਹੀ ਭੇਜ ਦਿਓ। ਨਹੀਂ
1: ਆਪਾਂ ਵਾਰਮ ਅਪ ਕਰਦੇ ਆ, ਗੰਜੀ ਖੁਰਕੂ
0: ਨਹੀਂ ਉਹ ਤਾਂ ਆਪਾਂ ਕਰਾਂਗੇ,
1: ਲਹੂ ਕੱਢੋ,
0: ਲੋਕਾਂ ਨੇ ਤਾਂ ਕਹਿ ਰਹੇ ਕਿ ਨਾਲ ਫੋਨ ਕਰੀ ਜਾਓ, ਗੰਜੀ ਜਿਹੜੀ ਇਹਨਾਂ ਨੇ ਅਜੇ ਤੱਕ ਸੰਭਾਲ ਕੇ ਰੱਖੀ ਵੀ ਗਾਇਸ। ਮੈਂ ਗਿਆ ਸੀਗਾ ਉਸ ਦਿਨ ਪੁਲਿਸ ਸਟੇਸ਼ਨ, ਮੈਂ ਕਿਹਾ ਇੱਕ ਔਰਤ ਤਸ਼ੱਦਦ ਕਰ ਰਹੀ ਹੈ ਇੱਕ ਦੂਸਰੀ ਔਰਤ ਤੇ, ਕਹਿੰਦੇ ਕੌਣ ਨੂਨੀਆ ਪੀ ਦਿਆ, ਮੈਂ ਕਿਹਾ ਹਾਂ, ਕਹਿੰਦੇ ਉਹ ਤਾਂ ਰੱਖਦੀ ਸਾਂ ਦੇ ਹਾਸੇ ਦੇ ਖਿਆਲ ਮੈਂ, ਹਾਂ ਕਹਿੰਦੇ ਯੂ ਜਸਟ ਗੈਟ ਆਊਟ ਨਾਈਟ
1: ਸੀ,
0: ਹਾਂ ਪੁਲਿਸ ਸਟੇਸ਼ਨ, ਕਹਿੰਦੇ ਕਹਿੰਦਾ ਮੈਂ ਆਪ ਗੰਜੀ ਬੁੱਝਦਾ ਹੁੰਦਾ ਹਾਂ ਜਿੱਦਾਂ,
1: ਇਹਨੂੰ ਕਹਿੰਦੇ ਮਿੱਤਰਾਂ ਦਾ ਨਾਂ ਚੱਲਦਾ।
0: ਹਾਂ ਹਾਂ ਯੈਸ ਯੈਸ ਯੈਸ, ਮੈਨੂੰ ਅੱਗੋਂ
2: ਅੱਗੋਂ ਮੈਂ ਹੋਮ ਅਫੇਅਰ ਵਾਲਿਆਂ ਤੇ ਗਿਆ, ਮੈਂ ਕਿਹਾ ਦੇਖੋ ਬਾਈ ਇਹ ਬੰਦਾ ਬਹੁਤ ਸਾਲ ਪਹਿਲੇ ਇੱਥੇ ਆਇਆ ਸੀਗਾ ਬਗਾਨੇ ਮੁਲਕ ਤੋਂ, ਇਹਦੇ ਹੀ ਤਸ਼ੱਦਦ ਕਰ ਰਿਹਾ। ਉਹ ਕਹਿੰਦੇ ਹੁਣ ਨਵਾਂ ਪੁਆਇੰਟ ਸਿਸਟਮ ਆਇਆ ਜਿਹੜਾ ਗੰਜੀ ਬੁੱਝੂਗਾ ਉਹਦੇ 5 ਪੁਆਇੰਟ ਐਕਸਟਰਾ ਨੇ। ਮੈਂ ਕਿਹਾ ਅੱਛਾ ਗਰੇਵਾਲ ਵੀਜ਼ਾ ਸੋਲੂਸ਼ਨਸ ਵਾਲੇ ਤੁਹਾਨੂੰ ਜਦੋਂ ਬੁੱਧਵਾਰ ਆਣਗੇ ਸ਼ਾਇਦ ਉਹਦੇ ਅੰਦਰ ਜ਼ਿਆਦਾ ਇਜ਼ਾਫਾ ਕਰ ਸਕਣ ਕਿ ਗੰਜੀ ਬੁੱਝਣ ਵਾਲਿਆਂ ਨੂੰ ਕਿੰਨੇ ਪੁਆਇੰਟਸ ਹੋਰ ਐਕਸਟਰਾ ਮਿਲ ਸਕਦੇ ਨੇ, ਉਹਦੇ ਅੰਦਰ ਇੰਗਲਿਸ਼ ਦੀ ਜ਼ਰੂਰਤ ਹੈ ਕਿ ਨਹੀਂ ਹੈ। ਅੱਜ ਦਾ ਗੰਜੀ ਜਿਹੜੇ ਪਹਿਲੀ ਵਾਰੀ ਅੱਜ ਸੁਣ ਰਹੇ ਨੇ, ਕਿਉਂਕਿ ਹਮੇਸ਼ਾ ਹਨਾ ਇਹ ਕਿਹਾ ਜਾਂਦਾ ਨੇ ਕਿ ਯੂ ਨੈਵਰ ਨੋ,
1: ਆਪਣੇ ਰੂਲ ਨੇ,
2: ਹਾਂ ਕਿ ਇਹ ਹੋ ਸਕਦਾ ਨਾ ਯੂ ਨੈਵਰ ਨੋ ਕਿ ਕੋਈ ਅੱਜ ਪਹਿਲੀ ਵਾਰੀ ਜੁੜਿਆ ਹੋਵੇ। ਸੋ ਜੀ ਕਿਸੇ ਨੇ ਘਬਰਾਉਣਾ ਨਹੀਂ, ਜਦੋਂ ਆਪਾਂ ਗੰਜੀ ਖੁਰਕੂ ਟਾਈਪਸ ਗੱਲ ਕਰ ਰਹੇ ਹਾਂ ਆਪਾਂ ਬੜੇ ਪਿਆਰੇ ਲੋਕ ਹੈ। ਪੁਆਇੰਟ ਹੈ ਕਿ ਜੀ ਨੋਨੀਆ ਜੀ ਨੇ ਆਪਣੇ ਮਨ ਅਤੇ ਆਪਣੇ ਆਈਪੈਡ ਦੇ ਅੰਦਰ ਇੱਕ ਹਸਤੀ ਲੁਕੋ ਕੇ ਰੱਖੀ ਹੈ ਅਤੇ ਸਾਨੂੰ ਮਿਲਣਗੇ 10 ਸਵਾਲ। ਮੈਂ ਸਾਨੂੰ ਕਹਿ ਦਿੱਤੇ ਕਿਉਂਕਿ ਮੈਂ ਆਪਣੇ ਵੱਲੋਂ ਇਸ ਤਰ੍ਹਾਂ ਫੀਲ ਕਰਦਾ ਕਿ ਮੈਂ ਖੇਡ ਰਿਹਾ, ਪਰ ਮੈਂ ਆਈ ਐਮ ਯੂ ਨੋ ਗਾਇਸ ਯੂ ਨੋ ਰੇਲੂ ਕਰਾਂਗੇ ਤੇ ਪਹਿਲਾ ਸਵਾਲ ਹਮੇਸ਼ਾ ਹੀ ਤਰ੍ਹਾਂ ਮੈਂ ਹੀ ਪੁੱਛਾਂਗਾ ਜਿਹੜਾ ਸਭ ਤੋਂ ਜ਼ਿਆਦਾ ਔਖਾ ਹੁੰਦਾ ਹੈ ਪੁੱਛਣ ਨੂੰ। ਮੈਂ ਵੀ ਕਹਿ ਦੇਵਾਂ ਕਿ ਹਾਥੀ ਹੈ ਤੇ ਗੱਲ ਹੀ ਖਤਮ ਹੋ ਗਈ, ਪਰ ਮੈਂ ਸਹੀ ਸਵਾਲ ਪੁੱਛਦਾ ਕਿਆ ਉਹ ਇਨਸਾਨ ਮਰਦ ਹੈ ਜਾਂ ਔਰਤ?
1: ਉਹ ਔਰਤ ਹੈ
2: ਜੀ, ਬਿਲਕੁਲ। ਸਾਡੀ ਫੈਮਿਨਿਸਟ ਨੋਨੀਆ ਜੀ ਅੱਜ ਦੁਬਾਰਾ ਇੱਕ ਔਰਤ ਲੈ ਕੇ ਆਏ ਨੇ। ਸੋ ਪਹਿਲਾ ਸਵਾਲ ਡਨ ਹੋ ਗਿਆ, ਤੋ ਆਓ ਜੀ ਸਾਂਝ ਪਾਓ ਸਾਡੇ ਨਾਲ ਗੰਜੀ ਦੀ। ਪਹਿਲਾ ਸਵਾਲ ਡਨ ਹੋ ਚੁੱਕਾ ਹੈ, ਇੱਕ ਲੇਡੀ ਹੈ, 9 ਸਵਾਲ ਟੂ ਗੋ ਕਿ ਉਹ ਲੇਡੀ ਕੌਣ ਹੈ, ਕਿਆ ਕਰਦੀ ਹੈ, ਇਹ ਸਭ। ਅੱਛਾ ਇਹ ਵੀ ਨਹੀਂ ਮੈਂ ਦੱਸਣਾ ਲੋਕਾਂ ਨੂੰ ਕਿ ਨਾ
1: ਅੱਜ ਆਈ ਕੈਨ ਸੇ ਬਹੁਤਿਆਂ ਲੋਕਾਂ ਨੂੰ ਪਤਾ ਨਹੀਂ ਹੋਣਾ ਬਿਕੋਜ਼ ਉਹਨਾਂ ਨੇ ਇੰਨਾ ਨਾਮ ਹਲੇ ਸ਼ਾਇਦ ਬਣਾਇਆ ਨਹੀਂ ਹੈ।
2: ਅੱਛਾ ਇਹ ਵਾਲਾ, ਅੱਛਾ ਉਹਨਾਂ ਨੇ
1: ਹਜੇ ਬਿਗ ਕਲੂ ਤੁਹਾਨੂੰ ਸ਼ੁਰੂ 'ਚ ਦੇਣੀ ਹੈ
2: ਯਾਰ, ਮਾੜੀ ਗੱਲ ਆ। ਪਰ ਇਹ ਤਾਂ ਨਾ ਡਿਪੈਂਡ ਕਰਦਾ, ਹੁਣ ਰਾਖੀ ਸਾਵੰਤ ਅੱਜ ਤੱਕ ਕਹਿੰਦੀ ਕਿ ਮੈਂ ਉਸ ਮੁਕਾਮ ਤੱਕ ਨਹੀਂ ਅਜੇ ਤੱਕ ਪਹੁੰਚ ਪਾਈ ਜਾਂ ਪਹੁੰਚਣਾ ਚਾਹਤੀ ਸੀ, ਪਰ ਰਾਖੀ ਸਾਵੰਤ ਇਜ਼ ਅ ਹਾਊਸ ਹੋਲਡ ਨੇਮ।
1: ਮੈਂ ਕੁਛ ਨਹੀਂ,
2: ਕਿਸੇ ਨੇ ਵੈਸੇ ਰਾਖੀ ਸਾਵੰਤ ਪਾਓ,
1: ਮੈਂ ਨਾਮ ਹੀ ਨਹੀਂ ਪਾਉਣਾ, ਮੈਂ ਬੋਲਣਾ ਹੀ ਨਹੀਂ, ਹਾਂ ਹੂੰ ਦੇਣੀ ਨਹੀਂ ਮੈਂ, ਤੁਸੀਂ ਮੇਰਾ ਸਾਰਾ ਗੇਮ ਖਰਾਬ ਕਰਨਾ।
2: ਅਰੇ ਯਾਰ ਅੱਛਾ ਚਲੋ ਸਵਾਲ ਆਉਣੇ ਸ਼ੁਰੂ ਹੋ ਗਏ ਨੇ ਤੇ ਦੇਖਦੇ ਆ ਜੀ ਕਿ ਕਿਆ ਸੀਨ ਹੈ ਸਵਾਲਾਂ ਦਾ ਜੀ। ਪਹਿਲਾਂ ਤੇ ਅੱਛਾ ਨਹੀਂ, ਸਾਨੂੰ ਤਾਂ 439 ਵਾਲੇ ਕਵਲਜੀਤ ਜੀ ਤਾਂ ਬਹੁਤ ਜ਼ਿਆਦਾ ਐਕਸਾਈਟਡ ਨੇ, ਕਹਿੰਦੇ ਨੇ ਜੀ ਮਸਤੀ ਸਟਾਰਟ ਔਨ ਫਰਾਈਡੇ, ਵੈਲਕਮ ਸਟਾਰਟ ਵਿਦ ਗੰਜੀ। ਥੈਂਕਸ ਕਵਲਜੀਤ ਜੀ, ਤੁਸੀਂ ਕਹਿ ਦਿੱਤਾ ਜੀ, ਅਸੀਂ ਗੰਜੀ ਤੋਂ ਹੀ ਸ਼ੁਰੂਆਤ ਕੀਤੀ ਹੈ ਤੇ ਤੁਹਾਨੂੰ ਦਿੰਦੇ ਹਾਂ ਥੋੜ੍ਹਾ ਜਿਹਾ ਟਾਈਮ ਸਾਨੂੰ ਅੱਗੇ ਸਵਾਲ ਪੁੱਛਣ ਦਾ, ਤੇ ਤਦ ਤੱਕ ਮੈਂ ਹਾਲ ਚਾਲ ਪੁੱਛਾਂ ਨੋਨੀਆ ਜੀ ਦਾ ਕਿ ਉਹਨਾਂ ਦਾ ਇਸ ਵੀਕ 'ਚ ਸਭ ਤੋਂ ਬੈਸਟ ਮੂਮੈਂਟ ਕੀ ਸੀਗਾ?
1: ਓ ਮਾਈ ਗੋਡ, ਆਮ ਔਨ 7th cloud, 9th cloud, cloud 9.
2: ਨੌਵੇਂ ਬੱਦਲ
1: ਤੇ ਜੀ ਗਾਇਸ, ਨੌਵੇਂ ਬੱਦਲਾਂ ਤੇ।
2: ਯੈਸ,
1: ਰੀਜ਼ਨ ਪੁੱਛੋ ਨਾ।
2: ਓ ਸੌਰੀ ਯਾਰ, ਓ ਮਾਈ ਗੋਡ, ਕੀ ਹੋਇਆ?
1: ਯਾਰ ਆ ਜਿਸ ਤਰੀਕੇ ਤੁਸੀਂ ਪੁੱਛਿਆ ਨਾ, ਮੇਰੇ ਸਾਰੇ ਮੱਚ ਜਿਹਾ ਮਰ ਗਿਆ ਸਾਰਾ, ਮੈਂ ਨਹੀਂ ਸ਼ੇਅਰ ਕਰਦੀ, ਮੈਂ ਗੁੱਸੇ ਹੋ ਗਈ।
2: ਫੈਮਿਨੇਟ ਸਾਈਡ ਵਾਲਾ ਐਕਸਾਈਟਮੈਂਟ ਤੋਂ ਪੁੱਛਣ ਦਾ,
1: ਮੈਂ ਗੁੱਸੇ ਹੋ ਗਈ।
2: ਨਹੀਂ ਨਹੀਂ, ਅੱਛਾ ਨਾ, ਮੇਰਾ ਬੱਚਾ
1: ਮੈਨੂੰ ਮਨਾਉਣਾ ਬਣਾਇਆ।
2: ਓਕੇ ਆਲ ਰਾਈਟ, ਮੇਰੀ ਸੈਂਸਿਟੀਵਿਟੀ ਬੱਚਿਆਂ ਵਾਲੀ ਨਹੀਂ, ਤੇਜ਼ ਨਹੀਂ ਆ, ਪਲੀਜ਼। ਹਜੇ ਖੁਦ ਦਾ ਹੈ ਨਹੀਂ ਤੇ ਦੂਸਰੇ ਜਿਹੜੇ ਮੈਂ ਛੋਟੇ ਛੋਟੇ ਦੇਖੇ ਭਾਂਜੇ ਐਂਡ ਦੇ ਆਰ ਵੈਰੀ ਮੱਚ ਮਤਲਬ ਸੈਲਫ ਸਫੀਸ਼ੀਐਂਟ, ਉਹ ਮੈਨੂੰ ਸਲਾਹ ਦੇ ਦਿੰਦੇ ਕਿ ਯਾਰ ਤੂੰ ਸਹੀ ਨਹੀਂ ਕਰ ਰਿਹਾ ਲਾਈਫ ਜਾਂਦਾ, ਸੋ ਪਲੀਜ਼ ਇਦਾਂ ਨਾ ਖੇਡੋ ਮੇਰੇ ਨਾਲ। ਪਰ ਮੈਨੂੰ ਦੱਸੋ ਤੁਹਾਡੇ ਨਾਲ ਕੀ ਹੋਇਆ ਬੈਸਟ?
1: ਆਮ ਆਮ ਸੋ ਸੋ ਸੋ ਸੋ ਹੈਪੀ। ਆਈ ਡਰੋਵ ਅ ਨਿਊ,
2: ਅੱਛਾ,
1: ਫੋਰਡ,
2: ਫੋਰਡ
1: ਮਸਟੈਂਗ,
2: ਓਏ,
1: ਐਂਡ ਉਹਦਾ ਨਾ ਆਈ ਸਟੈਪ ਇਟ ਡਾਊਨ ਟੂ ਦ ਪੈਡਲ,
2: ਅੱਛਾ,
1: 220
2: 220 ਦੀ ਸਪੀਡ ਤੇ ਮਸਟੈਂਗ ਚਲਾ ਕੇ ਆਇਆ ਹਾਂ।
1: ਯੈਸ, ਐਂਡ ਪਟਾਕੇ ਪਟਾਕੇ ਪਾਕੇ ਵਾਲੀ, ਹਾਰਡ ਹਾਰਡ ਰੂਫ ਕਨਵਰਟੇਬਲ।
2: ਬਿਗ ਪੁਲਿਸ ਜੇ ਇਹ ਸ਼ੋ ਸੁਣ ਰਹੇ ਨੇ,
1: ਨੋ ਨੋ ਨੋ ਨੋ, ਮੈਂ ਤਾਂ ਗੱਪ ਮਾਰੀ ਸੀ,
2: ਮੈਨੂੰ 80 ਤੇ, ਮੈਂ 80 ਦੇ ਜ਼ੋਨ ਚ 100 ਚਲਾ ਰਿਹਾ, ਮੇਰਾ 3 ਮਹੀਨੇ ਲਈ ਸਸਪੈਂਡ ਕੀਤਾ, ਤੁਸੀਂ ਕਿਸੇ ਬਖਸ਼ੇ ਜਾਓਗੇ ਬਿਗ ਪੁਲਿਸ ਮੁਝੇ। ਪਰ ਪਰ ਕਿਆ ਫੀਲਿੰਗ ਰਹੀ ਹੋਣੀ ਹੈ ਨਾ, ਮਸਟੈਂਗ ਤਾਂ ਵੈਸੇ ਵੀ ਮਤਲਬ ਇਟਸ ਟੂ ਗੁੱਡ।
1: ਓ ਮਾਈ,
2: ਕਨਵਰਟੇਬਲ?
1: ਯੈਸ, ਹਾਰਡ ਹਾਰਡ ਟਾਪ ਕਨਵਰਟੇਬਲ।
2: ਤੇ ਉਹ ਖੋਲ ਕੇ, ਛੱਤ ਖੋਲ ਕੇ ਗਏ ਹੋ?
1: ਖੋਲ ਕੇ, ਯੈਸ,
2: ਬੱਲੇ।
1: ਔਰ ਛੱਤ ਖੋਲ ਕੇ ਠੰਡੀ ਹਵਾ ਨਹੀਂ ਲੱਗੀ, ਲੱਗਦਾ ਸੀ ਗਰਮੀ ਲੱਗਦੀ ਪਈ ਹੈ।
2: ਵਾਹ ਵਾਹ ਵਾਹ,
1: ਇਟ ਵਾਸ ਵੈਰੀ ਗੁੱਡ ਐਕਸਪੀਰੀਅੰਸ। ਮਨਾ ਜਦੋਂ ਉਹਨੂੰ ਪੂਰਾ ਐਕਸਲਰੇਟ ਕੀਤਾ ਨਾ, ਇਟ ਵਾਸ ਆਈ ਵਾਸ ਫੀਲ ਲਾਈਕ ਮੇਰੀ ਨਾ ਗੱਡੀ ਸੜਕ ਤੋਂ 4 ਇੰਚ ਉੱਪਰ ਚੱਲਦੀ ਪਈ ਹੈ।
2: ਬੱਲੇ ਬੱਲੇ,
1: ਐਂਡ ਦੈਨ ਜਦੋਂ ਉਹਨੂੰ ਐਕਸਲਰੇਟ ਕਰਨ ਗਏ, ਜਿਹੜੇ ਤੇ ਪਟਾਕੇ ਜਿਹੇ ਪੈਂਦੇ ਨਾ, ਬੂਮ ਬੂਮ, ਓ ਮਾਈ ਗੋਡ, ਉਹ ਇੱਕ ਨਾ ਜਿਹੜਾ 4 ਵਜੇ ਤੱਕ ਚੜ੍ਹਨ ਵਾਲਾ ਨਸ਼ਾ, ਉਹ ਤੋਂ ਵੀ ਕਿਤੇ ਵੱਧ ਵਾਲਾ ਨਸ਼ਾ ਸੀਗਾ।
2: ਕਿਆ ਬਾਤ ਹੈ
1: ਤੁਹਾਡੀ, ਵੈਰੀ ਗੁੱਡ। ਸੋ ਮੇਰਾ ਜਿਹੜਾ ਵੀਕ ਦਾ ਸੀਗਾ ਹਾਈਲਾਈਟ ਇਹ ਸੀਗਾ। ਸੋ ਆਈ ਡਰੋਵ
2: Like crazy. Very good. ਨੂਨੀਆ ਜੀ, ਪਰ ਇੱਕ ਗੱਲ ਆ, ਦੇਖੋ ਸਾਨੂੰ ਇਹ ਵੀ ਸਟੈਚੂਚਰੀ ਵਾਰਨਿੰਗ ਦੇਣੀ ਚਾਹੀਦੀ ਹੈ ਨਹੀਂ ਬਾਈ ਤੁਸੀਂ ਇਸ ਤਰ੍ਹਾਂ ਨਾ ਕਰੋ।
1: ਨਹੀਂ ਨਹੀਂ, ਇਹ ਸਿਰਫ ਔਰ ਸਿਰਫ ਕੀਤਾ ਸੇਫ ਉਹਦੇ ਇਨਵਾਇਰਮੈਂਟ 'ਚ, ਜਿੱਥੇ ਜਾ ਕੇ ਨਾ ਤੁਸੀਂ ਇੱਥੇ ਆਪਣੇ ਕੀਲਸ ਡਾਊਨ 'ਚ ਹੈਗਾ ਆ ਦੈਟ ਫੀਲਡ, ਜਿੱਥੇ ਜਾ ਕੇ ਤੁਸੀਂ ਜਿੰਨੀ ਮਰਜ਼ੀ ਸਪੀਡ 'ਤੇ ਕਾਰ ਚਲਾ ਸਕਦੇ ਹੋ।
2: ਇਹ ਸੱਚੀ ਗੱਲ ਆ? ਅੱਜ ਤੇ ਫਿਰ ਮੈਂ ਵੀ ਲੈ ਜਾਣੀ ਆਪਣੀ MGS ਦੇਖੀ।
1: Yes, you can go there and then you know ਉੱਥੇ ਤੁਸੀਂ you can do wheelies whatever you want to do but that area is safe, ਉੱਥੇ ਜਾ ਕੇ ਤੁਸੀਂ ਕਰ ਸਕਦੇ।
2: ਮੈਂ ਵੀ ਇੱਕ ਟਾਈਮ ਤੇ ਬੜੀ ਤਗੜੀ ਸਪੀਡਿੰਗ ਕੀਤੀ ਹੋਈ ਆ,
1: ਦਾ ਕਦੇ ਵੀ ਕਦੇ ਦਾ ਕਦੇ ਵੀ,
2: ਮੈਂ ਤੇ
1: ਜੀ ਆਨ ਦਾ ਟਰੱਕ ਚੱਲ ਪਿੱਛੇ,
2: ਮੈਂ ਤੇ ਜੀ ਆਪਣੀ ਜ਼ੈਨ ਸੋਨ ਪਰੀ,
1: ਹਾਏ ਸੋਨ ਪਰੀ ਵੀ ਸੋਨ ਪਾਪੜੀ,
2: ਜਦੋਂ 100 ਹੋ ਜਾਂਦੀ ਸੀ ਨਾ ਉਹ ਕਹਿੰਦੀ ਸੀ ਤੂੰ ਪਾਗਲ ਨਾ ਤੂੰ ਮੈਨੂੰ ਚਲਾ ਰਿਹਾ ਇਸ ਤਰੀਕੇ ਨਾਲ, ਮੈਂ ਕਹਿੰਦਾ ਨਹੀਂ ਸੋਨਾ
1: ਮੈਨੂੰ ਖਲੇਰਨਾ ਅੱਗੇ ਤਾਂ ਖਲਾਰ ਦੇਣਾ ਆ।
2: ਸੋ ਫਰੋਮ ਵਰਿਆਣਾ ਟਿਲ ਮੰਡ ਯਾਰ ਨਹੀਂ ਮੰਨਦੇ ਸੀਗੇ, 105 110 ਜਦ ਤੱਕ ਉਹਦਾ ਰੇਡੀਏਟਰ ਜਵਾਬ ਨਹੀਂ ਦੇ ਗਿਆ ਨਾ ਇੱਕ ਦਿਨ ਕਰਦੇ ਨੇ ਕਹਿੰਦੇ ਬੇਟਾ ਤੁਸੀਂ ਤੁਸੀਂ 13 ਦੀ ਟਿਕਟ ਕਰਾ ਕੇ ਜਾਓ PRTC, ਤਦ ਤੱਕ ਸ਼ਰਮ ਨਹੀਂ ਆਈ। ਤੇ ਹੁਣ ਆਪਾਂ ਚੱਲਦੇ ਹਾਂ ਜੀ ਗੰਜੀ ਵੱਲ, ਤੇ ਗੰਜੀ ਦੇ ਲਈ ਸਵਾਲ ਸਾਡੇ ਕੋਲ ਹੁਣ ਆਉਣੇ ਸ਼ੁਰੂ ਹੋ ਚੁੱਕੇ ਨੇ ਜੀ, ਤੇ ਕੁਐਸਚਨ ਨੰਬਰ 2 ਇਹ ਹੈ ਕਿ ਕਿਆ ਉਹ ਮੈਰਿਡ?
1: ਯੈਸ।
2: ਓਕੇ, ਸੋ ਜੀ ਇੱਕ ਮੈਰਿਡ ਔਰਤ ਪਾਈ ਹੈ ਜੀ, ਬੜਾ ਹੀ
1: ਓ ਮਾਈ ਗੋਡ ਕ੍ਰਿਸ਼ਨਾ ਜੀ,
2: ਬੜਾ ਹੀ ਮੁਸ਼ਕਿਲ ਹੈ ਯਾਰ ਇਹ ਤੇ ਬੁਝਣਾ। ਸੋ ਜੀ ਇੱਕ ਮੈਰਿਡ ਔਰਤ ਇਹ ਹੈ ਜੀ ਤੁਹਾਡੇ ਵਾਸਤੇ ਅੱਜ ਦਾ, ਇਹ ਗੁਰਸੇਵਕ ਸਿੰਘ ਸਿੱਧੂ ਜੀ ਨੇ ਪੁੱਛਿਆ ਸੀਗਾ ਕਿ ਸ਼ੀ ਮੈਰਿਡ ਔਰ ਨਾਟ,
1: ਖੇਡਦੇ ਬਹੁਤ ਸੋਹਣਾ ਨੇ।
2: ਅੱਛਾ ਚਲੋ ਹੁਣ ਪ੍ਰੈਸ਼ਰ ਪਾ ਦੋ, ਹੁਣ ਫੁੱਲ ਪ੍ਰੈਸ਼ਰ।
1: ਯੈਸ,
2: ਹੁਣ ਤੇ ਨਹੀਂ ਜੀ ਗੱਲ ਬੰਨੀ। ਤੇ ਇੱਕ ਹੋਰ ਸਵਾਲ ਆਇਆ ਸਾਨੂੰ ਕਿ ਉਹ ਬਾਲੀਵੁੱਡ ਤੋਂ ਨੇ? ਬਾਲੀਵੁੱਡ ਤੋਂ। ਸੋ ਇੱਕ ਬਾਲੀਵੁੱਡ ਦੀ ਫੀਮੇਲ ਪਰਸਨੈਲਿਟੀ ਜੋ ਮੈਰਿਡ ਹੈ, ਠੀਕ ਹੈ ਜੀ, ਇਹ ਹੋ ਗਿਆ। ਆਪਾਂ ਇਹ ਤਾਂ ਨਹੀਂ ਪੁੱਛਣਾ ਤਾਂ ਕਿ ਉਹ ਜੀਵਤ ਹੈ ਕਿ ਨਹੀਂ, ਨਹੀਂ ਪੁੱਛਿਆ।
1: ਯਾਰ ਯੂ ਆਰ ਔਨ ਮਾਈ ਸਾਈਡ,
2: ਉਹ ਮੈਂ ਪੁੱਛ ਰਿਹਾ ਨਾ ਕਿਉਂਕਿ ਮੈਨੂੰ ਲੱਗਿਆ ਸ਼ਾਇਦ ਮੈਂ ਪੜ੍ਹਨਾ ਦਿੱਤਾ ਹੋਵੇ ਕਿਉਂਕਿ ਰਾਜ ਖੁਰਾਨਾ ਜੀ ਨੇ ਮੈਨੂੰ ਹੁਣੇ ਭੇਜਿਆ, ਸੋ ਆਪਾਂ ਪੁੱਛ ਲੈਂਦੇ ਹਾਂ। ਸਟਿਲ ਅਲਾਈਵ?
1: ਯੈਸ। ਚਾਰ ਕੁਐਸਚਨ,
2: ਚਾਰ ਸਵਾਲ। ਇੱਕ ਜ਼ਿੰਦਾ ਸ਼ਾਦੀਸ਼ੁਦਾ ਔਰਤ ਯਾਰ
1: ਬਾਲੀਵੁੱਡ ਦੀ,
2: ਜਿਹਨੇ ਵੀ ਹੁਣੇ ਜੁਆਇਨ ਕੀਤਾ ਪਲੀਜ਼, ਇਹ ਅੱਜ ਉਹ ਮੰਡੇ ਵਾਲਾ ਉਹ ਵਾਲਾ ਸੈਗਮੈਂਟ ਨਹੀਂ ਹੈ ਰਿਸ਼ਤਿਆਂ ਦਾ, ਤੁਸੀਂ ਸਾਡਾ ਮਯਾਰ ਇਹ ਨਾ ਸਮਝੋ ਕਿ ਆਪਾਂ ਰਿਸ਼ਤੇ ਇਸ ਤਰ੍ਹਾਂ ਅਨਾਊਂਸ ਕਰਦੇ ਹਾਂ। ਇੱਕ ਜ਼ਿੰਦਾ ਆਦਮੀ ਲਈ ਇੱਕ ਜ਼ਿੰਦਾ ਔਰਤ ਚਾਹੀਦੀ ਹੈ, ਏਦਾਂ ਦਾ ਸਾਡਾ ਕੋਈ ਹਾਲ ਨਹੀਂ ਹੈ ਪਲੀਜ਼। ਆਪ ਮੌਕੇ ਕੀ ਮਰਿਆਦਾ ਕੋ ਸਮਝੇ। ਇਹ ਇੱਕ ਬਾਲੀਵੁੱਡ ਦੀ ਐਕਟਰੈਸ ਹੈ ਤੇ ਨਹੀਂ ਜੀ ਗੁਰਸੇਵਕ ਜੀ ਇਹ ਸਿੰਗਰ ਨਹੀਂ ਨੇ, ਇਹ ਐਕਟਰ ਨੇ। ਸੋ ਇਹ ਆਪਣਾ ਡਰ
1: ਮੌਕਾ, ਤੁਸੀਂ ਕਿਹਾ ਮੌਕੇ ਦੀ ਮਰਿਆਦਾ, ਮੌਕਾ ਤਾਂ ਗੱਲ ਤੇ ਹੁੰਦਾ, ਨੱਕ ਤੇ ਹੁੰਦਾ, ਕੰਨ ਤੇ ਹੁੰਦਾ, ਅੱਖ ਤੇ ਹੁੰਦਾ।
2: ਬਸ ਕ੍ਰਿਸ਼ਨਾ, ਡੇਢ ਘੰਟਾ ਹੋਰ, ਸਿਰਫ ਡੇਢ ਘੰਟਾ, ਯੂ ਕੈਨ ਡੂ ਇਟ। ਅੰਮ੍ਰਿਤ ਭੈਣ ਜੀ ਮੈਨੂੰ ਬਚਾਉਂਦੇ ਹੋਏ ਸਵਾਲ ਪੁੱਛਦੇ ਨੇ ਕਿ ਕਿਆ ਉਹ
1: ਅਗਲਾ
2: ਸਵਾਲ ਇਹ ਹੈ ਜੀ ਉਹਨਾਂ ਵੱਲੋਂ ਕਿ ਉਹ ਕੀ 90s ਦੇ ਟਾਈਮ ਤੋਂ ਨੇ, 90s ਐਕਟਰੈਸ ਨੇ?
1: ਯੈਸ।
2: ਓਕੇ, 90s ਐਕਟਰੈਸ ਨੇ, ਕਿੰਨੇ ਹੋ ਗਏ ਆਪਣੇ?
1: ਪੰਜ
2: ਹੋ ਗਏ। ਤੇ ਛੇਵਾਂ ਸਵਾਲ ਆਇਆ ਜੀ ਮੈਨੂੰ ਕਿ ਕੀ ਉਹ ਸਟਿਲ ਐਕਟਿੰਗ ਕਰਦੇ ਪਏ ਨੇ?
1: ਨਾਟ ਰੀਅਲੀ।
2: ਅੱਛਾ, ਹੁਣ ਅੱਜ ਕੱਲ੍ਹ ਇੰਨਾ ਕੰਮ ਨਹੀਂ ਕਰਦੇ ਪਏ, ਪਰ 90s 'ਚ ਸ਼ੀ ਯੂਜ਼ ਟੂ ਵਰਕ। ਚਲੋ ਜੀ, ਇੱਕ ਜੀਵਤ ਐਕਟਰੈਸ ਜਿਹੜੀ 90s ਦੀ ਹੈ ਤੇ ਕੰਮ
1: ਹੁਣ ਨਹੀਂ ਕਰ ਰਹੇ?
2: ਨਹੀਂ ਉਹ ਯਾਰ ਵਿਆਹ ਹੀ ਹੈ, ਤੁਸੀਂ ਆਪ ਤੇ ਦੱਸਿਆ
1: ਨਹੀਂ, ਤੁਸੀਂ ਆਪਣੇ ਮੋੜ ਚ ਆ ਗਏ ਨਾ,
2: ਪਤਾ ਨਹੀਂ ਅੱਜ ਕੀ ਹੋ ਰਿਹਾ।
1: ਨੋ ਸਟਾਪ ਇਟ ਬੜੀ, ਇਫ ਯੂ ਕੀਪ ਸੇਇੰਗ ਪਤਾ ਨਹੀਂ ਕੀ ਹੋ ਰਿਹਾ, ਉਹ ਪਤਾ ਨਹੀਂ ਹੋਈਦਾ ਹੋਊਗਾ।
2: ਯੂ ਟੈਲ ਸਟੇਟ,
1: ਯੈਸ, ਯੂ ਟੈਲ, ਓ ਆਈ ਨੋ ਵਾਟਸ ਹੈਪਨਿੰਗ,
2: ਮੈਨੂੰ ਪਤਾ ਕੀ ਹੋ ਰਿਹਾ, ਗਾਇਸ ਮੈਂ ਸ਼ੋਅ ਕਰ ਰਿਹਾ, ਠੀਕ ਹੈ, ਆਪਣੇ ਕੋ
1: ਮੈਂ ਕਿਚਨ ਚ ਇੱਕ ਚਮਚਾ ਬਣ ਕੇ ਆਇਆ
2: ਕਿ ਉਹ ਚੂਚੀ ਸਭ ਕੋ ਬਤਾ ਦੇ ਕਿਵੇਂ
1: ਮੰਮੀ ਸੁਨੇਗੀ ਤਾਂ ਕੁੱਟ ਤੋਂ ਪੜੇਗੀ ਨਾ, ਫਿਰ ਮੈਨੇ ਕੁੱਟ ਤੋਂ ਪੜਵਾਣੀ ਹੈ।
2: ਇੰਨਾ ਤਾਂ ਮੰਮੀ ਨੂੰ ਹੁਣ ਪਤਾ,
1: ਨਾ ਨਾ ਨਾ, ਮੈਂ
2: ਮੁੰਡੇ ਨੇ ਬਹੁਤ ਨੁਕਸਾਨ, ਮੇਰਾ ਮੇਰਾ ਸਭ ਤੋਂ ਘੈਂਟ ਜਿਹੜਾ ਘਰ ਦੀਆਂ ਚੀਜ਼ਾਂ ਤੋੜਨ ਦਾ ਤੇ ਸਾਡੇ ਘਰ ਦੀ ਜਾਇਦਾਦ ਦੇ ਅੰਦਰ ਗਿਰਾਵਟ ਕਰਵਾਉਣ ਦਾ ਸਮਾਂ ਸੀਗਾ ਜਦੋਂ ਮੈਂ 8ਵੀਂ 9ਵੀਂ ਚ ਸੀ, ਕਿਉਂਕਿ ਉਸ 1-1.5 ਸਾਲ ਦੇ ਪੀਰੀਅਡ 'ਚ ਮੈਂ ਹੁੰਦਾ ਨਾ ਤਦ ਜਦੋਂ ਆਪਾਂ ਨਵੇਂ ਘਰ 'ਚ ਗਏ ਸੀਗੇ, ਇੰਡੀਆ ਦੇ ਅੰਦਰ ਇੱਕ ਪੱਕਾ ਹੋ ਗਿਆ ਸੀ ਕਿ ਉਹ ਤੁਹਾਡੀ ਜਿਹੜੀ ਲੋਬੀ ਉਹਦੇ ਅੰਦਰ 8-9 ਫੁੱਟ ਲੰਬਾ ਇੱਕ ਲੰਬੀ ਜਿਹੀ ਵਿੰਡੋ ਜਿਹੀ ਬੰਦ ਸੀ। ਸੋ ਮੈਂ ਘਰ ਦੇ ਅੰਦਰ ਕ੍ਰਿਕਟ ਖੇਡਦਾ ਸੀ ਕਿਉਂਕਿ ਮੇਰੇ ਅੰਦਰ ਦੂਰ ਅੰਦੇਸ਼ੀ ਸੀ ਗਾਇਸ ਕਿ ਇਨਡੋਰ ਟਰਫ ਬਹੁਤ ਚੱਲਣਗੇ, ਠੀਕ ਹੈ, ਆਪਾਂ ਤੋੜਦਾ
1: ਨਾਟ ਆਲਵੇ ਦੇਰ ਇਜ਼ ਅ ਲਿਟਲ ਟਾਈਨੀ ਡਿਫਰੈਂਸ ਬੀਟਵੀਨ ਇਨਡੋਰ ਟਰਫ ਐਂਡ ਹੋਲ
2: ਰਿਸੋਰਸ ਹੈ ਮੇਰੇ ਕੋਲ ਐਟ ਹੈਂਡ, ਉਹਦੇ ਤੇ ਗੱਲ ਕਰੋ, ਠੀਕ ਹੈ। ਫਿਰ ਮੈਂ ਇੱਕ ਵਾਰੀ ਸ਼ਾਮ ਨੂੰ ਆਊਟਡੋਰ ਕ੍ਰਿਕਟ ਖੇਡ ਕੇ ਆਇਆ ਤੇ ਮੈਂ ਕਿਹਾ ਟੀਵੀ ਔਨ ਕਰਦੇ ਆ ਤੇ ਉਹ ਮੈਂ ਕੇਬਲ ਦੀ ਤਾਰ ਲਗਾ ਰਿਹਾ ਹੈਗਾ, ਮੇਰੀ ਪ੍ਰੋਬਲਮ ਥੋੜਾ ਨਾ ਕਿ ਹੁਣ ਉਹ ਰੇਡੂ ਜੇ ਦੇ ਉੱਪਰ ਰੱਖਿਆ ਹੋਇਆ ਸੀਗਾ ਅਸੀਂ ਟੀਵੀ, ਟੀਵੀ ਅੱਗੇ ਚਲਾ ਗਿਆ ਟੁੱਟ ਗਿਆ। ਪੂਰੇ ਤਰੀਕੇ ਨਾਲ ਸ਼ਾਇਦ ਆਇਆ ਨੀ ਆਪਣੇ ਸਾਡਾ ਜਿਹੜਾ ਡਰੈਸਿੰਗ ਰੂਮ ਹੈ, ਸਮਾਂ ਉਹਦੇ ਦਰਵਾਜ਼ੇ ਦਾ ਵੀ ਕੱਚ ਤੋੜ ਦਿੱਤਾ ਸੀਗਾ। ਮੇਰੇ ਘਰ ਦੇ ਸੋਚ ਰਹੇ ਸੀਗੇ ਕਿ ਇਹਦਾ ਬੈਂਚਮਾਰਕ ਕੀ ਸੈੱਟ ਕੀਤਾ ਜਾਏ, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀਗਾ। ਫਾਦਰ ਸਾਹਿਬ ਨੂੰ ਸੈਟਰਡੇ ਤੋਂ ਬਾਅਦ ਸੰਡੇ ਵੀ ਦੁਕਾਨ ਖੋਲਣੀ ਪਏਗੀ,
1: ਘਾਟਾ ਪੂਰਾ ਕੀਤਾ ਜਾਵੇ ਯਾਰ,
2: ਇਹ ਅਲੱਗ ਹੀ ਚੱਲ ਰਿਹਾ ਆਦਮੀ, ਇਹਨੇ ਹੈਲਪ ਕੀ ਕਰਾਣੀ, ਕੰਮ ਵਧਾਈ ਜਾ ਰਿਹਾ।
1: ਉਹਨਾਂ ਨੇ ਦੇਰੀ ਦਿਲ ਸੋਚਣਾ ਹੈ ਮੁੰਡਾ ਬੜਾ ਛਨਿੱਚਰ ਏ, ਇਹ ਟੀਵੀ ਘਰ ਦਾ ਤੋੜੇਗਾ,
2: ਵਾਕੇ ਵਾਕੇ ਵਾਕੇ
1: ਖਿੜਕੀਆਂ ਦੇ ਸ਼ੀਸ਼ੇ ਨਾ ਛੋੜੇਗਾ।
2: ਵਾਹ ਵਾਹ ਵਾਹ, ਮੇਰੀ ਗੱਲ ਮੇਰੀ ਗੁਲਜ਼ਾਰ। ਤੇ ਅਗਲਾ ਸਵਾਲ ਤੁਹਾਡੇ ਵਾਸਤੇ, ਹੁਣ ਆਪਣੇ 6 ਸਵਾਲ ਹੋ ਚੁੱਕੇ, ਮੈਂ ਸਾਰਿਆਂ ਨੂੰ ਦੁਬਾਰਾ ਦੱਸ ਦਵਾਂ ਜਿਹੜੇ ਲੋਕ ਹੁਣ ਦੁਬਾਰਾ ਜੁਆਇਨ ਕਰ ਰਹੇ ਨੇ। ਫੀਮੇਲ ਐਕਟਰੈਸ ਜ਼ਿੰਦਾ 90s ਦੀ ਹੈ, ਅੱਜ ਕੱਲ੍ਹ ਕੰਮ ਨਹੀਂ ਕਰਦੀ। 6 ਸਵਾਲ ਡਨ ਨੇ। ਸੱਤਵਾਂ ਸਵਾਲ ਇਹ ਕਿ ਉਹ ਹੁਣ ਸਾਧਵੀ ਬਣ ਚੁੱਕੀ ਹੈ?
1: ਨਾ।
2: ਅੱਛਾ ਵਾਹ, ਇਹ ਫਿਰ ਤਾਂ ਉਹਨਾਂ ਨੇ ਹਿਮਾ ਮਾਲਨੀ ਦੀ ਆਵਾਜ਼ ਕੱਢੀ, ਪਰ ਹਿਮਾ ਮਾਲਨੀ ਗਾਇਸ 90s 'ਚ ਸੀਗੀ ਨਹੀਂ ਮੈਨੂੰ ਪਤਾ।
1: ਯੈਸ,
2: ਬਾਕੀ ਪਤਾ ਇਹਨਾਂ ਦਾ ਕੁਛ ਨਹੀਂ, ਕਹਿੰਦਾ 90 'ਚ ਵੀ ਉਹਨੇ 2 ਫਿਲਮਾਂ ਕੀਤੀਆਂ ਸੀਗੀਆਂ, ਆਲਤੂ ਜਲਾਲਤੂ ਟਾਈਪ ਨਾਮ ਲੈ ਲੈਣਗੇ ਕੋਈ,
1: ਇਹ ਚਾਈਲਡ ਆਰਟਿਸਟ ਹੋ ਸਕਦੇ ਨੇ।
2: ਤੇ ਅਗਲਾ ਸਵਾਲ ਹੈ ਕਿ ਉਹ ਮੁੰਬਈ ਦੀ ਬੌਰਨ ਐਕਟਰੈਸ?
1: ਨੁਪ
2: ਯਾ, ਅੱਜ ਤਾਂ ਤੁਸੀਂ ਲੋਕਾਂ ਨੇ ਸਵਾਲ ਖਰਾਬ ਕੀਤੇ ਗਾਇਸ, ਮਾੜੀ ਗੱਲ ਹੈ ਯਾਰ, ਕੋਈ ਪੁੱਛ ਲਓ ਬੱਚਾ। ਅੱਛਾ ਨਹੀਂ, ਮੈਂ ਨਹੀਂ ਪੁੱਛਣਾ ਨਾ ਯਾਰ, ਮੈਂ ਸਾਂਝਾ ਪਲੇਅਰ ਨਾ, ਕੁਛ ਤੇ ਕਰਨ ਦੋ, ਮੁਝ ਆਪਣੀ ਸ਼ਕਤੀਆਂ,
1: ਜਾਦੂ ਆਪਣੀ ਸ਼ਕਤੀਆਂ ਸੰਭਾਲ ਕੇ ਰੱਖੋ।
2: ਬੋਨ ਬੇਟਾ ਹੈਲਾ ਹੈਲਾ, ਉਹਦਾ ਉਹੀ ਬੋਲ ਹੈ, ਇਟਸ ਨਾਟ ਫਨੀ,
1: ਇਟਸ ਨਾਟ ਫਨੀ। ਹਾਂ ਠੀਕ,
2: ਇਹ ਦੇਖੋ ਯਾਰ, ਜੋ ਵੀ ਆ, ਜਦ ਤੱਕ ਅਗਲਾ ਕੋਈ ਆਉਂਦਾ ਨਹੀਂ ਹੈ, ਮੈਨੂੰ ਅਚਾਨਕ ਯਾਦ ਆਇਆ ਕਿ ਤੁਸੀਂ ਕੱਲ੍ਹ ਪਤਾ ਕਿੱਦਾਂ ਦੀ ਫੀਲਿੰਗ ਲੈ ਰਹੇ ਸੀਗੇ, ਤੁਸੀਂ ਇੱਦਾਂ ਦੀ ਫੀਲਿੰਗ ਲੈ ਰਹੇ ਸੀਗੇ।

0: ਬੱਲੇ ਬੱਲੇ ਬੱਲੇ ਬੱਲੇ ਓਕੇ ਤੂੰ ਤਿਆਰ ਨਿਕਲੀ ਅੱਜ ਘਰੋਂ ਬਾਹਰ ਨਿਕਲੀ ਫਰਾਈਡੇ ਹੈ ਬਈ ਤਿਆਰ ਸ਼ਿਆਰ ਹੋਣਾ ਚਾਹੀਦਾ ਵੈਰੀ ਗੁੱਡ ਵੈਲਕਮ ਬੈਕ ਟੂ ਰੇਡੀਓ ਹਾਂਜੀ 1674 AM ਅੱਜ ਹੈ ਖੁੱਲ੍ਹਾ ਅਖਾੜਾ ਅੱਜ ਹੈ ਫਰਾਈਡੇ ਫਨ ਫੰਟੈਸਟਿਕ ਫਰਾਈਡੇ ਮੇਰੇ ਨਾਲ ਨੇ ਨੋਨੀਆ ਜੀ ਅਤੇ ਹੁਣ ਅਗਲੇ ਸੈਗਮੈਂਟ 'ਚ ਤੁਹਾਨੂੰ ਪਤਾ ਆਪਾਂ ਕੀ ਕਰਨ ਲੱਗੇ ਹਾਂ ਆਪਾਂ ਕਰਨ ਲੱਗੇ ਹਾਂ ਜੀ ਗੱਲਬਾਤ ਸਾਡੇ ਪਿਆਰੇ ਪਿਆਰੇ ਕਾਲਰਸ ਨਾਲ ਉਹਨਾਂ ਦੇ ਸੁਣਾਂਗੇ ਲਿਖੇ ਹੋਏ ਕਵਿਤਾਵਾਂ ਨਜ਼ਮਾਂ ਮੈਂ ਗਾਣੇ ਕਹਿਣ ਲੱਗਾ ਸੀਗਾ ਪਰ ਜੇ ਲੈਟ ਸਪੋਜ਼ ਜੇ ਕੋਈ ਆਪਣਾ ਲਿਖਿਆ ਗਾਣਾ ਸੁਣਾਉਣਾ ਵੀ ਚਾਹੇ ਤਾਂ ਪਲੀਜ਼ ਯਾਰ ਕਾਲ ਅਸ
1: ਆਈ ਥਿੰਕ ਸੀਗੇ ਸਾਡੇ ਕੋਲ ਇੱਕ ਆਈ ਐਮ ਫੋਰਗੇਟਿੰਗ ਦੇਅਰ ਨੇਮ
0: ਕਰਮਜੀ ਵੀ ਤਾਂ ਸੁਣਾਉਂਦੇ ਲਿਖ ਕੇ ਆਪਣੇ
1: ਹਾਂਜੀ ਹਾਂ ਉਹ ਵੀ ਇੱਕ ਹੋਰ ਨੇ ਉਹ ਵੀ ਬਹੁਤ ਸੋਹਣਾ ਲਿਖ ਕੇ ਆਪਣੇ ਸੁਣਾਉਂਦੇ ਹੁੰਦੇ ਬੜੇ ਸੋਹਣੇ ਉਹਦੇ ਵਿੱਚ ਲਹਿਜੇ 'ਚ ਸੁਣਾਉਂਦੇ ਹੁੰਦੇ ਨੇ ਪਲੀਜ਼ ਆਪਣਾ ਯੂ ਨੋ
0: ਤਾਂ ਡਨ ਹੋ ਗਿਆ
1: ਆਪਣੀ ਜਿਹੜੀ ਵੀ ਤੁਹਾਡੀ ਕਹਿੰਦੇ ਹੁੰਦੇ ਨੇ ਖੁਆਇਸ਼ ਆ ਨਾ
0: ਹਾਂ
1: ਉਹ ਏਅਰ 'ਚ ਛੱਡ ਦਿਓ ਏਅਰ 'ਚ ਛੱਡਣ ਦਾ ਸਭ ਤੋਂ ਵਧੀਆ ਤਰੀਕਾ ਕਿੱਦਾਂ ਹੈ ਰੇਡੀਓ 'ਤੇ ਆ ਕੇ ਬਿਕਾਜ਼ ਵੀ ਆਰ ਔਨ ਏਅਰ ਤਾਂ ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੀ ਵਿਸ਼ ਯੂਨੀਵਰਸ ਕਿੱਥੇ ਤੱਕ ਜਾਊਗੀ ਔਰ ਕਿੰਨੀ ਕੁ ਜਲਦੀ ਸੁਣੀ ਹੋ ਕੇ ਤੁਹਾਡੀ ਵਿਸ਼ ਯੂ ਨੋ ਗ੍ਰੈਂਟ ਹੋਊਗੀ ਤੁਹਾਡੀ ਕਹਿੰਦੇ ਨਾ ਤਥਾਸਤੂ ਹੋ ਜਾਣਾ ਜਿਹਨੂੰ ਕ੍ਰਿਸ਼ਨਾ ਜੀ ਦੀ ਭਾਸ਼ਾ 'ਚ ਤਥਾਸਤੂ ਕਦੋਂ ਹੋ ਜਾਣਾ ਸੋ ਉਹਦੇ ਲਈ ਥੋੜ੍ਹੀ ਜਿਹੀ ਐਫਰਟ ਇਹ ਕਰਨੀ ਪੈਣੀ ਹੈ ਕਿ ਤੁਹਾਨੂੰ ਆ ਕੇ ਗੱਲਬਾਤ ਕਰਨੀ ਪੈਣੀ ਹੈ ਔਰ ਗੱਲਬਾਤ ਕਰਨ ਨੂੰ ਅਸੀਂ ਫਰਾਈਡੇ ਦੇ ਦਿਨ ਤਿਆਰ ਹੋ ਕੇ ਆਉਂਦੇ ਹੁੰਦੇ ਹਾਂ ਕਿਉਂਕਿ ਫਰਾਈਡੇ ਦਾ ਦਿਨ ਹੁੰਦਾ ਮਸਤੀ ਦਾ ਦਿਨ ਟੀ ਜੀ ਆਈ ਯਾਨੀ ਕਿ ਥੈਂਕ ਗੋਡ ਇਟਸ ਫਰਾਈਡੇ ਸੋ ਟੀ ਜੀ ਆਈ ਹੈ ਅੱਜ ਫੈਂਟੈਸਟਿਕ ਫਨ ਫਰਾਈਡੇ ਹੈ ਅੱਜ ਅਸੀਂ ਸਿਰਫ ਔਰ ਸਿਰਫ ਆਪਣੇ ਆਪ ਨੂੰ ਹਲਕੇ ਕਰਨਾ ਹੁੰਦਾ ਤਾਂ ਕਿ ਅਸੀਂ ਵਧੀਆ ਵਧੀਆ ਚੀਜ਼ਾਂ ਆਪਣੇ ਵੱਲ ਅਟਰੈਕਟ ਕਰ ਸਕੀਏ ਯੂਨੀਵਰਸ ਸਾਨੂੰ ਵਧੀਆ ਵਧੀਆ ਚੀਜ਼ਾਂ ਗ੍ਰਾਂਟ ਕਰ ਸਕੇ ਉਹ ਸਿਰਫ ਔਰ ਸਿਰਫ ਅਸੀਂ ਉਦੋਂ ਹੀ ਅਡੈਪਟ ਕਰ ਸਕਦੇ ਹੁੰਦੇ ਉਦੋਂ ਹੀ ਸਾਡੇ ਦਿਮਾਗ 'ਚ ਜਾਂ ਸਾਡੀ ਐਨਰਜੀ ਨੂੰ ਖਿੱਚ ਪਾਉਂਦੀਆਂ ਨੇ ਜਦੋਂ ਅਸੀਂ ਹਲਕੇ ਭਾਅ ਹੋ ਕੇ ਖੁਸ਼ ਤਬੀਅਤ ਹੋ ਕੇ ਬਿਨਾਂ ਕਿਸੇ ਗੁੱਸੇ ਗਿੱਲੇ ਤੋਂ ਹੋ ਕੇ ਚੱਲਦੇ ਹਾਂ ਸੋ ਉਹਦੇ ਲਈ ਚੱਲਣ ਦਾ ਤਰੀਕਾ ਕੀ ਹੈ ਸਿਰਫ ਔਰ ਸਿਰਫ
0: TGI Friday ਬਾਈ ਤੇ ਮੇਰੇ ਖਿਆਲ ਨਾਲ ਇੱਦਾਂ ਕਰਦੇ ਹਾਂ ਆਪਾਂ ਨਾ ਸ਼ੁਰੂਆਤ ਆਪਣੇ ਆਪ ਤੋਂ ਹੀ ਕਰ ਲੈਂਦੇ
1: ਹਾਂ
0: ਤੇ ਆਪਾਂ ਜੌਨ ਐਲੀਆ ਸਾਹਿਬ ਨੂੰ ਕੋਟ ਕਰਦੇ ਉਹਨਾਂ ਦੀ ਬੜੀ ਪਿਆਰੀ ਨਜ਼ਮ ਹੈ ਬੜੀ ਇੱਕ ਤਾਂ ਨਾ ਜੌਨ ਐਲੀਆ ਸਾਹਿਬ ਆਪਣੀ ਆਪਣੀ ਲਾਈਫ ਦਾ ਇੱਕ ਬਹੁਤ ਮੇਜਰ ਪੋਰਸ਼ਨ ਹੈ ਜੋ ਬਰਬਾਦੀ ਉਹਨੂੰ ਜਿਸ ਤਰੀਕੇ ਨਾਲ ਲਿਖਦੇ ਆ ਨਾ ਮੇਰੇ ਖਿਆਲ ਨਾਲ ਕੋਈ ਇੱਕ ਸੈਲਫ ਡਿਸਟਰਕਟਡ ਆਦਮੀ ਨਹੀਂ ਲਿਖ ਸਕਦਾ ਇਹ ਤਿੰਨ ਲੋਕ ਆਪਣੀ ਹੀ ਫੇਰਿਸਟ 'ਚ ਉੱਪਰ ਨੇ ਇੱਕ ਜੌਨ ਏਲੀਆ ਇੱਧਰੋਂ ਦੂਸਰੇ ਪਾਸੇ ਅੰਗਰੇਜ਼ੀ 'ਚ ਚਾਰਲਸ ਬਕਾਊਸਕੀ ਅਤੇ ਫਿਰ ਉਸ ਤੋਂ ਪਹਿਲਾਂ ਫਰਾਂਸ ਕਾਫਕਾ ਇਹ ਤਿੰਨੋਂ ਇਸ ਤਰ੍ਹਾਂ ਲੱਗਦਾ ਕਿ ਇਹ ਸਿਮਿਲਰ ਰੂਹਾਂ ਨੇ ਸ਼ਾਇਦ ਅਲੱਗ ਅਲੱਗ ਟਾਈਮ 'ਤੇ ਟਰੈਵਲ ਕਰਕੇ ਨਾ ਇਨਸਾਨਾਂ ਦੀ ਸ਼ੇਪ 'ਚ ਆਉਂਦੇ ਰਹੇ ਅਤੇ ਉਹਨਾਂ ਦੀ ਇੱਕ ਬਹੁਤ ਖੂਬਸੂਰਤ ਨਜ਼ਮ ਤੁਹਾਡੇ ਨਾਲ ਸਾਂਝੀ ਕਰਦੇ ਕਿ ਉਮਰ ਗੁਜ਼ਰੇਗੀ ਇਮਤਿਹਾਨ ਮੇਂ ਕਿਆ
1: ਉਮਰ ਗੁਜ਼ਰੇਗੀ ਇਮਤਿਹਾਨ ਮੇਂ ਕਿਆ
0: ਉਮਰ ਗੁਜ਼ਰੇਗੀ ਇਮਤਿਹਾਨ ਮੇਂ ਕਿਆ ਦਾਗ ਹੀ ਦੇਂਗੇ ਮੁਝਕੋ ਦਾਨ ਮੇਂ ਕਿਆ
1: ਵਾਹ ਵਾਹ ਵਾਹ ਵਾਹ
0: ਮੇਰੀ ਹਰ ਬਾਤ ਬੇਅਸਰ ਰਹੀ ਨੁਕਸ ਹੈ ਕੁਛ ਮੇਰੇ ਬਿਆਨ ਮੇਂ ਕਿਆ
1: ਵਾਹ
0: ਮੁਝਕੋ ਤੋ ਕੋਈ ਟੋਕਤਾ ਵੀ ਨਹੀਂ ਮੁਝਕੋ ਤੋ ਕੋਈ ਟੋਕਤਾ ਵੀ ਨਹੀਂ ਯਹੀ ਹੋਤਾ ਹੈ ਖਾਨਦਾਨ ਮੇਂ ਕਿਆ ਔਰ ਸ਼ਾਮ ਸੇ ਹੀ ਦੁਖਨ ਦੀਦ ਹੈ ਬੰਦ ਨਹੀਂ ਨੁਕਸਾਨ ਤੱਕ ਦੁਕਾਨ ਮੇਂ ਕਿਆ
1: ਵਾਹ
0: ਬੋਲਤੇ ਕਿਉਂ ਨਹੀਂ ਮੇਰੇ ਹੱਕ ਮੇਂ ਬੋਲਤੇ ਕਿਉਂ ਨਹੀਂ ਮੇਰੇ ਹੱਕ ਮੇਂ ਆਬਲੇ ਪੜ ਗਏ ਜ਼ੁਬਾਂ ਮੇਂ ਕਿਆ
1: ਵਾਹ ਵਾਹ
0: ਐਂਡ ਐਂਡ 'ਚ ਜਿਹੜਾ ਸਭ ਤੋਂ ਖੂਬਸੂਰਤ ਹੈ ਯੂ ਜੋ ਤਖਤਾ ਹੈ ਆਸਮਾਂ ਕੋ ਤੂੰ ਯੂੰ ਜੋ ਤਖਤਾ ਹੈ ਆਸਮਾਂ ਕੋ ਤੂੰ ਕੋਈ ਰਹਿਤਾ ਹੈ ਆਸਮਾਂ ਮੇਂ ਕਿਆ
1: ਵਾਹ
0: ਮਰਹੂਮ ਜੌਨ ਐਲੀਆ ਸਾਹਿਬ ਦੀ ਲਿਖੀ ਉਮਰ ਗੁਜ਼ਰੇਗੀ ਇਮਤਿਹਾਨ ਮੇਂ ਕਿਆ ਦੇ ਕੁਛ ਸ਼ੇਰ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਵਾਹ ਕਿਆ ਬਾਤ ਹੈ ਦੇਖੋ ਵੈਰੀ ਨਾਈਸ ਐਂਡ ਇਹ ਮੇਰੀ ਕੁਆਲਿਟੀ ਸੀ
1: ਬਹੁਤ ਸੋਹਣੇ ਦੇਖੋ ਤੁਹਾਡੀ ਕੁਆਲਿਟੀ ਹੈ ਤੁਸੀਂ ਬਹੁਤ ਸੋਹਣੇ ਪੜ੍ਹੇ ਨੇ ਬਹੁਤ ਸੋਹਣਾ ਨਿਭਾਇਆ ਉਹਨਾਂ ਨੂੰ ਥੈਂਕ ਯੂ ਵੈਰੀ ਮਚ
0: ਥੈਂਕ ਯੂ ਤੇ ਹੁਣ ਆਪਾਂ ਸ਼ੁਰੂ ਕਰਾਂਗੇ ਜੀ ਕਾਲਸ ਦਾ ਸਿਲਸਿਲਾ ਤੇ ਕਿਉਂਕਿ ਸਾਡੇ ਕੋਲ ਐਡੀਲੇਡ ਤੋਂ ਸਾਡੇ ਵਾਈਲਡ ਲਾਈਫ ਫੋਟੋਗ੍ਰਾਫਰ ਮੰਡ ਸਾਹਿਬ ਨੇ ਜੁੜੇ ਹੋਏ ਨੇ ਸਾਡੇ ਨਾਲ ਤੇ ਅੱਜ ਮੈਂ ਤੁਹਾਨੂੰ ਲੋਕਾਂ ਨੂੰ ਪਹਿਲੇ ਦੱਸ ਦੇਵਾਂ ਤਸਵੀਰ ਕੀ ਹੈ ਫਿਰ ਆਪਾਂ ਮੰਡ ਸਾਹਿਬ ਨੂੰ ਕਾਲ 'ਚ ਲੈਂਦੇ ਹਾਂ ਉਹਨਾਂ ਨੇ ਇੱਕ ਮਿਊਰਲ ਭੇਜਿਆ ਜੀ ਦੀਵਾਰ ਦੇ ਉੱਪਰ ਬਣੀ ਗ੍ਰੈਫਿਟੀ ਆ ਇਹ ਜੋ ਮੈਂ ਸਮਝ ਪਾ ਰਿਹਾ ਆਸੇ ਪਾਸੇ ਆਸਮਾਨ ਬਲੂ ਜਿਹੇ ਕਲਰ ਦਾ ਲਾਈਟ ਬਲੂ ਵੀ ਹੈ ਡਾਰਕ ਬਲੂ ਵੀ ਹੈ ਮਤਲਬ ਚੌਕਸ ਜਿਹਾ ਕੀਤਾ ਹੋਇਆ ਆਸਮਾਨ ਤੇ ਇੱਕ ਪੰਛੀ ਬੜਾ ਉਦਾਸ ਜਿਹਾ ਪੰਛੀ ਬੈਠਾ ਪਿਆ ਇੱਕ ਡਾਲੀ ਤੇ ਪਰ ਇਹ ਹੁਣ ਪੰਛੀ ਉੱਲੂ ਹੈ ਜਾਂ ਫਿਰ ਨਹੀਂ ਹੈ ਮੈਂ ਬਾਇਓ ਦੇ ਅੰਦਰ ਅੱਛਾ ਨਹੀਂ ਸੀ
1: ਉੱਲੂ ਕਦੇ ਉਦਾਸ ਨਹੀਂ ਹੁੰਦਾ
0: ਹਾਂ
1: ਕਿਉਂਕਿ ਕਹਿੰਦੇ ਨੇ ਮੀਆਂ ਜੀ ਰੋ ਰਹੇ ਹੋ ਕਹਿੰਦੇ ਨਹੀਂ ਸ਼ਕਲੀ ਇਹੋ ਜਿਹੀ ਹੈ
0: ਸੋ ਹੋ ਸਕਦਾ ਹੈ ਹੁਣ ਬਾਕੀ ਮੇਰੀ ਬਾਇਓ ਬਹੁਤ ਖਰਾਬ ਹੈ ਜਿਹਨੂੰ ਨਹੀਂ ਯਕੀਨ ਬੰਦਨਾ ਮੈਮ ਅੱਜ ਵੀ ਸਿਡਨੀ ਰਹਿੰਦੇ ਉਹਨਾਂ ਨੂੰ ਪੁੱਛ ਲਿਓ ਬੜਾ ਔਖਾ ਪਾਸ ਹੁੰਦਾ ਸੀ ਤੇ ਅਸੀਂ ਹੁਣ ਲਵਾਂਗੇ ਆਪਣਾ ਮਨ ਸਾਹਿਬ ਨੂੰ ਔਨ ਏਅਰ। ਮਨ ਸਾਹਿਬ ਤੁਸੀਂ ਔਨ ਏਅਰ ਹੋ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਸਤਿ ਸ਼੍ਰੀ ਅਕਾਲ ਨੋਨੀਆ ਜੀ,
1: ਸਤਿ ਸ਼੍ਰੀ ਅਕਾਲ ਮਨ ਸਾਹਿਬ, ਕੀ ਹਾਲ ਚਾਲ ਨੇ ਜੀ?
2: ਬਹੁਤ ਵਧੀਆ ਜੀ, ਬਹੁਤ ਵਧੀਆ ਜੀ।
1: ਦੈਟਸ ਗੁੱਡ, ਦੈਟਸ ਗੁੱਡ।
0: ਕੀ ਚੱਲ ਰਿਹਾ ਲਾਈਫ ਦੇ ਅੰਦਰ?
1: ਕਿਵੇਂ ਦਾ ਮੌਸਮ ਆ ਤੁਹਾਡੇ ਵੱਲੀ?
2: ਮੌਸਮ ਥੋੜੀ ਜੀ ਬੱਦਲਵਾਈ ਹੈ
1: ਤੇ
2: ਠੀਕ ਹੈ, ਮੌਸਮ ਵਧੀਆ ਹੈ ਜੀ, ਵਧੀਆ ਚੱਲ ਰਿਹਾ ਹੈਗਾ ਆ। ਪਹਿਲਾਂ ਤਾਂ ਕ੍ਰਿਸ਼ਨਾ ਜੀ ਤੁਹਾਡੀ ਤਾਰੀਫ ਕਰਨੀ ਹੈ, ਮੈਂ ਸੁਣਿਆ ਆਪਣਾ ਪਰਵਾਨੇ 2 ਸੁਣਿਆ, ਬਹੁਤ ਸੋਹਣਾ, ਦੋ ਵਾਰੀ ਸੁਣਿਆ ਜੀ, ਬਹੁਤ
0: ਸੋਹਣਾ। ਥੈਂਕ ਯੂ ਜੀ। ਤੇ
2: ਮੇਰੀ ਮਾੜੀ ਕਿਸਮਤ, ਉਸ ਦਿਨ ਮੈਂ ਮੈਲਬਰਨ ਹੀ ਸੀਗਾ ਜਿਸ ਦਿਨ ਇਹ ਹੋ ਰਿਹਾ ਸੀ, ਤੇ ਮੇਰਾ ਬੜਾ ਦਿਲ ਸੀ ਮੈਂ ਪਹੁੰਚਾਂ ਸ਼ਾਮ ਨੂੰ, ਪਰ ਮੈਂ ਕ੍ਰੇਨਬਰਨ ਵਾਲੀ ਸਾਈਡ ਤੇ ਸੀ ਤੇ ਬਹੁਤ ਕਿਤੇ ਮਜਬੂਰੀ ਚ ਤਾਂ ਨਹੀਂ ਸੀ, ਪਰ ਬੜੀ ਵਧੀਆ ਚੀਜ਼ ਕਰ ਰਿਹਾ ਸੀ ਜਿਹਦੇ ਕਾਰਨ ਮੈਂ ਉੱਥੇ ਪਹੁੰਚ ਨਹੀਂ ਸਕਿਆ। ਪਰ ਮੇਰੀ ਜ਼ਰੂਰ ਇੱਛਾ ਜ਼ਰੂਰ ਸੀਗੀ ਕਿ ਮੈਂ ਜਲਦੀ ਉੱਧਰੋਂ ਫਿਨਿਸ਼ ਕਰ ਲਵਾਂ, ਪਰ 5 ਵੱਜ ਗਏ ਮੈਨੂੰ ਉੱਥੇ ਤੇ ਤਾਂ ਕਰਕੇ ਮੈਂ ਪਹੁੰਚ ਨਹੀਂ ਸਕਿਆ ਸੀ।
0: ਕੋਈ ਨਹੀਂ, ਗਾਰੰਟੀਡ ਰਿਹਾ ਕਿ ਤੁਹਾਨੂੰ, ਬਾਕੀਆਂ ਨੂੰ ਭਾਵੇਂ ਹਫ਼ਤੇ ਦੋ ਹਫ਼ਤੇ ਪਹਿਲਾਂ, ਤੁਹਾਨੂੰ ਮੈਂ ਮਹੀਨੇ ਪਹਿਲਾਂ ਹੀ ਦੱਸ ਦੇਣਾ ਹੁਣ ਨੈਕਸਟ ਟਾਈਮ।
1: ਯੈਸ,
0: ਤੇ ਤੁਹਾਡੀ ਡਿਊਟੀ ਇਹ ਹੈ ਕਿ ਤੁਸੀਂ ਤਸਵੀਰਾਂ ਲੈ ਕੇ ਆਉਣੀਆਂ, ਆਪਾਂ ਪ੍ਰੋਜੈਕਟਰ ਡਾਊਨ ਕਰਾਂਗੇ, ਤੁਹਾਡੀ ਤਸਵੀਰਾਂ ਦਿਖਾਵਾਂਗੇ, ਫਿਰ ਤੁਸੀਂ ਪਰਫਾਰਮ ਕਰਨਾ।
1: ਹਾਂ,
0: ਫੇਰ ਲਾਂਬਾ ਲੱਥੂਗਾ ਸਾਡਾ।
1: ਐਗਜ਼ੈਕਟਲੀ, ਦੈਟਸ ਅ ਗੁੱਡ ਆਈਡੀਆ ਕ੍ਰਿਸ਼ਨਾ ਜੀ।
0: ਹਾਂ, ਤੇ ਮਨ ਸਾਹਿਬ ਕੀ ਹੋਇਆ ਇਸ ਵੀਕ ਸਭ ਤੋਂ ਘੈਂਟ ਤੁਹਾਡੇ ਨਾਲ?
2: ਸਭ ਤੋਂ ਘੈਂਟ ਇਸ ਵੀਕ ਨਾ, ਸਾਡੇ ਇੱਥੇ ਮੈਲਬਰਨ ਤੋਂ ਭਾਈ ਸਾਹਿਬ ਆਏ ਸੀ, ਇੱਕ ਨਾ ਅਸੀਂ ਬੱਚਿਆਂ ਦਾ ਕੈਂਪ ਲਾਇਆ ਸੀ ਇੱਥੇ, ਤੇ ਉਹ ਬੱਚਿਆਂ ਦੇ ਕੈਂਪ ਚ ਮੈਨੂੰ ਵੀ ਮੌਕਾ ਮਿਲਿਆ ਜਾਣ ਦਾ, ਬੜਾ ਆਨੰਦ ਆਇਆ ਬੱਚਿਆਂ ਨਾਲ ਗੱਲਾਂ ਕਰਕੇ, ਬੱਚਿਆਂ ਦੀਆਂ ਮੌਨਾਂ ਦੀਆਂ ਸੁਣ ਕੇ ਕੀ ਉਹ ਅਸੀਂ ਇੱਕ ਬਣਾਇਆ ਸੀਗਾ, ਬੱਚਿਆਂ ਨੇ ਹਰੇਕ, ਉਹਨਾਂ ਦਾ ਨਾਂ ਨੀ ਲਿਖਿਆ ਸੀ, ਉਹਨਾਂ ਨੇ ਇੱਕ ਚਿੱਟ ਦੇ ਤੀ, ਉਹ ਚਿੱਟਾਂ ਤੇ ਉਹਨਾਂ ਨੇ ਲਿਖਿਆ ਸੀਗਾ ਕਿ ਵੀ ਕੀ ਉਹਨਾਂ ਦੇ ਦਿਲ ਚ ਕੋਈ ਵੀ ਗੱਲ ਹੈਗੀ ਆ, ਤੇ ਉਹ ਫਿਰ ਸਾਰੇ ਤਕਰੀਬਨ ਹੋਣੇ ਆ 150-200 ਬੱਚਾ ਹੋਣਾ ਆ, ਉਹਨਾਂ ਦਾ ਸਾਰਿਆਂ ਦਾ ਸਵਾਲਾਂ ਦਾ ਜਵਾਬ ਦਿੱਤਾ, ਫਿਰ ਇੱਕ ਬਾਈ ਇੱਕ ਕਰਕੇ ਉਹਨਾਂ ਦਾ ਸੈਸ਼ਨ ਲਿੱਤਾ ਭਾਈ ਸਾਹਿਬ ਨੇ,
1: ਤੇ
2: ਤੁਸੀਂ ਯਕੀਨ ਨੀ ਕਰਨਾ ਬੱਚਿਆਂ ਦੇ ਮਨ ਇੰਨੇ ਕੁ ਭਰੇ ਪਏ ਆ ਨਾ, ਉਹਨਾਂ ਨੇ ਮੈਨੂੰ, ਚਲੋ ਇੰਨਾ ਪੂਰਾ ਐਗਜੈਕਟ ਕੁਐਸਚਨ ਤਾਂ ਮੈਂ ਜ਼ਰੂਰ ਪੜ੍ਹੇ ਸੀਗੇ, ਪਰ ਜਿਹੜੇ ਉਹਨਾਂ ਦੇ ਮਨੋ ਬਾਏ 1-to-1 ਜਿਹੜੇ ਫੇਸ ਤੇ ਉਹਨਾਂ ਨੇ ਉਹ ਕੀਤੇ ਸੀਗੇ, ਤੇ ਬੱਚਿਆਂ ਦੇ ਮਨ ਇੰਨੇ ਕੁ ਕੁਐਸਚਨ ਨੇ ਜਿਹੜੇ ਕਿ ਅਸੀਂ ਪੇਰੈਂਟਸ ਹੋਣ ਦੇ ਬਾਵਜੂਦ ਉਹ ਕੁਐਸਚਨਾਂ ਨੂੰ ਅਸੀਂ ਹੱਲ ਨੀ ਕਰ ਰਹੇ, ਉਹ ਬੱਚੇ ਦੇਖ ਲਓ ਉਹ ਸਵਾਲ ਦੂਸਰਿਆਂ ਕੋਲ ਲੈ ਕੇ ਜਾ ਰਿਹਾ, ਤੇ ਸ਼ੁਕਰ ਹੈ ਕਿ ਉਹ ਕਿਸੇ ਚੰਗੇ ਬੰਦੇ ਕੋਲ ਲੈ ਕੇ ਗਏ, ਦੀ ਬਜਾਏ ਤੁਸੀਂ ਇਹ ਸੋਚ ਕੇ ਦੇਖ ਲਓ ਕਿ ਉਹ ਸਵਾਲ ਕਿਸੇ ਹੋਰ ਕੋਲੇ ਚਲੇ
1: ਜਾਂਦੇ। ਸੋ
2: ਸਿਰਫ ਰਿਕੁਐਸਟ ਹੈ ਸਾਰਿਆਂ ਨੂੰ, ਪੇਰੈਂਟਸ ਨੂੰ, ਕਿਸੇ ਨਾ ਕਿਸੇ ਤਰੀਕੇ ਨਾਲ ਬੱਚਿਆਂ ਦੀ ਜ਼ਰੂਰ ਸੁਣਿਆ ਕਰੋ
1: ਜੀ,
2: ਠੀਕ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਗੱਲਾਂ ਚਲਾ ਕੇ, ਬੜੀ ਮੁਸ਼ਕਿਲ ਨਾਲ ਦੱਸਦੇ ਨੇ
1: ਜੀ,
2: ਕਿਉਂਕਿ ਪਹਿਲਾਂ ਤਾਂ ਜਦੋਂ ਅਸੀਂ ਉੱਥੇ ਕਰ ਰਹੇ ਸੀਗੇ ਸਾਰੇ ਇਕੱਠੇ ਬੈਠੇ ਸੀ, ਕੋਈ ਦੱਸਣ ਨੂੰ ਅੱਗੇ ਆਇਆ ਨਹੀਂ, ਫਿਰ ਅਸੀਂ ਕਿਹਾ ਕਿ ਵੀ ਏਦਾਂ ਨਹੀਂ, ਆਪਾਂ ਏਦਾਂ ਕਰਦੇ ਹਾਂ, 1-by-1 ਸੈਸ਼ਨ ਕਰਦੇ ਹਾਂ, ਉਸ ਹਿਸਾਬ ਨਾਲ ਦੇਖਦੇ ਹਾਂ ਕਿ ਸ਼ਾਇਦ ਕੋਈ ਨਾ ਕੋਈ ਚੀਜ਼ ਇਹ ਇਸ ਹਿਸਾਬ ਨਾਲ ਕਰ ਸਕੀਏ
1: ਜੀ,
2: ਤੇ ਬਹੁਤ ਵਧੀਆ ਰਿਹਾ 2 ਦਿਨ ਮੇਰੇ, ਤਾਂ ਹੀ ਮੈਂ ਪਿਛਲੇ ਸ਼ੁੱਕਰਵਾਰ ਆ ਨਹੀਂ ਸਕਿਆ, ਵੀਰਵਾਰ ਨੂੰ ਭਾਈ ਸਾਹਿਬ ਆਏ ਸੀ ਇੱਥੇ, ਤੇ ਸ਼ਨੀਵਾਰ ਤੇ ਸੰਡੇ ਦੀ 2 ਦਿਨ ਦੀ ਸਾਡਾ ਇੱਥੇ ਕੈਂਪ ਸੀਗਾ, ਤੇ ਬੜਾ ਵਧੀਆ ਕੈਂਪ ਰਿਹਾ ਉਹ, ਤੇ ਤਾਂ ਹੀ ਪਿਛਲੇ ਸ਼ੁੱਕਰਵਾਰ ਮੈਂ ਸਿਰਫ ਇੱਕ ਫੋਟੋ ਭੇਜਤੀ ਸੀ, ਪਤਾ ਨਹੀਂ ਤੁਸੀਂ ਉਹਨੂੰ ਡਿਸਕ੍ਰਾਈਬ ਕੀਤਾ,
0: ਮੈਂ ਜਨਾਬ ਸੁਣਾ ਵੀ ਦਿੱਤੀ ਸੀ ਲੋਕਾਂ ਨੂੰ। ਹੁਣ ਨੋਨੀਆ ਜੀ ਐਵੇਂ ਤੁਹਾਨੂੰ ਅੱਗੋ ਇਹ ਨਾ ਕਹਿ ਦੇਣ ਬਿਨਾਂ ਗੱਲੋਂ ਕਿ ਇਹ ਤਾਂ ਉਲਟਾ ਪੁਲਟਾ ਬੋਲਤਾ ਕੁਛ ਕਰਤਾ, ਮੈਂ ਸੱਚਾ ਆਦਮੀ ਹਾਂ।
1: ਦੇਖੋ ਮੈਂ ਇਦੋਂ ਪਹਿਲਾਂ ਮੈਂ ਮੂੰਹ ਖੋਲਿਆ ਨਾ, ਕ੍ਰਿਸ਼ਨਾ ਜੀ ਨੇ ਮੇਰਾ ਮਾਈਕ ਕੀਤਾ ਬੰਦ, ਆਪਣਾ ਮਾਈਕ ਖੋਲ ਕੇ ਨਾ ਆਪਣੀ ਸਫਾਈ ਦੇ ਦਿੱਤੀ। ਮੈਂ ਨਾ ਮਨ ਸਾਹਿਬ ਤੁਹਾਨੂੰ ਨਾ ਔਨ ਏਅਰ ਨਹੀਂ ਦੱਸ ਸਕਦੀ, ਆਫ ਏਅਰ ਜਾ ਕੇ ਦੱਸੂਗੀ ਇਹਨਾਂ ਨੇ ਕੀ ਕੀ ਕੀ ਕੀ ਬੋਲਿਆ ਉਹਦੇ ਬਾਰੇ, ਮੇਰਾ ਦਿਲ ਵਲੁੰਦਰਿਆ ਗਿਆ
0: ਯਾਰ।
2: ਚਲੋ ਜੇ ਕੋਈ ਇਦਾਂ ਬੋਲਦਾ ਨਾ ਤੁਹਾਡੇ ਪਾਪ ਹੀ ਧੋਤੇ ਜਾਂਦੇ।
0: ਵਾਹ, ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਨਾ ਹੋ ਕੇ ਵੀ ਕਰਮਕਾਂਡੀ ਬ੍ਰਾਹਮਣ ਹਾਂ। ਥੈਂਕ ਯੂ ਸੋ ਮਚ ਮਨ ਸਾਹਿਬ। ਤੁਸੀਂ ਦੱਸਿਆ ਕਿ ਮੀਂਹ ਨਹੀਂ ਪੈ ਰਿਹਾ ਐਡੀਲੇਡ, ਇਹ ਸਹੀ ਗੱਲ ਹੈ ਯਾਰ? ਮਾੜੀ ਗੱਲ ਹੈ, ਮੈਂ ਸਵੇਰੇ ਜਦ 7 ਵਜੇ ਅਨਾਊਂਸ ਕੀਤਾ ਕਿ ਅੱਜ ਮੀਂਹ ਪੈਣਾ ਪੈ ਕਿਉਂ ਨਹੀਂ ਰਿਹਾ, ਸਾਡੀ ਤਾਂ ਮਿਹਨਤ ਲੱਗੀ ਯਾਰ।
1: ਕਰਮਕਾਂਡੀ ਬ੍ਰਾਹਮਣ ਕੁਛ
0: ਕਰੋ, ਤੁਸੀਂ ਬੋਲ ਦੋ ਕਹਿ ਦੋ ਪੈਣਾ ਸ਼ੁਰੂ ਹੋ ਗਿਆ ਸ਼ੁਰੂ, ਦਿਲ ਰੱਖੋ ਭਰਾ,
2: ਚਲੋ ਹੋ ਜਾਏਗਾ, ਲੱਗਦਾ ਤਾਂ ਹੈ, ਹੋ ਜਾਏਗਾ,
0: ਦੇਖਿਆ ਜੀ। ਮਨ ਸਾਹਿਬ ਕੀ ਸੁਣਾਓਗੇ?
2: ਕ੍ਰਿਸ਼ਨਾ ਜੀ, ਇਹ ਨਾ ਸਵੇਰੇ ਤੁਸੀਂ ਗਾਣਾ ਲਾਇਆ ਸੀ ਜਿਨ੍ਹਾਂ ਨੂੰ ਮਰਦ ਸਮਾਜ ਨੇ ਬੜਾ ਝੰਝੋੜਿਆ, ਉਹ ਗਾਣੇ ਨੂੰ ਕਿ ਗਾਣਾ ਤੁਸੀਂ ਕਿਉਂ ਲਾਤਾ
1: ਮਰਦ ਸਮਾਜ ਨੇ?
0: ਵਾਹ, ਕੀ ਬਾਤ ਹੈ।
2: ਇਹ ਜਿਹੜਾ ਉੱਲੂ ਹੈ ਨਾ, ਮੈਨੂੰ ਉਹ ਮਰਦ ਸਮਾਜ ਵਰਗਾ ਲੱਗਿਆ ਜਿਹੜਾ ਐਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸੇ ਪੱਬ ਦੇ ਅੰਦਰ ਜਾਂ ਕਿਸੇ ਪਾਰਟੀ ਦੇ ਅੰਦਰ।
0: ਹਾਂ, ਵਾਕਈ ਬਿਲਡਿੰਗ ਦੇ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਰਿਹਾ ਉੱਲੂ।
2: ਦਰਵਾਜ਼ਾ ਆ, ਦਰਵਾਜ਼ੇ ਦੇ ਅੰਦਰ ਪੈਰ ਹੈ, ਪੈਰ ਅੰਦਰ ਕਰ ਰਿਹਾ। ਫੋਟੋ ਮੈਂ ਕਈ ਦਿਨਾਂ ਦੀ ਲਿੱਤੀ ਸੀ, ਤੇ ਇਹਦੇ ਉੱਤੇ ਜਿਹੜਾ ਲਿਖਿਆ ਸੀਗਾ ਉਹ ਮੈਂ ਨਹੀਂ ਲਿਖਿਆ ਸੀ, ਕਿਸੇ ਨੇ ਲਿਖਿਆ ਸੀ, ਤੇ ਬੜੇ ਪਤਾ ਨੀ ਕਿੱਦਾਂ ਉਹ ਮੈਨੂੰ ਮਿਲ ਗਿਆ, ਤੇ ਉਹ ਇਹਦੇ ਉੱਤੇ ਬੜਾ ਸੂਟ ਕਰ ਗਿਆ ਉਹ। ਹਾਂਜੀ, ਉਹ ਨਾ ਜਿੱਦਾਂ ਇਹ
1: ਇਰਸ਼ਾਦ ਕਰੋ ਜੀ।
2: ਹਾਂਜੀ, ਇਹ ਲਿਖਿਆ ਆ, ਪਤਾ ਨੀ ਕਿੰਨੇ ਲਿਖਿਆ ਮੈਨੂੰ ਇੰਨਾ ਨੀ ਪਤਾ, ਕਿਉਂਕਿ ਇਹ ਮੈਂ ਟਿਕਟੋਕ ਤੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਉਹ ਗਾਣਾ ਆ ਗਿਆ ਸੀਗਾ। ਗਾਣੇ ਦੇ ਵਿੱਚ ਇੱਕ ਕੋਟ ਸੀਗਾ, ਤੇ ਉਹ ਕੋਟ ਦੇ ਵਿੱਚ ਕਹਿੰਦੀ ਹੈ ਮਹਿਤਬਾ, ਵਿੱਚ ਮਹਿਫਲਾਂ ਕਿਉਂ ਆਉਣਾ ਜਾਣਾ ਪੈਂਦਾ, ਐਡੀ ਕੀ ਮਜਬੂਰੀ ਹੈ, ਵਿੱਚ ਮਹਿਫਲਾਂ ਕਿਉਂ ਆਉਣਾ ਜਾਣਾ ਪੈਂਦਾ, ਐਡੀ ਕੀ ਮਜਬੂਰੀ ਹੈ, ਫੇਰ ਖੋਰੇ ਤੈਨੂੰ ਸਮਝ ਆਊ ਕਿਉਂ ਦੁਨੀਆਦਾਰੀ ਵੀ ਜ਼ਰੂਰੀ ਹੈ, ਨਾ ਰੋਣ ਨੂੰ ਮਿਲੇ ਗੱਲ ਕਿਸੇ ਦਾ, ਨਾ ਰੋਣ ਨੂੰ ਮਿਲੇ ਗੱਲ ਕਿਸੇ ਦਾ, ਨਾ ਹੋਕੇ ਨਾਲ ਹੋਕਾ ਮਿਲੇ, ਤੂੰ ਵੀ ਦੇਖੀ ਆਜ਼ਾਦ ਹੋ ਕੇ ਜੇ ਤੈਨੂੰ ਮੁੰਡਾ ਹੋਣ ਦਾ ਮੌਕਾ ਮਿਲੇ,
1: ਮਾਸੂਮ ਮਰਦ ਪ੍ਰਧਾਨ ਸਮਾਜ ਲਈ ਬੇਨਤੀ ਕੀਤੀ ਹੈ
0: ਜਿਹੜੇ ਤਰੀਕੇ ਨਾਲ ਇੱਦਾਂ ਲੈ ਕੇ ਗੱਲ ਨਾ ਮੈਂ ਬੋਲ ਕੀਤੀ ਵੈਰੀ ਗੁੱਡ
2: ਬੇਨਤੀ ਕੀਤੀ ਹੈ ਸ਼ੁੱਕਰਵਾਰ ਨੂੰ ਦੋ ਚਾਰ ਘੰਟੇ ਕੋਈ ਜਾਂਦਾ ਤੇ ਉਹਦੀ ਹਫ਼ਤੇ ਦੀ ਮਿਹਨਤ ਦੇਖ ਲਿਆ
0: ਕਰੋ ਇਹ ਮੇਰੇ ਹਿਸਾਬ ਨਾਲ ਨਾ ਮਨ ਸਾਹਿਬ ਜਿਸ ਤਰ੍ਹਾਂ ਹਰ ਚੀਜ਼ ਦਾ ਸਲੈਬ ਬਣਿਆ ਨਾ ਯਾਰ ਤੁਸੀਂ ਇਸ ਇਨਕਮ ਸਲੈਬ ਚੋਂ ਇੰਨਾ ਟੈਕਸ ਦੋ ਹਨਾ ਤੁਸੀਂ ਇਹ ਚੋਂ ਤਾਂ ਆਹ ਕਰੋ ਇਹ ਸਲੈਬ ਫਨ ਦਾ ਸਲੈਬ ਵੀ ਹੋਣਾ ਚਾਹੀਦਾ ਬੰਦੇ ਦਾ ਕਿ ਭਾਈ ਜਿਸ ਬੰਦੇ ਨੇ ਇੰਨਾ ਕੰਮ ਕਰ ਲਿਆ ਤਾਂ ਉਹਨੂੰ ਇੰਨਾ ਕੁ ਫਨ ਅਦਾ ਹੋਣਾ ਚਾਹੀਦਾ ਪਰ ਪਤਾ ਕੀ ਗੱਲ ਹੈ ਮਰਦ ਸਮਾਜ ਆਪਣੇ ਕੰਮ ਨੂੰ ਨਾ ਕੁਆਂਟੀਫਾਈ ਸਹੀ ਤਰੀਕੇ ਨਹੀਂ ਕਰ ਸਕਦਾ ਖਾਸ ਕਰ ਜਦੋਂ ਗੱਲ ਆ ਜਾ ਫਨ ਦੀ ਫਿਰ ਤੇ ਘਰ ਬੈਠਾ ਬੰਦਾ ਵੀ ਕਹਿੰਦਾ ਕਿ ਯਾਰ ਨਹੀਂ ਐਕਚੁਅਲੀ ਪਤਾ ਜੇ ਮੈਂ ਘਰ ਨਾ ਹੁੰਦਾ ਪਤਾ ਨੀ ਕਿੰਨੇ ਬੰਦੇ ਆ ਜਾਣੇ ਸੀਗੇ ਚੋਰੀ ਕਰਨ ਲਈ ਮੇਰੇ ਹੁੰਦੇ ਨੀ ਹੋਇਆ ਬਈ ਆਹ ਬੜਾ ਚੱਕਰ ਹੈ ਥੈਂਕ ਯੂ ਮਾਨ ਸਾਹਿਬ ਸਾਡੇ ਨਾਲ ਸ਼ੇਅਰ ਕਰਨ ਲਈ ਥੈਂਕ ਯੂ ਸੋ ਮਚ
2: ਹਾਂਜੀ ਇੱਕ ਜਾਂਦੇ ਛੋਟਾ ਜਿਹਾ ਇੱਕ ਬੁਸ਼ਰਾ ਸਾਹਿਬ ਦਾ ਜੀ
1: ਹਾਂਜੀ
2: ਗੱਲਾਂ ਨੂੰ ਠੱਪਾਂ ਜਾਂ ਭੜਕਾਵਾਂ ਮੇਰੀ ਮਰਜ਼ੀ ਗੱਲਾਂ ਨੂੰ ਠੱਪਾਂ ਜਾਂ ਭੜਕਾਵਾਂ ਮੇਰੀ ਮਰਜ਼ੀ ਅੱਗ ਲਾਵਾਂ ਜਾਂ ਮਿੱਟੀ ਪਾਵਾਂ ਮੇਰੀ ਮਰਜ਼ੀ ਅੰਨੇ ਬੰਦੇ ਕੋਲੋਂ ਪੁੱਛਾਂ ਸ਼ਹਿਰ ਦਾ ਰਾਹ ਜਾਂ ਲਾਲ ਜੀ ਨੂੰ ਮੈਂ ਬੋਲੇ ਨੂੰ ਨਹੀਂ ਲਾਲ ਜੀ ਚਲੋ ਏਦਾਂ ਬਾਤਾਂ ਮੈਂ ਬੋਲੇ ਨੂੰ ਸ਼ੇਅਰ ਸੁਣਾਵਾਂ ਮੇਰੀ ਮਰਜ਼ੀ ਮੈਂ ਬੋਲੇ ਨੂੰ ਸ਼ੇਅਰ ਸੁਣਾਵਾਂ ਮੇਰੀ ਮਰਜ਼ੀ ਉਹਨੇ ਮਿੰਨਤਾਂ ਤਰਲੇ ਪਾਪਾ ਮੈਨੂੰ ਸੱਦਿਆ ਮੈਂ ਉੱਥੇ ਜਾਵਾਂ ਨਾ ਜਾਵਾਂ ਮੇਰੀ ਮਰਜ਼ੀ
1: ਮੇਰੀ ਮਰਜ਼ੀ
2: ਜਿਹਦੇ ਕੋਲੋਂ ਧੋਖਾ ਖਾ ਕੇ ਜਾਣ ਕੇ ਪਹਿਲਾਂ ਜਿਹਦੇ ਕੋਲੋਂ ਧੋਖਾ ਖਾਧਾ ਜਾਣ ਕੇ ਪਹਿਲਾਂ ਫਿਰ ਉਸੇ ਤੋਂ ਧੋਖਾ ਖਾਵਾਂ ਮੇਰੀ ਮਰਜ਼ੀ ਧਾਵਾਂ ਮਾਰ ਕੇ ਰੋਵਾਂ ਉਹਦੇ ਜਾਣ ਦਾ ਸੁਣ ਕੇ ਜਾਂ ਫਿਰ ਬੁਸ਼ਰਾ ਲੁੱਡੀਆਂ ਪਾਵਾਂ ਮੇਰੀ ਮਰਜ਼ੀ ਜਾਂ ਫਿਰ ਬੁਸ਼ਰਾ ਲੁੱਡੀਆਂ ਪਾਵਾਂ ਮੇਰੀ
0: ਮਰਜ਼ੀ ਥੈਂਕ ਯੂ ਸੋ ਮਚ
1: ਬਹੁਤ ਵਧੀਆ ਥੈਂਕ ਯੂ ਵੈਰੀ ਮਚ ਸਾਡੇ ਨਾਲ ਸ਼ੇਅਰ ਕਰਨ ਦੇ ਲਈ ਮਨ ਸਾਹਿਬ
0: ਦੁਬਾਰਾ ਕਰ ਸਕਦੇ ਯਾਰ ਮੈਂ ਕਿਆ ਕਿਆ ਕਰਾਂ ਬੜਾ ਮੁਸ਼ਕਿਲ ਹੁੰਦਾ
1: ਜਾਨ
0: ਛੋਟਾ ਮੈਂ ਤੁਹਾਨੂੰ ਇੰਨਾ ਸਾ ਛੋਟਾ ਸਾ ਪਿਆਰਾ ਸਾ ਭੇਜਿਆ ਸਹੀ ਕਿ ਨਹੀਂ ਲੱਕੀ ਆਸੀ ਜੀ ਨੇ ਭੇਜਿਆ ਸੀਗਾ ਜੀ ਅੱਜ ਦਾ ਇੱਕ ਕਿਲਰ ਜੋਕ ਲਿਖਿਆ ਪਿਆ ਉਹਦੇ ਅੱਗੇ ਠੀਕ ਹੈ ਬੂੜਾ ਪੰਜਾਬੀ ਆਪ ਮੁਝੇ ਸੰਸਕ੍ਰਿਤ ਸਿਖਾ ਦੋ ਹੈ ਚਲੋ ਹੁੰਦਾ ਹੋਏਗਾ ਪੰਡਿਤ ਕਿਉਂ ਇਸ ਬੁਢਾਪੇ ਮੈਂ ਨਈ ਭਾਸ਼ਾ ਸਿੱਖਣੇ ਕੀ ਕਿਆ ਸੂਝੀ ਪੰਜਾਬੀ ਦੇਵਤਾਓਂ ਕੀ ਭਾਸ਼ਾ ਹੈ ਸਵਰਗ ਮੈਂ ਕਾਮ ਆਏਗੀ ਪੰਡਿਤ ਅਗਰ ਨਰਕ ਗਏ ਤੋ ਪੰਜਾਬੀ ਤੋਂ ਆਤੀ ਹੀ ਹੈ ਲੈ ਇਹ ਤਾਂ ਕੋਈ ਗੱਲ ਨਾ ਹੋਈ ਸੱਜਣਾ ਇਹ ਤੁਹਾਨੂੰ ਕਦੋਂ ਲੱਗਾ ਯਮਰਾਜ ਇਸ ਤਰ੍ਹਾਂ ਕਹਿੰਦਾ ਸਤਿ ਸ਼੍ਰੀ ਅਕਾਲ ਕਹਿੰਦਾ ਠੀਕ ਹੈ ਆ ਗਏ ਇਹ ਥੋੜ੍ਹਾ ਗੱਲ ਹੁੰਦੀ ਬਈ
1: ਕਿਉਂਕਿ ਹਮੇਸ਼ਾ ਗੱਲ ਝੋਟੇ ਦੀ ਹੁੰਦੀ ਹੈ
0: ਨਾ ਅੱਛਾ ਹਾਂ ਉਸ ਕਾਰਨ ਹੋ ਸਕਦਾ ਹਾਂ ਇਹ ਗੱਲ ਤੇ ਸਹੀ ਹੈ
1: ਯੈਸ
0: ਤੇ ਅੱਗੋਂ ਰਾਜ ਖੁਰਾਨਾ ਜੀ ਕਹਿੰਦੇ ਕਿ ਉਹਨਾਂ ਨੇ ਪੀਜ਼ਾ ਭੇਜਤਾ ਬੱਚਿਓ ਜਿੱਧਰ ਉਹਨਾਂ ਨੇ ਭੇਜਿਆ ਮੈਂ ਵੀ ਤੁਹਾਨੂੰ ਅੱਗੇ ਭੇਜ ਦਿੰਦਾ ਇੱਕ ਦੋ ਤਿੰਨ ਚਾਰ ਦੇਖੋ ਇਮੋਜੀ ਚ ਵੀ ਭੇਜਣੀ ਤੇ ਚਾਰ ਸਲਾਈਸਾਂ ਹੀ ਭੇਜੀਆਂ ਬਾਈ ਦੇਖੋ ਇਹ ਤਾਂ ਕੋਈ ਗੱਲ ਨਾ ਹੋਈ ਬਾਈ ਕਹਿੰਦੇ ਕੁਲਚਾ ਬਹੁਤ ਸਵਾਦ ਸੀ ਕੁਲਚੇ ਦਾ ਕੱਲ ਆਪਾਂ ਬਹੁਤ ਵਰਤਾਇਆ ਥੱਕ ਗਿਆ ਮੈਂ ਉਧਰੋਂ ਸਿਮਰਨ ਬਾਈ ਜੀ ਕਹਿੰਦੇ ਨੇ ਕਿ ਵਾਹ ਵਾਹ ਮੇਰੀ ਭੈਣੇ ਤੁਸੀਂ ਕਿਹਾ ਤੇ ਮੈਂ ਵੀ ਆਪਣੀ ਖਾਹਿਸ਼ ਹੁਣੇ ਹੁਣੇ ਏਅਰ ਚ ਸੁੱਟੀ ਆ ਲੱਗਦਾ ਰਾਤ ਰਾਜਮਾ ਵੱਧ ਖਾ ਲਏ ਸੀ ਓਏ ਯਾਰ
1: ਨੋ ਵੀ ਆਰ ਨਾਟ ਟੇਕ ਵੀ ਆਰ ਨਾਟ ਟੇਕ ਟਾਕਿੰਗ
0: ਏਅਰ ਫਰੈਸ਼ਨਰ ਕਿੱਥੇ ਗਿਆ ਯਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਬੜੇ ਸਿਕਲੂਡਡ ਜਿਹੇ ਰੂਮ ਚ ਬੈਠੇ ਆ ਸਿਮਰਨ ਬਾਈ ਪਲੀਜ਼ ਤੁਸੀਂ ਤਾਂ ਉਤਰ ਜਾਓਗੇ ਮਾੜਾ ਬਸ ਚੋਂ ਬੰਦਾ ਮਾੜਾ ਕਰ ਲੈਂਦਾ
1: ਨਹੀਂ ਬਸ ਹੁੰਦੀ ਵੀ ਵੱਡੀ ਹੈ ਨਾ ਉੱਥੇ ਡਿਸਪਰਸ ਹੋ ਜਾਂਦਾ
0: ਸਹੀ ਗੱਲ ਨਾਲੇ ਪਤਾ ਨਹੀਂ ਲੱਗਦਾ ਇਹਨਾਂ ਦਾ ਬੰਦਾ ਬੈਠਾ ਐਵੇਂ ਦੂਸਰਿਆਂ ਨੂੰ ਦੇਖ ਕੇ ਨੱਕ ਝੁਕਾਈ ਅਕਲ ਹੀ ਨਹੀਂ ਆ ਰਹੇ ਇਹਨਾਂ ਲੋਕਾਂ ਨੂੰ ਸਹੀ ਕਰੇ
1: ਚਲੋ ਓ ਮਾਈ ਗੋਡ ਜੋ ਹੈ ਸੋ ਹੈ ਯੂ ਪਾ
0: ਨਾ ਤੇ ਇਧਰੋਂ ਜੀ ਸਾਡੇ ਨਾਲ ਅਗਲੇ ਕਾਲਰ ਜੁੜ ਗਏ ਨੇ ਅਗਲੇ ਕਾਲਰ ਨੇ ਜੀ ਸਾਡੇ ਨਾਲ ਰਿਚਰਡ ਜੀ ਰਿਚਰਡ ਜੀ ਤੁਸੀਂ ਆਨੇ ਰਹੋ
1: ਸਤਿ ਸ਼੍ਰੀ ਅਕਾਲ ਰਿਚਰਡ ਜੀ
3: ਦੋਨਿਆ ਜੀ ਐਨ ਕ੍ਰਿਸ਼ਨਾ ਵੀਰ ਜੀ ਕਿੱਦਾਂ
1: ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਸ ਤਰ੍ਹਾਂ ਹੋ
3: ਬੜੀਆ ਬੜੀਆ
0: ਕਿਆ ਚੱਲ ਰਿਹਾ ਰਿਚਰਡ ਜੀ
3: ਪਹਿਲੇ ਤੋਂ ਮੈਂ ਥੈਂਕ ਯੂ ਬੋਲਣਾ ਚਾਹਤਾ ਹਾਂ ਮੇਰਾ ਦੋਸਤ ਲਾਸਟ ਟਾਈਮ ਸੁਣਦਾ ਸੀ ਹਮਾਰਾ ਕਾਲ ਇਨ ਇੰਡੀਆ ਜਿਸਕੀ ਮੈਂ ਬੜ ਚੜ ਕੇ ਬੁਰਾਈਆਂ ਕਰਦਾ ਸੀ ਥੈਂਕ ਨੋਨੀਆ ਜੀ ਐਂਡ ਕ੍ਰਿਸ਼ਨਾ ਜੀ ਫੋਰ ਵਿਸ਼ਿੰਗ ਹਿਸ ਫਾਦਰ ਸਪੀਡੀ ਰਿਕਵਰੀ
0: ਓ ਨਾਈਸ ਥੈਂਕ ਯੂ ਥੈਂਕ ਯੂ
3: ਉਸਕੇ ਮੁਝੇ ਬਹੁਤ ਗਾਲੀਆਂ ਦੀ ਬਟਕਾ ਪਲੀਜ਼ ਡੂ ਥੈਂਕ ਯੂ ਕ੍ਰਿਸ਼ਨਾ ਜੀ ਐਂਡ ਨੋਨੀਆ ਜੀ ਫੋਰ ਦੇਅਰ ਕਾਈਂਡ ਵਰਡਸ
1: ਦੈਟ ਵਾਸ ਅ ਹਾਰਟੀਐਸਟ ਵਿਸ਼ ਫੋਰ ਐਨੀਵਨਸ
0: ਹੋਰ ਕੀ ਚੱਲ ਰਿਹਾ ਰਿਚਰਡ ਜੀ ਲਾਈਫ ਦੇ ਅੰਦਰ ਵਾਟਸ ਗੋਇੰਗ ਔਨ ਜਾ ਰਹੇ ਹੋ ਡੇਟਾਂ ਸ਼ੇਟਾਂ ਤੇ ਹੁਣ ਤਾਂ ਸਮਰ ਆ ਗਈ ਆ
3: ਸਬਕੀ ਬਿਨਾ ਲਾਈਫ ਬੇਕਾਰ ਹੈ
0: ਬਿਊਟੀਫੁਲ
1: ਇਹ ਡੇਟ ਆਊਗੀ ਨਹੀਂ
0: ਕੋਈ ਵਧੀਆ ਜਿਹਾ ਰੈਸਟੋਰੈਂਟ ਦੱਸੋ ਰਿਚਰਡ ਜੀ ਫੋਰ ਅ ਡੇਟ ਨਾਈਟ
1: ਡੇਟ ਨਾਈਟ
3: ਹਾਂ
0: ਇਟਾਲੀਅਨ ਟਾਈਪ
3: ਮੈਂ ਕਲਾਉਨ ਜਾਤਾ ਹੂੰ ਕਿਉਂਕਿ ਕਲਾਉਨ ਮੈਂ
0: ਪੈਸੇ ਹਾਰਨੇ
3: ਚਾਹਤਾ ਹੂੰ ਮੇਰਾ ਮੈਂਬਰਸ਼ਿਪ ਐਂਡ ਆਈ ਗੈਟ ਸੋ ਆਈ ਜਨਰਲੀ ਗੋ ਟੂ ਕਲਾਉਨ ਫੋਰ ਆਲ ਮਾਈ ਡੇਟਸ
0: ਮੈਂ ਰਿਚਰਡ ਜੀ ਮੇਰੇ ਕੋਲ ਨਾ ਇੱਕ ਹੀ ਗੇਮ ਆਤੀ ਹੈ ਉਹ ਭਾਬੋ ਉਹ ਉਹ ਖੇਲਤੇ ਨਹੀਂ ਹੈ ਯਾਰ ਕਰਾਉਨ ਮੈਂ ਨਹੀਂ ਤਾਂ ਪੈਸਾ ਤਾਂ ਮੈਂ ਬਹੁਤ ਕਮਾ ਲੈਣਾ ਸੀ ਇੱਥੇ
1: ਨਹੀਂ ਉੱਥੇ ਪੱਤੇ ਤੇ ਪੱਤਾ ਵੀ ਖੇਡਦੇ ਨੇ
0: ਪੱਤੇ ਪੱਤਾ ਖੇਡਦੇ ਕਰਾਉਨ ਜੀ ਯਾਰ ਐਵੇਂ ਮੇਰਾ ਬਿਨਾਂ ਗੱਲ ਦਾ ਗੇੜਾ ਨਾ ਕਰਾਇਓ ਠੀਕ ਹੈ ਮੈਂ ਰਿਮਬਰਸਮੈਂਟ ਮੰਗ ਲੈਣੀ ਤੁਹਾਡੇ ਦੋਨਾਂ ਤੋਂ ਪਾਰਕਿੰਗ ਦੀ ਤੇ ਤੇਲ ਦੀ ਪਤਾ ਤੇਲ ਕਿੰਨਾ ਮਹਿੰਗਾ ਹੋ ਗਿਆ ਹੈ ਔਰ ਕਿਆ ਗਿਆ ਸਭਸੇ ਬੈਸਟ ਇਸ ਵੀਕ ਰਿਚਰਡ ਜੀ
3: Best to me, but the fun fact that you added about PT Zinta, I didn't go out with her on a date, but I spent a lot of time with her during Salaam Namaste, the first Bollywood movie shot in a country outside India.
1: India, yes.
3: Puri movie yahi pe bani thi.
1: Now then,
3: and luckily, Mithu was the line producer for it.
0: Wow.
3: ਮੈਂ ਆਪ ਮੁਝਕੋ ਵਹਾਂ ਗਾਣੇ ਮੇਂ ਦੇਖ ਸਕਤੇ ਹੋ ਆਪ ਏਕ ਦੋ ਸੀਨਸ ਵੀ ਦੇਖ ਸਕਤੇ ਹੋ
0: ਅੱਛਾ ਕਿਹੜਾ ਗਾਣਾ ਭੇਜਿਓ ਸਾਨੂੰ ਦੇਖਾਂਗੇ ਅਸੀਂ ਵੀ
3: I think it's called My Dil Goes Zoom. I'm wearing My a Dil purple Goon. shirt. It's in the city.
1: Yes.
3: So I'm in the inner circle, jahan pe bhi wo log bahar hote the. Not as a security, but just to make them feel comfortable. Ki
0: koi pradhanki ji dikhani maadi. Ki yes, sir. Apna hi shahar hai.
1: Yeah.
0: Preeti pehne, dasyo kam hove koi.
1: Oh, no pehne. You're talking to Richard ji. No pehne.
0: ਮੈਂ ਗਲਤ ਕਿਹਾ ਰਿਚਰਡ ਜੀ
1: ਉਮੀਦ ਤੇ ਜ਼ਿੰਦਗੀ ਚੱਲਦੀ ਹੈ
3: ਇਟ ਵਾਸ ਜਸਟ ਅ ਕੋਇਨਸੀਡੈਂਟ ਦੈਟ ਸ਼ੀ ਵਾਸ ਦੇਅਰ ਐਂਡ ਕ੍ਰਾਊਨ ਮੇ ਕਾਫੀ ਸ਼ੂਟਿੰਗ ਹੋਈ ਹਮਾਰੀ ਜੋ ਦ ਫਾਇਰਵਰਕ ਵਿਚ ਹੈਪਨਸ ਦੇਅਰ ਉਸ ਸਮੇਂ 2005 ਮੇ ਮੁਝੇ ਪਤਾ ਚਲਾ ਦੈਟ ਈਚ ਟਾਈਮ ਦੈਟ ਫਾਇਰ ਹੈਪਨ ਅਰਾਊਂਡ $50,000 ਦੇ ਸਪੈਂਡ ਟੂ ਕਨਵਰਟ ਬਾਇਓਗੈਸ ਇਨਟੂ ਦੈਟ ਫਾਇਰ
1: ਬਾਇਓਗੈਸ
3: All the waste material in crown is converted to biogas over jo pillar se fire hota hai every hour.
1: Yes.
3: That cost them $50,000.
1: Wow.
0: Achha, matlab wo log, they use gas fireworks waste, huh?
1: Biogas,
0: huh? Te Simran Paji naal gal kar le.
1: Simran Paji bhi hoyi gal ki thi. Simran Paji Paji produce a lot.
0: Theka pa agge tod denne ha. Aa ki gal kiti hai. ਰਿਚਰਡ ਜੀ ਆ ਬੰਦੇ ਕਾਮ ਕਿਉਂ ਯਾਰ ਹੈ